ਇਹ ਆਕਾਸ਼ਵਾਣੀ ਐਫ ਐਮ ਬੈਂਡ 101.1 ਮੈਗਾਹਰਟਜ਼ 'ਤੇ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR 'ਤੇ ਤੁਸੀਂ ਟਿਊਨ ਕੀਤਾ ਹੈ ਆਕਾਸ਼ਵਾਣੀ ਐਫ ਐਮ ਬਠਿੰਡਾ। ਸਟੂਡੀਓ ਦੀ ਘੜੀ ਮੁਤਾਬਕ ਵਕਤ ਹੋ ਗਿਆ 5:58 ਅਤੇ 27 ਸੈਕਿੰਡ ਦਾ। ਅੱਜ ਦਿਨ ਵੀਰਵਾਰ ਸ਼ੱਕ ਸੰਵਤ 1948 ਦੇ ਭਾਦੋ ਮਹੀਨੇ ਦੀ 3 ਤਾਰੀਖ ਅਤੇ ਈਸਵੀ ਸੰਨ 2026 ਦੇ ਅਗਸਤ ਮਹੀਨੇ ਦੀ 27 ਤਰੀਕ ਹੈ। ਹੁਣ ਸਾਡੀ ਪ੍ਰਸਾਰਣ ਸਭਾ ਸ਼ੁਰੂ ਹੁੰਦੀ ਹੈ। ਅੱਜ ਪ੍ਰਸਾਰਿਤ ਹੋਣ ਵਾਲੀ ਪ੍ਰਸਾਰਣ ਸਭਾ ਵਿੱਚ ਆਕਾਸ਼ਵਾਣੀ ਐਫ ਐਮ ਬਠਿੰਡਾ ਆਪ ਸਭ ਸਰੋਤਿਆਂ ਦਾ ਹਾਰਦਿਕ ਸਵਾਗਤ ਕਰਦਾ ਹੈ। ਖੁਸ਼ ਆਮਦੀਦ।

ਆਪਣੇ ਰੇਡੀਓ ਨੂੰ 101.1 ਮੈਗਾਹਰਟਜ਼ ਤੇ ਟਿਊਨ ਕਰਕੇ ਤੁਸੀਂ ਜੁੜਿਓ ਆਕਾਸ਼ਵਾਣੀ FM ਬਠਿੰਡਾ ਦੇ ਨਾਲ। ਸਟੂਡੀਓ ਦੀ ਘੜੀ ਤੇ ਸਮਾਂ ਹੋ ਰਿਹਾ 5:59 ਤੇ 32 ਸਕਿੰਟ ਦਾ। 6 ਵਜੇ ਰਿਲੇਅ ਕਰਾਂਗੇ ਹਿੰਦੀ ਵਿੱਚ ਖਬਰਾਂ ਦਾ ਬੁਲੇਟਿਨ ਅਤੇ 6:05 ਤੇ ਅੰਗਰੇਜ਼ੀ ਵਿੱਚ ਖਬਰਾਂ ਦਾ ਬੁਲੇਟਿਨ ਆਕਾਸ਼ਵਾਣੀ ਦੇ ਦਿੱਲੀ ਕੇਂਦਰ ਤੋਂ। ਖਬਰਾਂ ਲਈ ਕਰੋ ਕੁਝ ਪਲ ਇੰਤਜ਼ਾਰ।

ਹੋਵੇਗਾ ਪ੍ਰੋਗਰਾਮ ਸਜਰੀ ਸਵੇਰ ਦਾ, ਜਿਸ ਦੇ ਤਹਿਤ ਤੁਸੀਂ ਸੁਣੋਗੇ ਸਿਲਸਿਲਾ ਸ਼ੁਰਲੀਆਂ। ਭਾਗ ਲੈਣ ਵਾਲੇ ਕਲਾਕਾਰ ਡੋਲੀ ਦਾ ਕਿਰਦਾਰ ਨਿਭਾਉਣਗੇ, ਸੀਮਾ ਮਹਿਰਾ ਅਤੇ ਬੀਬੋ ਭੂਆ ਦਾ ਕਿਰਦਾਰ ਨਿਭਾਉਣਗੇ ਸੰਦੀਪ ਸ਼ੇਰਗਿੱਲ। ਠੀਕ 8 ਵਜੇ ਰਿਲੇਅ ਕਰਾਂਗੇ ਹਿੰਦੀ ਵਿੱਚ ਖਬਰਾਂ ਦਾ ਬੁਲੇਟਿਨ ਸਮਾਚਾਰ ਪ੍ਰਭਾਤ, ਅਤੇ 8:15 'ਤੇ ਅੰਗਰੇਜ਼ੀ ਵਿੱਚ ਖਬਰਾਂ ਦਾ ਬੁਲੇਟਿਨ ਮਾਰਨਿੰਗ ਨਿਊਜ਼ ਆਕਾਸ਼ਵਾਣੀ ਦੇ ਦਿੱਲੀ ਕੇਂਦਰ ਤੋਂ। 8:30 ਰਿਲੇਅ ਹੋਣਗੀਆਂ ਪੰਜਾਬੀ ਵਿੱਚ ਖਬਰਾਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ। 8:40 'ਤੇ ਪ੍ਰੋਗਰਾਮ ਹੋਵੇਗਾ ਮਹਿਕ ਪੰਜਾਬ ਦੀ, ਜਿਸ ਦੇ ਤਹਿਤ ਸਿਲਸਿਲਾ ਹੋਵੇਗਾ ਸੂਫੀਆਨਾ ਸੰਗੀਤ। ਸਵੇਰੇ 9 ਵਜੇ ਤੋਂ 10 ਵਜੇ ਤੱਕ ਰਿਲੇਅ ਕੀਤੇ ਜਾਣਗੇ ਵਿਵਿਧ ਭਾਰਤੀ ਮੁੰਬਈ ਦੇ ਪ੍ਰਸਾਰਣ, ਜਿਸ ਦੇ ਅੰਤਰਗਤ 9 ਵਜੇ ਚਿੱਤਰਲੋਕ ਅਤੇ 9:30 ਪ੍ਰੋਗਰਾਮ ਆਜ ਕੇ ਫਨਕਾਰ ਚੱਲੇਗਾ। 10 ਵਜੇ ਤੁਸੀਂ ਸੁਣੋਗੇ ਸਦਾ ਬਹਾਰ ਪੰਜਾਬੀ ਗੀਤਾਂ 'ਤੇ ਆਧਾਰਿਤ ਪ੍ਰੋਗਰਾਮ ਗੀਤ ਪਿਟਾਰਾ। ਠੀਕ 11:00 ਰਿਲੇਅ ਹੋਣਗੀਆਂ ਹਿੰਦੀ ਵਿੱਚ ਖਬਰਾਂ ਆਕਾਸ਼ਵਾਣੀ ਦੇ ਦਿੱਲੀ ਕੇਂਦਰ ਤੋਂ। 11:05 'ਤੇ ਪ੍ਰਸਾਰਿਤ ਹੋਣਗੇ ਆਕਾਸ਼ਵਾਣੀ ਰੇਨਬੋ ਦਿੱਲੀ ਦੇ ਪ੍ਰਸਾਰਣ। ਦੁਪਹਿਰ 12:00 ਰਿਲੇਅ ਕਰਾਂਗੇ ਹਿੰਦੀ ਵਿੱਚ ਖਬਰਾਂ ਦਾ ਬੁਲੇਟਿਨ, ਅਤੇ 12:10 'ਤੇ ਅੰਗਰੇਜ਼ੀ ਵਿੱਚ ਖਬਰਾਂ ਦਾ ਬੁਲੇਟਿਨ ਆਕਾਸ਼ਵਾਣੀ ਦੇ ਦਿੱਲੀ ਕੇਂਦਰ ਤੋਂ।

12:10 ਤੇ ਹੋਵੇਗਾ ਪ੍ਰੋਗਰਾਮ ਘਰ ਪਰਿਵਾਰ ਸਿਲਸਿਲਾ ਮੁਸ਼ਕਿਲ ਦੱਸੋ ਹੱਲ ਦੱਸਾਂਗੇ। ਮਹਿਮਾਨ ਹੋਣਗੇ ਗੁਰਵਿੰਦਰ ਸਿੰਘ ਮਾਨ ਜੋ ਕਿ ਪ੍ਰੈਜ਼ੀਡੈਂਟ ਨੇ ਬਾਰ ਐਸੋਸੀਏਸ਼ਨ ਬਠਿੰਡਾ ਦੇ, ਅਤੇ ਮੇਜ਼ਬਾਨ ਹੋਣਗੇ ਬਲਜੀਤ ਸ਼ਰਮਾ ਅਤੇ ਰਜਿੰਦਰ ਮਾਨ। ਪ੍ਰੋਗਰਾਮ ਦੇ ਨਿਰਮਾਤਾ ਨਿਰਦੇਸ਼ਕ ਬਲਜੀਤ ਸ਼ਰਮਾ। ਦੁਪਹਿਰ 1:10 ਤੇ ਤੁਸੀਂ ਸੁਣੋਗੇ ਪ੍ਰਦੇਸ਼ਿਕ ਖਬਰਾਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ। 1:15 ਰਹੇਗਾ ਪ੍ਰੋਗਰਾਮ ਟੈਲੀਫੋਨ ਮਿਲਾਓ ਜੀ, ਇਹ ਪ੍ਰੋਗਰਾਮ ਲਾਈਵ ਫੋਨ ਇਨ ਰਹੇਗਾ। 2:00 ਰਿਲੇਅ ਹੋਣਗੀਆਂ ਅੰਗਰੇਜ਼ੀ ਵਿੱਚ ਖਬਰਾਂ ਦੇ, ਅਤੇ 2:15 ਹਿੰਦੀ ਵਿੱਚ ਖਬਰਾਂ ਆਕਾਸ਼ਵਾਣੀ ਦੇ ਦਿੱਲੀ ਕੇਂਦਰ ਤੋਂ। ਦੁਪਹਿਰ 2:30 ਲੈ ਕੇ ਹਾਜ਼ਰ ਹੋਵਾਂਗੇ ਪ੍ਰੋਗਰਾਮ ਸੁਰੀਲੀ ਦੁਪਹਿਰ, ਜੋ ਕਿ ਅਧਾਰਿਤ ਹੋਵੇਗਾ ਸਰੋਤਿਆਂ ਦੇ ਖਤਾਂ ਅਤੇ ਵਟਸਐਪ ਮੈਸੇਜਿਸ ਦੇ ਉੱਤੇ, ਜਿਸ ਤਹਿਤ ਤੁਸੀਂ ਸੁਣੋਗੇ ਫਿਲਮੀ ਅਤੇ ਗੈਰ ਫਿਲਮੀ ਗੀਤ। ਦੁਪਹਿਰ 3:00 ਤੋਂ 5:00 ਤੱਕ ਰਹਿਣਗੇ ਵਿਵਿਧ ਭਾਰਤੀ ਮੁੰਬਈ ਦੇ ਪ੍ਰਸਾਰਣ, ਜਿਸ ਦੇ ਤਹਿਤ ਪ੍ਰੋਗਰਾਮ ਸਖੀ ਸਹੇਲੀ 3:00 ਹੋਵੇਗਾ, ਅਤੇ 4:00 ਹੋਵੇਗਾ ਪ੍ਰੋਗਰਾਮ ਆਜ ਕੇ ਮਹਿਮਾਨ। ਸ਼ਾਮ 5:00 ਫਿਰ ਹਾਜ਼ਰ ਹੋਵਾਂਗੇ ਪ੍ਰੋਗਰਾਮ ਕਿਸਾਨਵਾਣੀ ਲੈ ਕੇ, ਵਿਸ਼ਾ ਔਰਗੈਨਿਕ ਖੇਤੀ ਬਾਰੇ ਜਾਣਕਾਰੀ ਦੇਣਗੇ ਸਫਲ ਕਿਸਾਨ ਧਰਮਪ੍ਰੀਤ ਸਿੰਘ ਚਹਿਲ, ਅਤੇ ਮੁਲਾਕਾਤੀ ਹੋਣਗੇ ਸੁਖਮਾਨ ਸਿੰਘ, ਪ੍ਰੋਗਰਾਮ ਦੇ ਨਿਰਮਾਤਾ ਨਿਰਦੇਸ਼ਕ ਬਲਜੀਤ ਸ਼ਰਮਾ ਜੀ। 5:30 ਪੇਸ਼ ਕਰਾਂਗੇ ਪ੍ਰੋਗਰਾਮ ਗੱਲਾਂ ਚੋਂ ਗੱਲ, ਜਿਸ ਦੇ ਤਹਿਤ ਸਿਲਸਿਲਾ ਰਹੇਗਾ ਹੈਲੋ ਡਾਕਟਰ, ਜਿਸ ਦਾ ਸੰਚਾਲਨ ਕਰਨਗੇ ਖੁਸ਼ਪ੍ਰੀਤ ਕੌਰ। 6:20 ਤੇ ਰਿਲੇਅ ਹੋਣਗੀਆਂ ਪ੍ਰਦੇਸ਼ਿਕ ਖਬਰਾਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ। ਸ਼ਾਮ 6:30 ਨੌਜਵਾਨ ਸਰੋਤਿਆਂ ਲਈ ਪ੍ਰੋਗਰਾਮ ਯੁਵਾਣੀ ਪੇਸ਼ ਕਰਾਂਗੇ, ਜਿਸ ਦਾ ਸੰਚਾਲਨ ਕਰਨਗੇ ਮਨਦੀਪ ਰਜੌਰਾ। ਸ਼ਾਮ 7:00 ਤੁਹਾਡਾ ਮਨਪਸੰਦ ਪ੍ਰੋਗਰਾਮ ਸ਼ਾਮ ਸੁਹਾਨੀ ਲੈ ਕੇ ਹਾਜ਼ਰ ਹੋਵਾਂਗੇ, ਜੋ ਕਿ ਲਾਈਵ ਫੋਨ ਇਨ ਹੋਏਗਾ। ਇਹ ਪ੍ਰੋਗਰਾਮ 8:00 ਤੱਕ ਜਾਰੀ ਰਹੇਗਾ। ਇਸ ਦੇ ਦਰਮਿਆਨ ਠੀਕ 7:30 ਤੋਂ 7:40 ਤੱਕ ਰਿਲੇਅ ਹੋਣਗੀਆਂ ਪੰਜਾਬੀ ਵਿੱਚ ਖਬਰਾਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ। ਠੀਕ 8:00 ਵੇਲਾ ਰਹੇਗਾ ਸਪੋਂਸਰਡ ਪ੍ਰੋਗਰਾਮ ਉਮੰਗ ਦਾ। ਇਸ ਪ੍ਰੋਗਰਾਮ ਦੇ ਸਪੋਂਸਰ ਹੋਣਗੇ NCERT, ਅਤੇ ਅੱਜ ਸੁਣੋਗੇ ਪ੍ਰੋਗਰਾਮ ਦਾ ਐਪੀਸੋਡ 1359। ਰਾਤ 8:30 ਰੂਬਰੂ ਕਰਾਂਗੇ ਪ੍ਰੋਗਰਾਮ 5 ਪਾਣੀਆਂ ਦੇ ਗੀਤ, ਜੋ ਕਿ ਆਧਾਰਿਤ ਹੋਵੇਗਾ ਵਟਸਐਪ ਮੈਸੇਜਿਸ ਦੇ ਉੱਤੇ। ਠੀਕ 9:45 ਰਿਲੇਅ ਕਰਾਂਗੇ ਹਿੰਦੀ ਵਿੱਚ ਖਬਰਾਂ ਦਾ ਬੁਲੇਟਿਨ ਸਮਾਚਾਰ ਸੰਧਿਆ, ਅਤੇ ਰਾਤ 9:00 ਅੰਗਰੇਜ਼ੀ ਵਿੱਚ ਖਬਰਾਂ ਦਾ ਬੁਲੇਟਿਨ ਨਿਊਜ਼ ਐਟ 9 ਆਕਾਸ਼ਵਾਣੀ ਦੇ ਦਿੱਲੀ ਕੇਂਦਰ ਤੋਂ। 9:15 ਤੇ ਵਿਵਿਧ ਭਾਰਤੀ ਮੁੰਬਈ ਦੇ ਪ੍ਰਸਾਰਣ ਰਿਲੇਅ ਕੀਤੇ ਜਾਣਗੇ, ਜੋ ਕਿ ਰਾਤ ਦੇ 11:00 ਤੱਕ ਜਾਰੀ ਰਹਿਣਗੇ, ਅਤੇ ਰਾਤ ਦੇ 11:00 ਹੋਵੇਗੀ ਅੱਜ ਦੀ ਪ੍ਰਸਾਰਣ ਸਭਾ ਦੀ ਸਮਾਪਤੀ। ਇਹ ਸੀ ਸਾਡੇ ਅੱਜ ਪ੍ਰਸਾਰਿਤ ਅਤੇ ਰਿਲੇਅ ਕੀਤੇ ਜਾਣ ਵਾਲੇ ਪ੍ਰੋਗਰਾਮਾਂ ਦੀ ਜਾਣਕਾਰੀ।

FM ਬੈਂਡ 101.1 ਮੈਗਾਹਰਟਸ ਤੇ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ ਤੁਸੀਂ ਟਿਊਨ ਕੀਤਾ ਹੈ ਆਕਾਸ਼ਵਾਣੀ FM ਬਠਿੰਡਾ। ਸਟੂਡੀਓ ਦੀ ਘੜੀ ਤੇ ਸਮਾਂ 6:15 ਤੇ 43 ਸਕਿੰਟ ਦਾ ਹੋ ਰਿਹਾ ਹੈ। ਆਓ ਸਰਵਣ ਕਰਦੇ ਹਾਂ ਪ੍ਰੋਗਰਾਮ ਅੰਮ੍ਰਿਤ ਵੇਲਾ।

ਹੁਣੇ ਤੁਸੀਂ ਸਰਵਣ ਕਰ ਰਹੇ ਸੀ ਇਸ਼ਮੀਤ ਸਿੰਘ ਪਾਸੋਂ ਗਾਇਨ ਕੀਤਾ ਇਹ ਸ਼ਬਦ। ਆਓ ਸਰਵਣ ਕਰਦੇ ਹਾਂ ਭਾਈ ਨਿਰਮਲ ਸਿੰਘ ਅਤੇ ਉਹਨਾਂ ਦੇ ਰਾਗੀ ਜਥੇ ਪਾਸੋਂ ਗਾਇਨ ਕੀਤਾ ਇਹ ਸ਼ਬਦ ਗਾਇਨ।

FM ਬੈਂਡ 101.1 ਮੈਗਾਹਰਟਜ਼ ਤੇ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ ਤੁਸੀਂ ਆਨੰਦ ਮਾਣ ਰਹੇ ਹੋ ਆਕਾਸ਼ਵਾਣੀ FM ਬਠਿੰਡਾ ਦੀ ਪੇਸ਼ਕਸ਼ ਦਾ। ਸਟੂਡੀਓ ਦੀ ਘੜੀ ਮੁਤਾਬਕ ਹੁਣ ਸਮਾਂ 7:20 ਦਾ ਹੋ ਰਿਹਾ ਹੈ। ਵੇਲਾ ਇਹ ਪ੍ਰੋਗਰਾਮ ਸੱਜਰੀ ਸਵੇਰ ਦਾ।

ਨਮਸਕਾਰ ਸਰੋਤਿਓ, ਸਵੇਰ ਸਿਰਫ ਸੂਰਜ ਦੇ ਚੜ੍ਹਨ ਦਾ ਨਾਮ ਨਹੀਂ, ਸਵੇਰ ਤਾਂ ਇੱਕ ਅਹਿਸਾਸ ਹੈ, ਇੱਕ ਨਵੀਂ ਉਮੀਦ ਹੈ, ਇੱਕ ਅਣਲਿਖਿਆ ਸਫ਼ਾ ਹੈ ਜਿਸ ਉੱਤੇ ਅਸੀਂ ਅੱਜ ਆਪਣੀ ਕਹਾਣੀ ਲਿਖਣੀ ਹੈ। ਬੀਤਿਆ ਕੱਲ੍ਹ ਭਾਵੇਂ ਕਿਹੋ ਜਿਹਾ ਵੀ ਸੀ,

ਅੱਜ ਸਾਡੇ ਲਈ ਬਿਲਕੁਲ ਨਵਾਂ ਪਿਆ ਏ, ਤਾਂ ਕਿਉਂ ਨਾ ਇਸ ਨਵੇਂ ਸਫ਼ੇ 'ਤੇ ਪਹਿਲਾ ਸ਼ਬਦ ਹੀ ਮੁਸਕਾਨ ਦਾ ਲਿਖੀਏ ਕਿ ਹਵਾ ਨੇ ਕੰਨਾਂ ਵਿੱਚ ਫਿਰ ਕੋਈ ਪੈਗਾਮ ਸੁਣਾਇਆ ਏ, ਸੂਰਜ ਦੀਆਂ ਕਿਰਨਾਂ ਨੇ ਧਰਤੀ ਨੂੰ ਗਲ ਨਾਲ ਲਾਇਆ ਏ, ਹਵਾਲੇ ਕੱਲ੍ਹ ਦੇ ਕਰੀਏ ਜੀ ਕੱਲ੍ਹ ਦੀਆਂ ਉਲਝਣਾਂ ਨੂੰ, ਤੁਹਾਨੂੰ ਅੱਜ ਨੇ ਫਿਰ ਤੋਂ ਖੁਸ਼ਾਮ ਦੀਦ ਬੁਲਾਇਆ ਏ, ਤੁਹਾਨੂੰ ਅੱਜ ਨੇ ਫਿਰ ਤੋਂ ਖੁਸ਼ਾਮ ਦੀਦ ਬੁਲਾਇਆ ਏ। ਸਵੇਰ ਦੀਆਂ ਸੁਨਹਿਰੀ ਕਿਰਨਾਂ ਮਧੁਰ ਸੰਗੀਤ ਅਤੇ ਰੌਚਕ ਜਾਣਕਾਰੀ ਦੇ ਸੁਚੱਜੇ ਸੁਮੇਲ ਨਾਲ ਸਜਿਆ ਪ੍ਰੋਗਰਾਮ ਸੱਜਰੀ ਸਵੇਰ ਲੈ ਕੇ ਮੈਂ ਹਾਜ਼ਰ ਹਾਂ ਤੁਹਾਡਾ ਦੋਸਤ ਕੁਲਜੀਤ ਚਹਿਲ। ਤੁਹਾਡੇ ਸਨੇਹ ਅਤੇ ਸਾਥ ਦਾ ਦਿਲੋਂ ਧੰਨਵਾਦ ਦੋਸਤੋ। ਹਮੇਸ਼ਾ ਦੀ ਤਰ੍ਹਾਂ ਪ੍ਰੋਗਰਾਮ ਦਾ ਆਗਾਜ਼ ਕਰਦੇ ਹਾਂ ਅੱਜ ਦੇ ਵਿਚਾਰ ਨਾਲ। ਦੋਸਤੋ, ਪੇਸ਼ ਅੱਜ ਦਾ ਵਿਚਾਰ ਜੋ ਕਿ ਮਹਾਨ ਕਾਰੋਬਾਰੀ ਅਤੇ ਐਪਲ ਕੰਪਨੀ ਦੇ CEO ਜਾਣੀ ਕਿ ਮੁੱਖ ਕਾਰਜਕਾਰੀ ਅਧਿਕਾਰੀ ਸਟੀਵ ਜੌਬਸ ਦੁਆਰਾ ਰਚਿਤ ਹੈ। ਕਹਿੰਦੇ ਨੇ ਕਿ ਤੁਹਾਡਾ ਸਮਾਂ ਕੀਮਤੀ ਹੈ, ਇਸ ਨੂੰ ਕਿਸੇ ਹੋਰ ਦੀ ਜ਼ਿੰਦਗੀ ਜੀਣ ਵਿੱਚ ਨਾ ਗਵਾਓ। ਬਿਲਕੁਲ ਦਰੁਸਤ ਫਰਮਾਇਆ ਜੀ ਕਿ ਤੁਹਾਡਾ ਸਮਾਂ ਬਹੁਤ ਕੀਮਤੀ ਹੈ, ਇਸ ਨੂੰ ਕਿਸੇ ਹੋਰ ਦੀ ਜ਼ਿੰਦਗੀ ਜੀਣ ਵਿੱਚ ਨਾ ਗਵਾਓ। ਤੁਲਨਾ ਦੀਆਂ ਜ਼ੰਜੀਰਾਂ ਨੂੰ ਤੋੜੋ ਅਤੇ ਆਪਣੀ ਕਹਾਣੀ ਖੁਦ ਲਿਖੋ। ਕਿਸੇ ਹੋਰ ਦੀ ਰਫ਼ਤਾਰ ਤੁਹਾਡੀ ਨਹੀਂ, ਕਿਸੇ ਹੋਰ ਦੀ ਮੰਜ਼ਿਲ ਤੁਹਾਡੀ ਨਹੀਂ। ਆਪਣੇ ਰਾਹ 'ਤੇ ਤੁਰੋ ਹੌਲੀ ਸਹੀ, ਪਰ ਹਿੰਮਤ ਨਾਲ ਅਤੇ ਆਪਣੇ ਦਮ 'ਤੇ। ਜੀ ਦੋਸਤੋ, ਇਸ ਵਡਮੁੱਲੇ ਵਿਚਾਰ ਨੂੰ ਹਮੇਸ਼ਾ ਆਪਣੇ ਜ਼ਿਹਨ 'ਚ ਵੱਸਦਾ ਰੱਖੀਏ, ਕਿਉਂਕਿ ਇੱਕ ਵਾਰੀ ਲੰਘਿਆ ਵੇਲਾ ਮੁੜ ਕੇ ਹੱਥ ਆਉਂਦਾ ਨਹੀਂ। ਉਮੀਦ ਹੈ ਅੱਜ ਦਾ ਵਿਚਾਰ ਤੁਹਾਨੂੰ ਚੰਗਾ ਲੱਗਿਆ ਹੋਵੇਗਾ। ਹੁਣ ਜ਼ਰਾ ਵਿਚਾਰਾਂ ਨੂੰ ਇੱਕ ਪਾਸੇ ਰੱਖੀਏ ਅਤੇ ਸ਼ਬਦਾਂ ਤੋਂ ਸੁਰਾਂ ਵੱਲ ਵਧੀਏ। ਆਓ ਸੁਣਦੇ ਹਾਂ ਇਹ ਗੀਤ।

ਇਹ ਉਹੀ ਪਵਿੱਤਰ ਗ੍ਰੰਥ ਸੀ ਜਿਸ ਦੀ ਸੰਪਾਦਨਾ ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਕਰਵਾਈ ਸੀ ਅਤੇ ਬਾਬਾ ਬੁੱਢਾ ਜੀ ਨੂੰ ਪਹਿਲੇ ਗ੍ਰੰਥੀ ਵਜੋਂ ਸੇਵਾ ਸੌਂਪੀ ਗਈ। ਇਹ ਸਿੱਖ ਇਤਿਹਾਸ ਦੇ ਬਹੁਤ ਮਹੱਤਵਪੂਰਨ ਪੰਨਿਆਂ ਵਿੱਚੋਂ ਇੱਕ ਹੈ। ਅੱਗੇ ਵਧੀਏ ਤਾਂ 27 ਅਗਸਤ 1930 ਨੂੰ ਗੁਰਦੁਆਰਾ ਗੰਗਸਰ ਜੈਤੋ ਦੇ ਦੀਵਾਨ ਨਾਲ ਜੁੜੇ ਕਈ ਗੁਰਸਿੱਖਾਂ ਨੂੰ ਬਰਤਾਨਵੀ ਸਰਕਾਰ ਨੇ ਗ੍ਰਿਫਤਾਰ ਕੀਤਾ ਸੀ। ਪੰਜਾਬ ਦਾ ਇਤਿਹਾਸ ਸਾਨੂੰ ਵਾਰ ਵਾਰ ਇਹੀ ਦੱਸਦਾ ਹੈ ਕਿ ਇਸ ਧਰਤੀ ਨੇ ਹੱਕ ਦੀ ਆਵਾਜ਼ ਲਈ ਕਦੇ ਵੀ ਕੀਮਤ ਦੇਣ ਤੋਂ ਪਿੱਛੇ ਕਦਮ ਨਹੀਂ ਕੀਤਾ।

ਹੁਣ ਗੱਲ ਕਰੀਏ 1781 ਵਿੱਚ ਹੋਏ ਪੱਲੀ ਲੂਰ ਦੇ ਯੁੱਧ ਦੀ। 27 ਅਗਸਤ 1781 ਨੂੰ ਹੈਦਰ ਅਲੀ ਦੀਆਂ ਫੌਜਾਂ ਅਤੇ ਬ੍ਰਿਟਿਸ਼ ਈਸਟ ਇੰਡੀਆ ਕੰਪਨੀ ਦੀਆਂ ਫੌਜਾਂ ਵਿਚਕਾਰ ਪੱਲੀ ਲੂਰ ਦੇ ਇਲਾਕੇ ਵਿੱਚ ਯੁੱਧ ਹੋਇਆ। ਹੁਣ ਆਉਂਦਿਆਂ 1870 ਵਿੱਚ 27 ਅਗਸਤ ਨੂੰ ਭਾਰਤ ਦੇ ਮੁੱਢਲੇ ਮਜ਼ਦੂਰ ਸੰਗਠਨਾਂ ਵਿੱਚੋਂ ਇੱਕ ਸ਼੍ਰਮਜੀਵੀ ਸੰਘ ਦੀ ਸਥਾਪਨਾ ਨਾਲ ਇਹ ਦਿਨ ਮਜ਼ਦੂਰ ਅੰਦੋਲਨ ਦੇ ਇਤਿਹਾਸ ਵਿੱਚ ਵੀ ਯਾਦ ਕੀਤਾ ਜਾਂਦਾ ਹੈ। ਹੁਣ ਇੱਕ ਬੇਹੱਦ ਦਿਲਚਸਪ ਘਟਨਾ ਹੈ ਦੋਸਤੋ ਕਿ 27 ਅਗਸਤ 1947 ਨੂੰ ਭਾਰਤ ਨੂੰ ਆਜ਼ਾਦੀ ਮਿਲਿਆਂ ਹਾਲੇ ਸਿਰਫ 21 ਦਿਨ ਹੀ ਹੋਏ ਸਨ ਅਤੇ ਇਸੇ ਦੌਰਾਨ ਇਸੇ ਦਿਨ ਪ੍ਰੈਸ ਟਰੱਸਟ ਆਫ ਇੰਡੀਆ PTI ਦੀ ਸਥਾਪਨਾ ਹੋਈ। ਇੱਕ ਆਜ਼ਾਦ ਦੇਸ਼ ਲਈ ਆਪਣੀ ਖਬਰ ਏਜੰਸੀ ਦਾ ਹੋਣਾ ਬਹੁਤ ਮਾਣ ਵਾਲੀ ਗੱਲ ਹੈ। ਅਤੇ ਹੁਣ ਇੱਕ ਪ੍ਰੇਰਣਾਦਾਈ ਘਟਨਾ ਕਹਾਣੀ ਦੀ ਗੱਲ ਕਰਦੇ ਹਾਂ। 27 ਅਗਸਤ 1999 ਇਸ ਸਾਲ ਇਸ ਦਿਨ ਸੋਨਾਲੀ ਬੈਨਰਜੀ ਨੇ ਭਾਰਤ ਦੀ ਪਹਿਲੀ ਮਹਿਲਾ ਮਰੀਨ ਇੰਜੀਨੀਅਰ ਬਣ ਕੇ ਇਤਿਹਾਸ ਰਚਿਆ। ਇੱਕ ਅਜਿਹਾ ਖੇਤਰ ਹੈ ਦੋਸਤੋ ਜਿਸ ਨੂੰ ਲੰਬੇ ਸਮੇਂ ਤੱਕ ਮਰਦਾਂ ਨਾਲ ਜੋੜ ਕੇ ਦੇਖਿਆ ਜਾਂਦਾ ਸੀ। ਉੱਥੇ ਇੱਕ ਭਾਰਤੀ ਮਹਿਲਾ ਨੇ ਆਪਣੀ ਮਿਹਨਤ ਅਤੇ ਹਿੰਮਤ ਨਾਲ ਇੱਕ ਨਵਾਂ ਰਾਹ ਖੋਲ੍ਹ ਦਿੱਤਾ

ਹੁਣ ਗੱਲ ਕਰਦੇ ਹਾਂ ਪ੍ਰਸਿੱਧ ਹਸਤੀਆਂ ਦੇ ਜਨਮ ਦਿਨ ਦੀ। 27 ਅਗਸਤ 1859 ਨੂੰ ਭਾਰਤੀ ਉਦਯੋਗ ਜਗਤ ਦੀ ਇੱਕ ਮਹੱਤਵਪੂਰਨ ਸ਼ਖਸੀਅਤ ਸਰ ਦੁਰਾਬਜੀ ਟਾਟਾ ਦਾ ਜਨਮ ਹੋਇਆ। ਭਾਰਤੀ ਉਦਯੋਗ ਦੇ ਵਿਕਾਸ ਵਿੱਚ ਉਹਨਾਂ ਦਾ ਵੱਡਾ ਯੋਗਦਾਨ ਰਿਹਾ। ਉਹਨਾਂ ਦਾ ਨਾਮ ਭਾਰਤ ਦੇ ਉਦਯੋਗਿਕ ਇਤਿਹਾਸ ਵਿੱਚ ਬੜੇ ਸਤਿਕਾਰ ਨਾਲ ਲਿਆ ਜਾਂਦਾ ਹੈ। ਅਤੇ ਇਸੇ ਦਿਨ 27 ਅਗਸਤ 1972 ਨੂੰ ਪੰਜਾਬ ਨਾਲ ਸੰਬੰਧਿਤ ਪ੍ਰਸਿੱਧ ਰੈਸਲਰ ਦਲੀਪ ਸਿੰਘ ਰਾਣਾ, ਜਿਨ੍ਹਾਂ ਨੂੰ ਦੁਨੀਆ ਦਾ ਗ੍ਰੇਟ ਖਲੀ ਦੇ ਨਾਮ ਨਾਲ ਜਾਣਦੀ ਹੈ, ਉਹਨਾਂ ਦਾ ਜਨਮ ਹੋਇਆ। ਇੱਕ ਛੋਟੇ ਜਿਹੇ ਪਿੰਡ ਤੋਂ ਦੁਨੀਆ ਦੇ ਵੱਡੇ ਸਭ ਤੋਂ ਵੱਡੇ ਰੈਸਲਿੰਗ ਮੰਚ ਤੱਕ ਉਹਨਾਂ ਦਾ ਸਫ਼ਰ ਆਪਣੇ ਆਪ ਵਿੱਚ ਪ੍ਰੇਰਣਾਦਾਇਕ ਕਹਾਣੀ ਹੈ। ਅਤੇ ਹੁਣ ਇੱਕ ਅਜਿਹੀ ਆਵਾਜ਼ ਜਿਸ ਨੂੰ ਸੁਣ ਕੇ ਅੱਜ ਵੀ ਪੁਰਾਣੇ ਜ਼ਮਾਨੇ ਦੀਆਂ ਯਾਦਾਂ ਤਾਜ਼ਾ ਹੋ ਜਾਂਦੀਆਂ ਨੇ। 27 ਅਗਸਤ 1976 ਨੂੰ ਪ੍ਰਸਿੱਧ ਪਾਰਸ਼ਵ ਗਾਇਕ ਮੁਕੇਸ਼ ਦਾ ਦੇਹਾਂਤ ਹੋਇਆ। ਉਹਨਾਂ ਦੇ ਗਾਏ ਗੀਤ ਅੱਜ ਵੀ ਪੁਰਾਣੇ ਸੰਗੀਤ ਦੇ ਸ਼ੌਕੀਨਾਂ ਦੇ ਦਿਲਾਂ ਵਿੱਚ ਵਸਦੇ ਨੇ। ਅਤੇ 27 ਅਗਸਤ 2006 ਨੂੰ ਭਾਰਤੀ ਸਿਨੇਮਾ ਦੇ ਮਹਾਨ ਫਿਲਮ ਨਿਰਦੇਸ਼ਕ ਰਿਸ਼ੀਕੇਸ਼ ਮੁਖਰਜੀ ਦਾ ਦੇਹਾਂਤ ਹੋਇਆ। ਉਹਨਾਂ ਨੇ ਭਾਰਤੀ ਮੱਧ ਵਰਗੀ ਕਹਾਣੀ ਜੀਵਨ ਦੀਆਂ ਕਹਾਣੀਆਂ ਨੂੰ ਬੜੀ ਸਾਦਗੀ ਅਤੇ ਸੰਵੇਦਨਸ਼ੀਲਤਾ ਨਾਲ ਪਰਦੇ ਉੱਤੇ ਪੇਸ਼ ਕੀਤਾ।

ਹੁਣ ਗੱਲ ਕੁਝ ਪੰਜਾਬੀ ਸ਼ਖਸੀਅਤਾਂ ਦੀ ਕਰਦੇ ਹਾਂ ਦੋਸਤੋ, ਜੋ ਕਿ ਪੰਜਾਬ ਦੇ ਨਾਲ ਸੰਬੰਧ ਰੱਖਦੀਆਂ ਨੇ। ਡਾਕਟਰ ਜਸਵੰਤ ਸਿੰਘ ਨੇਕੀ, ਜਿਨ੍ਹਾਂ ਦਾ ਜਨਮ 27 ਅਗਸਤ 1925 ਚ ਹੋਇਆ, ਉਹ ਸਿਰਫ ਕਵੀ ਨਹੀਂ ਸਨ, ਉਹ ਮਨੋਚਿਕਿਤਸਕ, ਸਿੱਖ ਚਿੰਤਕ, ਵਿਦਵਾਨ, ਅਧਿਆਪਕ ਅਤੇ ਪੰਜਾਬੀ ਦੇ ਨਵ ਅਧਿਆਤਮਵਾਦੀ ਕਵੀ ਸਨ। ਉਹਨਾਂ ਦੀਆਂ ਮਹੱਤਵਪੂਰਨ ਰਚਨਾਵਾਂ ਵਿੱਚ ਅਸਲੇ ਤੋਂ ਓਹਲੇ ਤੱਕ, ਸਿਮ੍ਰਿਤੀ ਦੀਆਂ ਕਿਰਨਾਂ ਤੋਂ ਪਹਿਲਾਂ, ਕੋਈ ਨਾ ਹੋ ਨਾ ਜਾਣੇ ਮੇਰਾ, ਅਰਦਾਸ, ਦਰਸ਼ਨ ਰੂਪ ਤੇ ਅਭਿਆਸ, ਸਦਾ ਵਿਗਾਸ ਅਤੇ ਹੋਰ ਰਚਨਾਵਾਂ ਸ਼ਾਮਲ ਹਨ। ਸਾਲ 1979 ਵਿੱਚ ਉਹਨਾਂ ਨੂੰ ਕਾਵਿ ਰਚਨਾ ਕਰੁਣਾ ਦੀ ਛੋਹ ਤੋਂ ਮਗਰੋਂ ਲਈ ਸਾਹਿਤ ਅਕਾਦਮੀ ਪੁਰਸਕਾਰ ਮਿਲਿਆ। 27 ਅਗਸਤ 1947 ਨੂੰ ਡਾਕਟਰ ਚਮਨ ਲਾਲ ਦਾ ਜਨਮ ਰਾਮਪੁਰਾ ਫੂਲ ਬਠਿੰਡਾ ਜ਼ਿਲ੍ਹੇ ਵਿੱਚ ਹੋਇਆ। ਉਹਨਾਂ ਨੂੰ ਉਹਨਾਂ ਦੀਆਂ ਰਚਨਾਵਾਂ ਵਿੱਚ ਦ ਭਗਤ ਸਿੰਘ ਰੀਡਰ, ਭਗਤ ਸਿੰਘ ਜੇਲ੍ਹ ਨੋਟਬੁੱਕ ਵਰਗੀਆਂ ਕਈ ਕਿਤਾਬਾਂ ਸ਼ਾਮਲ ਹਨ। ਹੁਣ ਆਓ ਸਿੱਧੇ ਸਾਹਿਤ ਤੋਂ ਚੱਲੀਏ ਪੰਜਾਬੀ ਸਿਨੇਮੇ ਦੀ ਦੁਨੀਆ ਵੱਲ। ਜੀ ਦੋਸਤੋ, 27 ਅਗਸਤ 1943 ਨੂੰ ਨਿਰਮਲ ਰਿਸ਼ੀ ਦਾ ਜਨਮ ਖੀਵਾ ਕਲਾਂ ਬਠਿੰਡਾ ਖੇਤਰ ਵਿੱਚ ਹੋਇਆ, ਜੋ

ਹੁਣ ਮਾਨਸਾ ਜ਼ਿਲ੍ਹੇ ਦੇ ਨਾਲ ਸੰਬੰਧਿਤ ਹੈ। ਉਹਨਾਂ ਦਾ ਫਿਲਮੀ ਸਫ਼ਰ ਲੌਂਗ ਦਾ ਲਿਸ਼ਕਾਰਾ ਨਾਲ ਸ਼ੁਰੂ ਹੋਇਆ, ਜਿੱਥੇ ਗੁਲਾਬੋ ਮਾਸੀ ਦਾ ਕਿਰਦਾਰ ਅੱਜ ਵੀ ਦਰਸ਼ਕਾਂ ਨੂੰ ਯਾਦ ਹੈ। ਇਸ ਤੋਂ ਬਾਅਦ ਨਿੱਕਾ ਜ਼ੈਲਦਾਰ ਦੂਜਾ, ਭਾਗ ਦਾ ਗ੍ਰੇਟ ਸਰਦਾਰ ਅਤੇ ਹੋਰ ਕਈ ਫਿਲਮਾਂ ਨਿਰਮਲ ਰਿਸ਼ੀ ਨੂੰ ਯੋਗਦਾਨ ਪਾਉਣ ਦਾ ਮੌਕਾ ਮਿਲਿਆ ਅਤੇ ਨਿਰਮਲ ਰਿਸ਼ੀ ਨੂੰ 2024 ਵਿੱਚ ਪਦਮ ਸ਼੍ਰੀ ਨਾਲ ਵੀ ਸਨਮਾਨਿਤ ਕੀਤਾ ਗਿਆ।

ਹੁਣ ਗੱਲ ਕਰਦੇ ਹਾਂ ਇੱਕ ਇਤਿਹਾਸਿਕ ਵਿਛੋੜੇ ਦੀ। ਦੇਸ ਰਾਜ ਕਾਲੀ, ਪੰਜਾਬੀ ਲੇਖਕ ਅਤੇ ਪੱਤਰਕਾਰ ਦੇਸ ਰਾਜ ਕਾਲੀ ਦਾ 27 ਅਗਸਤ 2023 ਨੂੰ ਚੰਡੀਗੜ੍ਹ ਵਿੱਚ ਦੇਹਾਂਤ ਹੋਇਆ। ਉਹਨਾਂ ਦੀਆਂ ਰਚਨਾਵਾਂ ਵਿੱਚ ਕੱਥ ਕਾਲੀ, ਫਕੀਰੀ, ਯਹਾਂ ਚਾਏ ਅੱਛੀ ਨਹੀਂ ਬਣਤੀ ਅਤੇ ਨਾਵਲ ਅੰਤਹੀਨ, ਪ੍ਰਥਮ ਪੁਰਾਣ, ਸ਼ਾਂਤੀ ਪਰਵ ਆਦਿ ਸ਼ਾਮਲ ਨੇ।

ਅਖੀਰ ਵਿੱਚ ਗੱਲ ਕਰਾਂਗੇ ਵਿਸ਼ਵ ਦੀਆਂ ਕੁਝ ਖਾਸ ਘਟਨਾਵਾਂ ਦੀ। ਸਭ ਤੋਂ ਪਹਿਲਾਂ ਚੱਲਦੇ ਹਾਂ ਸਾਲ 1776 ਵਿੱਚ, ਅਮਰੀਕੀ ਇਨਕਲਾਬ ਦਾ ਦੌਰ। 27 ਅਗਸਤ ਨੂੰ ਮੌਜੂਦਾ ਨਿਊਯਾਰਕ ਦੇ ਬਰੁਕਲਿਨ ਇਲਾਕੇ ਵਿੱਚ ਬੈਟਲ ਆਫ ਲੌਂਗ ਆਈਲੈਂਡ ਲੜੀ ਗਈ। ਇਹ ਵਿਸ਼ਵ ਦੇ ਇਤਿਹਾਸ ਵਿੱਚ ਬਹੁਤ ਮਹੱਤਵਪੂਰਨ ਘਟਨਾ ਹੈ। ਗੱਲ ਕਰਦੇ ਹਾਂ ਪਹਿਲੀ ਵਿਸ਼ਵ ਜੰਗ ਦੀ। 27 ਅਗਸਤ 1916 ਨੂੰ ਰੋਮਾਨੀਆ ਨੇ ਆਸਟਰੀਆ ਹੰਗਰੀ ਵਿਰੁੱਧ ਜੰਗ ਦਾ ਐਲਾਨ ਕੀਤਾ ਅਤੇ ਅਲਾਈਡ ਪਾਵਰਸ ਦੇ ਪੱਖ ਵਿੱਚ ਪਹਿਲੀ ਵਿਸ਼ਵ ਜੰਗ ਵਿੱਚ ਦਾਖਲ ਹੋ ਗਿਆ। 27 ਅਗਸਤ 1956 ਬਰਤਾਨੀਆ ਨੇ ਇਸ ਦਿਨ ਪਰਮਾਣੂ ਬਿਜਲੀ ਘਰ ਨੂੰ ਬਿਜਲੀ ਦੇ ਰਾਸ਼ਟਰੀ ਗ੍ਰਿੱਡ ਨਾਲ ਜੋੜਿਆ ਅਤੇ ਇਹ ਉਦਯੋਗਿਕ ਪੱਧਰ 'ਤੇ ਬਿਜਲੀ ਪੈਦਾ ਕਰਨ ਵਾਲਾ ਦੁਨੀਆ ਦਾ ਪਹਿਲਾ ਕਮਰਸ਼ੀਅਲ ਨਿਊਕਲੀਅਰ ਪਾਵਰ ਸਟੇਸ਼ਨ ਬਣਿਆ। 27 ਅਗਸਤ 1962 ਨੂੰ ਨਾਸਾ ਨੇ ਮੈਰੀਨਰ 2 ਸਪੇਸਕ੍ਰਾਫਟ ਲਾਂਚ ਕੀਤਾ। ਇਹ ਅੱਗੇ ਚੱਲ ਕੇ ਪਹਿਲਾ ਮਨੁੱਖ ਨਿਰਮਿਤ ਸਪੇਸਕ੍ਰਾਫਟ ਬਣਿਆ ਅਤੇ ਵੀਨਸ ਬਾਰੇ ਮਹੱਤਵਪੂਰਨ ਜਾਣਕਾਰੀ ਦਿੱਤੀ। 1896 ਦੁਨੀਆ ਦੀ ਸਭ ਤੋਂ ਛੋਟੀ ਜੰਗ ਦੀ ਗੱਲ ਕਰਦੇ ਹਾਂ ਦੋਸਤੋ, ਐਂਗਲੋ ਜ਼ਾਂਜੀਬਾਰ ਵਾਰ। ਸਿਰਫ ਲਗਭਗ 38 ਤੋਂ 45 ਮਿੰਟ ਚੱਲੀ। ਬ੍ਰਿਟਿਸ਼ ਫੋਰਸਿਸ ਨੇ ਜ਼ਾਂਜੀਬਾਰ ਨੂੰ ਹਰਾ ਦਿੱਤਾ। ਇਹ ਇਤਿਹਾਸ ਦੀ ਸਭ ਤੋਂ ਛੋਟੀ ਦਰਜ ਕੀਤੀ ਗਈ ਜੰਗ ਵਜੋਂ ਮਸ਼ਹੂਰ ਹੈ। ਇਹ ਸਨ ਅੱਜ ਦੇ ਰੌਚਕ ਜਾਣਕਾਰੀ ਭਰਪੂਰ ਕੁਝ ਗੱਲਾਂ। ਉਮੀਦ ਹੈ ਤੁਹਾਡੇ ਜਾਗਰੂਕਤਾ ਪੱਧਰ ਵਿੱਚ ਕੁਝ ਨਾ ਕੁਝ ਵਾਧਾ ਹੋਇਆ ਹੋਵੇਗਾ ਅਤੇ ਆਓ ਸੁਣਦੇ ਹਾਂ ਇਹ ਗੀਤ।

0: ਬਿਆ ਬੇ ਭਾਈ ਤੇਰੇ ਬੰਨਾ ਰੱਖੜੀ ਵੇ ਮੈਨੂੰ ਰੱਖੜੀ ਬੰਨਣ ਦਾ ਚਾਵੇ ਨਾਲੇ ਤੂੰ ਦੇਵੇਂਗਾ 500 ਤੇ ਨਾਲੇ ਗੁਲਾਬ ਜਾਮਣਾ ਨਾਲ ਪਿਆਵੇਂਗਾ ਚਾਵੇ ਤੇ ਨਾਲੇ ਭਾਈ ਜਿਹੜਾ ਮੇਰੀਆਂ ਭਰਜਾਈਆਂ ਨੇ ਸੂਟ ਸਿਉਂ ਕੇ ਦੇਣਾ ਉਹ ਤਾਂ ਵੱਖਰਾ ਨਾਲੇ ਲਊਂਗੀ ਵੀ ਐਤਕੀ ਤਾਂ ਮੈਂ ਆਪਦੀ ਪਸੰਦ ਦਾ ਭਾਈ ਆਹ ਤਾਂ ਨਾ ਤਿਉਹਾਰ ਜਿਹੜਾ ਆਉਂਦਾ ਨਾ ਰੱਖੜੀ ਦਾ ਕੁੜੇ ਇਹ ਤਾਂ ਨਾ ਸਾਲ ਦੇ ਵਿੱਚ ਘੱਟੋ ਘੱਟ 25-27 ਵਾਰੀ ਆ ਜਾ ਕਰੇ ਨਾਲੇ ਤਾਂ ਬੀਬੀਆਂ ਭੈਣਾਂ ਨੂੰ ਭਾਈ ਨਵੇਂ ਲੀੜੇ ਜੁੜ ਜਾ ਕਰਨਗੇ ਹੈ ਨੀ ਆਹ ਕਿਹੜੀ ਤੁਰੀ ਆਉਂਦੀ ਆ ਨੀ ਉਹ ਡੌਲੀਏ ਨੀ ਲੱਗਦੀ ਤਾਂ ਭਾਈ ਕੁੜਾ ਡੌਲੀ ਹੋਈ ਆ ਨੀ ਡੌਲੀ
1: ਓਹੋ ਬੀਬਸਿਸ ਇੰਨੀ ਉੱਚੀ ਉੱਚੀ ਵਾਜਾਂ ਮਾਰਨ ਲੱਗ ਜਾਂਦੇ ਹੋ ਤੁਹਾਨੂੰ ਮੈਨਰਸ ਨੀ ਹੈਗੀ ਗੱਲ ਕਰਨ ਦੇ ਔਰ ਨਾਲੇ ਇਕੱਲੇ ਉੱਚੀ ਉੱਚੀ ਗੀਤ ਗਾਈ ਜਾਂਦੇ ਹੋ ਕੋਈ ਦੇਖਣ ਵਾਲਾ ਕੀ ਹੋਊਗਾ ਕਿ ਬੀਬਸਿਸ ਨੂੰ ਕੀ ਹੋ ਗਿਆ
0: ਨਹੀਂ ਉਹ ਹੋ ਡਬਲੀਏ ਤੂੰ ਤਾਂ ਭਾਈ ਜਮਾ ਹੀ ਕਮਲੀ ਆ ਆਹ ਕਮਲੀ ਤੋਂ ਯਾਦ ਆ ਗਿਆ ਵੀ ਕਮਲਿਆਂ ਦੇ ਕਿਹੜਾ ਸਿੰਘ ਹੁੰਦੇ ਨੇ
1: ਬੀਬਸਿਸ ਇੱਕ ਗੱਲ ਨੀ ਮੈਨੂੰ ਸਮਝ ਆਈ
0: ਨੀ ਕਿਹੜੀ ਗੱਲ
1: ਆ ਜਿਹੜੀ ਸਿੰਘ ਵਾਲੀ ਗੱਲ ਕੀਤੀ ਹੈ ਤੁਸੀਂ ਆਪਦੇ ਤੇ ਕੀਤੀ ਹੈ ਕਿ ਮੇਰੇ ਤੇ ਕੀਤੀ ਹੈ
0: ਨੀ ਓਹੋ ਕੁੜੇ ਭਾਈ ਸਮਝਦਾਰ ਬੰਦੇ ਨੂੰ ਤਾਂ ਇਸ਼ਾਰਾ ਹੀ ਬਹੁਤ ਹੁੰਦਾ ਇਹ ਤਾਂ ਭਾਈ ਆਪੋ ਆਪਦੇ ਤੇ ਨਿਰਭਰ ਕਰਦਾ ਬੰਦੇ ਤੇ ਤੇ ਕਿਹੜੀ ਗੱਲ ਕਿਹੜੇ ਬੰਦੇ ਨੇ ਕਿਹੜੇ ਵੇਲੇ ਕਦੋਂ ਦਿਲ ਤੇ ਲਾਉਣੀ ਹੈ
1: ਤੁਸੀਂ ਕਹਿੰਦੇ ਹੋ ਨਾ ਕਮਲਿਆਂ ਦੇ ਸਿੰਘ ਨੀ ਹੁੰਦੇ ਤੇ ਸਿੰਘ ਤਾਂ ਤੁਹਾਡੇ ਵੀ ਨੀ ਹੈਗੇ ਕਿਸੇ ਦੇ ਵੀ ਨੀ ਹੈਗੇ ਇਹਨਾਂ ਮਤਲਬ ਸਾਰੀ ਦੁਨੀਆ ਕਮਲੇ ਚੋਰੀ ਫਿਰਦੀ ਹੈ
0: ਨੀ ਹੌਲੀ ਬੋਲ ਕੁੜੇ ਨੀ ਦੁਨੀਆਂ ਨੂੰ ਕਾਹਤੋਂ ਵਿੱਚ ਖਿੱਚਦੀ ਆ ਦੁਨੀਆਂ ਤਾਂ ਭਾਈ ਸੁੱਖ ਨਾਲ ਬਲਾ ਚੰਗੀ ਆ ਆਹ ਵੇਖ ਲਾ ਜਦੋਂ ਕੋਈ ਦਿਨ ਤਿਉਹਾਰ ਆਉਂਦਾ ਕੁੜੇ ਸਾਰੇ ਤਾਂ ਬਾਜ਼ਾਰਾਂ 'ਚ ਰੌਣਕਾਂ ਹੋ ਜਾਂਦੀਆਂ ਤੇ ਨਾਲੇ ਭਾਈਚਾਰ ਸਵੇਰੇ ਜਗਮਗ ਜਗਮਗ ਕੁੜੇ ਤਿਉਹਾਰ ਤਾਂ ਲੋਕਾਂ ਲਈ ਚਾਵਾਂ ਨਾਲ ਭਰੇ ਆਉਂਦੇ ਨੇ ਚਾਹੇ ਦੀਵਾਲੀ ਹੋਵੇ ਲੋਹੜੀ ਹੋਵੇ ਵਿਸਾਖੀ ਹੋਵੇ ਤੇ ਚਾਹੇ ਭਾਈ ਆਹ ਹੋਵੇ ਆਪਣੀ ਰੱਖੜੀ

0: ਰੱਖੜੀ ਦੇ ਤਿਉਹਾਰ ਦੀ ਤਾਂ ਨਾ ਗੱਲ ਹੀ ਵੱਖਰੀ ਹੈ ਬੀਬੋ। ਜਾਓ ਸ਼ਾਪਿੰਗ ਕਰੋ, ਇਕੱਠੀਆਂ ਹੋ ਕੇ ਜੋ ਜਾਂਦੀ ਆ, ਫਿਰ ਅਸੀਂ ਗੋਲ ਗੱਪੇ ਵੀ ਖਾ ਕੇ ਆਪਾਂ ਆਉਂਦੀ ਆ, ਕਿੰਨਾ ਇੰਜੋਏ ਕਰਦੇ ਆ ਆਪਾਂ। ਬਹਾਨੇ ਨਾਲ ਸੂਟ ਮਿਲ ਜਾਂਦਾ, ਨਾਲੇ ਬੋਣੀ ਹੋ ਜਾਂਦੀ ਹੈ, ਇਧਰੋਂ ਵੀ ਸੂਟ ਤੇ ਉਧਰੋਂ ਵੀ ਸੂਟ।
1: ਨਹੀਂ ਆਹੋ ਭਾਈ, ਇਸ ਗੱਲੋਂ ਦਾ ਭਾਈ ਆਪਣਾ ਬੀਬੀਆਂ ਦਾ ਦੋਹੇ ਪਾਸੀ ਘਿਓ ਚ ਹੱਥ ਰਹਿੰਦਾ। ਇੱਕ ਤਾਂ ਸਹੁਰਿਆਂ ਤੋਂ ਸਵਾਲ ਆ, ਅਖੇ ਭਾਈ ਮੈਂ ਤਾਂ ਰੱਖੜੀ ਤੇ ਪਾ ਕੇ ਜਾਣਾ ਪੇਕਿਆਂ ਦੇ ਸੂਟ, ਤੇ ਦੂਜਾ ਭਾਈ ਉਧਰੋਂ ਲੈ ਆਈਦਾ। ਆ ਨੀ ਗੱਲ ਸੁਣ ਭਾਈ, ਕੁੜੇ ਡੋਲੀਏ, ਊਂ ਤਾਂ ਤੂੰ ਰੱਖਦੀ ਆ ਹਰੇਕ ਗੱਲ ਦਾ ਭਾਈ ਓਲਾ, ਕੁੜੇ ਆ ਲਿਫਾਫਾ ਤਾਂ ਸੁੱਖ ਨਾਲ ਤੂੰ ਵੀ ਵਾਹਵਾ ਵੱਡਾ ਫੜੀ ਬੈਠੀ ਆ ਹੱਥ ਚ। ਕੁੜੇ ਮੈਨੂੰ ਤਾਂ ਐ ਲੱਗਦਾ ਜਿਵੇਂ ਤਿੰਨ ਚਾਰ ਸੂਟ ਇਕੱਠੇ ਹੀ ਸਵਾਉਣ ਚੱਲੀ ਹੋਵੇ, ਵੀ ਮੂਹਰੇ ਰੱਖੜੀ ਆ ਗਈ।
0: ਕੀ ਗੱਲਾਂ ਕਰਦੇ ਪਏ ਹੋ, ਚੱਲੀਆਂ ਮੈਂ ਰੱਖੜੀ ਤੇ ਸੂਟ ਸਵਾਉਣ? ਜੇ ਮੈਂ ਹੁਣ ਸੂਟ ਸਿਉਣਾ ਦਿੱਤਾ ਤਾਂ ਮੈਨੂੰ ਲੱਗਦਾ ਅਗਲੀ ਰੱਖੜੀਆਂ ਤੇ ਮਿਲੂਗਾ ਮੈਨੂੰ ਸੂਟ। ਤੁਹਾਨੂੰ ਪਤਾ ਇਹਨਾਂ ਦਿਨਾਂ ਦੇ ਵਿੱਚ ਕਿੰਨਾ ਕੰਮ ਹੁੰਦਾ ਸਭ ਕੋਲ, ਇੰਨਾ ਕੰਮ ਹੁੰਦਾ ਕਿ ਵਾਰੀ ਨੀ ਆਉਂਦੀ, ਕਿੰਨੇ ਕਿੰਨੇ ਦਿਨ ਲਾਈਨ ਚ ਲੱਗਣਾ ਪੈਂਦਾ, ਕਹਿ ਕੇ ਮਸਾ ਸੂਟ ਸਵਾਣੇ ਪੈਂਦੇ ਆ। ਇਸ ਕਰਕੇ ਮੈਂ ਤਾਂ ਐਡਵਾਂਸ ਸਿਉਣਾ ਡੇਟਾ ਸੀ, ਤੇ ਆ ਦੇਖੋ ਹੁਣ ਮੈਂ ਫੜ ਕੇ ਲੈ ਕੇ ਆਈ ਆ, ਤੇ ਮੈਨੂੰ ਕੱਲ ਇਹਨੂੰ ਪ੍ਰੈਸ ਕਰਕੇ ਤੇ ਕੱਲ ਮੈਂ ਰੱਖੜੀ ਤੇ ਪਾਉਣਾ।
1: ਨੀ ਆ ਪਰਚੀ ਤਾਂ ਫੜਾਗਾ ਜਰਾ ਕੁੜੇ। ਓਹੋ ਨੀ, ਇਹ ਤੇ ਸਾਲ ਤਾਂ ਲਿਖੀ ਬੈਠੀ ਹੈ 2025। ਆ ਮੇਰਾ ਮਤਲਬ ਹੈ ਪਿਛਲੇ ਸਾਲ ਦਾ ਸੂਟ ਦਿੱਤਾ ਹੋਇਆ ਤੇਰਾ।
0: ਓਹੋ ਛਾਈ ਤਾਂ ਕਹਿੰਦੀ ਆ ਬੀਬੋ ਸੇਸ, ਆ ਪਿਛਲੇ ਸਾਲ ਦਾ ਦਿੱਤਾ ਸੀ, ਇਸ ਸਾਲ ਮਿਲ ਗਿਆ, ਇਸ ਸਾਲ ਵਾਲਾ ਦੇ ਕੇ ਆਉਂਗੀ, ਅਗਲੇ ਸਾਲ ਮਿਲ ਜੂਗਾ ਮੈਨੂੰ ਰੱਖੜੀ ਤੇ।
1: ਨੀ ਉਦੋਂ ਨੂੰ ਤਾਂ ਭੈਣੇ ਬਾਜ਼ਾਰ ਚ ਟ੍ਰੈਂਡ ਚੇਂਜ ਹੋ ਜੂਗਾ। ਨਾਲੇ ਭਾਈ ਗੱਲ ਸੁਣ, ਲਾਰੇ ਤਾਂ ਕੋਈ ਇੱਕ ਅੱਧਾ ਹੀ ਲਾਉਂਦਾ ਹੋਣਾ, ਆ ਬਾਕੀ ਤਾਂ ਮੇਰਾ ਖਿਆਲ ਹੈ ਟਾਈਮ ਤੇ ਕੰਮ ਕੱਢ ਦਿੰਦੇ ਆ ਭਾਈ।
0: ਚਲੋ ਛੱਡੋ, ਐ ਦੱਸੋ ਤੁਸੀਂ ਨੀ ਸੂਟ ਸਵਾਇਆ?
1: ਨੀ ਕਾਹਨੂੰ ਪੁੱਛਦੀ ਆ ਭਾਈ, ਮੇਰੇ ਤਾਂ ਪਿਛਲੇ ਸਾਲ ਦੇ ਰਜਾਈਆਂ ਵਾਲੀ ਪੇਟੀ ਚ ਸਾਂਭੇ ਪਏ ਨੇ ਹੈ। ਮੈਂ ਆਖਿਆ ਵੀ ਚੱਲ ਰਿਵਾਜਾਂ ਦਾ ਕੀ ਆ, ਇਹ ਤਾਂ ਸੁੱਖ ਨਾਲ ਬਦਲਦੇ ਰਹਿੰਦੇ ਨੇ, ਵੀ ਚੱਲ ਜੇ ਪਿਛਲੇ ਸਾਲ ਨੀ ਪਾਇਆ ਤਾਂ ਐਤਕੀ ਪਾਲਾਂਗੇ। ਨਾਲੇ ਉਹ ਕਿਹੜਾ ਕਿਸੇ ਨੇ ਮੇਰੇ ਪਾਇਆ ਦੇਖਿਆ, ਅਗਲੇ ਨੂੰ ਤਾਂ ਆਈ ਲੱਗੂ ਵੀ ਮੈਂ ਨਵਾਂ ਪਾ ਕੇ ਆਈ ਆ। ਤੇ ਨਾਲੇ ਗੱਲ ਸੁਣ ਭਾਈ ਡੋਲੀਏ, ਕੁੜੇ ਜਿਹੋ ਜਿਹਾ ਤੁਸੀਂ ਕੱਪੜਾ ਲੀੜਾ ਪਾ ਲਓ, ਕੁੜੇ ਉਹੋ ਜਿਹਾ ਰਿਵਾਜ ਸ਼ੁਰੂ ਹੋ ਜਾਂਦਾ, ਰੀਸੋ ਰੀਸ ਹੀ ਚੱਲ ਪੈਂਦਾ।
0: ਓਹੀ ਚ ਮੈਂ ਕਹਿੰਦੀ ਆ, ਮੈਨੂੰ ਤਾਂ ਕਹੀ ਜਾਂਦੇ ਤੁਸੀਂ ਪੁਰਾਣੇ ਰਿਵਾਜ ਹੋ ਜਾਂਦੇ, ਤੇ ਆਪਦਾ ਪੇਟੀ ਚ ਰੱਖਿਆ ਪਤਾ ਨੀ 2 ਸਾਲ ਪੁਰਾਣਾ ਕਿ 3 ਸਾਲ ਪੁਰਾਣਾ, ਉਹ ਪਾਓਗੇ, ਨਵਾਂ ਲੈ ਲੋ, ਬਾਨੇ ਨਾਲ ਨਵਾਂ ਸੂਟ ਮਿਲ ਜੂਗਾ। ਔਰ ਵੀਰ ਜੀ ਤਾਂ ਤੁਹਾਨੂੰ ਭੱਜ ਕੇ ਲੈ ਕੇ ਦੇਣਗੇ ਸੋਹਣਾ ਜਿਹਾ ਸੂਟ।
1: ਆਹੋ ਲਿਆ ਕੇ ਦੇਣਗੇ ਭੱਜ ਕੇ, ਕੁੜੇ ਜਦੋਂ ਸੂਟ ਦਾ ਨਾਂ ਲੈਣੀ ਆ ਅਗਲਾ ਘਰੋਂ ਹੀ ਭੱਜ ਜਾਂਦਾ।
0: ਬੀਬੋ ਸਿਸ, ਤੁਹਾਡੀ ਜਿਹੜੀ ਨਨਾਣ ਹੈ ਬਹੁਤ ਚਿਰ ਹੋ ਗਿਆ ਆਈ ਨੀ,

0: ਰੱਖੜੀ ਤੇ ਆਉਂਦੇ
1: ਨੀ? ਆਹੋ ਕੁੜੇ ਆਇਆ ਸੀ ਕੱਲ ਪਰਸੋਂ ਫੋਨ, ਅਖੇ ਰੱਖੜੀ ਤੇ ਅਸੀਂ ਆਵਾਂਗੇ। ਤੁਸੀਂ ਭਾਈ ਆਪਦਾ ਬੰਦੋਬਸਤ ਰੱਖਿਓ, ਬੰਦੋਬਸਤ ਨੂੰ ਦੱਸ ਹੈ, ਹੁਣ ਅਸੀਂ ਹਲਵਾਈ ਲਾ ਲਈਏ ਕਿ ਟੈਂਟ ਮੰਗਾ ਲਈਏ? ਵੀ ਭਾਈ ਮੈਂ ਤਾਂ ਗੱਲਾਂ ਗੱਲਾਂ ਚ ਦੱਸਦਾ ਵੀ ਮੈਂ ਤਾਂ 5-4 ਦਿਨ ਪਹਿਲਾਂ ਹੀ ਜਾਊਂ ਪੇਕਿਆਂ ਨੂੰ। ਵੀ ਭਾਈ ਸੁੱਖ ਨਾਲ ਸਾਡਾ ਤਾਂ ਲਾਣਾ ਹੀ ਬਹੁਤ ਵੱਡਾ ਕੁੜੇ, ਨਾਲੇ ਤਾਂ ਮੈਂ ਆਪਦੇ ਭਰਾਵਾਂ ਦੇ, ਚਾਚੇ ਤਾਇਆਂ ਦੇ ਮੁੰਡਿਆਂ ਦੇ, ਕੁੜੇ ਮੇਰੀ ਭੂਆ ਦੇ ਮੁੰਡੇ, ਮਾਸੀਆਂ ਦੇ ਮੁੰਡੇ, ਨੀ ਮੇਰੇ ਮਾਮਿਆਂ ਦੇ ਮੁੰਡੇ, ਮਾਮੀਆਂ ਦੇ ਮੁੰਡੇ, ਹੈਂ ਕੁੜੇ ਕਿੰਨੀ ਦੂਰ ਦੂਰ ਤੱਕ ਸਾਡੀਆਂ ਰਿਸ਼ਤੇਦਾਰੀਆਂ। ਤੋਲੇ ਭਾਈ ਮੈਂ ਤਾਂ ਦਾਦਾ ਪੜਦਾਦਾ ਸਾਰਿਆਂ ਦੇ ਬੰਨਦੀਆਂ ਰੱਖੜੀ। ਭਾਈ ਮੈਂ ਤਾਂ ਕਹਿਤਾ ਵੀ ਮੈਨੂੰ ਤਾਂ ਹਫ਼ਤਾ ਲੱਗ ਜੂਗਾ, ਰੱਖੜੀ ਤੋਂ 2-4 ਦਿਨ ਉੱਤੇ ਟਪਾ ਕੇ ਆਊਂਗੀ। ਨਾਲੇ ਊਂ ਕਿਹੜਾ ਭਾਈ ਸਾਡਾ ਨਿਆਣਾ ਪੜ੍ਹਦਾ ਹੈ, ਜਿਹੜਾ ਸਕੂਲ 'ਚ ਜਾ ਕੇ ਕੋਈ ਰੰਗ ਲਾ ਦੂਗਾ, ਜਿੰਨਾ ਕਹਿੰਦੇ ਘਰੇ ਪੜ੍ਹਨਾ ਓਨਾ ਕੀ ਇਹ ਸਕੂਲ ਪੜ੍ਹਦਾ?
0: ਹੈਂ ਛੋਟਾ ਗੋਲੂ ਸਕੂਲ ਜਾ ਕੇ ਰੰਗ ਲਾ ਦਿੰਦਾ?
1: ਨੀ ਓਹੋ, ਰੰਗ ਲਾਉਣ ਦਾ ਮਤਲਬ ਹੈ ਵੀ ਤੈਨੂੰ ਪਤਾ ਹੀ ਹੈ ਵੀ ਸਾਡਾ ਗੋਲੂ ਕਿੰਨੇ ਕੁ ਪਾਣੀ ਚ ਹੈ।
0: ਹੈਂ ਗੋਲੂ ਪਾਣੀ ਚ, ਪਾਣੀ ਚ ਰਹਿੰਦਾ ਗੋਲੂ, ਹਾਏ ਹਾਏ।
1: ਨੀ ਓਹੋ ਕੁੜੇ, ਉਹ ਕਿਹੜਾ ਮਗਰ ਮੱਸ ਹੈ ਵੀ ਜਿਹੜਾ ਪਾਣੀ ਚ ਰਹਿੰਦਾ? ਕੁੜੇ ਮੈਂ ਤਾਂ ਤੈਨੂੰ ਸਾਡੇ ਸਿਆਣਿਆਂ ਦੀ ਕਹਾਵਤ ਦੱਸਦੀ ਆ ਵੀ ਤੈਨੂੰ ਸਾਡੇ ਜਵਾਕਾਂ ਦਾ ਪਤਾ ਹੀ ਹੈ ਕਿੰਨੇ ਕ ਪੜ੍ਹੇ ਲਿਖੇ ਨੇ, ਆ ਮੇਰਾ ਮਤਲਬ ਹੈ ਕਿੰਨੇ ਕ ਕਹਿਣੇ ਚ ਰਹਿਣ ਵਾਲੇ ਨੇ।
0: ਆ ਬੱਬੀ ਸਿਸਨਾ ਕੱਲ ਦੇ ਗਏ ਹੋਏ ਹੈ, ਕਹਿੰਦੇ ਮੈਂ 2 ਦਿਨ ਲਗਾ ਕੇ ਆਊਂਗੀ ਰੱਖੜੀ ਤੇ ਦੇਖੋ ਰੱਖੜੀ ਬੰਨ ਕੇ ਕੱਲ ਆ ਜਾਣਗੇ। ਕੱਲ ਉਹਨਾਂ ਦੀ ਨਨਾਣ ਵੀ ਕਰੇ ਆਉਣ ਵਾਲੀ ਹੈ, ਇਸ ਕੱਲ ਕਹਿੰਦੇ ਮੈਂ ਪਹਿਲਾਂ ਹੀ ਰੱਖੜੀ ਬੰਨ ਆਉਂਦੀ ਹਾਂ, ਜਦੋਂ ਮੇਰੀ ਨਨਾਣ ਆਊਗੀ ਫਿਰ ਉਹ ਬਣ ਜੂਗੀ, ਦੇਖੋ ਕਿੰਨਾ ਵਧੀਆ ਲੱਗਦਾ। ਤੇ ਤੁਸੀਂ ਆਪਣੀ ਨਨਾਣ ਨੂੰ ਫੋਨ ਤੇ ਜਵਾਬ ਦਿੱਤਾ?
1: ਨੀ ਓਹੋ ਭਾਈ ਜਵਾਬ ਕਾਹਨੂੰ ਦਿੱਤਾ ਹੈ ਵੀ ਮੈਂ ਤਾਂ ਭਾਈ ਫਿਰ ਉਹਨੂੰ ਕਹੀ ਦਿੱਤਾ ਵੀ ਐਤਕੀ ਸਾਡੀ ਨੂੰ ਰੱਖੜੀ ਬੰਨਣ ਜਾਂਦੀ ਨੀ, ਉਹ ਕਹਿੰਦੀ ਮੈਂ ਤਾਂ ਜੂਨ ਦੀਆਂ ਛੁੱਟੀਆਂ 'ਚ ਬੰਨਿਆ ਹੀ ਸੀ ਭਾਈ, ਵੀ ਐਵੇਂ ਵਾਰ ਵਾਰ ਕਿਹੜਾ ਆਊਗਾ, ਸੁੱਖ ਨਾਲ ਅਗਲੀ ਦੇ ਪੇਕੇ ਦੂਰ ਨੇ, ਤੇ ਨਾਲੇ ਭਾਈ ਸੁੱਖ ਨਾਲ ਤੈਨੂੰ ਤਾਂ ਪਤਾ ਤਕੜਾ ਪਰਿਵਾਰ ਆ, ਅਗਲਿਆਂ ਨੇ ਭਾਈ ਪਹਿਲਾਂ ਹੀ ਮਾਣ ਤਾਣ ਕਰਤਾ ਆ ਛੁੱਟੀਆਂ 'ਚ ਹੀ, ਅਗਲੇ ਕਹਿੰਦੇ 2-2 ਵਾਰੀ ਕਾਹਨੂੰ ਖਰਚਾ ਕਰਨਾ ਆਉਣ ਜਾਣ ਤੇ। ਭਾਈ ਮੈਂ ਤਾਂ ਫਿਰ ਸਾਡੀ ਕੁੜੀ ਨੂੰ ਇੱਕੋ ਹੀ ਗੱਲ ਨਵੇੜਤੀ ਵੀ ਜਿਹੜਾ ਕੁਛ ਘਰੇ ਸਾਡੀ ਨੂੰਹ ਰਾਣੀ ਨੇ ਬਣਾਇਆ ਤੇ ਭਾਈ ਛਕ ਲਿਓ, ਤੇ ਮੈਂ ਤਾਂ ਫਿਰ ਹਫ਼ਤੇ 10 ਦਿਨਾਂ ਬਾਅਦ ਹੀ ਗੇੜਾ ਮਾਰੂੰਗੀ।
0: ਹਾਂ 2 ਵਾਰੀ ਗਏ ਤੁਸੀਂ, ਇੱਕ ਤਾਂ ਜੂਨ ਜੁਲਾਈ ਦੀ ਛੁੱਟੀਆਂ 'ਚ ਗਏ ਹੋ, ਹੁਣ ਪਿੱਛੇ ਜੇ ਰੁੱਸ ਕੇ ਤੁਸੀਂ ਮਹੀਨਾ ਬੈਠੇ ਰਹੇ ਹੋ, ਹਲੇ ਤੁਹਾਡਾ ਜੀ ਨਹੀਂ ਭਰਿਆ, ਹੁਣ ਫੇਰ ਪੇਕੇ ਦੇ ਜਾਓਗੇ ਤੇ ਭਰਜਾਈਆਂ ਦੇ ਸਿਰ ਤੇ ਜਾ ਕੇ ਬੈਠ ਜਾਂਦੇ ਹੋ, ਉਹਨਾਂ ਦੇ ਹੁਕਮ ਚਲਾਉਂਦੇ ਹੋ, ਲੜਾਈਆਂ ਕਰ ਕਰਕੇ ਆਉਂਦੇ ਹੋ।
1: ਨੀ ਓਹੋ ਕੁੜੇ ਜਿੱਥੇ 2 ਭਾਂਡੇ ਹੋਣਗੇ ਡੋਲੀਏ, ਕੁੜੇ ਮਾੜਾ ਮੋਟਾ ਤਾਂ ਇੱਕ ਦੂਜੇ 'ਚ ਵੱਜਣਗੇ, ਆ ਮੇਰਾ ਮਤਲਬ ਹੈ ਖੜਕਾ ਦੜਕਾ ਕਰਨਗੇ, ਤੇ ਨਾਲੇ ਭਾਈ ਪੇਕਿਆਂ ਦਾ ਪਿਆਰ ਕਿਹਨੂੰ ਨੀ ਚੰਗਾ, ਮੇਰੀ ਤਾਂ ਮਾਂ ਭਾਈ ਮੇਰਾ ਬਲਾਈ ਕਰਦੀ ਆ।
0: ਹਾਂ ਭਾਂਡਿਆਂ ਦੀ ਗੱਲ ਕਰ ਦਿਓ, ਭਾਂਡੇ ਪਏ ਪਏ ਕਿਵੇਂ ਖੜਕ ਜਾਣਗੇ, ਖੜਕਾਨੇ ਆ ਫੇਰ ਖੜਕਦੇ ਆ।
1: ਨੀ ਇਹ ਖੜਕਾਉਣ ਵਾਲਾ ਕੰਮ ਤਾਂ ਤੂੰ ਮੇਰੇ ਤੇ ਛੱਡ ਦੇ, ਇਹ ਕੰਮ ਤੇਰੇ ਬਸ ਦਾ ਹੈ ਨੀ ਭਾਈ, ਆ ਨਾਲੇ ਜੇ ਕੋਈ ਆਪਦੀ ਆਪ ਖੜਕਦਾ ਤਾਂ ਖੜਕ ਲੈਣ ਦੋ।
0: ਬੀਬੋ ਸਿਸ ਹੋਰ ਗੱਲਾਂ ਦੀਆਂ ਗੱਲਾਂ, ਪਰ ਨਾ ਮੈਂ ਤੁਹਾਡੀ ਇਸ ਗੱਲ ਨਾਲ ਐਗਰੀ ਨਹੀਂ ਕਰਦੀ ਤੇ ਮੈਂ ਤੁਹਾਡੇ ਨਾਲ ਹੋ ਗਈ ਆ ਗੁੱਸੇ।
1: ਨੀ ਓਹੋ ਜਿੱਥੇ ਸਾਰੀ ਦੁਨੀਆ ਗੁੱਸੇ ਹੈ, ਜੇ ਇੱਕ ਤੂੰ ਹੋ ਜਾਏਗੀ ਤੇ ਮੇਰਾ ਕਿਹੜਾ ਭਾਈ ਜੱਗ ਸੁਣਨਾ ਹੋ ਜੂ। ਨਾਲੇ ਗੱਲ ਦੱਸ ਨੀ ਡੋਲੀਏ, ਤੂੰ ਕਾਹਤੋਂ ਸੁੱਖੀ ਸਾਂਦੀ ਗੁੱਸੇ ਹੁੰਨੀ ਆ ਮੇਰੇ ਨਾਲ? ਹੈ
0: ਤੁਹਾਨੂੰ ਤਾਂ ਰਿਸ਼ਤਿਆਂ ਦੀ ਕਦਰ ਹੀ ਨਹੀਂ ਹੈਗੀ, ਵਿਚਾਰੀ ਨਨਾਣ ਨੇ ਕਿੰਨੇ ਮਾਣ ਨਾਲ ਫੋਨ ਕੀਤਾ ਹੋਣਾ ਤੁਹਾਨੂੰ ਕਿ ਮੈਂ ਆ ਰਹੀ ਹਾਂ ਰੱਖੜੀ ਤੇ, ਤੁਸੀਂ ਝੱਟ ਜਾਣੇ ਜਵਾਬ ਦੇਤਾ, ਇਹ ਚੰਗੀ ਗੱਲ ਥੋੜੀ ਹੈ। ਹੁਣ ਦੇਖੋ ਮੇਰੀ ਨਨਾਣ ਵੀ ਆ ਰਹੀ ਹੈ, ਉਹਦੇ ਬੱਚੇ ਆ ਰਹੇ ਹੈ, 2 ਦਿਨ ਰਹਿ ਕੇ ਜਾਊਗੀ ਉਹ ਮੇਰੇ ਕੋਲ। ਮੈਂ ਤਾਂ ਕੋਈ ਨਹੀਂ ਕਿਹਾ ਵੀ ਤੁਸੀਂ ਨਾ ਆਓ, ਮੈਂ ਤਾਂ ਕਿਹਾ ਦੀਦੀ ਆਓ 2-4 ਦਿਨ ਲਗਾ ਕੇ ਜਾਓ।
1: ਨਹੀਂ ਓਹੋ ਕੁੜੇ ਆਉਣ ਤੋਂ ਤਾਂ ਮੈਂ ਵੀ ਨਹੀਂ ਰੋਕਿਆ, ਬਸ ਮੈਂ ਤਾਂ ਆਈ ਆਖਿਆ ਨਾ ਵੀ ਮੈਂ ਘਰੇ ਨਹੀਂ ਹੋਣੀ ਵੀ ਮਗਰੋਂ ਭਾਈ ਤੁਸੀਂ ਆਇਓ ਰਹੋ ਤੇ ਜਾਇਓ, ਹੈ ਜਿਵੇਂ ਤੁਹਾਨੂੰ ਚੰਗਾ ਲੱਗਿਆ, ਜੋ ਤੁਹਾਡਾ ਦਿਲ ਕੀਤਾ ਭਾਈ ਉਹ ਕਰਿਓ।
0: ਇਹ ਗਲਤ ਗੱਲ ਹੈ, ਮੈਂ ਵੀ ਐਗਰੀ ਨਹੀਂ ਕਰਦੀ ਤੇ ਬਾਬੀ ਸਿਸ ਵੀ ਨਹੀਂ ਇਸ ਤੇ ਐਗਰੀ ਕਰਨਗੇ, ਉਹ ਵੀ ਤੁਹਾਡੇ ਨਾਲ ਗੁੱਸੇ ਹੋਣਗੇ। ਚਲੋ ਫੋਨ ਚੁੱਕੋ ਤੇ ਕਰੋ ਆਪਣੀ ਨਨਾਣ ਨੂੰ ਫੋਨ ਕਿ ਆ ਜਾਓ ਰੱਖੜੀ ਬੰਨਣ ਵਾਸਤੇ।
1: ਨਹੀਂ ਉਹ ਤਾਂ ਮੈਂ ਕਰਦਿਆਂ, ਪਰ ਜਿਹੜਾ ਮੈਂ ਗਾਹਾਂ ਫੋਨ ਕਰੀ ਬੈਠੀ ਆ ਆਪਣੇ ਪੇਕਿਆਂ ਦੇ, ਕੁੜੇ ਉੱਥੇ ਨਹੀਂ ਫਿਰ ਮੈਥੋਂ ਜਵਾਬ ਦਿੱਤਾ ਜਾਣਾ।
0: ਬੀਬੋ ਸੇਸ ਕੀ ਤੁਸੀਂ ਉੱਥੇ 2-3 ਦਿਨ ਬੈਠੇ ਰਹੋਗੇ? ਕੋਈ ਨੀ ਆ ਜਾਣਗੇ, ਪਹਿਲਾਂ ਆਪਣੀ ਨਨਾਣ ਨੂੰ ਅਟੈਂਡ ਕਰ ਲਿਓ, ਰੱਖੜੀ ਬਣਾ ਕੇ ਫੇਰ ਚਲੇ ਜਾਇਓ।
1: ਨਹੀਂ ਗੱਲ ਤਾਂ ਭਾਈ ਡੋਲੀਏ ਤੇਰੀ ਠੀਕ ਆ, ਕੁੜੇ ਹੁਣ ਰਿਸ਼ਤੇ ਤਾਂ ਬਣਾਏ ਤੇ ਹੀ ਨਿਭਦੇ ਨੇ।
0: ਸ਼ੁਕਰ ਹੈ ਕੁਛ ਤਾਂ ਸਮਝ ਆਇਆ ਤੁਹਾਨੂੰ, ਮੈਨੂੰ ਇਹ ਗੱਲ ਤੁਹਾਡੀ ਵਧੀਆ ਨੀ ਲੱਗੀ ਜਿਹੜੀ ਤੁਸੀਂ ਕੀਤੀ ਹੈ, ਇਸ ਗੱਲ ਦਾ ਵੀ ਤੁਹਾਨੂੰ ਸਮਝਾਉਣਾ ਪੈ ਰਿਹਾ।

0: ਆ ਬੀਬੋਸਿਸ, ਕੱਲ ਮੈਂ ਗਈ ਸੀ ਬਾਜ਼ਾਰ, ਥੋੜੀਆਂ ਜਿਹੀ ਰੱਖੜੀਆਂ ਤਾਂ ਮੈਂ ਲੈ ਆਈ, ਮੈਂ ਹੋਰ ਵੀ ਲੈ ਕੇ ਆਉਣੀ ਹੈ। ਚਲੋ ਤੁਸੀਂ ਵੀ ਤਾਂ ਰੱਖੜੀ ਲੈ ਕੇ ਆਉਣੀ ਹੋਣੀ ਹੈ। ਆ ਬਬਲੀ ਸਿਸ ਤਾਂ ਲੈ ਆਏ ਸੀਗੇ ਜਾ ਕੇ, ਆ ਜਾਓ ਆਪਾਂ ਦੋਨੋਂ ਚੱਲਦੇ ਹਾਂ ਬਾਜ਼ਾਰ ਦੀਆਂ ਰੌਣਕਾਂ ਦੇਖਦੇ ਹਾਂ, ਨਾਲੇ ਗੋਲ ਗੱਪੇ ਖਾ ਕੇ ਆਵਾਂਗੇ, ਨਾਲੇ ਘੁੰਮ ਫਿਰ ਕੇ ਆਵਾਂਗੇ।
1: ਨੀ ਆਹੋ ਬਸ, ਤੂੰ ਤਾਂ ਭਾਈ ਗੋਲ ਗੱਪਿਆਂ ਤੋਂ ਕਦੇ ਗਾਹਾਂ ਨਾ ਲੰਘੀ ਹੈ। ਉਹ ਜਿੱਦਾਂ ਇੱਕ ਦਿਨ ਰਹਿੰਦਾ ਹੋਵੇ ਨਾ ਰੱਖੜੀਆਂ 'ਚ, ਕੁੜੇ ਦੁਕਾਨਦਾਰ ਨੂੰ ਚਿੰਤਾ ਹੋ ਜਾਂਦੀ ਹੈ ਭਾਈ, ਵੀ ਸਾਲ ਭਰ ਕਿੱਥੇ ਸਾਂਭੂਗਾ, ਐਵੇਂ ਕੋਈ ਚੂਹਾ ਚਾਹਾ ਨਾ ਟੁੱਕ ਜਾਏ। ਕੁੜੇ ਉੱਦੇ ਫਿਰ ਆਥਣੇ ਜੇ ਅੱਧੇ ਮੁੱਲ 'ਚ ਹੀ ਦੇ ਦਿੰਦੇ ਨੇ। ਮੈਂ ਤਾਂ ਭਾਈ 5-7 ਸਾਲਾਂ ਤੋਂ ਹਾਈ ਕਰਦੀ ਹਾਂ।
0: ਅੱਛਾ, ਇਹ ਤਾਂ ਬੜੀ ਤਕੜੀ ਸਕੀਮ ਲਗਾਈ ਹੈ ਤੁਸੀਂ, ਐਡਾ ਵੀ ਹੁੰਦਾ? ਆ ਤੁਸੀਂ ਸਹੇਲੀ ਕਾਹਦੇ ਹੋਏ, ਮੈਨੂੰ ਦੱਸ ਦਿੰਦੇ ਪਹਿਲਾਂ, ਮੈਂ ਨਾ ਲੈ ਕੇ ਆਉਂਦੀ, ਮੈਂ ਇੰਨੇ ਪੈਸੇ ਲਾ ਕੇ ਰੱਖੜੀਆਂ ਲੈ ਕੇ ਆਈ ਆ।
1: ਨੀ ਚੱਲ ਕੋਈ ਨਾ, ਜੇ ਪੈਸੇ ਜ਼ਿਆਦੇ ਲਾਏ ਨੇ ਸੁੱਖ ਨਾਲ ਪੱਟੇਗੀ ਵੀ ਜ਼ਿਆਦੇ, ਤੁਹਾਡਾ ਤਾਂ ਟੱਬਰ ਹੀ ਪੜ੍ਹੇ ਲਿਖਿਆਂ ਦਾ।

0: ਓਹੋ ਬੀਬੋ ਸੇਸ, ਏਦਾਂ ਕਰੋ ਜਲਦੀ ਨਾਲ ਤਿਆਰ ਹੋ ਕੇ ਆਓ, ਜਲਦੀ ਨਾਲ ਆਪਾਂ ਰੱਖੜੀ ਲੈ ਕੇ ਆਈਏ।
1: ਤੂੰ ਬਾਈ ਤੇਰੇ ਨਾਲ ਮੈਂ ਬਾਜ਼ਾਰ ਦਾ ਗੇੜਾ ਗੂੜਾ ਤਾਂ ਮਾਰ ਆਉਂਦੀ ਆ, ਆ ਜੇ ਤੂੰ ਆਖੇ ਵੀ ਬੀਬੋ ਤੂੰ ਵੀ ਖਰੀਦ ਲਾ ਬਾਜ਼ਾਰ ਚੋਂ, ਕੁੜੇ ਮੇਰਾ ਤਾਂ ਚਿੱਤ ਜਾ ਨਾ ਕਾਲਾ ਪੈ ਜਾਂਦਾ ਜਦੋਂ ਕਿਸੇ ਚੀਜ਼ ਦਾ ਬਾਜ਼ਾਰ ਚੋਂ ਭਾਅ ਪੁੱਛਦੇ ਆ।
0: ਚਿੱਟ ਕਾਲਾ ਆ ਕੀ ਹੁੰਦਾ, ਕਿਹੜਾ ਕਾਲਾ ਹੁੰਦਾ ਹੈ?
1: ਨੀ ਕਾਲਾ ਨੀ, ਕਾਲਾ ਕਾਲਾ ਮੇਰਾ ਮਤਲਬ ਹੈ ਮੈਨੂੰ ਤਾਂ ਘਰਵਾਹਟ ਜੀ ਛਿੜਨ ਲੱਗ ਜਾਂਦੀ ਆ, ਕੁੜੇ ਮੈਨੂੰ ਤਾਂ ਤਰੇਲੀਆਂ ਜੀ ਆ ਜਾਂਦੀਆਂ ਜਦੋਂ ਕਿਸੇ ਨਿੱਕੀ ਮੋਟੀ ਚੀਜ਼ ਦਾ ਭਾਅ ਪੁੱਛੋ ਤੇ ਅਗਲਾ ਰੇਟ ਦੱਸੇ ਅਸਮਾਨ ਜਿੱਡਾ, ਭਾਈ ਮੈਨੂੰ ਤਾਂ ਦੰਦਲ ਪੈਣ ਵਾਲੀ ਹੋ ਜਾਂਦੀ ਆ। ਮੈਂ ਤਾਂ ਭਾਅ ਭੂਜਾ ਪੁੱਛ ਕੇ ਮੁੜੇ ਆਉਂਦੀ ਹੁੰਦੀ ਆ। ਆ ਗੋਲੂ ਦੇ ਬਾਪੂ ਦੀ ਸੁਣ ਲਾ, ਉਹ ਤਾਂ ਜਮਾ ਹੀ ਕੰਜੂਸ ਹੈ, ਜਵਾਨੀ ਨੀ ਕੱਢਦਾ ਗੀਜੇ ਚੋਂ, ਨੀ ਉਹਨੇ ਮੈਨੂੰ ਕਿਹੜੇ ਲਹਿੰਗੇ ਦਵਾਉਣੇ ਨੇ ਬਾਜ਼ਾਰ।

0: ਨੀ ਸੁਣਲਾ, ਉਹ ਤਾਂ ਜਮਾ ਹੀ ਕੰਜੂਸ ਹੈ, ਜਵਾਨੀ ਨੀ ਕੱਢਦਾ ਗੀਜੇ ਚੋ, ਨੀ ਉਹਨੇ ਮੈਨੂੰ ਕਿਹੜੇ ਲਹਿੰਗੇ ਦਵਾਉਣੇ ਨੇ ਬਾਜ਼ਾਰਾਂ ਚੋ, ਤੇ ਉਹ ਜੀ ਭਾਈ ਮੈਂ ਹੋ ਗਈ ਉਹਦੇ ਨਾਲ ਰਹਿ ਕੇ, ਸੁੱਖ ਨਾਲ ਰੋਟੀ ਤਾਂ ਇੱਕੋ ਪਲੇਟ ਚ ਖਾਈਦੀ ਆ, ਤੇ ਨਾਲੇ ਤਾਂ ਹੀ ਤਾਂ ਭਾਈ ਸਿਆਣੇ ਕਹਿੰਦੇ ਨੇ ਵੀ ਫਲਾਨੇ ਦੇ ਉੱਤੇ ਫਲਾਨੇ ਦੇ ਜੂਠੇ ਦਾ ਅਸਰ ਹੋ ਗਿਆ।
1: ਚਲੋ ਸਾਰੀਆਂ ਗੱਲਾਂ ਛੱਡੋ, ਚਲੋ ਜਲਦੀ ਜਲਦੀ ਤਿਆਰ ਹੋ ਜਾਓ ਤੇ ਆਪਾਂ ਚੱਲਦੇ ਆ।
0: ਨੀ ਓਹੋ ਕੁੜੇ, ਤਿਆਰ ਹੋ ਜਾਓ ਤਿਆਰ ਹੋ ਜਾਓ, ਵਾਰੀ ਵਾਰੀ ਆਖੀ ਜਾਨੀ ਆ ਹੈ। ਕੁੜੇ ਐ ਦੱਸ ਵੀ ਤਿਆਰ ਹੋਣ ਨੂੰ ਮੈਂ ਕਿਹੜੀ ਸੁਰਖੀ ਬਿੰਦੀ ਲਾਉਣੀ ਆ, ਆ ਬਸ ਚੱਪਲਾਂ ਹੀ ਡੰਗਣੀਆਂ ਨੇ ਪੈਰਾਂ ਚ।
1: ਚੱਪਲਾਂ ਡੰਗਣੀਆਂ ਨੇ
0: ਤੇ ਹੋਰ, ਆ ਵੇਖ ਤਿਆਰ ਤਾਂ ਮੈਂ ਬੈਠੀ ਹੋਈ ਆ ਤੜਕੇ ਦੀ, ਬਸ ਮੈਂ ਤਾਂ ਡੀਕਦੀ ਸੀ ਵੀ ਕੋਈ ਆਵੇ ਤੇ ਗੱਲਾਂ ਬਾਤਾਂ ਕਰੇ, ਨਾਲੇ ਤਾਂ ਮਾੜਾ ਮੋਟਾ ਢਿੱਡ ਹੌਲਾ ਹੋਵੇ ਤੇ ਨਾਲੇ ਭਾਈ ਕੋਈ ਆਂਢ ਗਵਾਂਢ ਦਾ ਸੁੱਖ ਸੁਨੇਹਾ ਮਿਲ ਜੇ।
1: ਹਾਂ ਤੁਸੀਂ ਲੱਭਦੇ ਰਹਿੰਦੇ ਹੋ ਤੇ ਲੋਕੀ ਤੁਹਾਨੂੰ ਦੇਖ ਦੇ ਕੇ ਅੰਦਰ ਵੜ ਜਾਂਦੇ ਆ ਕਿ ਬੀਬੋ ਆ ਗਈ ਕਿਤੇ ਸਾਡਾ ਕਲੇਸ਼ ਨਾ ਕਰਾ ਦੇਵੇ, ਇਹ ਜੇ ਕੰਮ ਕਰਦੇ ਕਿਉਂ, ਲੋਕੀ ਤੁਹਾਨੂੰ ਦੇਖ ਦੇ ਕੇ ਭੱਜਣ। ਬੰਦੇ ਨੂੰ ਇਹੋ ਜਿਹਾ ਬਣਨਾ ਚਾਹੀਦਾ ਹੈ ਕਿ ਤੁਹਾਨੂੰ ਦੇਖੇ ਤੇ ਭੱਜ ਕੇ ਤੁਹਾਨੂੰ ਆ ਕੇ ਮਿਲੇ ਕਿ ਆ ਗਈ ਬੀਬੋ ਮਿਲ ਲੋ, ਤੁਹਾਨੂੰ ਤਾਂ ਦੇਖ ਕੇ ਭੱਜ ਜਾਂਦੇ ਲੋਕੀ।
0: ਕੁੜੇ ਤੇਰੀ ਹਾਂ ਗੱਲ ਤੋਂ ਨਾ ਮੈਨੂੰ ਨਾ ਸਾਡੇ ਦਾਦੇ ਦੀ ਗੱਲ ਯਾਦ ਆ ਗਈ ਭਾਈ, ਜਿਹੜਾ ਤੂੰ ਕਹਿੰਦੀ ਆ ਨਾ ਵੀ ਲੋਕ ਡਰਦੇ ਭੱਜ ਜਾਂਦੇ ਨੇ।
1: ਹੈ ਕਿਹੜੀ ਗੱਲ ਯਾਦ ਆ ਗਈ ਤੁਹਾਨੂੰ? ਆ ਨਾਲੇ ਤੁਹਾਡੇ ਦਾਦਾ ਜੀ, ਉਹ ਕੀ ਕੰਮ ਕਰਦੇ ਸੀ ਅਜਾ?
0: ਕੁੜੇ ਐਡਾ ਵੱਡਾ ਭਾਈ, ਉਹਦਾ ਸਰੀਰ ਹੈ 25-30 ਪਿੰਡਾਂ ਚ ਉਹਦਾ ਚਰਚਾ ਸੀ, ਜਿੱਥੋਂ ਲੰਘਦਾ ਸੀ ਲੋਕ ਕਹਿੰਦੇ ਸੀ ਲੈ ਬਈ ਭਲਵਾਨ ਆ ਗਿਆ, ਅੱਜ ਤੱਕ ਖੈਰ ਨੀ ਕਿਸੇ ਦੀ।
1: ਅੱਛਾ ਐਡਾ ਕਹਿੰਦੇ ਸੀ ਲੋਕੀ, ਪਰ ਐਡਾ ਕਿਉਂ ਕਹਿੰਦੇ ਸੀ ਲੋਕੀ?
0: ਨੀ ਗਾਹਾਂ ਸੁਣ, ਜਿਹੜੇ ਬਾਜ਼ਾਰ ਚੋਂ ਲੰਘਦਾ ਸੀ ਲੋਕ ਆਪਦੀਆਂ ਦੁਕਾਨਾਂ ਦਾ ਸਮਾਨ ਅੰਦਰ ਕਰ ਲੈਂਦੇ ਸੀ ਤੇ ਕਈ ਤਾਂ ਦੁਕਾਨਾਂ ਬੰਦ ਹੀ ਕਰ ਦਿੰਦੇ ਸੀ, ਇੰਨਾ ਖੌਫ ਸੀ ਮੇਰੇ ਦਾਦੇ ਦਾ।
1: ਅੱਛਾ ਇੰਨਾ ਖੌਫ, ਫਿਰ ਮੈਨੂੰ ਤਾਂ ਲੱਗਦਾ ਥੋੜੇ ਦਾਦਾ ਜੀ ਪੂਰੇ ਖਤਰਨਾਕ ਬੰਦੇ ਹੋਣੇ ਆ।
0: ਨੀ ਖਤਰਨਾਕ ਕਾਹਨੂੰ ਸੀ, ਕੁੜੇ ਲੋਕ ਡਰਦੇ ਦੁਕਾਨਾਂ ਤਾਂ ਬੰਦ ਕਰ ਲੈਂਦੇ ਸੀ ਵੀ ਕਿਤੇ ਸਾਡੀ ਦੁਕਾਨ ਦੇ ਮੂਹਰੋਂ ਸਮਾਨ ਚੱਕ ਕੇ ਨਾ ਭਾਜੇ।
1: ਵੈਸੇ ਇੱਕ ਗੱਲ ਤਾਂ ਬੀਬੋ ਸਿਸ, ਵਧੀਆ ਤੁਹਾਡੀ, ਆਪਦੇ ਘਰ ਦੇ ਪਰਦੇ ਵੀ ਤੁਸੀਂ ਖੋਲ ਹੀ ਦਿੰਦੇ ਹੋ, ਕਿਸੇ ਦੀ ਢੱਕੀ ਨੀ ਰਹਿਣ ਦਿੰਦੇ ਤੁਸੀਂ। ਬਾਕੀ ਛੱਡੋ ਗੱਲਾਂ ਬਹੁਤ ਹੋ ਗਈਆਂ, ਪਹਿਲਾਂ ਤਾਂ ਮੇਰੇ ਕੋਲ ਬੈਠ ਕੇ ਜੇ ਤੁਸੀਂ ਸਾਨੂੰ ਫਰੈਂਡ ਮੰਨਦੇ ਹੋ ਤਾਂ ਆਪਣੀ ਨਨਾਣ ਨੂੰ ਫੋਨ ਕਰੋ ਕਿ ਉਹ ਆ ਕੇ ਰੱਖੜੀ ਬੰਨ ਕੇ ਜਾਵੇ।
0: ਨੀ ਕਾਹਨੂੰ ਭਾਈ, ਕਿਸੇ ਦੇ ਸਾਹਮਣੇ ਓਵੇਂ ਗੱਲ ਜੀ ਹੁੰਦੀ ਨੀ, ਨਾਲੇ ਜਿਹੜਾ ਸਾਡਾ ਭਾਈ ਆਪਸੀ ਮੋਹ ਪ੍ਰੇਮ ਆ ਉਹ ਤਾਂ ਪੜਦੇ ਜੀ ਠੀਕ ਆ, ਨਾਲੇ 2-4 ਦਿਲ ਦੀਆਂ ਉਹ ਕਰ ਲੂ ਤੇ ਨਾਲੇ ਮੈਂ, ਇਹਦਾ ਮਤਲਬ ਇਹ ਹੈ ਵੀ ਮੈਂ ਤਾਂ ਭਾਈ ਹੁਣ ਆਥਣੇ ਜੇ ਕਾਲ ਕਰੂੰਗੀ, ਤੜਕੇ ਤੜਕੇ ਜੇ ਚੰਗਾ ਨੀ ਲੱਗਦਾ।
1: ਓਹੋ ਬੀਬੋ ਸਿਸ, ਪਿਆਰ ਤਾਂ ਮੈਨੂੰ ਦਿਖ ਗਿਆ, ਕਿਹੜਾ ਪਿਆਰ ਹੈ ਤੁਹਾਡਾ ਤੇ ਕਿਹੜੇ ਪਰਦੇ ਦੀਆਂ ਗੱਲਾਂ ਹੈ, ਲੜਾਈ ਨਾ ਕਰਨ ਲੱਗ ਜਿਓ ਫੇਰ ਫੋਨ ਤੇ। ਨਾਲੇ ਆ ਜਿਹੜੀ ਗੱਲ ਤੁਸੀਂ ਕਹੀ ਆ ਕਿ ਫੋਨ ਕਰਦੇ ਸਵੇਰੇ ਸਵੇਰੇ ਚੰਗੇ ਨੀ ਲੱਗਦੇ, ਆ ਚੰਗਾ ਕਿਉਂ ਨੀ ਲੱਗਦਾ ਤੁਹਾਨੂੰ ਸਵੇਰੇ ਸਵੇਰੇ ਫੋਨ ਕਰਨਾ?
0: ਨੀ ਆ ਮੇਰਾ ਮਤਲਬ ਓਹੀ ਸੀ ਡੋਲੀਏ ਕਹਿਣ ਦਾ ਵੀ ਤੜਕੇ ਤੜਕੇ ਕਿਸੇ ਦੇ ਘਰੇ ਕਲੇਸ਼ ਪੈਂਦਾ ਚੰਗਾ ਨੀ ਲੱਗਦਾ।
2: ਬਹੁਤ ਹੀ ਹਾਸਰਸ ਸਿਲਸਿਲਾ ਸ਼ੁਰਲੀਆਂ ਤੁਸੀਂ ਸੁਣਿਆ, ਜਿਸ ਵਿੱਚ ਡੋਲੀ ਦਾ ਕਿਰਦਾਰ ਨਿਭਾ ਰਹੇ ਸਨ ਸੀਮਾ ਮਹਿਰਾ ਅਤੇ ਬੀਬੋ ਭੂਆ ਦਾ ਬਹੁਤ ਹੀ ਹਾਸੇ ਵਾਲਾ ਕਿਰਦਾਰ ਸੀ ਸੰਦੀਪ ਸ਼ੇਰਗਿੱਲ ਦਾ।
3: ਆਕਾਸ਼ਵਾਣੀ FM ਬਠਿੰਡਾ ਦੇ ਪਿਆਰੇ ਸਰੋਤਿਓ, ਮਿਤੀ 27 ਅਗਸਤ ਦਿਨ ਵੀਰਵਾਰ ਨੂੰ ਦੁਪਹਿਰ 12:10 ਤੇ ਤੁਸੀਂ ਸੁਣੋਗੇ ਸਿਲਸਿਲਾ ਮੁਸ਼ਕਿਲ ਦੱਸੋ ਹੱਲ ਦੱਸਾਂਗੇ, ਤੇ ਇਸ ਵਾਰ ਸਾਡੇ ਸਟੂਡੀਓ ਦੇ ਵਿੱਚ ਮਹਿਮਾਨ ਹੋਣਗੇ ਸਰਦਾਰ ਗੁਰਵਿੰਦਰ ਸਿੰਘ ਮਾਨ, ਪ੍ਰੈਜ਼ੀਡੈਂਟ ਬਾਰ ਐਸੋਸੀਏਸ਼ਨ ਬਠਿੰਡਾ। ਮੇਜ਼ਬਾਨ ਹੋਣਗੇ ਬਲਜੀਤ ਸ਼ਰਮਾ ਤੇ ਰਜਿੰਦਰ ਮਾਨ।
4: ਯਾ ਬਾਬ

ਸਰੋਤਿਆਂ ਨੇ ਆਏ ਮਹਿਮਾਨ ਨਾਲ ਕੋਈ ਗੱਲ ਸਾਂਝੀ ਕਰਨੀ ਹੋਵੇ ਤਾਂ ਉਹ ਸਾਡੇ ਸਟੂਡੀਓ ਦੇ ਫੋਨ ਨੰਬਰ 0164-2443-331 ਤੇ ਸੰਪਰਕ ਕਰ ਸਕਦੇ ਨੇ। ਸੋ ਸੁਣਨਾ ਨਾ ਭੁੱਲਣਾ, ਮਿਤੀ 27 ਅਗਸਤ ਦਿਨ ਵੀਰਵਾਰ ਨੂੰ ਦੁਪਹਿਰ 12:10 ਤੇ ਪ੍ਰੋਗਰਾਮ ਮੁਸ਼ਕਿਲ ਦੱਸੋ ਹੱਲ ਦੱਸਾਂਗੇ।

0: ਪ੍ਰੋਗਰਾਮਾਂ ਸੰਬੰਧੀ ਸੂਚਨਾ ਮਿਤੀ 30 ਅਗਸਤ ਦਿਨ ਐਤਵਾਰ ਸਵੇਰੇ 11 ਵਜੇ ਮਾਣਯੋਗ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਦੇਸ਼ ਵਾਸੀਆਂ ਨਾਲ ਸਾਂਝੀ ਕਰਨਗੇ ਆਪਣੇ ਮਨ ਕੀ ਬਾਤ ਤੇ ਉਸ ਤੋਂ ਤੁਰੰਤ ਬਾਅਦ ਮਾਣਯੋਗ ਪ੍ਰਧਾਨ ਮੰਤਰੀ ਜੀ ਦੀ ਮਨ ਕੀ ਬਾਤ ਦਾ ਪੰਜਾਬੀ ਰੂਪਾਂਤਰ ਪੇਸ਼ ਕੀਤਾ ਜਾਵੇਗਾ ਤੇ ਪੰਜਾਬੀ ਰੂਪਾਂਤਰ ਦਾ ਮੁੜ ਪ੍ਰਸਾਰਣ ਐਸੇ ਹੀ ਦਿਨ ਸ਼ਾਮੀ 8 ਵਜੇ ਪ੍ਰਸਾਰਿਤ ਕੀਤਾ ਜਾਵੇਗਾ।
1: ਆਕਾਸ਼ਵਾਣੀ FM ਬਠਿੰਡਾ ਦੇ ਪਿਆਰੇ ਸਰੋਤਿਓ, ਮਿਤੀ 27 ਅਗਸਤ ਦਿਨ ਵੀਰਵਾਰ ਨੂੰ ਦੁਪਹਿਰ 12:10 ਤੇ ਤੁਸੀਂ ਸੁਣੋਗੇ ਸਿਲਸਿਲਾ ਮੁਸ਼ਕਿਲ ਦੱਸੋ ਹੱਲ ਦੱਸਾਂਗੇ ਤੇ ਇਸ ਵਾਰ ਸਾਡੇ ਸਟੂਡੀਓ ਦੇ ਵਿਚ ਮਹਿਮਾਨ ਹੋਣਗੇ ਸਰਦਾਰ ਗੁਰਵਿੰਦਰ ਸਿੰਘ ਮਾਨ, ਪ੍ਰੈਜ਼ੀਡੈਂਟ ਬਾਰ ਐਸੋਸੀਏਸ਼ਨ ਬਠਿੰਡਾ। ਮੇਜ਼ਬਾਨ ਹੋਣਗੇ ਬਲਜੀਤ ਸ਼ਰਮਾ ਤੇ ਰਜਿੰਦਰ ਮਾਨ।

ਜੀ ਦੋਸਤੋ, ਕੁਝ ਸੰਦੇਸ਼ਾਂ ਤੋਂ ਬਾਅਦ ਹੁਣ ਅਖਬਾਰੀ ਸੁਰਖੀਆਂ ਦੀ ਗੱਲ ਕਰਦੇ ਹਾਂ। ਅੱਜ ਦੇ ਦੈਨਿਕ ਜਾਗਰਣ ਨੇ ਪ੍ਰਮੁੱਖਤਾ ਨਾਲ ਇਸ ਖਬਰ ਨੂੰ ਛਾਪਿਆ ਕਿ 3 ਲੱਖ ਕਮੀ ਆਜ ਹੜਤਾਲ ਪਰ 3 ਲੱਖ ਕਰਮੀ ਆਜ ਹੜਤਾਲ ਪਰ ਹਸਪਤਾਲੋਂ ਮੇਂ ਓਪੀਡੀ ਬੰਦ। ਹਸਪਤਾਲੋਂ ਆਯੁਸ਼ਮਾਨ ਆਰੋਗਿਆ ਕੇਂਦਰੋਂ ਔਰ ਆਮ ਆਦਮੀ ਕਲੀਨਿਕ ਮੇਂ ਓਪੀਡੀ ਸੇਵਾਏਂ ਬੰਦ ਰਹੇਗੀ। ਸਰਕਾਰੀ ਸਕੂਲ ਕਾਲਜ ਯੂਨੀਵਰਸਿਟੀ ਮੇਂ ਕਾਮ ਨਹੀਂ ਰਹੇਗਾ। ਸਿਵਲ ਸਚਿਵਾਲਿਆ, DC ਕਾਰਿਆਲਿਆ, SDM ਕਾਰਿਆਲਿਆ, ਤਹਿਸੀਲ ਪਟਵਾਰਖਾਨੇ ਔਰ ਸੇਵਾ ਕੇਂਦਰੋਂ ਮੇਂ ਨਿਯਮਿਤ ਕਾਮਕਾਜ ਨਹੀਂ ਹੋਗਾ। 1,37,000 ਸਖੀਓਂ ਕੇ ਖਾਤੋਂ ਮੇਂ 52.20 ਕਰੋੜ ਸਮਾਨ ਰਾਸ਼ੀ ਡਾਲ ਭਾਈ ਕਾ ਫਰਜ਼ ਨਿਭਾਇਆ ਮਾਨ। ਸ਼੍ਰੀ ਗੋਇੰਦਵਾਲ ਸਾਹਿਬ ਮੇਂ ਸਨਮਾਨ ਸਮਾਰੋਹ ਮੇਂ ਵਰਚੁਅਲ ਸ਼ਾਮਿਲ ਹੋਏ CM। ਕਹਾ, ਮਾਵਾਂ ਧੀਆਂ ਸਤਕਾਰ ਯੋਜਨਾ ਸਫਲ ਬਣਾਉਣੇ ਮੇਂ ਇਨਕੀ ਅਹਿਮ ਭੂਮਿਕਾ। 75 ਲੱਖ ਮਹਿਲਾਓਂ ਕਾ ਹੋ ਚੁੱਕਾ ਅਬ ਤੱਕ ਪੰਜੀਕਰਨ। 300 ਰੁਪਏ ਪ੍ਰਤੀ 300 ਰੁਪਏ ਪ੍ਰਤੀ ਪੰਜੀਕਰਨ ਕੇ ਦੀਏ ਜਾ ਰਹੇ ਹੈ ਸਖੀਓਂ ਕੋ। ਇੱਕ ਹੋਰ ਖਬਰ ਜਿਹੜੀ ਹੈਗੀ ਆ ਉਹ ਬਹੁਤ ਖਾਸ ਹੈ ਸਾਡੇ ਲਈ ਕਿ ਸਰਕਾਰ ਕੀ ਸਖਤੀ ਕੇ ਬਾਅਦ ਚੀਨੀ ਹੋਣੇ ਲੱਗੀ ਸਸਤੀ। ਚੀਨੀ ਕੇ ਮੂਲਿਆ 12 ਸੇ 15 ਰੁਪਏ ਕਮ ਹੋਏ ਔਰ ਗਿਰਾਵਟ ਕਾ ਹੈ ਅਨੁਮਾਨ। ਸਰਕਾਰ ਨੇ ਦੀ ਸ਼ੁਲਕ ਮੁਕਤ ਚੀਨੀ ਆਯਾਤ ਕੀ ਅਨੁਮਤੀ। ਪੰਜਾਬ ਮੇਂ ਐਨਾਲਾਗ ਪਨੀਰ ਪਰ ਲਗਾ 1 ਸਾਲ ਕਾ ਪ੍ਰਤੀਬੰਧ। ਫੂਡ ਐਂਡ ਡਰੱਗਸ ਐਡਮਿਨਿਸਟ੍ਰੇਸ਼ਨ ਕਮਿਸ਼ਨਰ ਨੇ ਦੀਏ ਆਦੇਸ਼। ਰਾਜਿਆਂ ਮੇਂ 1 ਸਾਲ ਮੇਂ ਪਨੀਰ ਕੇ 512 ਸੈਂਪਲ ਲੀਏ ਔਰ 215 ਫੇਲ ਹੋਏ।

ਦੋਸਤੋ, ਅਜੀਤ ਨੇ ਵੀ ਪ੍ਰਮੁੱਖਤਾ ਨਾਲ ਇਸ ਖਬਰ ਨੂੰ ਛਾਪਿਆ ਕਿ ਰੱਖੜੀ ਦੇ ਤਿਉਹਾਰ 'ਤੇ ਪੰਜਾਬ ਸਰਕਾਰ ਨੇ 1,37,000 ਸਤਿਕਾਰ ਸਖੀਆਂ ਦੇ ਖਾਤਿਆਂ 'ਚ ਪਾਈ ਸਨਮਾਨ ਰਾਸ਼ੀ। ਮੁੱਖ ਮੰਤਰੀ ਮਾਵਾਂ ਧੀਆਂ ਸਤਿਕਾਰ ਯੋਜਨਾ ਨੂੰ ਸਫਲ ਬਣਾਉਣ 'ਚ ਸਤਿਕਾਰ ਸਖੀਆਂ ਨੇ ਅਹਿਮ ਭੂਮਿਕਾ ਨਿਭਾਈ। ਭਗਵੰਤ ਮਾਨ, ਮੁੱਖ ਮੰਤਰੀ ਨੇ ਗੋਇੰਦਵਾਲ ਸਾਹਿਬ ਵਿਖੇ ਸਤਿਕਾਰ ਸਖੀਆਂ ਦੇ ਸਨਮਾਨ ਸਮਾਰੋਹ ਨੂੰ ਵਰਚੁਅਲੀ ਕੀਤਾ ਸੰਬੋਧਨ। ਖੰਡ ਤੋਂ ਬਾਅਦ ਮੈਦੇ ਅਤੇ ਆਟੇ ਦੀਆਂ ਕੀਮਤਾਂ 'ਚ ਆਇਆ ਭਾਰੀ ਉਛਾਲ, 250 ਰੁਪਏ ਕੁਇੰਟਲ ਦੀ ਤੇਜ਼ੀ। ਪੰਜਾਬ 'ਚ ਕਣਕ ਦੀ ਕਮੀ ਹੋਣ ਕਾਰਨ ਯੂਪੀ ਅਤੇ ਰਾਜਸਥਾਨ ਤੋਂ ਮਿੱਲ ਮਾਲਕ ਮੰਗਵਾ ਰਹੇ ਹਨ ਕਣਕ।

29 ਦੌੜਾਂ ਭਾਰਤ ਨਾਲੋਂ 16 ਦੌੜਾਂ ਅੱਗੇ। ਭਾਰਤ ਤੇ ਸ਼੍ਰੀਲੰਕਾ ਵਿਚਾਲੇ ਖੇਡੇ ਜਾ ਰਹੇ ਦੂਸਰੇ ਤੇ ਆਖਰੀ ਟੈਸਟ ਮੈਚ ਟੀਮ ਇੰਡੀਆ ਲੜੀ ਤੇ ਕਬਜ਼ਾ ਕਰਨ ਦੇ ਬੇਹੱਦ ਕਰੀਬ ਪਹੁੰਚ ਗਈ ਹੈ।

IPL ਦੀ ਤਰਜ਼ ਤੇ ਪੰਜਾਬ ਦੀ ਸ਼ੇਰੇ ਪੰਜਾਬ ਲੀਗ 'ਚ 6 ਟੀਮਾਂ ਦਿਖਾਉਣਗੀਆਂ ਦਮਖਮ। ਪੰਜਾਬ ਦੇ ਨੌਜਵਾਨ ਕ੍ਰਿਕਟਰਾਂ ਨੂੰ ਵੱਡਾ ਮੰਚ ਦੇਣ ਲਈ IPL ਦੀ ਤਰਜ਼ ਤੇ ਸ਼ੇਰੇ ਪੰਜਾਬ ਲੀਗ ਕਰਵਾਈ ਜਾ ਰਹੀ ਹੈ। ਬਠਿੰਡਾ ਰਾਇਲ ਦੀ ਜਰਸੀ ਲਾਂਚ, ਗੁਰਨੂਰ ਬਰਾੜ ਸੰਭਾਲਣਗੇ ਕਪਤਾਨੀ। ਅਕਾਲੀ ਭਾਜਪਾ ਗੱਠਜੋੜ ਲਈ ਚਰਚਾ ਤੇਜ਼। ਭਾਜਪਾ ਵੱਲੋਂ 55 ਸੀਟਾਂ ਦੀ ਸੰਭਾਵੀ ਸੂਚੀ ਤਿਆਰ। ਅਮਰੀਕਾ ਵੱਲੋਂ ਪ੍ਰਵਾਸੀ ਵੀਜ਼ਾ ਅਰਜ਼ੀਆਂ 'ਤੇ ਰੋਕ ਲਾ ਦਿੱਤੀ ਗਈ ਹੈ।

ਹੁਣ ਗੱਲ ਕਰਦੇ ਹਾਂ ਵਿਸ਼ਵ ਦੇ ਪੱਖ ਤੋਂ G20 ਦੀ ਬੈਠਕ ਲਈ ਸਤੰਬਰ 'ਚ ਅਮਰੀਕਾ ਜਾਣਗੇ ਗੋਇਲ। ਵਣਜ ਅਤੇ ਉਦਯੋਗ ਮੰਤਰੀ ਪਿਊਸ਼ ਗੋਇਲ ਸਤੰਬਰ ਦੇ ਅਖੀਰ ਵਿੱਚ ਅਮਰੀਕਾ ਦਾ ਦੌਰਾ ਕਰਨਗੇ, ਜਿੱਥੇ ਉਹ ਮਿਲਵਾਕੀ ਵਿੱਚ ਹੋਣ ਵਾਲੀ G20 ਵਪਾਰ ਮੰਤਰੀਆਂ ਦੀ ਬੈਠਕ ਵਿੱਚ ਸ਼ਾਮਲ ਹੋਣਗੇ ਅਤੇ ਅਮਰੀਕੀ ਵਪਾਰ ਪ੍ਰਤੀਨਿਧ ਜੈਮੀਸਨ ਗ੍ਰੀਰ ਨਾਲ ਦੁਵੱਲੀ ਗੱਲਬਾਤ ਕਰਨਗੇ। ਜੀ ਦੋਸਤੋ, ਇਹ ਸੀ ਅੱਜ ਦੀਆਂ ਅਖਬਾਰੀ ਸੁਰਖੀਆਂ। ਤੁਸੀਂ ਟਿਊਨ ਕੀਤਾ ਹੈ ਆਕਾਸ਼ਵਾਣੀ FM ਬਠਿੰਡਾ FM ਬੈਂਡ 101.1 ਮੈਗਾਹਰਟਸ 'ਤੇ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR 'ਤੇ। ਸਟੂਡੀਓ ਦੀ ਘੜੀ 'ਤੇ ਸਮਾਂ 7:59 ਅਤੇ 22 ਸਕਿੰਟ ਦਾ ਹੋ ਰਿਹਾ ਹੈ। ਠੀਕ 8 ਵਜੇ ਤੁਸੀਂ ਸੁਣੋਗੇ ਹਿੰਦੀ ਵਿੱਚ ਖਬਰਾਂ ਦਾ ਬੁਲੇਟਿਨ ਅਤੇ 8:15 ਅੰਗਰੇਜ਼ੀ ਵਿੱਚ ਖਬਰਾਂ ਦਾ ਬੁਲੇਟਿਨ ਆਕਾਸ਼ਵਾਣੀ ਦੇ ਦਿੱਲੀ ਕੇਂਦਰ ਤੋਂ। 8:30 ਰਿਲੇਅ ਕਰਾਂਗੇ ਪੰਜਾਬੀ ਵਿੱਚ ਖਬਰਾਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ। ਖਬਰਾਂ ਲਈ ਕਰੋ ਕੁਝ ਪਲ ਇੰਤਜ਼ਾਰ।

0: ਹੋ ਗਿਆ। ਬਾਅਦ ਵਿੱਚ ਹੜ੍ਹਾਂ ਨੇ ਨੁਵਾਕੋਟ, ਚਿਤਵਨ, ਗੋਰਖਾ, ਤਨਹੂ ਅਤੇ ਨਵਲ ਪਰਾਸੀ ਪੂਰਬੀ ਵਰਗੇ ਹੋਰ ਜ਼ਿਲ੍ਹਿਆਂ ਨੂੰ ਆਪਣੀ ਲਪੇਟ ਵਿੱਚ ਲੈ ਲਿਆ ਤੇ ਹੜ੍ਹ ਦਾ ਪਾਣੀ ਰਾਜਧਾਨੀ ਕਠਮੰਡੂ ਤੋਂ ਕਰੀਬ 200 ਕਿਲੋਮੀਟਰ ਦੂਰ ਫੈਲ ਗਿਆ। ਚੀਨ ਦੇ ਸਰਕਾਰੀ ਚੈਨਲ ਨੇ ਖਬਰ ਦਿੱਤੀ ਹੈ ਕਿ ਚੀਨੀ ਸਰਹੱਦ ਤੇ 3 ਲੋਕਾਂ ਦੀ ਮੌਤ ਹੋ ਗਈ ਅਤੇ 265 ਲਾਪਤਾ ਨੇ। ਅਧਿਕਾਰੀਆਂ ਨੇ ਕਿਹਾ ਕਿ ਪ੍ਰਭਾਵਿਤ ਇਲਾਕਿਆਂ ਦੇ ਵੱਖ ਵੱਖ ਹਿੱਸਿਆਂ ਤੋਂ ਕਰੀਬ 100 ਲੋਕਾਂ ਨੂੰ ਬਚਾਇਆ ਗਿਆ। ਇਨ੍ਹਾਂ ਵਿਚੋਂ 30 ਦਾ ਕਠਮੰਡੂ ਦੇ ਤ੍ਰਿਭੁਵਨ ਯੂਨੀਵਰਸਿਟੀ ਟੀਚਿੰਗ ਹਸਪਤਾਲ ਵਿਚ ਇਲਾਜ ਚੱਲ ਰਿਹਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੇ ਨੇਪਾਲੀ ਹਮਰੁਤਬਾ ਬਲਿੰਦਰ ਸ਼ਾਹ ਨਾਲ ਗੱਲਬਾਤ ਕੀਤੀ ਅਤੇ ਉਨ੍ਹਾਂ ਨੂੰ ਹਰ ਸੰਭਵ ਮਨੁੱਖੀ ਸਹਾਇਤਾ ਦਾ ਭਰੋਸਾ ਦਿੱਤਾ ਹੈ। ਭਾਰਤ ਨੇ ਨੇਪਾਲ ਨੂੰ 10 ਟਨ ਮਨੁੱਖੀ ਅਤੇ ਆਫ਼ਤ ਰਾਹਤ ਸਮੱਗਰੀ ਦੇ ਨਾਲ ਨਾਲ ਜ਼ਰੂਰੀ ਦਵਾਈਆਂ ਭੇਜੀਆਂ ਨੇ, ਜਿਨ੍ਹਾਂ ਵਿਚ ਅਸਥਾਈ ਆਸਰਾ ਕੰਬਲ, ਸਫਾਈ ਕਿੱਟਾਂ ਅਤੇ ਸੋਲਰ ਲੈਂਪ ਸ਼ਾਮਲ ਨੇ। ਵਿਦੇਸ਼ ਮੰਤਰੀ ਡਾ. ਐਸ ਜੈਸ਼ੰਕਰ ਨੇ ਇਕ ਸੋਸ਼ਲ ਮੀਡੀਆ ਪੋਸਟ ਵਿਚ ਕਿਹਾ ਕਿ ਭਾਰਤ ਇਸ ਆਫ਼ਤ ਵਿਚ ਨੇਪਾਲ ਅਤੇ ਇਸਦੇ ਲੋਕਾਂ ਦੇ ਨਾਲ ਖੜਾ ਹੈ। ਕਠਮੰਡੂ ਵਿਚ ਭਾਰਤੀ ਦੂਤਘਰ ਨੇ ਭਾਰਤੀ ਨਾਗਰਿਕਾਂ ਨਾਲ ਸੰਬੰਧਿਤ ਸਹਾਇਤਾ ਤੇ ਜਾਣਕਾਰੀ ਲਈ ਐਮਰਜੈਂਸੀ ਨੰਬਰ ਜਾਰੀ ਕੀਤੇ ਨੇ। ਇਹ ਨੰਬਰ ਨੇ 977-985-131-88-07 ਅਤੇ 977-970-910-75-00। ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਨੇ ਲਾਪਤਾ ਲੋਕਾਂ ਦੀ ਭਾਲ ਅਤੇ ਬਚਾਅ ਲਈ ਹਰ ਸੰਭਵ ਕੋਸ਼ਿਸ਼ਾਂ ਦੇ ਆਦੇਸ਼ ਦਿੱਤੇ ਨੇ। ਬੇਜਿੰਗ ਸਥਿਤ ਭਾਰਤੀ ਦੂਤਘਰ ਨੇ ਹੈਲਪਲਾਈਨ ਨੰਬਰ 00-86-185-142-9905 ਵੀ ਜਾਰੀ ਕੀਤਾ ਹੈ। ਇਸ ਨਾਲ ਵਟਸਐਪ ਰਾਹੀਂ ਵੀ ਸੰਪਰਕ ਕੀਤਾ ਜਾ ਸਕਦਾ ਹੈ। ਕੈਲਾਸ਼ ਮਾਨਸਰੋਵਰ ਯਾਤਰਾ ਦੇ ਘੱਟੋ ਘੱਟ 50 ਭਾਰਤੀ ਸ਼ਰਧਾਲੂ ਲਾਪਤਾ ਲੋਕਾਂ ਵਿਚ ਸ਼ਾਮਲ ਨੇ। ਕਲਕੱਤਾ ਅਤੇ ਪੱਛਮੀ ਬੰਗਾਲ ਦੇ ਹੋਰ ਹਿੱਸਿਆਂ ਤੋਂ 36 ਲੋਕ ਹੜ੍ਹਾਂ ਚ ਲਾਪਤਾ ਦੱਸੇ ਜਾ ਰਹੇ ਨੇ। ਵਿਸ਼ਵ ਬੈਂਕ ਨੇ ਪ੍ਰਭਾਵਿਤ ਇਲਾਕਿਆਂ ਵਿਚ ਬਚਾਅ, ਰਾਹਤ ਤੇ ਮੁੜ ਉਸਾਰੀ ਲਈ ਨੇਪਾਲ ਨੂੰ ਹੰਗਾਮੀ ਮਾਲੀ ਸਹਾਇਤਾ ਵਜੋਂ 25 ਅਰਬ ਨੇਪਾਲੀ ਰੁਪਏ ਦੀ ਪੇਸ਼ਕਸ਼ ਕੀਤੀ ਏ। ਭਾਰਤੀਆਂ ਅਤੇ ਪ੍ਰਵਾਸੀ ਭਾਰਤੀਆਂ ਤੋਂ ਇਲਾਵਾ ਅਮਰੀਕਾ, ਮਲੇਸ਼ੀਆ, ਬਰਤਾਨੀਆ, ਦੱਖਣੀ ਅਫਰੀਕਾ, ਆਸਟ੍ਰੇਲੀਆ ਤੇ ਨੀਦਰਲੈਂਡ ਸਮੇਤ 2 ਦਰਜਨ ਤੋਂ ਵੱਧ ਦੇਸ਼ਾਂ ਦੇ ਸੈਲਾਨੀ ਹੜ੍ਹਾਂ ਵਿਚ ਲਾਪਤਾ ਨੇ। ਨੇਪਾਲੀ ਫੌਜ, ਹਥਿਆਰਬੰਦ ਪੁਲਿਸ ਬਲ ਅਤੇ ਨੇਪਾਲ ਪੁਲਿਸ ਬਚਾਅ ਤੇ ਰਾਹਤ ਕਾਰਜਾਂ ਵਿਚ ਲੱਗੇ ਹੋਏ ਨੇ। ਨੇਪਾਲ ਦੇ ਰਾਸ਼ਟਰਪਤੀ ਰਾਮ ਚੰਦਰ ਪੌਟੇਲ ਨੇ ਅਚਾਨਕ ਹੜ੍ਹਾਂ ਕਾਰਨ ਹੋਏ ਜਾਨੀ ਅਤੇ ਮਾਲ ਦੇ ਨੁਕਸਾਨ ਤੇ ਦੁੱਖ ਪ੍ਰਗਟ ਕੀਤਾ ਹੈ। ਨੇਪਾਲ ਚ ਆਏ ਹੜ੍ਹਾਂ ਦੇ ਮੱਦੇਨਜ਼ਰ ਬਿਹਾਰ ਤੇ ਉੱਤਰ ਪ੍ਰਦੇਸ਼ ਚ ਹਾਈ ਅਲਰਟ ਕਰ ਦਿੱਤਾ ਗਿਆ ਹੈ। ਬਿਹਾਰ ਸਰਕਾਰ ਨੇ ਗੰਡਕ ਦਰਿਆ ਦੇ ਪਾਣੀ ਦੇ ਪੱਧਰ ਵਿਚ ਸੰਭਾਵਿਤ ਵਾਧੇ ਦੇ ਮੱਦੇਨਜ਼ਰ ਇਸ ਦੇ ਨਾਲ ਲੱਗਦੇ ਜ਼ਿਲ੍ਹਿਆਂ ਜਿਨ੍ਹਾਂ ਵਿਚ ਪੱਛਮੀ ਚੰਪਾਰਨ, ਪੂਰਬੀ ਚੰਪਾਰਨ, ਗੋਪਾਲਗੰਜ, ਸਾਰਨ, ਮੁਜ਼ੱਫਰਪੁਰ ਅਤੇ ਵਿਸ਼ਾਲੀ ਸ਼ਾਮਲ ਨੇ ਨੂੰ ਚੌਕਸ ਰਹਿਣ ਦੀ ਚੇਤਾਵਨੀ ਜਾਰੀ ਕੀਤੀ ਏ। ਰਾਜ ਦੇ ਮੁੱਖ ਮੰਤਰੀ ਸਮਰਾਟ ਚੌਧਰੀ ਨੇ ਕਿਹਾ ਕਿ ਸਥਿਤੀ ਤੇ ਨੇੜਿਓ ਨਜ਼ਰ ਰੱਖਣ ਲਈ ਇਕ ਉੱਚ ਪੱਧਰੀ ਟੀਮ ਦਾ ਗਠਨ ਕੀਤਾ ਗਿਆ ਹੈ।
1: उस पर हाई लेवल टीम गठन कर दिया गया है। चीफ सेक्रेटरी डीजीपी इसको मॉनिटरिंग कर रहे हैं और तुरंत मैं भी इसको बैठक कर रहा हूं। जरूरत पड़ा तो मैं स्वयं भी वाल्मीकि नगर जाऊंगा।
0: ਇਨ੍ਹਾਂ ਹੜ੍ਹਾਂ ਦੇ ਮੱਦੇਨਜ਼ਰ ਉੱਤਰ ਪ੍ਰਦੇਸ਼ ਦੇ ਸਰਹੱਦੀ ਜ਼ਿਲ੍ਹਿਆਂ ਮਹਾਰਾਜਗੰਜ ਅਤੇ ਕੁਸ਼ੀਨਗਰ ਵਿਚ ਵੀ ਚੌਕਸੀ ਵਧਾ ਦਿੱਤੀ ਗਈ ਏ। ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਅਧਿਕਾਰੀਆਂ ਨੂੰ ਤਿਆਰ ਰਹਿਣ ਅਤੇ ਗੰਡਕ ਤੇ ਨਰਾਇਣੀ ਦਰਿਆਵਾਂ ਵਿਚ ਪਾਣੀ ਦੇ ਪੱਧਰ ਦੀ ਨਿਰੰਤਰ ਨਿਗਰਾਨੀ ਕਰਨ ਦੇ ਨਿਰਦੇਸ਼ ਦਿੱਤੇ ਨੇ। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਐਕਸ ਹੈਂਡਲ ਹੈ @AIRRN ਜਲੰਧਰ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਖੇਲੋ ਇੰਡੀਆ ਸੰਵਾਦ ਨੂੰ ਵਰਚੁਅਲੀ ਸੰਬੋਧਨ ਕਰਨਗੇ। ਇਹ ਪ੍ਰੋਗਰਾਮ ਮਾਈ ਯੰਗ ਇੰਡੀਆ ਵੱਲੋਂ ਰਾਸ਼ਟਰੀ ਖੇਡ ਦਿਵਸ ਸਮਾਰੋਹ ਦੇ ਹਿੱਸੇ ਵਜੋਂ ਕਰਾਇਆ ਜਾ ਰਿਹਾ ਹੈ। ਇਹ ਪ੍ਰੋਗਰਾਮ ਦੇਸ਼ ਭਰ ਵਿਚ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਹਰੇਕ ਜ਼ਿਲ੍ਹੇ ਦੇ 2 ਕਾਲਜਾਂ ਵਿਚ ਨੌਜਵਾਨਾਂ ਦੀ ਹਿੱਸੇਦਾਰੀ ਨਾਲ ਕਰਾਇਆ ਜਾਏਗਾ। ਇਹ ਸੰਵਾਦ ਨੌਜਵਾਨਾਂ ਨੂੰ ਦੇਸ਼ ਦੀਆਂ ਖੇਡ ਇੱਛਾਵਾਂ ਨਾਲ ਜੁੜਨ ਅਤੇ ਇਹ ਯਕੀਨੀ ਬਣਾਉਣ ਲਈ ਇਕ ਸਿੱਧਾ ਮਾਧਿਅਮ ਪ੍ਰਦਾਨ ਕਰੇਗਾ ਕਿ ਉਨ੍ਹਾਂ ਦੇ ਵਿਚਾਰ ਤੇ ਦ੍ਰਿਸ਼ਟੀਕੋਣ ਭਾਰਤ ਦੇ ਯੁਵਾ ਅਤੇ ਖੇਡ ਸਿਲਸਿਲੇ ਤੇ ਚੱਲ ਰਹੀ ਚਰਚਾ ਦਾ ਹਿੱਸਾ ਨੇ। ਇਸ ਦੀ ਮੁੱਖ ਵਿਸ਼ੇਸ਼ਤਾ ਨੌਜਵਾਨਾਂ ਅਤੇ ਮੋਹਰੀ ਭਾਰਤੀ ਅਥਲੀਟਾਂ ਅਤੇ ਤਮਗਾ ਜੇਤੂਆਂ ਵਿਚਕਾਰ ਸਿੱਧੀ ਗੱਲਬਾਤ ਹੋਏਗੀ। ਪ੍ਰੋਗਰਾਮ ਦਾ ਇਕ ਕੇਂਦਰੀ ਪਹਿਲੂ ਯੁਵਾ ਸੰਵਾਦ ਹੋਏਗਾ। ਹਿੱਸਾ ਲੈਣ ਵਾਲੇ ਨੌਜਵਾਨਾਂ ਨੂੰ ਆਪਣੇ ਵਿਚਾਰ, ਦ੍ਰਿਸ਼ਟੀਕੋਣ ਅਤੇ ਇੱਛਾਵਾਂ ਪ੍ਰਗਟ ਕਰਨ ਲਈ ਸੱਦਾ ਦਿੱਤਾ ਜਾਏਗਾ। ਇਹ ਸੰਵਾਦ 5 ਵਿਸ਼ਿਆਂ, ਖੇਡਾਂ, ਓਲੰਪਿਕ ਆਸਾ ਉਮੀਦਾਂ, ਨੌਜਵਾਨ ਲੀਡਰਸ਼ਿਪ, ਵਿਕਸਿਤ ਭਾਰਤ ਅਤੇ ਨਸ਼ਾ ਮੁਕਤ ਨੌਜਵਾਨ ਤੇ ਆਧਾਰਿਤ ਹੋਏਗਾ। ਸਾਡੇ ਪੱਤਰਕਾਰ ਨੇ ਖਬਰ ਦਿੱਤੀ ਹੈ ਕਿ ਖੇਲੋ ਇੰਡੀਆ ਸੰਵਾਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਇਕ ਸਿਹਤਮੰਦ, ਅਨੁਸ਼ਾਸਿਤ ਅਤੇ ਖੇਡ ਪ੍ਰੇਮੀ ਰਾਸ਼ਟਰ ਬਣਾਉਣ ਦੇ ਦ੍ਰਿਸ਼ਟੀਕੋਣ ਮੁਤਾਬਿਕ ਕਰਾਇਆ ਜਾ ਰਿਹਾ ਹੈ। ਪੰਜਾਬ ਅਤੇ ਹਰਿਆਣਾ ਦੇ ਹਰੇਕ ਜ਼ਿਲ੍ਹੇ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ ਚੰਡੀਗੜ੍ਹ ਦੇ 2-2 ਕਾਲਜਾਂ ਵਿਚ ਵੀ ਖੇਲੋ ਇੰਡੀਆ ਸੰਵਾਦ ਖੇਲ ਕੇ ਬਾਅਦ ਪੀਐਮ ਕੇ ਸਾਥ ਪ੍ਰੋਗਰਾਮ ਕਰਾਇਆ ਜਾ ਰਿਹਾ ਹੈ। ਵੇਰਵੇ ਸਾਂਝੇ ਕਰਦੇ ਹੋਏ ਸਟੇਟ ਡਾਇਰੈਕਟਰ ਮਾਈ ਭਾਰਤ ਪੰਜਾਬ ਰਸ਼ਮੀਤ ਕੌਰ ਨੇ ਦੱਸਿਆ ਕਿ ਵਿਦਿਆਰਥੀ ਅਤੇ ਨੌਜਵਾਨ ਇਨ੍ਹਾਂ ਥਾਵਾਂ ਤੋਂ ਰਾਸ਼ਟਰੀ ਪੱਧਰ ਤੇ ਸਮਕਾਲੀ ਪ੍ਰੋਗਰਾਮ ਵਿਚ ਸ਼ਾਮਲ ਹੋਣਗੇ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਵਰਚੁਅਲ ਸੰਬੋਧਨ ਨੂੰ ਸੁਣਨਗੇ।

0: ਅਤੇ ਜਨਪ੍ਰਤੀਨਿਧ ਵੀ ਹਿੱਸਾ ਲੈਣਗੇ, ਜਿਸ ਨਾਲ ਨੌਜਵਾਨਾਂ ਨੂੰ ਆਪਣੇ ਵਿਚਾਰ, ਸੁਝਾਅ ਤੇ ਇੱਛਾਵਾਂ ਸਾਂਝੀਆਂ ਕਰਨ ਦਾ ਮੌਕਾ ਮਿਲੇਗਾ। ਸਰਕਾਰ ਨੇ ਆਉਣ ਵਾਲੇ ਮਹੀਨਿਆਂ ਵਿੱਚ ਲੋੜੀਂਦੀ ਉਪਲਬਧਤਾ ਨੂੰ ਯਕੀਨੀ ਬਣਾਉਣ ਅਤੇ ਮੌਸਮੀ ਕੀਮਤਾਂ ਦੇ ਦਬਾਅ ਨੂੰ ਘਟਾਉਣ ਲਈ ਬਫਰ ਸਟਾਕਾਂ ਤੋਂ ਪਿਆਜ਼ ਦੀ ਟੀਚਾਬੱਧ ਸਪਲਾਈ ਸ਼ੁਰੂ ਕੀਤੀ ਏ। ਖਪਤਕਾਰ ਮਾਮਲੇ, ਖੁਰਾਕ ਤੇ ਜਨਤਕ ਵੰਡ ਮੰਤਰਾਲੇ ਨੇ ਕਿਹਾ ਕਿ ਆਉਣ ਵਾਲੇ ਮਹੀਨਿਆਂ ਵਿੱਚ ਘਰੇਲੂ ਮੰਗ ਨੂੰ ਪੂਰਾ ਕਰਨ ਲਈ ਪਿਆਜ਼ ਦੀ ਉਪਲਬਧਤਾ ਕਾਫ਼ੀ ਏ, ਕਿਉਂਕਿ 2025-26 ਲਈ ਅਨੁਮਾਨਿਤ ਪਿਆਜ਼ ਉਤਪਾਦਨ 307 ਲੱਖ ਮੀਟ੍ਰਿਕ ਟਨ ਤੋਂ ਵੱਧ ਏ। ਮੰਤਰਾਲੇ ਨੇ ਅੱਗੇ ਕਿਹਾ ਕਿ ਸੁਖਾਵੀਆਂ ਉਤਪਾਦਨ ਸੰਭਾਵਨਾਵਾਂ ਨੂੰ ਦੇਖਦੇ ਹੋਏ ਸਰਕਾਰ ਨੇ 2026-27 ਦੌਰਾਨ ਕੀਮਤ ਸਿਰਤਾ ਫੰਡ ਬਫਰ ਲਈ 2 ਲੱਖ ਮੀਟ੍ਰਿਕ ਟਨ ਹਾੜੀ ਪਿਆਜ਼ ਖਰੀਦਣ ਦਾ ਟੀਚਾ ਰੱਖਿਆ ਹੈ। ਖਰੀਦ ਪ੍ਰਕਿਰਿਆ 15 ਮਈ ਨੂੰ ਸ਼ੁਰੂ ਹੋਈ ਸੀ ਅਤੇ ਬਫਰ ਲਈ ਕਰੀਬ 121,000 ਮੀਟ੍ਰਿਕ ਟਨ ਪਿਆਜ਼ ਖਰੀਦਿਆ ਗਿਆ ਏ। ਸੋਸ਼ਲ ਮੀਡੀਆ ਕੰਪਨੀ ਮੈਟਾ ਨੇ 18 ਅਰਬ ਡਾਲਰ ਦੀ ਅਦਾਇਗੀ ਕਰਨ ਅਤੇ ਆਪਣੇ ਫੇਸਬੁੱਕ ਤੇ ਇੰਸਟਾਗ੍ਰਾਮ ਪਲੇਟਫਾਰਮਾਂ ਤੇ ਬੱਚਿਆਂ ਦੀ ਸੁਰੱਖਿਆ ਯਕੀਨੀ ਬਣਾਉਣ ਲਈ ਹੋਰ ਵੀ ਸਖ਼ਤ ਉਪਾਅ ਲਾਗੂ ਕਰਨ ਲਈ ਸਹਿਮਤੀ ਜਤਾਈ ਹੈ। ਇਹ ਕਦਮ ਉਸ ਇਤਿਹਾਸਕ ਕਾਨੂੰਨੀ ਸਮਝੌਤੇ ਦਾ ਹਿੱਸਾ ਹੈ, ਜਿਸ ਵਿੱਚ ਬੱਚਿਆਂ ਵਿੱਚ ਸੋਸ਼ਲ ਮੀਡੀਆ ਦੀ ਲੱਤ ਨਾਲ ਸੰਬੰਧਿਤ ਮੁਕੱਦਮਿਆਂ ਨੂੰ ਖਤਮ ਕਰਨ ਦੇ ਨਾਲ ਨਾਲ 47 ਰਾਜਾਂ ਦੇ ਦਾਅਵਿਆਂ ਦਾ ਨਿਪਟਾਰਾ ਕੀਤਾ ਗਿਆ। ਅਮਰੀਕੀ ਪ੍ਰਸ਼ਾਸਨ ਨੇ ਦੁਨੀਆ ਭਰ ਵਿੱਚ ਸਾਰੀਆਂ ਪ੍ਰਵਾਸੀ ਵੀਜ਼ਾ ਅਰਜ਼ੀਆਂ ਤੇ ਰੋਕ ਲਾ ਦਿੱਤੀ ਹੈ। ਇਹ ਕਦਮ ਅਮਰੀਕੀ ਵਿਦੇਸ਼ ਵਿਭਾਗ ਵੱਲੋਂ ਪਾਬੰਦੀਆਂ ਨੂੰ ਸਖ਼ਤ ਕਰਨ ਅਤੇ ਉਨ੍ਹਾਂ ਬਿਨੈਕਾਰਾਂ ਤੱਕ ਪਹੁੰਚ ਨੂੰ ਸੀਮਿਤ ਕਰਨ ਲਈ ਚੁੱਕਿਆ ਗਿਆ ਜੋ ਯੋਗ ਅਮਰੀਕੀਆਂ ਲਈ ਰਾਖਵੇਂ ਜਨਤਕ ਲਾਭਾਂ ਤੇ ਨਿਰਭਰ ਹੋ ਸਕਦੇ ਨੇ। ਵਿਦੇਸ਼ ਵਿਭਾਗ ਦੇ ਅਧਿਕਾਰੀਆਂ ਨੇ ਕਿਹਾ ਕਿ ਅਮਰੀਕਾ ਅਜਿਹੀਆਂ ਅਰਜ਼ੀਆਂ ਦਾ ਵਿਆਪਕ ਅਤੇ ਇਕਸਰ ਮੁਲਾਂਕਣ ਕਰਨ ਲਈ ਕੌਂਸਲਰ ਅਧਿਕਾਰੀਆਂ ਨੂੰ ਸਿਖਲਾਈ ਦੇ ਰਿਹਾ ਹੈ। ਕ੍ਰਿਕਟ ਵਿੱਚ ਭਾਰਤ ਕੋਲੰਬੋ ਵਿੱਚ ਦੂਜੇ ਅਤੇ ਆਖਰੀ ਟੈਸਟ ਮੈਚ ਵਿੱਚ ਸ੍ਰੀਲੰਕਾ ਨੂੰ ਪਹਿਲੀ ਪਾਰੀ ਵਿੱਚ ਘੱਟ ਸਕੋਰ ਤੇ ਆਊਟ ਕਰਕੇ ਅਤੇ ਫਾਲੋਅਨ ਦੇ ਕੇ ਮਜ਼ਬੂਤ ਸਥਿਤੀ ਵਿੱਚ ਏ। ਕੱਲ੍ਹ ਚੌਥੇ ਦਿਨ ਦੀ ਖੇਡ ਖਤਮ ਹੋਣ ਤੱਕ ਸ੍ਰੀਲੰਕਾ ਨੇ ਆਪਣੀ ਦੂਜੀ ਪਾਰੀ ਵਿੱਚ 6 ਵਿਕਟਾਂ ਦੇ ਨੁਕਸਾਨ ਤੇ 229 ਦੌੜਾਂ ਬਣਾ ਲਈਆਂ ਸਨ। ਭਾਰਤ ਅੱਜ 5ਵੇਂ ਤੇ ਆਖਰੀ ਦਿਨ ਸ੍ਰੀਲੰਕਾ ਦੀ ਦੂਜੀ ਪਾਰੀ ਛੇਤੀ ਖਤਮ ਕਰਨ ਤੋਂ ਬਾਅਦ ਨਿਰਧਾਰਿਤ ਟੀਚੇ ਦਾ ਪਿੱਛਾ ਕਰੇਗਾ। ਮੈਚ ਸਵੇਰੇ 9:45 ਤੇ ਸ਼ੁਰੂ ਹੋਏਗਾ। ਭਾਰਤ 2 ਮੈਚਾਂ ਦੀ ਲੜੀ ਵਿੱਚ 1-0 ਨਾਲ ਅੱਗੇ ਹੈ। ਆਖਿਰ ਚ ਖਾਸ ਖਬਰਾਂ। ਨੇਪਾਲ ਵਿੱਚ ਆਏ ਭਿਆਨਕ ਹੜ੍ਹਾਂ ਵਿੱਚ ਕਰੀਬ 160 ਲੋਕਾਂ ਦੀ ਮੌਤ, 133 ਭਾਰਤੀ ਨਾਗਰਿਕਾਂ ਸਮੇਤ 750 ਤੋਂ ਵੱਧ ਲੋਕ ਲਾਪਤਾ। ਭਾਰਤ ਨੇ ਨੇਪਾਲ ਨੂੰ ਰਾਹਤ ਸਮੱਗਰੀ ਦੀ ਪਹਿਲੀ ਖੇਪ ਭੇਜੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਵੀਡੀਓ ਕਾਨਫਰੰਸਿੰਗ ਰਾਹੀਂ ਖੇਲੋ ਇੰਡੀਆ ਸੰਵਾਦ ਨੂੰ ਸੰਬੋਧਨ ਕਰਨਗੇ। ਪੰਜਾਬ, ਹਰਿਆਣਾ ਤੇ ਚੰਡੀਗੜ੍ਹ ਵਿੱਚ ਵੀ ਖੇਲੋ ਇੰਡੀਆ ਸੰਵਾਦ ਕਰਾਇਆ ਜਾ ਰਿਹਾ ਹੈ। ਸਰਕਾਰ ਨੇ ਪਿਆਜ਼ ਦੀ ਲੋੜੀਂਦੀ ਉਪਲਬਧਤਾ ਯਕੀਨੀ ਬਣਾਉਣ ਅਤੇ ਮੌਸਮੀ ਕੀਮਤਾਂ ਦੇ ਦਬਾਅ ਨੂੰ ਘਟਾਉਣ ਲਈ ਬਫਰ ਸਟਾਕਾਂ ਤੋਂ ਜ਼ਰੂਰਤ ਮੁਤਾਬਿਕ ਇਸ ਦੀ ਸਪਲਾਈ ਸ਼ੁਰੂ ਕੀਤੀ ਤੇ ਅਮਰੀਕੀ ਪ੍ਰਸ਼ਾਸਨ ਨੇ ਦੁਨੀਆ ਭਰ ਵਿੱਚ ਸਾਰੀਆਂ ਪ੍ਰਵਾਸੀ ਵੀਜ਼ਾ ਅਰਜ਼ੀਆਂ ਤੇ ਰੋਕ ਲਾ ਦਿੱਤੀ ਏ। ਇਸ ਦੇ ਨਾਲ ਹੀ ਸਾਡਾ ਇਹ ਬੁਲੇਟਿਨ ਖਤਮ ਹੁੰਦਾ ਹੈ। ਸਾਡਾ ਅਗਲਾ ਪ੍ਰਾਦੇਸ਼ਿਕ ਬੁਲੇਟਿਨ ਦੁਪਹਿਰ ਬਾਅਦ 1:10 ਤੇ ਹੋਏਗਾ। ਨਮਸਕਾਰ।
1: ਹੁਣੇ ਤੁਸੀਂ ਸੁਣ ਰਹੇ ਸੀ ਪੰਜਾਬੀ ਵਿੱਚ ਖਬਰਾਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ।

ਐਫਐਮ ਬੈਂਡ 101.1 ਮੈਗਾਹਰਟਜ਼ ਤੇ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ ਆਕਾਸ਼ਵਾਣੀ ਐਫਐਮ ਬਠਿੰਡਾ ਦੀ ਗੂੰਜ ਤੁਹਾਡੇ ਤੱਕ ਨਿਰੰਤਰ ਪਹੁੰਚ ਰਹੀ ਹੈ। ਵਕਤ ਸਟੂਡੀਓ ਦੀ ਘੜੀ ਦੇ ਮੁਤਾਬਕ 8:40 ਦਾ ਹੋ ਰਿਹਾ। ਆਰੋਹ ਕਰਦੇ ਹਾਂ ਪ੍ਰੋਗਰਾਮ ਮਹਿਕ ਪੰਜਾਬ ਦੀ ਵੱਲ, ਜਿਸ ਦੇ ਤਹਿਤ ਅੱਜ ਸਿਲਸਿਲਾ ਰਹੇਗਾ ਸੂਫੀਆਨਾ ਸੰਗੀਤ। ਸੰਗੀਤ ਦੀ ਮਹਿਕ ਨਾਲ ਰੰਗੇ ਇਸ ਪ੍ਰੋਗਰਾਮ ਨੂੰ ਲੈ ਕੇ ਮੈਂ ਕੁਲਜੀਤ ਚਹਿਲ ਹਾਜ਼ਰਾਂ ਤੁਹਾਡੀ ਖਿਦਮਤ 'ਚ। ਇਸ਼ਕ, ਰੂਹਾਨੀਅਤ ਅਤੇ ਖੁਦਾ ਦੇ ਨਾਲ ਜੁੜੇ ਅਹਿਸਾਸਾਂ ਦਾ ਸੰਗੀਤਕ ਸਫ਼ਰ ਸ਼ੁਰੂ ਕਰਦੇ ਹਾਂ ਇਸ ਪੇਸ਼ਕਸ਼ ਦੇ ਨਾਲ।

ਹੁਣੇ ਤੁਸੀਂ ਸੁਣਿਆ ਇਹ ਬੁੱਲੇ ਸ਼ਾਹ ਦਾ ਕਲਾਮ ਪੂਰਨ ਸ਼ਾਹ ਕੋਟੀ ਦੀ ਆਵਾਜ਼ 'ਚ। ਆਓ ਸੁਣਦੇ ਹਾਂ ਆਸਾ ਸਿੰਘ ਮਸਤਾਨਾ ਅਤੇ ਸੁਰਿੰਦਰ ਕੌਰ ਦੀ ਆਵਾਜ਼ 'ਚ ਇਹ ਸੂਫੀ ਗੀਤ।

ਇਹ ਸੀ ਬੁੱਲੇ ਸ਼ਾਹ ਦਾ ਕਲਾਮ ਆਸਾ ਸਿੰਘ ਮਸਤਾਨਾ ਅਤੇ ਸੁਰਿੰਦਰ ਕੌਰ ਦੀਆਂ ਆਵਾਜ਼ਾਂ ਦੇ ਵਿੱਚ। ਆਓ ਸੁਣਦੇ ਹਾਂ ਸੁਲਤਾਨ ਬਾਹੂ ਦਾ ਕਲਾਮ ਹੰਸ ਰਾਜ ਹੰਸ ਦੀ ਆਵਾਜ਼ 'ਚ, ਜਿਸ ਨੂੰ ਸੰਗੀਤ ਦਿੱਤਾ ਏ ਖਯਾਮ ਨੇ।

ਆਓ ਸੁਣਦੇ ਹਾਂ ਸੂਫੀ ਕਲਾਮ। ਇਸ ਪ੍ਰੋਗਰਾਮ ਦਾ ਆਖਰੀ ਕਲਾਮ ਜਿਸ ਨੂੰ ਲਿਖਿਆ ਹੈ ਨਜਾਬਤ ਨੇ, ਆਵਾਜ਼ ਦਿੱਤੀ ਹੈ ਆਸਾ ਸਿੰਘ ਮਸਤਾਨਾ ਨੇ ਅਤੇ ਸੰਗੀਤਬੱਧ ਕੀਤਾ ਹੈ ਰਾਮ ਸ਼ਰਨ ਦਾਸ ਨੇ।

ਸਰੋਤਿਓ, ਪ੍ਰੋਗਰਾਮ ਮਹਿਕ ਪੰਜਾਬ ਦੀ ਤਹਿਤ ਸਿਲਸਿਲਾ ਸੂਫੀਆਨਾ ਸੰਗੀਤ ਵਿੱਚ ਆਸਾ ਸਿੰਘ ਮਸਤਾਨਾ ਵੱਲੋਂ ਗਾਏ ਇਸ ਸੂਫੀ ਗੀਤ ਦੇ ਨਾਲ ਹੀ ਇਸ ਪ੍ਰੋਗਰਾਮ ਨੂੰ ਇੱਥੇ ਹੀ ਵਿਰਾਮ ਦਿੰਦੇ ਹਾਂ। ਨਮਸਕਾਰ।

FM ਬੈਂਡ 101.1 ਮੈਗਾਹਰਟਸ ਤੇ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ ਤੁਸੀਂ ਟਿਊਨ ਕੀਤਾ ਹੈ ਆਕਾਸ਼ਵਾਣੀ FM ਬਠਿੰਡਾ। ਸਟੂਡੀਓ ਦੀ ਘੜੀ ਤੇ ਸਮਾਂ ਹੋ ਰਿਹਾ ਜੀ 8:59 ਤੇ 20 ਸਕਿੰਟ। ਹੁਣ ਤੋਂ ਲੈ ਕੇ 10 ਵਜੇ ਤੱਕ ਤੁਸੀਂ ਸੁਣੋਗੇ ਵਿਵਿਧ ਭਾਰਤੀ ਮੁੰਬਈ ਦੇ ਪ੍ਰਸਾਰਣ। 9 ਵਜੇ ਸਮਾਂ ਹੋਵੇਗਾ ਪ੍ਰੋਗਰਾਮ ਚਿੱਤਰਲੋਕ ਦਾ ਅਤੇ 9:30 ਵਜੇ ਪ੍ਰੋਗਰਾਮ ਆਜ ਕੇ ਫਨਕਾਰ ਚੱਲੇਗਾ।

ਹੁਣੇ ਤੁਸੀਂ ਸੁਣ ਰਹੇ ਸੀ ਪ੍ਰੋਗਰਾਮ ਆਜ ਕੇ ਫਨਕਾਰ ਵਿਵਿਧ ਭਾਰਤੀ ਮੁੰਬਈ ਤੋਂ। FM ਬੈਂਡ 101.1 ਮੈਗਾਹਰਟਸ ਤੇ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ ਆਕਾਸ਼ਵਾਣੀ FM ਬਠਿੰਡਾ ਤੁਹਾਡੀ ਸੇਵਾ ਚ ਮੁੜ ਹਾਜ਼ਰ ਹੈ। ਸਮਾਂ ਸਟੂਡੀਓ ਦੇ ਮੁਤਾਬਕ 10:20 ਦਾ ਹੋ ਰਿਹਾ ਹੈ। ਵੇਲਾ ਪ੍ਰੋਗਰਾਮ ਗੀਤ ਪਿਟਾਰਾ ਦਾ, ਜਿਸ ਦੇ ਤਹਿਤ ਤੁਸੀਂ ਅੱਜ ਸੁਣੋਗੇ ਸਦਾ ਬਹਾਰ ਫਿਲਮੀ ਗੀਤ। ਜੀ, ਮੈਂ ਹਾਂ ਤੁਹਾਡਾ ਦੋਸਤ ਕੁਲਜੀਤ ਚਹਿਲ ਤੇ ਮੇਰੀ ਆਵਾਜ਼ ਦੇ ਨਾਲ ਖੁੱਲ੍ਹ ਰਿਹਾ ਸੰਗੀਤ ਦਾ ਉਹ ਪਿਟਾਰਾ ਜਿਸ ਵਿੱਚੋਂ ਨਿਕਲਣਗੇ ਕੁਛ ਚੋਣਵੇਂ ਗੀਤ, ਜਿਹੜੇ ਨਵੇਂ ਤਾਂ ਨਹੀਂ ਪਰ ਦਿਲਾਂ 'ਚ ਅੱਜ ਵੀ ਬਿਲਕੁਲ ਤਾਜ਼ੇ ਨੇ। ਤਾਂ ਫਿਰ ਆਵਾਜ਼ ਥੋੜ੍ਹੀ ਜਿਹੀ ਉਤਾਹਨੂੰ ਚੱਕ ਲਓ, ਕਿਉਂਕਿ ਪੇਸ਼ ਕਰਨ ਲੱਗਿਆ ਪ੍ਰੋਗਰਾਮ ਗੀਤ ਪਿਟਾਰਾ ਦੀ ਪਹਿਲੀ ਪੇਸ਼ਕਸ਼।

ਹੁਣੇ ਤੁਸੀਂ ਸੁਣ ਰਹੇ ਸੀ ਗੁਰਮੀਤ ਬਾਵਾ ਦੀ ਆਵਾਜ਼ 'ਚ ਇਹ ਗੀਤ, ਜਿਸ ਦੀ ਗੀਤ ਰਚਨਾ ਚਮਨ ਲਾਲ ਸ਼ੁਗਲ ਨੇ ਕੀਤੀ ਅਤੇ ਸੰਗੀਤਬੱਧ ਕੀਤਾ ਜਸਵੰਤ ਭੰਵਰਾ ਨੇ। ਆਓ ਸੁਣਦੇ ਹਾਂ ਪ੍ਰੋਗਰਾਮ ਦਾ ਅਗਲਾ ਗੀਤ।

ਹੁਣੇ ਤੁਸੀਂ ਸੁਣਿਆ ਜਗਮੋਹਨ ਕੌਰ ਦੀ ਆਵਾਜ਼ 'ਚ ਇਸ ਗੀਤ ਨੂੰ। ਆਓ ਸੁਣਦੇ ਹਾਂ ਫਿਲਮ ਚੰਨ ਪਰਦੇਸੀ ਦੇ ਵਿੱਚੋਂ ਇਹ ਗੀਤ, ਜਿਸ ਨੂੰ ਆਵਾਜ਼ ਦਿੱਤੀ ਹੈ ਆਸ਼ਾ ਭੋਂਸਲੇ, ਗੀਤਕਾਰ ਪਵਨ ਅਤੇ ਸੰਗੀਤਕਾਰ ਸੁਰਿੰਦਰ ਕੌਰ।

ਮਿਤੀ 27 ਅਗਸਤ ਦਿਨ ਵੀਰਵਾਰ ਨੂੰ ਦੁਪਹਿਰ 12:10 ਤੇ ਤੁਸੀਂ ਸੁਣੋਗੇ ਸਿਲਸਿਲਾ ਮੁਸ਼ਕਿਲ ਦੱਸੋ ਹੱਲ ਦੱਸਾਂਗੇ। ਤੇ ਇਸ ਵਾਰ ਸਾਡੇ ਸਟੂਡੀਓ ਦੇ ਵਿੱਚ ਮਹਿਮਾਨ ਹੋਣਗੇ ਸਰਦਾਰ ਗੁਰਵਿੰਦਰ ਸਿੰਘ ਮਾਨ, ਪ੍ਰੈਜ਼ੀਡੈਂਟ ਬਾਰ ਐਸੋਸੀਏਸ਼ਨ ਬਠਿੰਡਾ। ਮੇਜ਼ਬਾਨ ਹੋਣਗੇ ਬਲਜੀਤ ਸ਼ਰਮਾ ਤੇ ਰਜਿੰਦਰ ਮਾਨ।

ਆਓ ਸੁਣਦੇ ਹਾਂ ਫਿਲਮ ਬਲਬੀਰੋ ਭਾਬੀ ਦੇ ਵਿੱਚੋਂ ਇਹ ਗੀਤ, ਜਿਸ ਨੂੰ ਆਵਾਜ਼ ਦਿੱਤੀ ਹੈ ਕੁਲਦੀਪ ਮਾਣਕ ਅਤੇ ਗੀਤਕਾਰ ਨੇ ਹਰਦੇਵ ਦਲਗੀਰ, ਸੰਗੀਤਕਾਰ ਨੇ ਕੁਲਦੀਪ ਮਾਣਕ ਜੀ।

ਆਓ ਸੁਣਦੇ ਹਾਂ ਫਿਲਮ ਲੌਂਗ ਦਾ ਲਿਸ਼ਕਾਰਾ ਵਿੱਚੋਂ ਇਹ ਗੀਤ, ਜਿਸ ਨੂੰ ਗਾਇਆ ਏ ਦਿਲਰਾਜ ਕੌਰ, ਮੀਨੂ, ਵਿਨੋਦ ਸਹਿਗਲ ਅਤੇ ਸਾਥੀਆਂ ਨੇ। ਗੀਤਕਾਰ ਨੇ ਗੁਰਦਾਸ ਮਾਨ।

0: 10 साल का कोलैबोरेशन सिंजेंटा का लॉयल्टी प्रोग्राम लेके आया है जोड़ी तमका जोड़ी पक्की इनाम तगड़ा 1 करोड़ रुपए तो ज्यादा दे इनाम 2 थार 6 बाइक 12 स्कूटी 1000 प्लस विनर्स 2 लीटर एमस्टार टॉप प्लस 1 किलो चेस यानी 1 लकी ड्रॉ कूपन आज ही खरीदो।
1: ਪ੍ਰੋਗਰਾਮਾਂ ਸੰਬੰਧੀ ਸੂਚਨਾ ਮਿਤੀ 30 ਅਗਸਤ ਦਿਨ ਐਤਵਾਰ ਸਵੇਰੇ 11 ਵਜੇ ਮਾਣਯੋਗ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਜੀ ਦੇਸ਼ ਵਾਸੀਆਂ ਨਾਲ ਸਾਂਝੀ ਕਰਨਗੇ ਆਪਣੇ ਮਨ ਕੀ ਬਾਤ ਤੇ ਉਸ ਤੋਂ ਤੁਰੰਤ ਬਾਅਦ ਮਾਣਯੋਗ ਪ੍ਰਧਾਨ ਮੰਤਰੀ ਜੀ ਦੀ ਮਨ ਕੀ ਬਾਤ ਦਾ ਪੰਜਾਬੀ ਰੂਪਾਂਤਰ ਪੇਸ਼ ਕੀਤਾ ਜਾਵੇਗਾ ਤੇ ਪੰਜਾਬੀ ਰੂਪਾਂਤਰ ਦਾ ਮੁੜ ਪ੍ਰਸਾਰਣ ਐਸੇ ਹੀ ਦਿਨ ਸ਼ਾਮੀ 8 ਵਜੇ ਪ੍ਰਸਾਰਿਤ ਕੀਤਾ ਜਾਵੇਗਾ।

ਦੋਸਤੋ, ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਗੀਤ ਪਿਟਾਰਾ ਤੇ ਮੈਂ ਹਾਂ ਤੁਹਾਡਾ ਦੋਸਤ ਕੁਲਜੀਤ ਚਹਿਲ। ਆਓ ਸੁਣਦੇ ਹਾਂ ਫਿਲਮ ਪੁੱਤ ਜੱਟਾਂ ਦੇ ਵਿੱਚੋਂ ਇਹ ਗੀਤ, ਜਿਸ ਨੂੰ ਆਵਾਜ਼ ਦਿੱਤੀ ਹੈ ਸੁਰਿੰਦਰ ਛਿੰਦਾ ਅਤੇ ਉਹਨਾਂ ਦੇ ਸਾਥੀਆਂ ਨੇ। ਗੀਤਕਾਰ ਨੇ ਦੇਵ ਤਰੀਕੇ ਵਾਲਾ ਅਤੇ ਸੰਗੀਤਕਾਰ ਨੇ ਸੁਰਿੰਦਰ ਛਿੰਦਾ।

ਜੀ, ਤੇ ਸੁਣਦਿਆਂ ਫਿਲਮ ਜ਼ੋਰਾਵਰ ਦੇ ਵਿੱਚੋਂ ਇਹ ਗੀਤ, ਜਿਸ ਨੂੰ ਆਵਾਜ਼ਾਂ ਦਿੱਤੀਆਂ ਨੇ ਪਰਮਿੰਦਰ ਸੰਧੂ ਤੇ ਸੁਰਜੀਤ ਬਿੰਦਰਖੀਆ ਨੇ, ਗੀਤਕਾਰ ਨੇ ਗੁਰਦੀਪ ਭਾਟੀਆ ਤੇ ਸੰਗੀਤਕਾਰ ਨੇ ਨਿਰਮਲ।

ਪਰਮਿੰਦਰ ਸੰਧੂ ਅਤੇ ਸੁਰਜੀਤ ਬਿੰਦ ਰੱਖੀਆ ਵੱਲੋਂ ਗਾਏ ਇਸ ਗੀਤ ਦੇ ਨਾਲ ਹੀ ਪ੍ਰੋਗਰਾਮ ਗੀਤ ਪਿਟਾਰਾ ਦਾ ਵੇਲਾ ਇੱਥੇ ਹੀ ਮੁੱਕਦਾ ਏ। ਮੈਂ ਹਾਂ ਤੁਹਾਡਾ ਦੋਸਤ ਕੁਲਜੀਤ ਚਹਿਲ। ਹੱਸਦੇ ਮੁਸਕਰਾਉਂਦੇ ਰਹੋ। ਸ਼ੁਕਰੀਆ।

ਤੁਸੀਂ ਜੁੜੇ ਹੋ ਆਕਾਸ਼ਵਾਣੀ FM ਬਠਿੰਡਾ ਦੇ ਨਾਲ FM ਬੈਂਡ 101.1 MHz ਤੇ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ। ਸਟੂਡੀਓ ਦੀ ਘੜੀ ਤੇ ਸਮਾਂ 10:59 ਤੇ 12 ਸਕਿੰਟ ਦਾ ਹੋ ਰਿਹਾ। 11 ਵਜੇ ਤੁਸੀਂ ਸੁਣੋਗੇ ਹਿੰਦੀ ਵਿੱਚ ਖਬਰਾਂ ਦਾ ਬੁਲੇਟਿਨ ਆਕਾਸ਼ਵਾਣੀ ਦੇ ਦਿੱਲੀ ਕੇਂਦਰ ਤੋਂ। 11:05 ਤੇ ਰਿਲੇਅ ਕਰਾਂਗੇ FM ਰੇਨਬੋ ਦਿੱਲੀ ਦੇ ਪ੍ਰਸਾਰਣ। ਖਬਰਾਂ ਲਈ ਕਰੋ ਕੁਝ ਪਲ ਇੰਤਜ਼ਾਰ।

ਹੁਣੇ ਤੁਸੀਂ ਸੁਣ ਰਹੇ ਸੀ ਆਕਾਸ਼ਵਾਣੀ ਐਫ ਐਮ ਰੇਨਬੋ ਦਿੱਲੀ ਦੇ ਪ੍ਰਸਾਰਣ। ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ ਐਫ ਐਮ ਬਠਿੰਡਾ ਦੇ ਪ੍ਰਸਾਰਣ, ਐਫ ਐਮ ਬੈਂਡ 101.1 ਮੈਗਾਹਰਟਜ਼ ਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ। ਸਟੂਡੀਓ ਦੀ ਘੜੀ ਮੁਤਾਬਿਕ ਸਮਾਂ 11:59 ਤੇ 40 ਸਕਿੰਟ ਦਾ ਤੇ ਹੁਣ ਤੋਂ ਕੁਝ ਪਲਾਂ ਬਾਅਦ ਠੀਕ 12 ਵਜੇ ਰਿਲੇਅ ਕਰਾਂਗੇ ਹਿੰਦੀ ਵਿਚ ਖ਼ਬਰਾਂ ਦਾ ਬੁਲੇਟਿਨ। 12:05 ਤੇ ਰਿਲੇਅ ਕਰਾਂਗੇ ਅੰਗਰੇਜ਼ੀ ਵਿਚ ਖ਼ਬਰਾਂ ਦਾ ਬੁਲੇਟਿਨ ਆਕਾਸ਼ਵਾਣੀ ਦੇ ਦਿੱਲੀ ਕੇਂਦਰ ਤੋਂ। ਖ਼ਬਰਾਂ ਲਈ ਕਰੋ ਕੁਝ ਪਲ ਇੰਤਜ਼ਾਰ।

0: Day by inaugurating the newly constructed Hetni Haveli Lake at Dudhala in Amreli district. In men's cricket, India remain in a strong position in the second and final test against Sri Lanka in Colombo despite rain threatening to disrupt the final day's play. Sri Lanka's Sonal Dinusha has brought up his half century and along with Kesara Nuwanta is continuing to resist India's bowling attack. Sri Lanka have taken a 116-run lead on the fifth day till lunch. And with that, we end this news bulletin.
1: ਹੁਣੇ ਤੁਸੀਂ ਸੁਣ ਰਹੇ ਸੀ ਅੰਗਰੇਜ਼ੀ ਵਿੱਚ ਖਬਰਾਂ ਦਾ ਬੁਲੇਟਿਨ ਆਕਾਸ਼ਵਾਣੀ ਦੇ ਦਿੱਲੀ ਕੇਂਦਰ ਤੋਂ। ਤੁਸੀਂ ਟਿਊਨ ਕੀਤਾ ਹੈ ਆਕਾਸ਼ਵਾਣੀ FM ਬਠਿੰਡਾ FM ਬੈਂਡ 101.1 ਮੈਗਾਹਰਟਜ਼ ਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ। ਸਟੂਡੀਓ ਦੀ ਘੜੀ ਮੁਤਾਬਿਕ ਸਮਾਂ 12:10 ਤੇ 33 ਸਕਿੰਟ ਦਾ ਹੈ ਤੇ ਹੁਣ ਸਮਾਂ ਹੈ ਪ੍ਰੋਗਰਾਮ ਮੁਸ਼ਕਿਲ ਦੱਸੋ ਹੱਲ ਦੱਸਾਂਗੇ ਜਿਸ ਤਹਿਤ ਅੱਜ ਸਾਡੇ ਮਹਿਮਾਨ ਨੇ ਸਰਦਾਰ ਗੁਰਵਿੰਦਰ ਸਿੰਘ ਮਾਨ ਪ੍ਰੈਜ਼ੀਡੈਂਟ ਬਾਰ ਐਸੋਸੀਏਸ਼ਨ ਬਠਿੰਡਾ ਤੇ ਪ੍ਰੋਗਰਾਮ ਦੀ ਮੇਜ਼ਬਾਨੀ ਕਰਨਗੇ ਸ੍ਰੀ ਬਲਜੀਤ ਸ਼ਰਮਾ ਰਜਿੰਦਰ ਕੌਰ ਮਾਨ ਤੇ ਮਮਤਾ ਅਰੋੜਾ।
2: ਸਤਿ ਸ੍ਰੀ ਅਕਾਲ, ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ FM ਬਠਿੰਡਾ, ਤੁਹਾਡਾ ਪਸੰਦੀਦਾ ਲੋਕਪ੍ਰਿਯ ਜਨ ਸਰੋਕਾਰ ਪ੍ਰੋਗਰਾਮ ਮੁਸ਼ਕਲ ਦੱਸੋ ਹੱਲ ਦੱਸਾਂਗੇ। ਦੋਸਤੋ, ਇਹ ਸਿਰਫ ਇੱਕ ਪ੍ਰੋਗਰਾਮ ਨਹੀਂ ਸਗੋਂ ਆਮ ਆਦਮੀ ਦੀ ਆਵਾਜ਼ ਨੂੰ ਸਹੀ ਮੰਚ ਤੱਕ ਪਹੁੰਚਾਉਣ ਲਈ ਇੱਕ ਕੋਸ਼ਿਸ਼ ਹੈ, ਕਿਉਂਕਿ ਕਈ ਵਾਰ ਮਨੁੱਖ ਦੀ ਸਭ ਤੋਂ ਵੱਡੀ ਮੁਸ਼ਕਿਲ ਇਹ ਨਹੀਂ ਹੁੰਦੀ ਕਿ ਸਮੱਸਿਆ ਦਾ ਹੱਲ ਨਹੀਂ, ਬਲਕਿ ਇਹ ਹੁੰਦਾ ਹੈ ਕਿ ਉਸਨੂੰ ਪਤਾ ਹੀ ਨਹੀਂ ਹੁੰਦਾ ਕਿ ਹੱਲ ਲਈ ਦਰਵਾਜ਼ਾ ਕਿਹੜਾ ਖੜਕਾਉਣਾ ਹੈ। ਕਿਸੇ ਨੇ ਬਿਲਕੁਲ ਸੱਚ ਕਿਹਾ ਹੈ, ਕਾਨੂੰਨ ਦੀ ਕਿਤਾਬ ਸਭ ਲਈ ਇੱਕੋ ਜਿਹੀ। ਮਮਤਾ, ਕਾਨੂੰਨ ਦੀ ਕਿਤਾਬ ਸਭ ਲਈ ਇੱਕੋ ਜਿਹੀ, ਪਰ ਉਸ ਤੱਕ ਪਹੁੰਚ ਹਰ ਇੱਕ ਦੀ ਇੱਕੋ ਜਿਹੀ ਨਹੀਂ। ਜਿਸ ਨੂੰ ਆਪਣੇ ਹੱਕਾਂ ਦੀ ਪਹਿਚਾਣ ਹੋ ਜਾਵੇ, ਜਿਸ ਨੂੰ ਆਪਣੇ ਹੱਕਾਂ ਦੀ ਪਹਿਚਾਣ ਹੋ ਜਾਵੇ, ਉਸ ਲਈ ਨਿਆਂ ਦਾ ਰਾਹ ਆਸਾਨ ਹੋ ਜਾਵੇ। ਸਰੋਤਿਓ, ਅੱਜ ਸਾਡੇ ਨਾਲ ਮੌਜੂਦ ਨੇ ਬਠਿੰਡਾ ਬਾਰ ਐਸੋਸੀਏਸ਼ਨ ਦੇ ਮਾਨਯੋਗ ਪ੍ਰਧਾਨ ਸਾਹਿਬ
3: ਸ਼੍ਰੀ ਗੁਰਵਿੰਦਰ ਸਿੰਘ ਮਾਨ ਜੀ ਸਾਡੇ ਨਾਲ ਸਟੂਡੀਓ ਵਿੱਚ ਮੌਜੂਦ ਨੇ ਤੇ ਇਹਨਾਂ ਤੋਂ ਇਲਾਵਾ ਸਾਡੇ ਨਾਲ ਮੈਡਮ ਮਮਤਾ ਅਰੋੜਾ
2: ਤੇ ਵਕੀਲ ਸਾਹਿਬਾ ਰਜਿੰਦਰ ਕੌਰ ਮਾਨ ਜੀ ਜਿਹੜੇ ਸਾਡੇ ਪੈਨਲ ਦੇ ਵਿੱਚ ਵੀ ਨੇ, ਉਹ ਵੀ ਅਚੇਚਾ ਅੱਜ ਆਪਣੇ ਨਿੱਜੀ ਰੁਝੇਵਿਆਂ ਤੋਂ ਫੁਰਸਤ ਲੈ ਕੇ ਸਾਡੇ ਸਟੂਡੀਓ ਦੇ ਵਿੱਚ ਹਾਜ਼ਰ ਨੇ ਤੇ ਕੰਸੋਲ ਤੇ ਆਪਣੀ ਸਤਿਕਾਰਿਤ ਭੈਣ ਸੁਖਜੀਤ ਕੌਰ ਸੁਖਨ ਜੀ ਤੇ ਵੀਡੀਓਗ੍ਰਾਫੀ ਤੇ ਰਿਕਾਰਡਿੰਗ ਕਰ ਰਹੇ ਨੇ ਆਪਣੀ ਆਡੀਓ ਮਾਨਯੋਗ ਆਪਣੇ ਸਾਰਿਆਂ ਦੇ ਪਿਆਰੇ ਮਿਸਟਰ ਸਤਪਾਲ ਬਰਾੜ ਜੀ। ਉਹ ਕਹਿੰਦੇ ਹੱਕ ਮੰਗਣਾ ਕੋਈ ਅਹਿਸਾਨ ਨਹੀਂ, ਨਿਆਂ ਲੈਣਾ ਕੋਈ ਗੁਨਾਹ ਨਹੀਂ, ਜਦੋਂ ਕਾਨੂੰਨ ਜਨਤਾ ਦੇ ਨਾਲ ਖੜਦਾ ਏ ਉਦੋਂ ਲੋਕਤੰਤਰ ਹੋਰ ਮਜ਼ਬੂਤ ਹੁੰਦਾ ਹੈ। ਸਵਾਗਤ ਕਰਦੇ ਹਾਂ ਆਪਾਂ ਪਹਿਲਾਂ
3: ਜੀ, ਸਭ ਤੋਂ ਪਹਿਲਾਂ ਗੁਰਵਿੰਦਰ ਸਿੰਘ ਮਾਨ ਜ਼ਿਲ੍ਹਾ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਗੁਰਵਿੰਦਰ ਸਿੰਘ ਮਾਨ ਜੀ, ਅਸੀਂ ਤੁਹਾਡਾ ਸਾਡੇ ਪ੍ਰੋਗਰਾਮ ਮੁਸ਼ਕਿਲ ਦੱਸੋ ਹੱਲ ਦੱਸਾਂਗੇ ਦੇ ਵਿੱਚ ਸਵਾਗਤ ਕਰਦੇ ਹਾਂ।
4: ਬਹੁਤ ਬਹੁਤ ਧੰਨਵਾਦ। ਸਭ ਤੋਂ ਪਹਿਲਾਂ ਤਾਂ ਮੈਂ ਪ੍ਰਸਾਰ ਭਾਰਤੀ ਆਕਾਸ਼ਵਾਣੀ ਬਠਿੰਡਾ FM ਰੇਡੀਓ ਬਠਿੰਡਾ ਦਾ ਸ਼੍ਰੀ ਬਲਜੀਤ ਸ਼ਰਮਾ ਜੀ, ਸਟੇਸ਼ਨ ਡਾਇਰੈਕਟਰ ਆਲ ਇੰਡੀਆ ਰੇਡੀਓ ਬਠਿੰਡਾ, ਮੈਡਮ ਮਮਤਾ ਅਰੋੜਾ ਜੀ, ਮੈਡਮ ਰਜਿੰਦਰ ਕੌਰ ਮਾਨ ਭੈਣ ਜੀ, ਤੁਹਾਡਾ ਸਾਰਿਆਂ ਦਾ ਮੈਂ ਧੰਨਵਾਦ ਕਰਦਾ ਹਾਂ ਤੁਸੀਂ ਮੈਨੂੰ ਸਮਾਂ ਦਿੱਤਾ, ਅਤੇ ਬਾਕੀ ਸਾਰੀ ਸਮੁੱਚੀ ਟੀਮ ਦਾ ਮੈਂ ਆਪਣੇ ਦਿਲ ਦੀਆਂ ਗਹਿਰਾਈਆਂ ਤੋਂ ਤੁਹਾਡਾ ਧੰਨਵਾਦ ਕਰਦਾ ਹਾਂ।
2: ਅਸੀਂ ਵੀ ਆਪਣਾ ਮਾਨ ਸਾਹਿਬ ਤੁਹਾਡਾ ਦਿਲ ਦੀਆਂ ਗਹਿਰਾਈਆਂ ਤੋਂ ਸਵਾਗਤ ਕਰਦੇ ਹਾਂ ਅਤੇ ਹਲਕੇ ਫੁਲਕੇ ਕੁਐਸਚਨ ਹੋਣਗੇ
4: ਜੀ,
2: ਅਤੇ ਇਹਨਾਂ ਦਾ ਪੁੱਛਣ ਦਾ ਮਤਲਬ ਮਕਸਦ ਸਾਡਾ ਇਹੀ ਹੈ ਕਿ ਇੱਕ ਆਮ ਨਾਗਰਿਕ, ਕਾਨੂੰਨ ਅਤੇ ਆਮ ਆਦਮੀ, ਸਭ ਤੋਂ ਪਹਿਲਾ ਸਵਾਲ ਸਾਡਾ ਇਹ ਹੈ ਜੀ ਆਪਣਾ ਮਾਨ ਸਾਹਿਬ, ਇਹ ਦੱਸੋ ਕਿ ਆਮ ਨਾਗਰਿਕ ਨੂੰ ਆਪਣੇ ਰੋਜ਼ਾਨਾ ਜੀਵਨ ਵਿੱਚ ਕਿਹੜੇ ਬੁਨਿਆਦੀ ਕਾਨੂੰਨੀ ਹੱਕਾਂ ਬਾਰੇ ਜਾਣਕਾਰੀ ਹੋਣੀ ਚਾਹੀਦੀ ਹੈ?
4: ਸ਼ਰਮਾ ਜੀ, ਦੇਖੋ ਸਾਡੇ ਬਹੁਤ ਸਾਰੇ ਹੱਕ ਨੇ ਹਰ ਨਾਗਰਿਕ ਦੇ
2: ਜੀ।
4: ਅੱਜ ਕੱਲ੍ਹ ਕੀ ਹੈ, ਹਰ ਨਾਗਰਿਕ ਹੈ ਜਿਹੜਾ ਉਹ ਆਪਦੇ ਹੱਕਾਂ ਬਾਰੇ ਤਾਂ ਬਹੁਤ ਜ਼ਿਆਦਾ ਸੁਚੇਤ ਹੈ, ਪਰ ਨਾਲ ਦੀ ਨਾਲ ਕਿਉਂਕਿ ਆਪਾਂ ਇੱਕ ਸਮਾਜਿਕ ਜ਼ਿੰਮੇਵਾਰੀ ਸਮਝਦੇ ਹੋਏ, ਮੈਂ ਸਮਝਦਾ ਵੀ ਸਾਨੂੰ ਆਪਦੀਆਂ ਜ਼ਿੰਮੇਵਾਰੀਆਂ ਦਾ ਵੀ ਅਹਿਸਾਸ ਹੋਣਾ ਚਾਹੀਦਾ। ਸੰਵਿਧਾਨਿਕ ਹੱਕਾਂ ਦੀ ਜੇ ਗੱਲ ਕਰੀਏ, ਹੱਕਾਂ ਦੇ ਵਿੱਚ ਸੰਵਿਧਾਨਿਕ ਹੱਕ ਨੇ, ਸਾਨੂੰ ਕੰਸਟੀਟਿਊਸ਼ਨ ਵੱਲੋਂ ਬਰਾਬਰੀ ਦਾ ਹੱਕ ਦਿੱਤਾ ਗਿਆ, ਨਿੱਜੀ ਆਜ਼ਾਦੀ ਦਾ,

0: ਹੈ ਔਰ ਪਰਸਨ ਟੂ ਪਰਸਨ ਵੇਰੀ ਕਰਦਾ। ਔਰਤਾਂ ਦੇ ਹੋਰ ਤਰ੍ਹਾਂ ਦੇ ਹੱਕ ਨੇ, ਬੱਚਿਆਂ ਦੇ ਹੋਰ ਤਰ੍ਹਾਂ ਦੇ ਹੱਕ ਨੇ, ਜੇ ਕੋਈ ਬੰਦਾ ਗ੍ਰਿਫਤਾਰ ਹੋ ਜਾਂਦਾ ਉਸ ਉਹਦੇ ਹੋਰ ਤਰ੍ਹਾਂ ਦੇ ਹੱਕ ਨੇ, ਅਤੇ ਜੇ ਕੋਈ ਬੰਦਾ ਲੋੜਵੰਦ ਹੈ, ਗਰੀਬ ਹੈ, ਉਹਨੂੰ ਕਾਨੂੰਨ ਤੱਕ ਉਹਦੀ ਪਹੁੰਚ ਬਣਾਉਣ ਲਈ ਉਸ ਦਾ ਅਲੱਗ ਤਰ੍ਹਾਂ ਦੇ ਹੱਕ ਨੇ।
1: ਜੀ ਗੁਰਵਿੰਦਰ ਸਰ, ਆਪਾਂ ਸੁਨੇਹਾ ਵੀ ਦੇਣਾ ਇੱਕ ਸਰੋਤਿਆਂ ਨੂੰ ਕਿ ਜੇ ਉਹਨਾਂ ਨੂੰ ਵੀ ਕੋਈ ਕਾਨੂੰਨ ਸੰਬੰਧੀ ਜਾਣਕਾਰੀ ਲੈਣੀ ਹੈ ਜੇ ਉਹਨਾਂ ਨੇ ਤੁਹਾਡੇ ਕੋਲ, ਤਾਂ 0164-242-341 ਡਾਇਲ ਕਰਕੇ ਇਸ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋ ਸਕਦੇ ਨੇ, ਜਾਂ ਫਿਰ ਉਹ ਆਪਣਾ ਸਵਾਲ 77173-73-146 ਤੇ ਵਟਸਐਪ ਰਾਹੀਂ ਵੀ ਭੇਜ ਸਕਦੇ ਨੇ, ਤੇ ਉਹ ਜਿਹੜਾ ਉਹਨਾਂ ਦਾ ਸਵਾਲ ਆ ਉਹਨਾਂ ਦੇ ਨਾਮ ਦੇ ਸਹਿਤ, ਯਾਨੀ ਕਿ ਨਾਮ ਸਮੇਤ ਅਸੀਂ ਸਰ ਅੱਗੇ ਰੱਖਾਂਗੇ। ਸਰ ਮੇਰਾ ਸਵਾਲ ਇੱਕ ਛੋਟਾ ਜਿਹਾ, ਬਹੁਤ ਸਾਰੇ ਲੋਕ ਨਾ ਪੁਲਿਸ ਦੇ ਨਾਮ ਤੇ ਅਦਾਲਤ ਦੇ ਨਾਮ ਤੇ ਬਹੁਤ ਡਰ ਜਾਂਦੇ ਨੇ, ਹਾਲਾਂਕਿ ਦੂਰੋਂ ਪਤਾ ਲੱਗ ਜਾਏ ਕਿ ਵਕੀਲ ਸਾਹਿਬ ਦਾ ਰਸਤਾ ਬਦਲਣ ਦੀ ਕੋਸ਼ਿਸ਼ ਕਰੀਦੀ ਆ, ਪੁਲਿਸ ਵਾਲਿਆਂ ਨੂੰ ਦੇਖ ਕੇ ਡਰ ਲੱਗਦਾ, ਤੁਸੀਂ ਇਸ ਬਾਰੇ ਕੀ ਕਹਿਣਾ ਚਾਹੋਗੇ?
0: ਦੇਖੋ, ਇਹ ਜਿਹੜਾ ਆਮ ਲੋਕਾਂ ਦੇ ਵਿੱਚ ਇਹ ਧਾਰਨਾ ਹੈ, ਠੀਕ ਹੈ, ਪਰ ਹੁਣ ਬਹੁਤ ਹੱਦ ਤੱਕ ਲੋਕ ਇਹਦੇ ਬਾਰੇ ਸੁਚੇਤ ਹੋ ਗਏ ਨੇ। ਪੁਲਿਸ ਵੀ ਪਹਿਲਾਂ ਵਾਲਾ ਕੰਮ ਨਹੀਂ ਰਿਹਾ, ਪਹਿਲਾਂ ਪੁਲਿਸ ਦਾ ਸੀਗਾ ਵੀ ਪੁਲਿਸ ਡੰਡਾ ਮਾਰ ਕੇ ਕੰਮ ਕਰਾਉਂਦੀ ਸੀ, ਪਰ ਲੋਕ ਅੱਜ ਕੱਲ੍ਹ, ਕਿਉਂਕਿ ਹਰ ਆਦਮੀ ਦਾ ਇੱਕ ਅਧਿਕਾਰ ਹੈ
1: ਜੀ,
0: ਪੁਲਿਸ ਕਾਨੂੰਨੀ ਤੌਰ 'ਤੇ ਸਿਰਫ ਪੁੱਛਗਿੱਛ ਰਾਹੀਂ ਜਿਹੜਾ ਹੈ ਕਿਸੇ ਨੂੰ ਮਤਲਬ ਇੰਟਰੋਗੇਟ ਕਰ ਸਕਦੀ ਹੈ, ਅਦਰਵਾਈਜ਼ ਕਿਸੇ ਨੂੰ ਕਿਸੇ ਤਰ੍ਹਾਂ ਦਾ ਡਰਾ ਕੇ, ਧਮਕਾ ਕੇ ਜਾਂ ਕਿਸੇ ਤਰ੍ਹਾਂ ਦੀ ਕੁੱਟਮਾਰ ਕਰਕੇ ਕਿਸੇ ਤੋਂ ਕਿਸੇ ਵੀ ਤਰ੍ਹਾਂ ਦਾ ਕੋਈ ਪੁੱਛ ਪੜਤਾਲ ਜਾਂ ਆਪਾਂ ਕਹਿ ਦਈਏ ਕੋਈ ਗਨਾਹ ਕਬੂਲ ਨਹੀਂ ਕਰਾਇਆ ਜਾ ਸਕਦਾ। ਔਰ ਜਿੱਥੋਂ ਤੱਕ ਵਕੀਲਾਂ ਦੀ ਗੱਲ ਹੈ, ਅਸੀਂ ਤਾਂ ਦੇਖੋ ਸਮਾਜ ਦੀ ਸੇਵਾ ਲਈ ਬੈਠੇ ਹਾਂ, ਅਤੇ ਇਹਦੇ ਲਈ ਸਾਨੂੰ ਅਸੀਂ ਕਿਉਂਕਿ ਸਾਡੀ ਜਿਹੜੀ ਹੈ ਫਰੀ ਲੀਗਲ ਸਰਵਿਸ ਅਥੋਰਟੀ ਵੀ ਹੈ, ਉਹ ਵੀ ਜਿਹੜੀ ਇਹਦੇ ਬਾਰੇ ਲੋਕਾਂ ਨੂੰ ਜਾਗਰੂਕ ਕਰਦੇ ਰਹਿੰਦੇ ਨੇ, ਅਤੇ ਮੇਰੇ ਖਿਆਲ ਦੇ ਵਿੱਚ ਜਿਹੜੀ ਇਹ ਧਾਰਨਾ ਲੋਕਾਂ ਦੀ, ਇਹਨੂੰ ਆਪਾਂ ਹੌਲੀ ਹੌਲੀ ਅਸੀਂ ਇਸੇ ਤਰ੍ਹਾਂ ਜਾਗਰੂਕ ਕਰਕੇ ਜਿਹੜਾ ਦੂਰ ਕਰ ਸਕਦੇ ਹਾਂ।
1: ਜੀ, ਕੁਛ ਬਦਲ ਚੁੱਕੀ ਹੈ, ਕੁਛ ਬਦਲ ਜਾਏਗੀ, ਉਮੀਦ ਕਰਦੇ ਹਾਂ। ਸਰ ਤੁਸੀਂ ਇੱਕ ਗੱਲ ਕੀਤੀ ਪੁਲਿਸ ਦੀ ਆਪਾਂ ਜਦੋਂ ਕੀਤੀ, ਤੇ ਇੱਕ ਛੋਟਾ ਜਿਹਾ ਸਵਾਲ, ਜਾਗਰੂਕਤਾ ਆਪਾਂ ਲੋਕਾਂ ਨੂੰ ਦੇਣੀ ਹੈ ਕਿ ਜੇ ਕੋਈ ਅਰੈਸਟ ਕਰਨ ਆਉਂਦਾ ਪੁਲਿਸ ਵਾਲਾ, ਤਾਂ ਇੱਕ ਆਮ ਨਾਗਰਿਕ ਦੇ ਕੀ ਜਿਹੜੇ ਆ ਉਹਦੇ ਲਾਜ਼ ਨੇ, ਉਹਦੇ ਕੋਲ ਕੀ ਹੱਕ ਨੇ, ਕੀ ਜਾਣਕਾਰੀ ਉਹ ਅੱਗੋਂ ਪੁੱਛ ਸਕਦਾ ਉਹਨਾਂ ਤੋਂ?
2: ਮੈਂ ਮਮਤਾ ਦਾ ਸਵਾਲ ਆਪਣਾ ਪੂਰਾ ਕਰਦਾ ਕਿ FIR
0: ਜੀ,
2: ਨੋਟਿਸ ਜਾਂ ਅਦਾਲਤੀ ਕਾਰਵਾਈ, ਕਿ ਇੱਕ ਕਲਾਇੰਟ ਨੂੰ, ਠੀਕ ਹੈ ਨਾ, ਉਹਦਾ ਹੱਕ, ਆਪਣਾ ਹੱਕ ਹੈਗਾ ਕਿ ਉਹ ਜਦੋਂ ਕੋਈ ਪੁਲਿਸ ਮੁਲਾਜ਼ਮ ਨੂੰ ਅਰੈਸਟ ਕਰਨ ਆਉਂਦਾ
0: ਜੀ, ਉਹਨੂੰ ਬਿਲਕੁਲ ਆਪਾਂ ਪੁਲਿਸ ਮੁਲਾਜ਼ਮ ਨੂੰ ਪੁੱਛ ਸਕਦੇ ਹਾਂ ਵੀ ਕਾਹਦੇ ਵਿੱਚ ਸਾਨੂੰ ਜਿਹੜਾ ਅਰੈਸਟ ਕੀਤਾ ਜਾ ਰਿਹਾ, ਕਿਉਂ ਕੀਤਾ ਜਾ ਰਿਹਾ। ਔਰ ਉਦੋਂ ਬਾਅਦ 'ਚ ਇੱਥੇ ਹੁਣ ਹੱਕਾਂ ਦੀ ਗੱਲ ਆ ਗਈ, ਜੇ ਸਾਨੂੰ ਕਿਸੇ ਨੂੰ ਕੋਈ ਇਸ ਤਰ੍ਹਾਂ ਦੀ ਨੌਬਤ ਆਉਂਦੀ ਹੈ, ਪੁਲਿਸ ਮੁਲਾਜ਼ਮ ਕੋਈ ਸਾਨੂੰ ਅਰੈਸਟ ਕਰਦਾ ਕਿਸੇ ਆਦਮੀ ਨੂੰ, ਤਾਂ ਸਭ ਤੋਂ ਪਹਿਲਾਂ ਪੁਲਿਸ ਨੂੰ ਇਹ ਜ਼ਰੂਰੀ ਹੈ, ਪੁਲਿਸ ਦੀ ਡਿਊਟੀ ਹੈ ਵੀ ਉਹਦੇ ਨੇੜੇ ਦੇ ਰਿਸ਼ਤੇਦਾਰ ਨੂੰ ਉਹਦੇ ਬਾਰੇ ਇਤਲਾਹ ਦਿੱਤੀ ਜਾਵੇ ਵੀ ਅਸੀਂ ਇਹਨੂੰ ਇਸ ਮੁਕੱਦਮੇ ਦੇ ਵਿੱਚ ਅਰੈਸਟ ਕਰ ਰਹੇ ਹਾਂ, ਤਾਂ ਉਹਨੂੰ ਨਿੱਜੀ ਤੌਰ 'ਤੇ ਜਾਣਕਾਰੀ ਦਿੱਤੀ ਜਾਂਦੀ ਹੈ, ਬਕਾਇਦਾ ਲਿਖਤੀ ਤੌਰ 'ਤੇ ਲਿਆ ਜਾਂਦਾ ਵੀ ਤੈਨੂੰ ਇਸ ਮੁਕੱਦਮੇ ਦੇ ਵਿੱਚ ਇਸ ਤਰ੍ਹਾਂ ਅਸੀਂ ਅਰੈਸਟ ਕਰ ਰਹੇ ਹਾਂ, ਤਾਂ ਉਹ ਪੁੱਛ ਸਕਦਾ ਹਰ ਆਦਮੀ
1: ਜੀ। ਸਰ ਰਜਿੰਦਰ ਸਰ ਦਾ ਸਵਾਲ ਹੈ,
3: ਹਾਂਜੀ ਰਜਿੰਦਰ ਮੈਮ ਦਾ ਸਵਾਲ ਇਹ ਹੈ ਸਾਡੇ ਪ੍ਰਧਾਨ ਜੀ ਨੂੰ ਕਿ ਜੇ ਕਿਸੇ ਵਿਅਕਤੀ ਨੂੰ ਲੱਗਦਾ ਹੋਵੇ ਕਿ ਉਸ ਨਾਲ ਕੋਈ ਕਾਨੂੰਨੀ ਤੌਰ 'ਤੇ ਬੇਇਨਸਾਫੀ ਹੋ ਰਹੀ ਆ, ਤਾਂ ਉਸ ਨੂੰ ਸਭ ਤੋਂ ਪਹਿਲਾਂ ਕੀ ਕਦਮ ਚੁੱਕਣਾ ਚਾਹੀਦਾ?
0: ਦੇਖੋ, ਸਭ ਤੋਂ ਪਹਿਲਾਂ ਤਾਂ ਉਹੀ ਹੈ ਵੀ ਆਪਾਂ ਨੂੰ, ਕਿਉਂਕਿ ਜ਼ਰੂਰੀ ਨਹੀਂ ਵੀ ਹਰ ਬੰਦੇ ਨੂੰ ਆਪਦੇ ਹੱਕਾਂ ਬਾਰੇ ਪਤਾ ਹੋਵੇ
3: ਜੀ,
0: ਕਾਨੂੰਨੀ ਤੌਰ 'ਤੇ ਬਹੁਤ ਸਾਰੀਆਂ, ਕਈ ਵਾਰਾਂ ਸਾਨੂੰ ਵੀ ਮੁਸ਼ਕਲ ਆਉਂਦੀ ਹੈ, ਸਾਨੂੰ ਵੀ ਕਿਤਾਬ ਖੋਲ੍ਹਣੀ ਪੈਂਦੀ ਹੈ, ਫਿਰ ਜਾ ਕੇ ਦੇਖਦੇ ਹਾਂ ਵੀ ਇੱਥੇ ਕੀ ਗੱਲ ਹੈ। ਤਾਂ ਇੱਥੇ ਜਿਹੜਾ ਆਮ ਬੰਦਾ ਹੈ ਉਹਦੇ ਨਾਲ ਕਿਤੇ ਅਨਿਆ ਹੋ ਰਿਹਾ ਹੈ, ਤਾਂ ਉਹਨੂੰ ਜਸ ਨੇੜੇ ਤੋਂ ਨੇੜੇ, ਪਹਿਲੀ ਗੱਲ ਇਹ ਹੈ ਵੀ ਆਪਦਾ ਕੋਈ ਨਾ ਕੋਈ ਵਕੀਲ ਹੈ ਜਿਹੜਾ ਲੱਗਦਾ ਉਹਨੂੰ, ਉਹਦੇ ਨਾਲ ਕੰਸਲਟ ਕਰਨਾ ਚਾਹੀਦਾ
1: ਜੀ,
0: ਤਾਂ ਉਹਦੀ ਜਾ ਕੇ ਰਾਏ ਦੇ ਨਾਲ ਹੀ ਅੱਗੇ ਕੰਮ ਕਰਨਾ ਚਾਹੀਦਾ
1: ਜੀ। ਸਰ ਇਸੇ ਸਵਾਲ ਤੇ ਆਉਂਦੇ ਹਾਂ, ਪਰ ਇੱਕ ਫੋਨ ਕਾਲ ਹੈ,
2: ਕਾਲ ਆਪਣਾ ਇੰਤਜ਼ਾਰ ਕਰ ਰਹੀ ਹੈ। ਹੈਲੋ,
4: ਹਾਂਜੀ ਹੈਲੋ ਜੀ,
2: ਹੈਲੋ, ਕੌਣ ਸਾਹਿਬ ਤੇ ਕਿੱਥੋਂ ਬੋਲ ਰਹੇ ਵੀਰ ਜੀ?
4: ਸੁਰਜੀਤ
2: ਸਿੰਘ ਘਣੀਆਂ ਪਿੰਡ ਤੋਂ ਬੋਲ ਰਿਹਾ, ਜ਼ਿਲ੍ਹਾ ਫਰੀਦਕੋਟ ਤੋਂ। ਹਾਂਜੀ ਬਾਈ ਜੀ, ਤੁਹਾਡਾ ਕੀ ਸਵਾਲ ਹੈ ਜੀ?
4: ਮੇਰਾ ਘਰ ਨਾਲ ਜੀ, ਮੇਰੇ ਘਰ ਦੇ ਨਾਲ ਜੀ
2: ਜੀ,
4: ਮੇਰੇ ਘਰੇ ਧੂੰਆਂ ਬਹੁਤ ਜ਼ਿਆਦਾ ਆਉਂਦਾ ਜੀ, ਅੱਗ ਦੇ ਪਾਉਂਦੇ, ਨੇੜੇ ਵੀ ਆਉਂਦੇ ਜਦੋਂ ਆਵੀ ਉਹ ਝੋਕਦੇ ਆ ਭੱਠੀ ਭੁੱਠੀ ਉਹ, ਮੇਰੇ ਘਰੇ ਛੇਕ ਵੀ ਵੱਧ ਹੁੰਦਾ, ਮੈਂ ਮੇਰੇ ਘਰੇ ਦਰਖਤ ਲਾਏ ਹੋਏ ਦੋ ਤਿੰਨ, ਮੈਂ ਦਰਖਤ ਛਾਂਗਾ ਤੋਂ ਬਿਨਾਂ ਉਵੇਂ ਜਿਵੇਂ ਬਹਿਨਾ ਦਰਖਤਾਂ ਥੱਲੇ, ਮੈਂ ਇਹਨਾਂ ਬਾਈ ਧੂੰਆਂ ਬਹੁਤ ਕਰਦੇ ਜੀ, ਮੈਨੂੰ ਸੰਗ ਬੜੇ ਸੰਗ ਬਹੁਤ ਕਰਦੇ ਜੀ, ਤੇ ਬਾਹਰ ਚ ਪਾਥੀਆਂ ਜੀ, ਮੇਰੇ ਕੱਲਾ ਜਾਣਾ, ਮੇਰੇ ਕੱਲੇ ਤੇ ਕੋਈ ਨੀ ਗੱਲ ਸੁਣਦਾ ਜੀ।
2: ਬਾਈ ਜੀ, ਤੁਸੀਂ ਆਪਣਾ ਜਿਹੜਾ ਸਵਾਲ ਕੀਤਾ ਉਹਦਾ ਜਵਾਬ ਦੇ ਰਹੇ ਨੇ ਆਪਣੇ ਪ੍ਰਧਾਨ ਜੀ।

0: ਸੁਣੋ ਧਿਆਨ ਨਾਲ
1: ਸਰਜੀਤ ਸਿੰਘ ਜੀ, ਤੁਸੀਂ ਇਸ ਤੋਂ ਪਹਿਲਾਂ ਕਿਤੇ ਕਿਸੇ ਤਰ੍ਹਾਂ ਦੀ ਕੋਈ ਸ਼ਿਕਾਇਤ ਕਿਸੇ ਨੂੰ ਕੀਤੀ?
2: ਹਾਂਜੀ, ਥਾਣੇ ਚ ਕੀਤੀ ਹੋਈ ਸ਼ਿਕਾਇਤ ਜੀ, ਪਹਿਲਾਂ ਵੀ ਕੀਤੀ, ਹੁਣ ਵੀ ਕੀਤੀ ਜੀ।
1: ਅੱਛਾ, ਤੁਸੀਂ ਇਕੱਲੇ ਹੋ ਸ਼ਿਕਾਇਤ ਕਰਨ ਵਾਲੇ ਜਾਂ ਕੋਈ ਹੋਰ ਵੀ ਆ ਆਂਢੀ ਗੁਆਂਢੀ?
2: ਮਹਾਰਾਜ, ਮੈਨੂੰ ਇਕੱਲਿਆਂ ਨੂੰ ਦੁੱਖ ਆ ਤੇ ਮੈਂ ਇਕੱਲਾ ਹੀ ਹਾਂ ਜੀ।
1: ਅੱਛਾ, ਇਕੱਲੇ ਨੂੰ ਆ। ਐਕਚੁਅਲੀ ਦੋ ਚੀਜ਼ਾਂ ਹੈ, ਜਿੱਥੇ ਪਬਲਿਕ ਦੇ ਵਿੱਚ ਕਿਸੇ ਨਾਲ ਇਸ ਤਰ੍ਹਾਂ ਹੋ ਰਿਹਾ ਨਾ, ਪਬਲਿਕ ਦੀ ਜਿਹੜੀ ਹੈ ਲਾਈਫ ਦੇ ਵਿੱਚ ਕੋਈ ਦਿੱਕਤ ਆ ਰਹੀ ਹੈ, ਤਾਂ ਅਸੀਂ ਐਸ ਡੀ ਐਮ ਕੋਲੇ ਪਾਵਰਜ਼ ਨੇ, ਪੁਰਾਣਾ ਸਾਡਾ 100 CRPC ਦੇ ਵਿੱਚ ਪ੍ਰੋਵੀਜ਼ਨ ਹੈ, ਉਹਦੇ ਵਿੱਚ ਅਸੀਂ ਇਸ ਚੀਜ਼ ਨੂੰ ਜਿਹੜਾ ਉੱਥੇ ਦਰਖਾਸਤ ਦੇ ਸਕਦੇ ਹਾਂ ਐਸ ਡੀ ਐਮ ਦੇ ਸਾਹਮਣੇ, ਉਹ ਸਾਡੇ ਇਸ ਦੇ ਵਿੱਚ ਜਿਹੜਾ ਹਟਾ ਸਕਦਾ, ਜਾਂ ਫਿਰ ਸਿਵਲ ਕੋਰਟ ਦੇ ਵਿੱਚ ਆਪਾਂ ਸਟੇ ਪਾ ਸਕਦੇ ਹਾਂ, ਸਟੇ ਦਾ ਕੇਸ ਵੀ ਇਹਨਾਂ ਨੂੰ ਰੋਕਿਆ ਜਾਵੇ, ਹੈ ਨਾ, ਕਿਉਂਕਿ ਤੁਸੀਂ ਜਿਸ ਤਰ੍ਹਾਂ ਦੱਸ ਰਹੇ ਹੋ ਇਨਵਾਇਰਮੈਂਟ ਦਾ ਵੀ ਕਾਫੀ ਨੁਕਸਾਨ ਹੋਇਆ, ਜਾਂ ਤੁਸੀਂ ਪੰਜਾਬ ਪੋਲਿਊਸ਼ਨ ਕੰਟਰੋਲ ਬੋਰਡ ਨੂੰ ਜਿਹੜੀ ਆਪਦੀ ਐਪਲੀਕੇਸ਼ਨ ਲਿਖ ਕੇ ਦੇ ਸਕਦੇ ਹੋ।
0: ਠੀਕ ਹੈ ਬਾਈ ਜੀ, ਧੰਨਵਾਦ ਜੀ।
2: ਆਕਾਸ਼ਵਾਣੀ ਬਾਈ, ਮੈਂ ਮੌਕਾ ਮੌਕਾ ਵੀ ਸੱਦਣ ਨੂੰ ਵਿਖਾਉਣਾ ਜੀ ਲੋਕਾਂ ਨੂੰ, ਪੰਚਾਇਤ ਮੇਰੀ ਕੋਈ ਨੀ ਗੱਲ ਸੁਣਦੀ, ਪੰਚਾਇਤ ਵਾਲੇ ਪਾਉਂਦੇ ਜੀ।
0: ਠੀਕ ਹੈ ਬਾਈ ਜੀ, ਠੀਕ ਹੈ,
2: ਪਹਿਲਾਂ ਜੀ ਮੇਰਾ ਹੱਲ ਕਰ ਦੋ ਜੀ ਰੂਟ ਮਹਾਰਾਜ, ਮੈਂ ਇਕੱਲਾ ਰਹਿਣਾ, ਮੈਨੂੰ ਇਕੱਲੇ ਨੂੰ ਕੋਈ ਨੀ ਗੱਲ ਸੁਣਦਾ, ਨਿਗਾਹ ਮੇਰੀ ਬਹੁਤ ਘੱਟ ਗਈ, ਢਿੱਡ ਜੀ ਮੇਰੇ ਇੱਟਾਂ ਵੱਟੇ ਮਾਰੇ ਜੀ, ਕੁੱਟਿਆ ਮਾਰਾ ਵੀ ਕੀਤਾ ਮੈਨੂੰ ਜੀ।
0: ਕੋਈ ਨੀ ਬਾਈ ਜੀ, ਆਪਾਂ ਤੁਹਾਡੀ ਇਸ ਸਮੱਸਿਆ ਦਾ ਹੱਲ ਪ੍ਰਸ਼ਾਸਨ ਦੇ ਨਾਲ ਗੱਲਬਾਤ ਕਰਕੇ, ਬਾਕੀ ਪ੍ਰਧਾਨ ਸਾਹਿਬ ਵੀ ਆਸ਼ਵਾਸਨ ਦਵਾ ਰਹੇ ਹੈ ਤੇ ਉਹ ਤੁਹਾਡੀ ਮਦਦ ਕਰਨਗੇ, ਧੰਨਵਾਦ ਬਾਈ ਜੀ। ਹਾਂਜੀ
3: ਅਕਸਰ ਸੋਸ਼ਲ ਮੀਡੀਆ ਜਾਂ ਦੋਸਤਾਂ ਜਾਂ ਰਿਸ਼ਤੇਦਾਰਾਂ ਤੋਂ ਮਿਲੀ ਅਧੂਰੀ ਜਾਣਕਾਰੀ ਤੇ ਭਰੋਸਾ ਕਰ ਲੈਂਦੇ, ਕੀ ਇਹ ਅਧੂਰੀ ਜਾਣਕਾਰੀ ਸਾਡੇ ਲਈ ਕਿੰਨੀ ਕੁ ਖਤਰਨਾਕ ਹੋ ਸਕਦੀ ਆ?
1: ਬਿਲਕੁਲ, ਤੁਸੀਂ ਭੈਣ ਜੀ ਕਿਹਾ, ਇਹ ਲਿਟਲ ਨੋਲੇਜ ਜਾਂ ਡੇਂਜਰਸ ਥਿੰਗ ਆਪਾਂ ਪੜ੍ਹਦੇ ਆ
3: ਜੀ,
1: ਗਿਆਨ ਨਾ ਹੋਣਾ ਓਨਾ ਖਤਰਨਾਕ ਨੀ ਗਾ, ਜਿੰਨਾ ਗਿਆਨ ਘੱਟ ਹੋਣਾ ਖਤਰਨਾਕ ਹੈ।
3: ਅੱਜ ਕੱਲ
1: ਅਧੂਰਾ ਅੱਜ ਕੱਲ ਅਸੀਂ ਜਿਹੜੇ ਕੋਈ ਵੀ ਲਾ ਲਓ ਆਮ ਲੋਕ ਨੇ ਜਾਂ ਕਿਸੇ ਵੀ ਹੈ, ਅਸੀਂ ਜ਼ਿਆਦਾ ਸੋਸ਼ਲ ਮੀਡੀਆ ਤੇ ਦੇਖ ਲੈਂਦੇ ਹਾਂ। ਪਹਿਲਾਂ ਸਿਆਣੇ ਕਹਿੰਦੇ ਸੀ ਜੇ ਕਿਤੇ ਬੱਸ ਚੜ੍ਹਦੇ ਤਾਂ ਅਗਲਾ ਕਹਿੰਦਾ ਸੀ ਪੁੱਛ ਲਓ ਵੀ ਬੱਸ ਕਿੱਧਰ ਨੂੰ ਚੱਲੀ ਹੈ
3: ਜੀ,
1: ਹੁਣ ਕਈ ਵਾਰ ਮੂਹਰੇ ਵੀ ਬੱਸ ਦੇ ਨਾ ਕਿਤੇ ਲਿਖਿਆ ਉਹਦਾ ਜਿਹੜਾ ਬੋਰਡ ਹੈ, ਕਈ ਵਾਰ ਬਾਈ ਚਾਂਸ ਗਲਤੀ ਰਹਿ ਜੇ ਜਿਹੜਾ ਮੂਹਰੇ ਲਿਖਿਆ ਹੁੰਦਾ ਫਲਾਣੇ ਤੋਂ ਬਠਿੰਡੇ ਤੋਂ ਚੱਲੀ ਹੈ ਚੰਡੀਗੜ੍ਹ
3: ਜੀ,
1: ਜ਼ਰੂਰੀ ਨਹੀਂ ਕਈ ਵਾਰ ਵੀ ਉਹ ਜਿਹਨੇ ਬਦਲਣਾ ਉਹਦੀ ਡਿਊਟੀ ਜਿਹੜੀ ਪ੍ਰੋਪਰ ਹੋ ਸਕਦਾ ਮਾੜੀ ਮੋਟੀ ਉਹ ਤੋਂ ਕਤਾਈ ਹੋਵੇ, ਉਹ ਚੱਲੀ ਹੋਵੇ ਇੱਧਰ ਨੂੰ ਗੰਗਾਨਗਰ ਵਾਲੇ ਪਾਸੇ ਨੂੰ, ਤੇ ਬੰਦਾ ਇਹ ਸੋਚ ਕੇ ਚੜ੍ਹ ਜੇ ਵੀ ਚੰਡੀਗੜ੍ਹ ਚੱਲੀ ਹੈ, ਬੈਟਰੀ ਆ ਵੀ ਪੁੱਛ ਲੈਣਾ ਚਾਹੀਦਾ ਹੈ
3: ਜੀ।
1: ਇਸ ਕਰਕੇ ਇਹ ਗਿਆਨ ਜਿਹੜਾ ਹੈ ਸੋਸ਼ਲ ਮੀਡੀਆ ਤੋਂ ਆਪਾਂ ਲੈਂਦੇ ਹਾਂ ਉਹ ਬਹੁਤ ਜ਼ਿਆਦਾ ਖਤਰਨਾਕ ਹੈ
3: ਜੀ।
0: ਜੀ, ਅਗਲਾ ਸਵਾਲ ਆਪਣਾ ਪ੍ਰਧਾਨ ਸਾਹਿਬ ਮੇਰਾ ਹੈ ਜੀ, ਕਿ ਜੇ ਪੁਲਿਸ ਆਮ ਵਿਅਕਤੀ ਦੀ FIR ਦਰਜ ਨਹੀਂ ਕਰਦੀ ਤੇ ਕਾਨੂੰਨੀ ਤੌਰ ਤੇ ਉਸ ਦੇ ਕੋਲ ਕਿਹੜੇ ਕਿਹੜੇ ਵਿਕਲਪ ਮੌਜੂਦ ਨੇ, ਤੇ ਨਾਲ ਹੀ ਬਣਦਾ ਇੱਕ ਹੋਰ ਸਵਾਲ ਹੈ ਕਿ FIR ਤੇ ਆਮ ਸ਼ਿਕਾਇਤ ਦੇ ਵਿੱਚ ਕੀ ਅੰਤਰ ਹੈ?
1: ਦੇਖੋ, ਮਾਨਯੋਗ ਸੁਪਰੀਮ ਕੋਰਟ ਵੱਲੋਂ ਇਹ ਜਿਹੜੀਆਂ ਹਦਾਇਤਾਂ ਨੇ ਵੀ FIR ਜੇ ਕੋਈ ਬੰਦਾ ਥਾਣੇ ਵਿੱਚ ਆਉਂਦਾ ਤਾਂ ਉਹਦੀ FIR ਦਰਜ ਕੀਤੀ ਜਾਣੀ ਚਾਹੀਦੀ ਹੈ
0: ਜੀ,
1: ਜੇ ਕੋਗਨੀਜੇਬਲ ਅਫੈਂਸ ਹੈ
0: ਜੀ।
1: ਪਰ ਜੇ ਕਿਤੇ ਪੁਲਿਸ FIR ਦਰਜ ਨਹੀਂ ਕਰਦੀ ਤਾਂ ਤੁਸੀਂ ਜਾ ਕੇ ਮਾਨਯੋਗ ਅਦਾਲਤ ਦੇ ਵਿੱਚ, ਜਿਹੜਾ ਤੁਹਾਡਾ ਇਲਾਕਾ ਮਜਿਸਟਰ ਹੈ ਉਹਦੀ ਕੋਰਟ ਦੇ ਵਿੱਚ ਤੁਸੀਂ ਐਪਲੀਕੇਸ਼ਨ ਦੇ ਸਕਦੇ ਹੋ, ਜਾਂ ਆਪਣੇ ਤੌਰ 'ਤੇ ਇਸਤਗਾਸਾ, ਪ੍ਰਾਈਵੇਟ ਇਸਤਗਾਸਾ ਵੀ ਦਾਇਰ ਕਰ ਸਕਦੇ ਹੋ। ਜਿੱਥੋਂ ਤੱਕ ਤੁਸੀਂ ਗੱਲ ਕਹੀ ਆ ਵੀ FIR ਔਰ ਦਰਖਾਸਤ
0: ਜੀ,
1: ਦੇਖੋ FIR ਤਾਂ ਜਦੋਂ ਇੱਕ ਦਰਖਾਸਤ ਆਦਮੀ ਲੈ ਕੇ ਜਾਂਦਾ, ਪਹਿਲਾਂ ਉਹ ਦਰਖਾਸਤ ਦਿੰਦਾ, ਉਹਦੇ ਬੇਸ 'ਤੇ ਅੱਗੇ ਜਿਹੜੀ ਕਾਰਵਾਈ ਹੁੰਦੀ ਆ ਉਹਨੂੰ ਆਪਾਂ FIR ਕਹਿੰਦੇ ਹਾਂ, ਜਿਹੜੀ ਥਾਣੇ ਦੇ ਵਿੱਚ ਰਜਿਸਟਰ ਹੁੰਦੀ ਹੈ
0: ਜੀ।
1: ਪਹਿਲਾਂ ਜਿਹੜੀ ਦਿੰਦੇ ਹਾਂ ਆਪਾਂ, ਮੰਨ ਲਓ ਅੱਜ ਕੋਈ ਆਪਾਂ ਨੂੰ ਦਿੱਕਤ ਹੈ ਕਿਸੇ ਆਦਮੀ ਨੂੰ
0: ਜੀ,
1: ਉਹ SSP ਸਾਹਿਬ ਕੋਲ ਐਪਲੀਕੇਸ਼ਨ ਮੂਵ ਕਰਦਾ, ਜਦੋਂ SSP ਨੂੰ ਐਪਲੀਕੇਸ਼ਨ ਜਾਂਦੀ ਹੈ ਉਹ ਸੰਬੰਧਿਤ ਕਿਸੇ ਅਫਸਰ ਦੀ ਡਿਊਟੀ ਲਾ ਦਿੰਦੇ ਨੇ, ਉਹਦੇ 'ਤੇ ਇਨਕੁਆਇਰੀ ਹੁੰਦੀ ਹੈ, ਇਨਕੁਆਇਰੀ ਹੋਣ ਤੋਂ ਬਾਅਦ ਦੇ ਵਿੱਚ ਜਦੋਂ ਇਹ ਪਾਇਆ ਜਾਂਦਾ ਵੀ ਹਾਂ ਇਹ ਜੁਰਮ ਹੋਇਆ ਤਾਂ ਉਸ ਟਾਈਮ 'ਤੇ ਰਜਿਸਟਰ ਦੇ ਵਿੱਚ ਦਰਜ ਕੀਤਾ ਜਾਂਦਾ, ਉਹਨੂੰ FIR ਆਪਾਂ ਕਹਿੰਦੇ ਹਾਂ, ਪਹਿਲਾਂ ਜਿਹੜੀ ਦਿੱਤੀ ਜਾਂਦੀ ਉਹਨੂੰ ਦਰਖਾਸਤ ਕਹਿੰਦੇ ਹਾਂ
3: ਜੀ।
0: ਆਪਾਂ ਅਗਲਾ ਸਵਾਲ ਮਮਤਾ ਜੀ ਫੇਰ ਪੁੱਛਾਂਗੇ, ਪਹਿਲਾਂ ਇੱਕ ਫੋਨ ਕਾਲ ਆਪਣੀ ਵੇਟ ਕਰ ਰਹੀ ਹੈ। ਹੈਲੋ ਹੈਲੋ
4: ਹੈਲੋ,
0: ਹਾਂਜੀ ਹਾਂਜੀ, ਕੌਣ ਬੋਲ ਰਿਹਾ ਜੀ?
4: ਹੈਲੋ,
0: ਹਾਂਜੀ ਹਾਂਜੀ ਬੋਲੋ ਜੀ।
4: ਹੈਲੋ,
0: ਹਾਂਜੀ ਤੁਹਾਡੀ ਆਵਾਜ਼ ਆ ਰਹੀ ਹੈ ਮਾਤਾ ਜੀ, ਬੋਲੋ। ਆਵਾਜ਼ ਆ ਰਹੀ ਹੈ ਤੁਹਾਡੀ? ਹੈਲੋ
4: ਹੈਲੋ,
0: ਹਾਂਜੀ ਹਾਂਜੀ ਆਵਾਜ਼ ਆ ਰਹੀ ਹੈ, ਤੁਹਾਡਾ ਜਿਹੜਾ ਸਵਾਲ ਹੈ ਫਟਾਫਟ ਪੁੱਛੋ।
4: ਹੈਲੋ,
0: ਹਾਂਜੀ ਭੈਣ ਜੀ ਬੋਲੋ ਫਟਾਫਟ, ਤੁਹਾਡੀ ਆਵਾਜ਼ ਆ ਰਹੀ ਹੈ।
3: ਜਿਹਨੇ ਸ਼ਿਕਾਇਤ ਦਰਜ ਕਰਾਈ ਹੋਵੇ,
1: ਹਾਂ ਜਿਹਨੇ ਸ਼ਿਕਾਇਤ ਦਰਜ ਕਰਾਈ ਹੋਵੇ

0: ਵੀ ਕਾਪੀ ਮਿਲ ਸਕਦੀ ਹੈ, ਅਤੇ ਨਹੀਂ ਤਾਂ ਤੁਸੀਂ ਇਹਦੀ ਇੱਕ ਜਿਹੜੀ ਹੈ ਜਿਹੜੀ ਇਹਦੀ ਆਪਣੀ ਪੰਜਾਬ ਪੁਲਿਸ ਦੀ ਇੱਕ ਸਾਈਟ ਹੈ ਪੀਪੀ ਸਾਂਝ 'ਤੇ, ਉਸ 'ਤੇ ਜਾ ਕੇ ਐਪ 'ਤੇ ਵੀ ਤੁਸੀਂ ਇਹ ਐਪਲੀਕੇਸ਼ਨ ਹੈ ਜਿਹੜੀ ਉਹ ਡਾਊਨਲੋਡ ਕਰ ਸਕਦੇ ਹੋ। ਥੋੜ੍ਹਾ ਜਿਹਾ ਪ੍ਰੋਸੈਸ ਦੇ ਵਿੱਚ ਟਾਈਮ ਲੱਗ ਜਾਂਦਾ,
1: ਜੀ
0: ਇੱਕ ਅੱਧਾ ਦਿਨ ਲੇਟ ਮਿਲ ਜਾਂਦੀ ਹੈ, ਅਦਰਵਾਈਜ਼ ਤੁਹਾਨੂੰ ਐਪਲੀਕੇਸ਼ਨ ਮਿਲ ਸਕਦੀ ਹੈ, ਸੋਰੀ ਐਫ ਆਈ ਆਰ ਦੀ ਕਾਪੀ ਮਿਲ ਸਕਦੀ ਹੈ
1: ਜੀ। ਤੇ ਸਰ ਜੇ ਬਾਏ ਚਾਂਸ ਕਿਸੇ ਨੂੰ ਇਹ ਪਤਾ ਲੱਗਿਆ ਕਿ ਮੇਰੇ ਵਿਰੁੱਧ ਇੱਕ ਝੂਠੀ ਕਾਰਵਾਈ ਜਾਂ ਝੂਠੀ ਐਫ ਆਈ ਆਰ ਦਰਜ ਹੋਣ ਜਾ ਰਹੀ ਹੈ, ਤਾਂ ਕੀ ਮਤਲਬ ਉਹ ਪਹਿਲ ਦੇ ਆਧਾਰ ਤੇ ਅੱਗੋਂ ਕੁਛ ਪਹਿਲਾਂ ਸਟੈਪ ਪੜ ਸਕਦਾ?
0: ਬਿਲਕੁਲ, ਪ੍ਰੀਕੋਸ਼ਨ ਦੇ ਤੌਰ 'ਤੇ ਜਿਵੇਂ ਆਪਾਂ ਕਹਿੰਦੇ ਹਾਂ ਉਹ ਜਿਹੜਾ ਐਂਟੀਸਪੇਟਰੀ ਬੇਲ ਦੇ ਲਈ ਅਪਲਾਈ ਕਰ ਸਕਦਾ। ਵੈਸੇ ਐਂਟੀਸਪੇਟਰੀ ਬੇਲ ਪਰਚਾ ਦਰਜ ਹੋਣ ਤੋਂ ਬਾਅਦ ਦੇ ਵਿੱਚ, ਐਫ ਆਈ ਆਰ ਰਜਿਸਟਰ ਹੋਣ ਤੋਂ ਬਾਅਦ ਔਰ ਅਰੈਸਟ ਹੋਣ ਤੋਂ ਪਹਿਲਾਂ ਲੱਗਦੀ ਹੈ,
1: ਜੀ।
0: ਪਰ ਇਹਦੇ ਵਿੱਚ ਐਫ ਆਈ ਆਰ ਵੀ ਅਜੇ ਰਜਿਸਟਰ ਨਹੀਂ ਹੋਈ। ਜੇ ਮੰਨ ਲਓ ਕਿਤੇ ਐਪਲੀਕੇਸ਼ਨ ਪੈਂਡਿੰਗ ਹੈ, ਤਾਂ ਵੀ ਅਸੀਂ ਜਿਹੜਾ ਹੈ ਸੈਸ਼ਨ, ਮਾਨਯੋਗ ਸੈਸ਼ਨ ਕੋਰਟ ਦੇ ਵਿੱਚ ਇਹ ਦਰਖਾਸਤ ਦੇ ਸਕਦੇ ਹਾਂ ਵੀ ਮੈਨੂੰ ਇਸ ਤਰ੍ਹਾਂ ਐਪਰੀਹੈਂਸ਼ਨ ਹੈ, ਮੈਨੂੰ ਲੱਗਦਾ ਹੈ ਵੀ ਮੈਨੂੰ ਕਿਸੇ ਮੁਕੱਦਮੇ ਦੇ ਵਿੱਚ ਝੂਠਾ ਨਾ ਫਸਾ ਕੋਈ ਫਸਾ ਦੇ ਬੰਦਾ, ਜਾਂ ਫਲਾਨਾ ਬੰਦਾ ਐਪਲੀਕੇਸ਼ਨ ਦਿੱਤੀ ਹੈ ਉਹਦੀ ਇਨਕੁਆਇਰੀ ਚੱਲ, ਤਾਂ ਉਸ ਬੇਸ 'ਤੇ ਕੋਰਟ ਵੱਲੋਂ ਜਿਹੜਾ ਹੈ 2-4 ਦਿਨ ਦਾ ਨੋਟਿਸ ਦਿੱਤਾ ਜਾਂਦਾ ਹੈ ਵੀ ਜੇ ਮੰਨ ਲਓ ਬਾਈ ਚਾਂਸ ਪੁਲਿਸ ਮੁਕੱਦਮਾ ਦਰਜ ਕਰਦੀ ਵੀ ਹੈ, ਐਫ ਆਈ ਆਰ ਰਜਿਸਟਰ ਕਰਦੀ ਵੀ ਹੈ, ਤਾਂ ਉਹਨਾਂ ਨੂੰ ਲਿਖਤੀ ਤੌਰ 'ਤੇ ਪਹਿਲਾਂ ਸੂਚਿਤ ਕੀਤਾ ਜਾਵੇ ਵੀ ਤੁਹਾਡੇ ਖਿਲਾਫ਼ ਇਹ ਐਫ ਆਈ ਆਰ ਰਜਿਸਟਰ ਹੋ ਗਈ ਹੈ ਔਰ ਹੁਣ ਅਸੀਂ ਇਹਦੇ ਵਿੱਚ ਅੱਗੇ ਦੀ ਕਾਰਵਾਈ ਜਾਂ ਤੁਸੀਂ ਜੋ ਵੀ ਚਾਹੁੰਦੇ ਹੋ ਕਰ ਲਓ, ਕਿਹੜਾ ਉਹਨੂੰ ਨੋਟਿਸ ਦਿੱਤਾ ਜਾਂਦਾ ਹੈ। ਪਰ ਇਹ ਜ਼ਰੂਰੀ ਇਸ ਕਰਕੇ ਹੈ ਕਿਉਂਕਿ ਕਈ ਵਾਰਾਂ ਕੀ ਹੁੰਦਾ ਐਫ ਆਈ ਆਰ ਹੋ ਜੇ ਤਾਂ ਜਦੋਂ ਮੰਨ ਲਓ ਪੁਲਿਸ ਆ ਕੇ ਰਾਤ ਨੂੰ ਹੀ ਸੁੱਤੇ ਪਿਆਂ ਨੂੰ ਦੱਬ ਸਕਦੀ ਹੈ, ਤਾਂ ਬੈਟਰ ਇਹ ਹੈ ਵੀ ਉਦੋਂ ਉਸ ਤੋਂ ਐਫ ਆਈ ਆਰ ਰਜਿਸਟਰ ਤੋਂ ਹੋਣ ਤੋਂ ਪਹਿਲਾਂ ਹੀ ਕੋਰਟ ਦੇ ਵਿੱਚ ਉਹ ਸੈਸ਼ਨ ਕੋਰਟ ਦੇ ਵਿੱਚ ਜਾ ਕੇ ਆਪਦੀ ਦਰਖਾਸਤ ਦੇਣ ਔਰ ਆਪਦੀ ਪੈਰਵੀ ਕਰਨ।
1: ਜਿਵੇਂ ਪ੍ਰਧਾਨ ਜੀ ਹੁਣ ਤੁਸੀਂ ਕਿਹਾ ਦੀ ਸੈਸ਼ਨ ਕੋਰਟ ਦੇ ਵਿੱਚ ਆਪਾਂ ਦਰਖਾਸਤ ਦੇਣੇ ਹੋ, ਜਿਹਨੂੰ ਕਾਨੂੰਨੀ ਭਾਸ਼ਾ ਦੇ ਵਿੱਚ ਬਲੈਂਕਟ ਬੇਲ ਕਹਿੰਦੇ ਆ, ਤੁਸੀਂ ਉਸੇ ਦਰਖਾਸਤ ਦੀ ਗੱਲ ਕਰ ਰਹੇ
0: ਹੋ। ਬਿਲਕੁਲ, ਬਲੈਂਕਟ ਬੇਲ, ਯੈਸ।
2: ਐਂਟੀਸਪੇਟਰੀ ਤੇ ਬਲੈਂਕਟ ਬੇਲ ਦੇ ਵਿੱਚ ਵੀ ਆਮ ਆਪਣੇ ਸਰੋਤਿਆਂ ਨੂੰ ਸਮਝਾ ਦਈਏ ਸੌਖੀ ਭਾਸ਼ਾ 'ਚ
0: ਜੀ। ਮੈਂ ਜਿਵੇਂ ਪਹਿਲਾਂ, ਹਾਂ, ਬਲੈਂਕਟ ਬੇਲ ਤੇ ਜਿਹੜੀ ਹੈ ਐਂਟੀਸਪੇਟਰੀ ਬੇਲ, ਜਿਵੇਂ ਮੈਂ ਪਹਿਲਾਂ ਕਿਹਾ ਸੀ ਐਂਟੀਸਪੇਟਰੀ ਬੇਲ ਉਹ ਹੁੰਦੀ ਹੈ ਜਿਹਦੇ ਵਿੱਚ ਇੱਕ ਮੁਕੱਦਮਾ ਇੱਕ ਐਫ ਆਈ ਆਰ ਦਰਜ ਹੋ ਚੁੱਕੀ ਹੁੰਦੀ ਹੈ
2: ਜੀ।
0: ਜਿਹੜੀ ਬਲੈਂਕਟ ਬੇਲ ਹੈ ਉਹਦੇ ਵਿੱਚ ਅਜੇ ਐਫ ਆਈ ਆਰ ਰਜਿਸਟਰ ਨਹੀਂ ਹੋਈ ਹੁੰਦੀ,
2: ਜਿਹੜੀ ਜੂਰਿਸਡਿਕਸ਼ਨ ਸੈਸ਼ਨ ਜੱਜ ਸਾਹਿਬ ਕੋਲੇ ਪਾਵਰ ਹੈ ਇਹ ਹਾਈ ਕੋਰਟ 'ਚ ਲੱਗੂ,
0: ਨਹੀਂ ਸੈਸ਼ਨ ਜੱਜ ਸਾਹਿਬ ਕੋਲੇ, ਸੈਸ਼ਨ ਜੱਜ ਸਾਹਿਬ ਕੋਲੇ
2: ਜੀ
0: ਜੀ
1: ਜੀ ਬਹੁਤ ਵਧੀਆ ਸਰ। ਸਰੋਤੇ ਜਿਹੜੇ ਆਪਣੇ ਨਾਲ ਜੁੜੇ ਹੋਏ ਨੇ,
2: ਪਹਿਲਾਂ ਫੋਨ ਲੈ ਲਈਏ ਮਮਤਾ ਜੀ, ਫੋਨ ਲੈ ਲਈਏ। ਹੈਲੋ
3: ਹੈਲੋ, ਸਤਿ ਸ਼੍ਰੀ ਅਕਾਲ ਜੀ।
2: ਸਤਿ ਸ਼੍ਰੀ ਅਕਾਲ ਜੀ, ਹਾਂਜੀ, ਕੌਣ ਤੇ ਕਿੱਥੋਂ ਬੋਲ ਰਹੇ ਹੋ?
3: ਛੋਟੇ ਜੁੱਗਿਆਂ ਤੋਂ ਬੋਲ ਰਹੇ ਹਾਂ ਜੀ ਅਸੀਂ।
2: ਹਾਂਜੀ ਭੈਣ ਜੀ, ਕੀ ਮੁਸ਼ਕਿਲ ਹੈ ਤੁਹਾਡੀ?
3: ਸਾਡੀ ਮੁਸ਼ਕਿਲ ਜੀ, ਮੇਰੀ ਨਾ ਪਹਿਲਾਂ, ਮੈਂ ਵਕੀਲ ਸਾਹਿਬ ਨੂੰ ਪੁੱਛਣਾ ਚਾਹੁੰਦੀ, ਮੇਰੀ ਪਹਿਲਾਂ ਮੈਰਿਜ ਹੋਈ ਸੀ
2: ਜੀ,
3: ਤੇ ਮੇਰੀ ਉੱਥੇ ਕੋਈ ਮੇਰਾ ਤਲਾਕ ਨੀ ਹੋਇਆ ਸੀ, ਵੀ ਮੈਂ ਹੋਰ ਕਿਤੇ ਵਿਆਹ ਸੀ ਮੇਰੇ ਮਾਂ ਪਿਓ ਨੇ
2: ਜੀ,
3: ਤੇ ਸਾਡੀ ਬਣੀ ਨੀ ਸੀ, ਵੀ ਮੁੜ ਕੇ ਉਹਨਾਂ ਦੀ ਹੋ ਗਈ ਡੈਥ ਹੋ ਗਈ, ਮੇਰਾ ਇੰਤਕਾਲ ਨੀ ਹੋਣ ਦੇ ਰਹੇ। ਪਹਿਲਾਂ ਤਾਂ ਸਾਨੂੰ ਦੱਸ ਦੇ ਉਹ ਵੀ ਤੁਹਾਡੀ ਨਾਲ ਜ਼ਮੀਨ ਹੈ, ਤੇ ਹੁਣ ਸਾਡਾ ਇੰਤਕਾਲ ਨੀ ਹੋਣ ਦੇ ਰਹੇ, ਹੁਣ ਅਸੀਂ ਸਿੰਗਲ ਕੋਰਟ 'ਚ ਕੇਸ ਲਾਇਆ ਜੀ, ਉਹ ਵੀ ਮੈਨੂੰ ਮਿਲ ਸਕਦਾ?
0: ਭੈਣ ਜੀ ਤੁਸੀਂ ਬਾਹਲਾ ਰਿਪੀਟ ਕਰੋਗੇ, ਤੁਸੀਂ ਜਿਹੜੀ ਪਹਿਲਾਂ ਕਿਹਾ ਤੁਸੀਂ ਦੁਬਾਰਾ ਮੈਰਿਜ ਕਰਵਾ ਲਈ, ਇਹ ਪਹਿਲਾਂ ਵਾਲੇ ਜਿਹੜਾ ਤੁਹਾਡਾ ਘਰ ਵਾਲਾ ਸੀਗਾ, ਕੀ ਉਹਦੀ ਪ੍ਰੋਪਰਟੀ ਦੀ ਗੱਲ ਹੋ ਰਹੀ ਹੈ?
3: ਹਾਂਜੀ, ਉਹਦੀ ਪ੍ਰੋਪਰਟੀ ਦੀ ਗੱਲ ਹੋ ਰਹੀ ਹੈ ਜੀ।
2: ਤਲਾਕ ਨਹੀਂ ਹੋਇਆ ਸੀ ਤੁਹਾਡਾ?
3: ਹਾਂਜੀ ਨਹੀਂ ਹੋਇਆ ਸੀ।
2: ਹਾਂਜੀ,
0: ਹਾਂ, ਕਾਨੂੰਨੀ ਤੌਰ ਤੇ ਤੁਸੀਂ ਤਲਾਕ ਨਹੀਂ ਲਿਆ?
3: ਹਾਂਜੀ।
0: ਤੇ ਹੁਣ ਉਹਦੇ ਵਿੱਚ ਉਸ ਤੋਂ ਪਹਿਲਾਂ ਤੁਹਾਡੇ ਕੋਈ ਬੱਚਾ ਸੀਗਾ ਤੁਹਾਡੇ ਪਹਿਲਾਂ ਵਾਲੇ ਘਰ ਵਾਲੇ ਤੋਂ?
3: ਨਹੀਂ ਜੀ, ਹੈ ਨਹੀਂ ਸੀ ਬੱਚਾ।
0: ਦੇਖੋ ਵੇਖੇ, ਜੇ ਕਾਨੂੰਨੀ ਤੌਰ ਤੇ ਗੱਲ ਕਰੀਏ ਤਾਂ ਇਹ ਮੁਸ਼ਕਿਲ ਹੈ ਤੁਹਾਡਾ ਹੱਕ ਜਿਹੜਾ ਇਹ, ਕਿਉਂਕਿ ਤੁਸੀਂ ਕਾਨੂੰਨੀ ਤੌਰ ਤੇ ਜਿਹੜਾ ਡਾਈਵੋਰਸ ਨਹੀਂ ਲਿਆ, ਹਨਾ? ਸੌਰੀ, ਤੁਸੀਂ ਕਾਨੂੰਨੀ ਤੌਰ ਤੇ ਡਾਈਵੋਰਸ ਨਹੀਂ ਲਿਆ ਤਾਂ ਤੁਸੀਂ ਇਹਦੇ ਹੱਕਦਾਰ ਹੋ, ਤੁਹਾਡੇ ਨਾਂ ਤੇ ਇੰਤਕਾਲ ਹੋਣਾ ਚਾਹੀਦਾ ਹੈ। ਸਿੰਗਲ ਕੋਰਟ ਦੇ ਵਿੱਚ ਤੁਸੀਂ ਜਿਹੜੀ ਹੈ ਦਰਖਾਸਤ ਦਿੱਤੀ ਹੈ ਤਾਂ ਨੈਚੁਰਲੀ ਇਹਦੇ ਵਿੱਚ ਤੁਹਾਡੇ ਨਾਲ ਇੰਤਕਾਲ ਹੋਊਗਾ। ਦੇਖੋ ਟਾਈਮ ਬਾਰੇ ਨੀ ਆਪਾਂ ਕੁਛ ਕਹਿ ਸਕਦੇ, ਜਿਹੜਾ ਲੀਗਲੀ ਪ੍ਰੋਸੈਸ, ਮੈਨੂੰ ਹੁਣ ਇਹ ਵੀ ਨਹੀਂ ਪਤਾ ਤੁਹਾਡਾ ਕੇਸ ਕਿਸ ਸਟੇਜ ਤੇ ਹੈ, ਕਿਵੇਂ ਹੈ, ਹਨਾ? ਇਹ ਤਾਂ ਦੇਖ ਕੇ, ਕਾਗਜ਼ ਦੇਖ ਕੇ ਤਾਂ ਅਸੀਂ ਦੱਸ ਸਕਦੇ ਹਾਂ, ਪਰ ਟਾਈਮ ਦਾ ਕੋਰਟ ਦੇ ਵਿੱਚ ਥੋੜ੍ਹਾ ਜਿਹਾ ਨਾ ਟਾਈਮ, ਆਮ ਤੌਰ 'ਤੇ ਸਾਡੇ ਕੋਲ ਬੰਦਾ ਆਹੀ ਆਉਂਦਾ, ਅਗਲਾ ਕਹਿੰਦਾ ਬਾਹਰ ਕਿੰਨਾ ਚਿਰ ਮਰਜ਼ੀ ਟਾਈਮ ਲਾਇਆ ਵੇ, ਭਾਵੇਂ ਸਾਲ ਕੱਢਦੇ, 2 ਸਾਲ ਕੱਢਦੇ, 4 ਸਾਲ ਕੱਢਦੇ, ਵਕੀਲਾਂ ਕੋਲ ਆ ਕੇ ਕਹਿੰਦਾ ਬਸ ਸਾਡਾ ਛੇਤੀ ਕਰੋ ਜੀ ਕੰਮ। ਤੇ ਕਾਨੂੰਨੀ ਪ੍ਰਕਿਰਿਆ ਭੈਣ ਜੀ ਇਹੋ ਜਿਹੀ ਹੈ ਜਿਹਦੇ ਵਿੱਚ ਅੱਜ ਕੱਲ੍ਹ ਟਾਈਮ ਲੱਗਣਾ ਸੁਭਾਵਿਕ ਹੈ, ਇਹ ਟਾਈਮ ਲੱਗਦਾ ਹੈ, ਪਰ ਕੰਮ ਤੁਹਾਡਾ ਹੋ ਜਾਊਗਾ, ਤੁਹਾਡਾ ਹੱਕ ਤੁਹਾਨੂੰ ਮਿਲੂਗਾ।
3: ਸਾਨੂੰ ਵਕੀਲ ਸਾਹਿਬ ਨੇ 4 ਸਾਲ ਕਿਹਾ ਜੀ, 4 ਸਾਲ ਲੱਗ ਸਕਦੇ ਆ।
0: ਦੇਖੋ ਪਤਾ ਕੀ ਹੁੰਦਾ, ਮੇਰੀ ਗੱਲ ਸੁਣੋ, ਤੁਸੀਂ ਆਪਾਂ ਜਿਹੜੀ ਕੋਰਟ 'ਚ ਮੰਨ ਲਓ ਕੇਸ ਲਾਇਆ ਹੁਣ, ਉਹਦੇ ਵਿੱਚ ਦੇਖਣਾ ਇਹ ਪੈਂਦਾ ਵੀ ਦੂਜੀ ਪਾਰਟੀ ਕਿੰਨਾ ਕੁ ਅਗਰੈਸਿਵ

0: ਉਸ ਨੂੰ ਜਿਹੜਾ ਹੈ
1: ਦੂਜੀ
0: ਫਾਈਟ
1: ਪਾਰਟੀ
0: ਕਰਨੀ
1: ਦੀ
0: ਹੈ।
1: ਜਿਹੜੀ ਮੇਰੀ ਵੋਟ
0: ਦੇਖੋ ਦੋ ਗੱਲਾਂ
1: ਉਹ
0: ਨਾ,
1: ਮੇਰੇ ਹੱਕ ਚ ਆ, ਉਹ ਮੇਰੇ ਨਾਲ ਆ, ਉਹਨੂੰ ਵੀ ਨੀ ਉਹ ਕੁਛ ਦੇ ਰਿਹਾ ਠੇਕਾ, 1 ਸਾਲ ਮੈਨੂੰ ਦਿੱਤਾ, ਉਹਨੂੰ ਵੀ ਨੀ ਦਿੱਤਾ ਵਿਚਾਰੀ ਨੂੰ, ਉਹ ਗਾਹਾਂ ਤਾਏ ਦਾ ਮੁੰਡਾ ਉਹ ਵਾਹੀ ਜਾਂਦਾ, ਇੱਕ ਤਾਇਆ ਵੀ ਮੇਰੇ ਨਾਲ ਆ।
0: ਠੀਕ ਹੈ, ਦੇਖੋ ਦੇਖੋ ਮੇਰੀ ਗੱਲ ਸੁਣੋ ਨਾ, ਮੈਂ ਤੁਹਾਨੂੰ ਕਾਨੂੰਨੀ ਪ੍ਰਕਿਰਿਆ ਦੀ ਗੱਲ ਦੱਸ ਰਿਹਾ, ਇਹ ਤਾਂ ਤੁਹਾਡੇ ਕੇਸ ਦੇ ਫੈਕਟਸ ਹੋ ਗਏ ਨਾ, ਤੁਹਾਡੇ ਕੇਸ ਦੇ ਜਿਹੜੇ ਫੈਕਟਸ ਆ ਉਹ ਦੱਸ
2: ਭੈਣ
0: ਰਿਹਾ।
2: ਜੀ ਇਹ ਹੁੰਦਾ ਕਿ ਜਿਹੜਾ ਕਾਨੂੰਨੀ ਪ੍ਰਕਿਰਿਆ ਪ੍ਰੋਸੈਸ ਆ ਜਿਹੜਾ ਅਦਾਲਤਾਂ ਦਾ, ਤੇ ਉਹ ਮੈਨੂੰ ਆਪਣਾ ਸ਼ੇਰ ਵੀ ਪਾਤਰ ਸਾਹਿਬ ਦਾ ਯਾਦ ਆ ਗਿਆ ਹਨਾ, ਕਿ ਕੁਝ ਕਿਹਾ ਤਾਂ ਹਨੇਰਾ ਜਰਾਂਗਾ ਕਿਵੇਂ, ਚੁੱਪ ਰਿਹਾ ਤਾਂ ਸ਼ਮਾਦਾਨ ਕੀ ਕਹਿਣਗੇ, ਗੀਤ ਦੀ ਮੌਤ ਇਸ ਰਾਤ ਜੇ ਹੋ ਗਈ, ਮੇਰਾ ਜੀਣਾ ਮੇਰੇ ਯਾਰ ਕਿੰਜ ਸਹਿਣਗੇ, ਇਸ ਅਦਾਲਤ ਚ ਬੰਦੇ ਬਿਰਖ ਹੋ ਗਏ, ਇਸ ਅਦਾਲਤ ਚ ਬੰਦੇ ਬਿਰਖ ਹੋ ਗਏ, ਫੈਸਲੇ ਸੁਣਦਿਆਂ ਸੁਣਦਿਆਂ ਸੁੱਕ ਗਏ, ਆਖੋ ਇਹਨਾਂ ਨੂੰ ਉਜੜੇ ਘਰੀ ਜਾਣ, ਹੁਣ ਇਹ ਕਦੋਂ ਤੀਕ ਇੱਥੇ ਖੜੇ ਰਹਿਣਗੇ, ਖੜੇ ਰਹਿਣਗੇ। ਭੈਣੇ ਇਹ ਪ੍ਰੋਸੈਸ ਹੈ, ਇਹ ਪ੍ਰੋਸੈਸ ਦੇ ਅਕੋਰਡਿੰਗਲੀ ਜਿੰਨਾ ਵੀ ਸਮਾਂ ਲਊਗਾ, ਬਾਕੀ ਤੁਸੀਂ ਕੋਈ ਵੀ ਜਿਹੜੀ ਐਕਸਪਰਟ ਰਾਏ ਲੈਣਾ ਚਾਹੁੰਦੇ ਹੋ, ਤੇ ਮਾਨ ਸਾਹਿਬ ਬਹੁਤ ਉੱਘੇ ਸਮਾਜ ਸੇਵੀ ਵੀ ਨੇ, ਉਹ ਬਿਨਾਂ ਫੀਸ ਤੋਂ ਵੀ ਤੁਹਾਨੂੰ ਗਾਈਡ ਕਰ ਦੇਣਗੇ। ਰਜਿੰਦਰ ਮਾਨ ਸਾਹਿਬਾ ਇਹ ਵੀ ਐਡਵੋਕੇਟ ਸਾਹਿਬਾ ਇੱਥੇ ਰੇਡੀਓ ਤੇ ਵੀ ਕੰਮ ਕਰਦੇ ਨੇ, ਦੋਨੇ ਭੈਣ ਭਰਾ ਤੁਹਾਡੀ ਹੈਲਪ ਕਰਨਗੇ। ਤੁਸੀਂ ਅਸੀਂ ਫੋਨ ਨੰਬਰ ਇਹਨਾਂ ਦਾ ਬੋਲ ਦਾਂਗੇ, ਤੁਸੀਂ ਕਚਹਿਰੀ ਚ ਇਹਨਾਂ ਨੂੰ ਮਿਲ ਸਕਦੇ ਹੋ।
1: ਠੀਕ ਹੈ ਜੀ,
2: ਓਕੇ, ਸ਼ੁਕਰੀਆ ਭੈਣ ਜੀ।
3: ਜੀ ਪ੍ਰਧਾਨ ਜੀ, ਮੇਰਾ ਅਗਲਾ ਸਵਾਲ ਤੁਹਾਨੂੰ ਇਹ ਹੈ ਕਿ ਗ੍ਰਿਫਤਾਰੀ ਦੀ ਸਥਿਤੀ ਵਿੱਚ ਇੱਕ ਆਮ ਨਾਗਰਿਕ ਦਾ ਸਭ ਤੋਂ ਮਹੱਤਵਪੂਰਨ ਹੱਕ ਕਿਹੜਾ, ਕਿ ਉਹ ਹਰ ਵਿਅਕਤੀ ਜੋ ਜਿਹੜਾ ਪੁਲਿਸ ਦੀ ਗ੍ਰਿਫਤਾਰੀ ਚ ਆਉਂਦਾ, ਕਿ ਉਹ ਵਕੀਲ ਨਾਲ ਉਹਨੂੰ ਸੰਪਰਕ ਕਰਨ ਦਾ ਹੱਕ ਹੁੰਦਾ ਹੈ ਜਾਂ ਨਹੀਂ?
0: ਬਿਲਕੁਲ, ਉਹਨੂੰ ਆਪਣਾ ਜਿਹੜਾ ਪਸੰਦ ਦੇ ਵਕੀਲ ਨਾਲ ਗੱਲ ਕਰਨ ਦਾ ਅਧਿਕਾਰ ਹੈ ਉਸਨੂੰ
3: ਜੀ,
0: ਔਰ ਉਹਨੂੰ ਜਿਹੜੇ ਉਹਦੇ ਹੱਕ ਇੱਕ ਹੋਰ ਅਗਲਾ ਇਸ ਤੋਂ ਬਾਅਦ ਵਿੱਚ ਜਦੋਂ ਉਹਨੂੰ ਬੰਦੇ ਦੀ ਅਰੈਸਟ ਪਾਈ ਜਾਂਦੀ ਹੈ, ਕਿਸੇ ਨੂੰ ਅਰੈਸਟ ਕੀਤਾ ਜਾਂਦਾ, ਤਾਂ 24 ਘੰਟਿਆਂ ਦੇ ਵਿੱਚ ਵਿੱਚ ਉਹਨੂੰ ਮਾਣਯੋਗ ਅਦਾਲਤ ਵਿੱਚ ਪੇਸ਼ ਕਰਨਾ ਹੁੰਦਾ ਹੈ
3: ਜੀ।
0: ਤਾਂ ਇਹ ਜਿਹੜੇ ਹੱਕ ਹੈ, ਕਈ ਵਾਰ ਅਗਲੇ ਨੂੰ ਨਹੀਂ ਪਤਾ ਹੁੰਦਾ, ਤਾਂ ਨੈਚੁਰਲੀ ਆ ਜਿਹੜਾ ਉਹਦਾ ਵਕੀਲ ਹੀ ਦੱਸ ਸਕਦਾ, ਇਸ ਕਰਕੇ ਉਹਨੂੰ ਮਿਲਣ ਦਾ ਕਾਨੂੰਨੀ ਤੌਰ 'ਤੇ ਉਹਨੂੰ ਹੱਕ ਹੈਗਾ
3: ਜੀ। ਜੇਕਰ ਪੁਲਿਸ ਵੱਲੋਂ ਕਿਸੇ ਵਿਅਕਤੀ ਨਾਲ ਕੋਈ ਗਲਤ ਤਰੀਕੇ ਨਾਲ ਕੋਈ ਉਹਨੂੰ ਕੁਛ ਕਿਹਾ ਜਾਂਦਾ ਜਾਂ ਉਹਦੀ ਸ਼ਿਕਾਇਤ ਉਹ ਫਿਰ ਕਿੱਥੇ ਕਰ ਸਕਦਾ?
0: ਉਹ ਆਪਦੇ ਜੇ ਪੁਲਿਸ ਕੋਈ ਗਲਤ ਕਰਦੀ ਹੈ, ਦੇਖੋ ਹਰ ਸਿਸਟਮ ਹੈ ਉਹਦੇ ਵਿੱਚ, ਜਿਹੜਾ ਆਫਿਸਰ ਗਲਤ ਕਰ ਰਿਹਾ ਉਹਦੇ ਸੀਨੀਅਰ ਆਫਿਸਰ ਨੂੰ ਕਰ ਸਕਦਾ। ਜੇ ਡਿਸਟ੍ਰਿਕਟ ਲੈਵਲ ਤੇ ਗੱਲ ਕਰੀਏ ਤਾਂ ਇੱਥੇ ਆਪਣੇ SSP ਦੀ ਪੋਸਟ ਆਪਾਂ ਸਭ ਤੋਂ ਵੱਡੇ ਕਹਿੰਦੇ ਹਾਂ, ਤਾਂ ਉਹ ਆ ਕੇ ਜੇ ਕਿਸੇ ਥਾਣੇ ਦੇ ਵਿੱਚ ਕੁਛ ਗਲਤ ਹੋਇਆ ਤਾਂ ਆ ਕੇ SSP ਸਾਹਿਬ ਨੂੰ ਲਿਖਤੀ ਤੌਰ 'ਤੇ ਦਰਖਾਸਤ ਦੇਵੇ। ਆਪਾਂ ਕੀ ਕਰਦੇ ਹਾਂ ਕਈ ਵਾਰਾਂ ਵੀ ਲਿਖਤੀ ਤੌਰ 'ਤੇ ਨਹੀਂ, ਕਈ ਵਾਰਾਂ ਵੈਸੇ ਜਾ ਕੇ ਪੰਚਾਇਤ ਚਲੀ ਜਾਂਦੀ ਹੈ ਜਾਂ ਦੋ ਬੰਦੇ ਜਾ ਕੇ ਉੱਥੇ ਦੱਸਦੇ ਨੇ ਗੱਲਬਾਤ। ਬੈਟਰ ਇਹ ਹੈ ਵੀ ਕੋਈ ਵੀ ਕੰਮ ਕਰਨ ਤੋਂ ਪਹਿਲਾਂ ਲਿਖਤੀ ਤੌਰ 'ਤੇ ਦਰਖਾਸਤ ਦਿੱਤੀ ਜਾਵੇ, ਉਹ ਪ੍ਰੂਫ ਬਣ ਜਾਂਦਾ। ਜੇ ਕਿਸੇ ਨਾਲ ਕੋਈ ਇਸ ਤਰ੍ਹਾਂ ਦਾ ਅਨਿਆ ਹੋ ਵੀ ਰਿਹਾ, ਕੋਈ ਜ਼ੋਰ ਜ਼ਬਰਦਸਤੀ ਹੋ ਰਹੀ ਹੈ, ਤਾਂ ਕੱਲ੍ਹ ਨੂੰ ਬੰਦਾ ਉਸ ਐਪਲੀਕੇਸ਼ਨ ਨੂੰ ਆਪਦੇ ਹੱਕ ਦੇ ਵਿੱਚ ਭੁਗਤਾ ਸਕਦਾ ਹੈ, ਤਾਂ ਲਿਖਤੀ ਤੌਰ 'ਤੇ ਦਰਖਾਸਤ ਦਿੱਤੀ ਜਾਵੇ
3: ਜੀ।
2: ਹਾਂਜੀ ਪ੍ਰਧਾਨ ਜੀ, ਆਪਣਾ ਬਾਰ ਐਸੋਸੀਏਸ਼ਨ ਬਠਿੰਡਾ
0: ਜੀ
2: ਆਮ ਲੋਕਾਂ ਲਈ ਲੀਗਲ ਅਵੇਅਰਨੈਸ ਕੈਂਪ ਜਾਂ ਇਹਦੇ ਤੋਂ ਇਲਾਵਾ ਫ੍ਰੀ ਲੀਗਲ ਕੰਸਲਟੇਸ਼ਨ ਵਰਗੀਆਂ ਕੋਈ ਪਹਿਲਕਦਮੀਆਂ ਕਰ ਰਹੀ ਹੈ?
0: ਇਹਦੇ ਲਈ ਕਿਉਂਕਿ ਡਿਸਟ੍ਰਿਕਟ ਲੈਵਲ 'ਤੇ ਡਿਸਟ੍ਰਿਕਟ ਲੀਗਲ ਸਰਵਿਸ ਅਥਾਰਟੀ ਹੈ
2: ਜੀ,
0: ਉਹਨਾਂ ਵੱਲੋਂ ਲੋਕਾਂ ਨੂੰ ਅਵੇਅਰ ਕਰਨ ਦਾ ਜਿਹੜਾ ਸਾਰਾ ਕੰਮ ਕੀਤਾ ਜਾਂਦਾ
2: ਜੀ।
0: ਬਾਰ ਐਸੋਸੀਏਸ਼ਨ ਵੱਲੋਂ ਵੱਖਰੇ ਤੌਰ 'ਤੇ ਕੋਈ ਇਸ ਤਰ੍ਹਾਂ ਦਾ ਅਲੱਗ ਤੋਂ ਅਵੇਅਰਨੈਸ ਦਾ ਪ੍ਰੋਗਰਾਮ ਨਹੀਂ ਕੀਤਾ ਜਾਂਦਾ?
2: ਕਰਨਾ ਚਾਹੀਦਾ ਯਾਰ।
0: ਹਾਂ ਨੈਚੁਰਲੀ ਕਰਨਾ ਚਾਹੀਦਾ, ਐਕਚੁਲੀ ਸਾਡੇ 'ਤੇ ਵੀ ਕੁਛ ਬੰਦਿਸ਼ਾਂ ਨੇ, ਅਸੀਂ ਆਪਦੀ ਜਿਹੜੀ ਹੈ ਕਿਉਂਕਿ ਪਬਲਿਸਿਟੀ ਨਹੀਂ ਉਸ ਤਰ੍ਹਾਂ ਦੀ ਕਰ ਸਕਦੇ, ਜਿਹੜਾ ਇੱਕ ਵਕੀਲ ਹੈ ਐਡਵੋਕੇਟ ਵੈਲ ਉਹ ਜਿਹੜਾ ਐਕਟ ਬਣਿਆ ਹੋਇਆ
2: ਜੀ
0: ਉਹਦੇ ਮੁਤਾਬਕ ਜਿਹੜਾ ਵੀ ਇਹ ਨਹੀਂ ਵੀ ਆਪਾਂ ਜਿਵੇਂ ਆਮ ਤੌਰ 'ਤੇ ਕੋਈ ਮਸ਼ਹੂਰੀ ਕਰਨ ਲੱਗਦਾ ਤਾਂ ਉਹ ਮਸ਼ਹੂਰੀ ਨਹੀਂ ਕਰ ਸਕਦੇ, ਇਸ ਕਰਕੇ ਇਹਦੇ ਵਿੱਚ ਥੋੜ੍ਹੀ ਟੈਕਨੀਕਲ ਦਿੱਕਤਾਂ ਆਉਂਦੀਆਂ ਸਾਨੂੰ, ਇਸ ਕਰਕੇ ਬਾਹਰ ਵੱਲੋਂ ਇਸ ਤਰ੍ਹਾਂ ਦਾ ਨਹੀਂ ਕੀਤਾ ਜਾਂਦਾ
2: ਜੀ। ਇੱਕ ਫੋਨ ਕਾਲ ਵੇਟ ਕਰ ਰਹੀ ਹੈ ਜੀ ਆਪਣੇ ਵਕੀਲ ਸਾਹਿਬ। ਹੈਲੋ ਹੈਲੋ
4: ਹੈਲੋ,
2: ਹਾਂਜੀ ਬਾਈ ਜੀ, ਕੌਣ ਸਾਹਿਬ ਤੇ ਕਿੱਥੋਂ ਬੋਲ ਰਹੇ ਹੋ? ਹੈਲੋ
4: ਹੈਲੋ,
2: ਹਾਂਜੀ ਬਾਈ ਜੀ ਬੋਲੋ, ਆਵਾਜ਼ ਆ ਰਹੀ ਹੈ ਤੁਹਾਡੀ?
4: ਮੈਂ ਸੁਰਜੀਤ ਸਿੰਘ ਬੋਲਦਾ ਜੀ, ਪਿੰਡ ਚੱਕ ਰੁੱਦੂ ਸਿੰਘ ਵਾਲਾ, ਜ਼ਿਲ੍ਹਾ ਬਠਿੰਡਾ ਜੀ।
2: ਜੀ ਵੀਰ ਜੀ।
4: ਹੈਲੋ,
2: ਹਾਂਜੀ ਬਾਈ ਜੀ, ਆਪਣਾ ਮੁਸ਼ਕਲ ਦੱਸੋ।
4: ਮੁਸ਼ਕਲ ਤਾਂ ਜੀ ਮੇਰਾ ਕੱਚਾ ਘਰ ਆ, ਬਾਲੇ ਬਾਲੀਆਂ ਦੀ ਛੱਤ ਹੈ, ਜੇ ਆਖੋ ਤਾਂ ਨੰਬਰ ਦੇ ਦਿਓ, ਮੈਨੂੰ ਵੀਡੀਓ ਕਾਲ ਕਰਾ ਕੇ ਭੇਜ ਦੇਣਾ ਤੁਹਾਡੇ ਕੋਲੇ।
2: ਅੱਛਾ, ਕੀ ਹੁਣ ਆਪਣਾ ਮੁਸ਼ਕਲ ਕੀ ਆ? ਕੋਈ ਪ੍ਰਸ਼ਾਸਨ
4: ਕਿਤੇ ਵੀ ਸੁਣਾਈ ਨਹੀਂ ਹੋਈ, ਮੈਂ ਕਮਿਸ਼ਨ ਦਾ ਵੀ ਜਾਇਆ ਆ, ਸਾਰੇ ਜਾਇਆ ਆ, ਉੱਥੇ ਵੀ ਮੇਰੇ ਉੱਥੇ ਬਹਿ ਗਿਆ, 24-16 ਨੂੰ ਐਂਟਰੀ ਕਰਕੇ ਗਿਆ, ਸਾਰੇ ਜਾਇਆ, ਮੇਰੀ ਕਿਤੇ ਸੁਣਾਈ ਨਹੀਂ ਹੋਈ ਕਿਤੇ ਵੀ।
0: ਸੁਰਜੀਤ ਸਿੰਘ ਜੀ ਤੁਹਾਡੇ ਕੋਲੇ
4: ਸਾਹਿਬ ਆਏ ਸੀ ਜੀ, MLA ਸਾਹਿਬ, ਉਹ ਮੇਰੇ ਘਰ ਜਾਂਚ ਕਰਕੇ ਗਏ ਆ,

0: ਮੁੜ ਕੇ ਬਦਲ ਗਏ ਕਿ ਰੱਬ ਜਾਣੇ ਉਹ ਕੀ ਨਹੀਂ ਤੇ ਗਏ ਕੀ ਨਹੀਂ।
1: ਸੁਰਜੀਤ ਸਿੰਘ ਜੀ ਇੱਕ ਮਿੰਟ ਸੁਣੋ, ਇੱਕ ਮਿੰਟ ਸੁਣੋ
0: ਤੁਸੀਂ, ਮੇਰੀ ਬੇਨਤੀ ਹੈ ਮੇਰੇ ਘਰ ਦੀ ਜਾਂਚ ਜ਼ਰੂਰ ਕਰਕੇ ਜਾਣ, ਕਿਰਪਾ ਇਸ ਗੱਲ ਦੀ ਹੈ ਬੇਨਤੀ।
1: ਸੁਰਜੀਤ ਸਿੰਘ ਜੀ ਤੁਹਾਡੇ ਕੋਲ ਜਗ੍ਹਾ ਆਪਦੀ ਹੈ?
0: ਹਾਂਜੀ
1: ਜਗ੍ਹਾ ਆਪਦੀ ਹੈ ਤੁਹਾਡੇ ਕੋਲੇ?
0: ਇੱਕ ਤਾਂ ਜੀ ਸੁਣਦਾ ਨੀ ਮੈਨੂੰ, ਮੈਂ
2: ਹਾਂਜੀ ਬਜ਼ੁਰਗੋ ਜਗ੍ਹਾ ਤੁਹਾਡੀ ਆਪਦੀ ਹੈ?
0: ਮੈਂ ਕੁੜੀ ਨਾਲ
2: ਜਗ੍ਹਾ ਤੁਹਾਡੀ ਆਪਦੀ ਹੈ?
0: ਗੱਲ ਕਰਾ ਕੁੜੀਏ।
2: ਹੈਲੋ
0: ਹਰਪ੍ਰੀਤ, ਹਰਪ੍ਰੀਤ
2: ਹਾਂਜੀ, ਆਪਣਾ ਬਾਬਾ ਜੀ ਤੁਸੀਂ ਆਪਣਾ ਜਿਹੜਾ ਸਵਾਲ ਹੈ ਇਹਦਾ ਜਵਾਬ ਵਕੀਲ ਸਾਹਿਬ ਦੇ ਰਿਹਾ, ਤੁਹਾਨੂੰ ਗਾਈਡ ਕਰ ਰਿਹਾ। ਇੱਕ ਮਿੰਟ ਸੁਖਜੀਤ, ਇੱਕ ਮਿੰਟ ਆ ਜਾਣ ਦੇ ਭੈਣ ਜੀ ਨੂੰ। ਹੈਲੋ
3: ਹੈਲੋ
2: ਹਾਂਜੀ ਭੈਣ ਜੀ, ਜਗ੍ਹਾ ਤੁਹਾਡੀ ਆਪਦੀ ਜਿਵੇਂ ਬਜ਼ੁਰਗ ਕਹਿ ਰਹੇ ਆ ਕਿ ਇਹਨਾਂ ਦੀ ਕੋਈ ਮੁਸ਼ਕਿਲ ਹੈ, ਜਗ੍ਹਾ ਤੁਹਾਡੀ ਆਪਦੀ ਹੈ?
3: ਹੈਲੋ
2: ਜਗ੍ਹਾ ਭੈਣ ਜੀ ਤੁਹਾਡੀ ਆਪਦੀ ਹੈ ਜਿੱਥੇ ਤੁਹਾਡਾ ਘਰ ਬਣਿਆ ਕੱਚਾ ਜਿਵੇਂ ਬਜ਼ੁਰਗ ਕਹਿ ਰਹੇ ਆ?
3: ਹਾਂਜੀ
1: ਜਗ੍ਹਾ ਤੁਹਾਡੀ ਆਪਣੀ ਹੈ? ਅੱਛਾ ਤੁਸੀਂ ਪੰਚਾਇਤ, ਦੇਖੋ ਦੋ ਤਰ੍ਹਾਂ ਦੀ ਗੱਲ ਹੈ ਰਾਜੇ, ਇੱਕ ਤਾਂ ਇਹ ਹੈ ਵੀ ਕੁਛ ਸੈਂਟਰ ਸਰਕਾਰ ਵੱਲੋਂ ਵੀ ਸਕੀਮ ਚਲਾਈ ਜਾਂਦੀ ਹੈ ਜਿਹਦੇ ਵਿੱਚ ਜੇ ਕੋਈ ਨਿਆਸਰਾ ਤਾਂ ਉਹਨੂੰ ਘਰ ਬਣਾ ਕੇ ਦਿੱਤਾ ਜਾਂਦਾ, ਔਰ ਜੇ ਤੁਸੀਂ ਇਹ ਦਰਖਾਸਤ ਇਦੋਂ ਪਹਿਲਾਂ ਕਦੇ ਦਿੱਤੀ ਹੈ ਜਾਂ ਨਹੀਂ ਦਿੱਤੀ, ਕਿਉਂਕਿ ਤੁਸੀਂ ਅਦਰਵਾਈਜ਼ ਤੁਸੀਂ ਆਪਦੀ ਪੰਚਾਇਤ ਨੂੰ ਗੱਲ ਕਰੋ, ਪੰਚਾਇਤ ਕੋਲ ਦਰਖਾਸਤ ਦਿਓ, ਉਹ ਅੱਗੇ ਸੰਬੰਧਿਤ ਜਿਹੜੇ ਅਫਸਰ ਤੱਕ ਪਹੁੰਚਾ ਦੇਣਗੇ ਜਾਂ ਤੁਹਾਡੇ ਨੇੜੇ ਦੇ ਜਿਹੜੇ ਤਹਿਸੀਲਦਾਰ ਸਾਹਿਬ SDM ਸਾਹਿਬ ਉਹਨਾਂ ਨੂੰ ਨਿੱਜੀ ਤੌਰ 'ਤੇ ਤੁਸੀਂ ਜਾ ਕੇ ਮਿਲੋ।
2: ਲੋਕਲ MLA ਨੂੰ ਵੀ ਪਹੁੰਚ ਕੀਤੀ ਜਾ ਸਕਦੀ ਹੈ?
1: ਹਾਂਜੀ MLA ਸਾਹਿਬ ਤੱਕ ਵੀ ਪਹੁੰਚ ਕੀਤੀ ਜਾ ਸਕਦੀ ਹੈ।
2: ਠੀਕ ਹੈ, ਲੱਗਿਆ ਬੇਟਾ ਹਰਪ੍ਰੀਤ ਬੇਟਾ, ਆਪਣਾ ਕੋਈ ਹੋਰ ਤਾਂ ਨਹੀਂ ਇਕੁਆਇਰੀ ਤੁਹਾਡੀ?
3: ਨਹੀਂ।
2: ਠੀਕ ਹੈ ਬੇਟਾ, ਥੈਂਕ ਯੂ।
4: ਸਰ ਮੇਰਾ ਇੱਕ ਸਵਾਲ ਹੈ ਕਿ ਜਿਸ ਤਰ੍ਹਾਂ ਬਜ਼ੁਰਗ ਆਪਣੇ ਪੇਰੈਂਟਸ ਆਪਣੇ ਬੱਚਿਆਂ ਨੂੰ ਪਾਲਦੇ ਨੇ, ਪੜ੍ਹਾਉਂਦੇ ਨੇ, ਵੱਡਾ ਕਰਦੇ ਨੇ, ਉਹਨਾਂ ਨੂੰ ਉਹਨਾਂ ਦੇ ਪੈਰਾਂ ਤੇ ਖੜਾ ਕਰਦੇ ਨੇ, ਜਦੋਂ ਉਹ ਬਜ਼ੁਰਗ ਹੁੰਦੇ ਨੇ ਤਾਂ ਬੱਚੇ ਜਿਹੜੇ ਆ ਅਣਦੇਖੀ ਕਰਨ ਲੱਗ ਪੈਂਦੇ ਨੇ, ਤਾਂ ਕੀ ਉਹਨਾਂ ਲਈ ਕੋਈ ਕਾਨੂੰਨ ਹੈ?
1: ਯੈਸ ਮੈਡਮ, ਬਹੁਤ ਤੁਸੀਂ ਜਿਹੜਾ ਅੱਜ ਕੱਲ੍ਹ ਜੋ ਹੋ ਰਿਹਾ ਨਾ, ਤੁਸੀਂ ਉਹ ਸਵਾਲ ਕੀਤਾ, ਬਹੁਤ ਹੀ ਅੱਛਾ ਸਵਾਲ ਹੈ ਤੁਹਾਡਾ ਇਹ। ਅੱਜ ਵਾਕਈ ਸਾਡੇ ਬਜ਼ੁਰਗਾਂ ਦੀ ਜਿਹੜੀ ਦੁਰਦਸ਼ਾ ਬਹੁਤ ਮਾੜੀ ਹੋ ਰਹੀ ਹੈ, ਤਾਂ ਹੀ ਜਗ੍ਹਾ ਜਗ੍ਹਾ 'ਤੇ ਤੁਸੀਂ ਦੇਖੋਗੇ ਹੁਣ ਦੇਖੋ ਆਪਣੇ ਸਮਾਜ ਦੇ ਵਿੱਚ, ਖਾਸ ਕਰਕੇ ਭਾਰਤੀ ਸਮਾਜ ਦੇ ਵਿੱਚ ਜਿਹੜੇ ਆਪਾਂ ਕਹਿੰਦੇ ਹਾਂ ਓਲਡ ਏਜ ਹੋ ਨਾ, ਬਜ਼ੁਰਗਾਂ ਲਈ ਜਿਹੜੇ ਬਣਾ ਗਿਆ, ਇਸ ਤਰ੍ਹਾਂ ਦਾ ਸਾਡਾ ਕੰਸੈਪਟ ਨਹੀਂ ਸੀਗਾ, ਸਾਡੇ ਸੱਭਿਆਚਾਰ ਦੇ ਵਿੱਚ ਇਹ ਨਹੀਂ ਸੀ, ਪਰ ਅੱਜ ਬਜ਼ੁਰਗਾਂ ਲਈ ਇਹ ਸੈਂਟਰ ਬਣੇ ਹੋਏ ਨੇ। ਇਹਦਾ ਕਾਰਨ ਉਸੇ ਕਰਕੇ ਇਹਨਾਂ ਲਈ ਸਪੈਸ਼ਲ ਐਕਟ ਬਣਿਆ, ਸੀਨੀਅਰ ਸਿਟੀਜ਼ਨ ਐਕਟ। ਉਹਦੇ ਵਿੱਚ ਮਾਨਯੋਗ SDM ਸਾਹਿਬ ਕੋਲ ਪਾਵਰਸ ਨੇ, ਜੇ ਕਈ ਬਜ਼ੁਰਗਾਂ ਨੇ ਕੀ ਕਰਦੇ ਆ, ਕਈ ਵਾਰਾਂ ਨੂੰਹ ਪੁੱਤ ਪ੍ਰੋਪਰਟੀ ਬਜ਼ੁਰਗਾਂ ਤੋਂ ਲਵਾ ਕੇ ਆਪਦੇ ਨਾਂ ਕਰਾ ਲੈਂਦੇ, ਘਰ ਵੀ ਆਪਦੇ ਨਾਂ ਕਰਵਾ ਲੈਂਦੇ ਨੇ, ਉਦੋਂ ਬਾਅਦ ਬਜ਼ੁਰਗਾਂ ਨੂੰ ਘਰੋਂ ਕੱਢ ਦਿੰਦੇ ਨੇ, ਤਾਂ ਉਹਨਾਂ ਕੋਲ ਸੀਨੀਅਰ ਸਿਟੀਜ਼ਨ ਐਕਟ ਦੇ ਅੰਡਰ ਪਾਵਰ ਹੈਗੀ ਹੈ। ਉਹਨਾਂ ਨੇ ਚਾਹੇ ਰਜਿਸਟਰੀ ਤੱਕ ਵੀ ਕਰਵਾ ਦਿੱਤੀ ਹੋਵੇ ਮਕਾਨ ਦੀ ਜਾਂ ਜ਼ਮੀਨ ਦੀ, ਉਹ ਰਜਿਸਟਰੀ ਵਗੈਰਾ ਵੀ ਜਿਹੜੀ ਆਮ ਸਿਵਲ ਅਦਾਲਤ ਦੇ ਵਿੱਚ ਕੇਸ ਚੱਲ ਜਾਂਦਾ ਹੈ, ਪਰ ਇੱਥੇ ਜਿਹੜੇ ਸਾਡੇ ਸੀਨੀਅਰ ਸਿਟੀਜ਼ਨ ਐਕਟ ਦੇ ਅੰਡਰ ਉਹ SDM ਕੋਲ ਪਾਵਰ ਹੈ, ਉਹ ਰਜਿਸਟਰੀ ਤੱਕ ਵੀ ਕੈਂਸਲ ਹੋ ਸਕਦੀ ਹੈ।
4: ਜੀ ਸਰ, ਇੱਥੇ ਰਜਿਸਟਰੀ ਦੀ ਤੁਸੀਂ ਗੱਲ ਕੀਤੀ, ਪਰ ਜੇ ਮੰਨ ਲਓ ਮਕਾਨ ਜਾਂ ਰਜਿਸਟਰੀ ਦਾ ਕੋਈ ਮੁੱਦਾ ਹੀ ਨਾ ਹੋਵੇ, ਪਰ ਕੀ ਉਹ ਬਜ਼ੁਰਗਾਂ ਨੂੰ ਬੱਚਿਆਂ ਵੱਲੋਂ ਕੋਈ ਮੇਨਟੇਨੈਂਸ ਦਾ ਖਰਚਾ?
1: ਯੈਸ, ਉਹ ਤਾਂ ਫਿਰ ਮੈਂ ਹਾਂ ਯੈਸ ਮੇਨਟੇਨੈਂਸ ਲਈ ਜਾ ਸਕਦੇ ਆ, ਉਹੀ ਗੱਲ ਹੈ ਨਾ, ਮੇਨਟੇਨੈਂਸ ਲਈ ਜਾ ਸਕਦੇ ਆ ਉਹਦੇ ਵਿੱਚ, ਪਰ ਕਿਉਂਕਿ ਇਹ ਬਹੁਤ ਸੌਖਾ ਤਰੀਕਾ ਹੁੰਦਾ, ਇਹ ਛੇਤੀ ਹੱਲ ਹੋ ਜਾਂਦਾ, ਇਸ ਕਰਕੇ ਹੈ। ਬਿਲਕੁਲ, ਬਜ਼ੁਰਗਾਂ ਨੂੰ ਵੀ ਹੱਕ ਉਨਾ ਹੀ ਹੈ ਜਿੰਨਾ ਬੱਚਿਆਂ ਨੂੰ, ਜੇ ਸਾਨੂੰ ਪਾਲ ਪੋਸ ਕੇ ਉਹਨਾਂ ਨੇ ਇੱਥੋਂ ਤੱਕ ਪਹੁੰਚਾਇਆ ਤਾਂ ਨੈਚੁਰਲੀ ਸਾਡੀ ਵੀ ਕੁਛ ਡਿਊਟੀ ਬਣਦੀ।
2: ਇਹ ਬਹੁਤ ਵਧੀਆ ਸਵਾਲ ਹੈ ਮਮਤਾ ਜਿਹੜਾ ਤੁਸੀਂ ਪੁੱਛਿਆ ਆਪਣਾ ਪ੍ਰਧਾਨ ਜੀ ਤੋਂ, ਇਹਨੂੰ ਆਪਾਂ ਕੰਟੀਨਿਊ ਰੱਖਾਂਗੇ, ਮੇਰੀਆਂ ਵੀ ਦੋ ਤਿੰਨ ਕੁਐਰੀਜ਼ ਹੈਗੀਆਂ ਪ੍ਰਧਾਨ ਸਾਹਿਬ ਤੋਂ, ਇੱਕ ਫੋਨ ਕਾਲ ਆਪਾਂ ਅਟੈਂਡ ਕਰ ਲਈਏ। ਹੈਲੋ
4: ਹੈਲੋ
2: ਹੈਲੋ
5: ਹਾਂਜੀ, ਸਤਿ ਸ੍ਰੀ ਅਕਾਲ ਜੀ।
2: ਸਤਿ ਸ੍ਰੀ ਅਕਾਲ ਬਾਈ ਜੀ, ਕੀ ਹਾਲ ਹੈ, ਠੀਕ ਠਾਕ ਹੋ?
5: ਹਾਂਜੀ
2: ਹਾਂਜੀ, ਕੀ ਨਾਮ ਹੈ ਬਾਈ ਜੀ ਤੇ ਆਪਣਾ ਪਿੰਡ ਕਿਹੜਾ ਬਾਈ ਜੀ, ਕਿੱਥੋਂ ਬੋਲ ਰਹੇ
5: ਹੋ? ਆਵਾਜ਼ ਬਹੁਤ ਘੱਟ ਆਉਂਦੀ ਹੈ ਜੀ।
2: ਆਵਾਜ਼ ਆ ਰਹੀ ਹੈ ਸੁਖਜੀਤ, ਮਾੜਾ ਜਿਹਾ ਫੇਡਰ ਹੋਰ ਵਧਾ ਦਿਓ ਬੱਲਿਆ।
5: ਹਾਂਜੀ,
2: ਤੁਹਾਡੀ ਆਵਾਜ਼ ਸੁਣਾਈ ਦੇ ਰਹੀ ਹੈ ਬਾਈ ਜੀ, ਆਪਣਾ ਸਵਾਲ ਰੱਖੋ।
5: ਬਾਈ ਜੀ, ਮੈਂ ਨਾ ਇੱਕ ਤਬਾਦਲਾ ਕਰਿਆ ਸੀ
2: ਜੀ,
5: ਪੈੜੀ ਦਾ
2: ਜੀ। ਬਾਈ ਜੀ,
5: ਉਹ ਤਬਾਦਲੇ ਚ ਮਤਲਬ ਅਸੀਂ ਲਿਖਤ ਕਰਨੀ ਸੀ ਮੌਕੇ ਤੇ
2: ਜੀ,
5: ਮੈਂ ਉਹਨਾਂ ਨੂੰ 15 ਕਨਾਲਾਂ ਦੇਣੀਆਂ ਸੀ ਤੇ ਉਹਨਾਂ ਤੋਂ 22 ਲੈਣੀਆਂ ਸੀ
2: ਜੀ। ਵੀਰ ਜੀ,
5: 2 ਕਨਾਲਾਂ ਜਾਣੀ 17
2: ਹਾਂਜੀ,
5: 2 ਕਨਾਲਾਂ ਉਹਨਾਂ ਸ਼ਰਤ ਦੀਆਂ ਲਿਖੀਆਂ ਸੀ ਵੀ ਜੇ ਤੂੰ ਕੀ ਆ ਮੁੱਕਰ ਗਿਆ, ਬਾਹ ਨਾ ਡੋਡੀ ਸੀਗੇ ਉਹ
2: ਜੀ,
5: ਉਹਦੇ ਚ ਉਹਨਾਂ ਨੇ ਮਤਲਬ ਮੇਰੀਆਂ 16 ਕਨਾਲਾਂ ਕਰਾ ਲਈਆਂ।
2: ਠੀਕ ਹੈ,
5: ਪਟਵਾਰੀ ਨੂੰ ਪੈਸੇ ਦੇ ਕੇ ਨਾ ਸਟਾਮ, ਅਸੀਂ ਸਟਾਮ ਦਿੱਤਾ ਸੀ, ਜਿਹੜੇ ਸਟਾਮ ਤੇ ਲਿਖਤ ਹੋਈ ਵੀ ਸੀ, ਸਟਾਮ ਦੀ ਫੋਟੋ ਸਟੇਟ ਮੇਰੇ ਕੋਲੇ ਪਈ ਹੈ, ਪੈਸੇ ਦੇ ਕੇ ਕਨਾਲ ਮੇਰੀ ਵੱਧ ਪਈ ਬੈਠੇ ਜੀ।
2: ਤੁਸੀਂ ਆਪਣਾ ਵਕੀਲ ਸਾਹਿਬ ਜਵਾਬ ਦੇ ਰਿਹਾ, ਸੁਣੋ ਧਿਆਨ ਨਾਲ,
1: ਮੇਰੀ ਗੱਲ ਸੁਣੋ ਜੀ।

0: ਪਹਿਲੀ ਗੱਲ ਤਾਂ ਜਿਹੜਾ ਤੁਸੀਂ ਦੱਸ ਰਹੇ ਹੋ ਵੀ 15 ਕਨਾਲਾਂ ਦੀ ਤੁਹਾਡੇ ਨਾਲ ਗੱਲ ਕੀਤੀ ਸੀ ਤਾਂ ਤੁਹਾਡੇ ਤੋਂ 16 ਕਨਾਲਾਂ ਲੈ ਗਏ।
1: ਹਾਂਜੀ
0: ਇਹਦੇ ਵਿੱਚ ਦੇਖਣ ਵਾਲੀ ਗੱਲ ਹੁਣ ਸਭ ਤੋਂ ਵੱਡੀ ਇਹ ਹੈ ਵੀ ਜੇ ਤਾਂ ਇਹ ਮਤਲਬ ਫਰੋਡੂਲੈਂਟ ਵੇ ਨਾਲ ਲਈ ਹੈ, ਧੋਖੇ ਨਾਲ ਇਹ ਤੁਹਾਡੇ ਤੋਂ ਕਰਾ ਲਿਆ,
1: ਮੈਨੂੰ ਸਮਝ ਨਹੀਂ ਆਉਂਦੀ, ਆਵਾਜ਼ ਬਹੁਤ ਘੱਟ ਹੋ ਗਈ।
0: ਜੇ ਤਾਂ ਇਹ
2: ਤੁਸੀਂ
0: ਤੁਹਾਡੇ ਤੋਂ
2: ਆਪਣਾ ਬਾਈ ਜੀ ਤੁਸੀਂ ਰੇਡੀਓ ਆਨ ਕਰੋ ਤੇ ਰੇਡੀਓ ਤੇ ਆਪਣਾ ਜਵਾਬ ਸੁਣੋ, ਵਕੀਲ ਸਾਹਿਬ ਜਵਾਬ ਦੇ ਰਹੇ ਆ।
0: ਜੇ ਜੇ ਤਾਂ ਤੁਹਾਡੇ ਤੋਂ ਇਹ ਧੋਖੇ ਨਾਲ ਕਰਵਾ ਲਿਆ ਤਾਂ ਉਹਨਾਂ ਤੇ ਮੁਕੱਦਮਾ ਵੀ ਦਰਜ ਹੋ ਸਕਦਾ ਪੁਲਿਸ ਦੇ ਵਿੱਚ। ਜਿਹੜੀ ਤੁਸੀਂ ਗੱਲ ਕਹਿ ਰਹੇ ਹੋ ਵੀ 15 ਦੀ ਥਾਂ ਤੇ ਗੱਲ ਤੁਹਾਡੀ 15 ਕਰਾਲਾਂ ਦੀ ਹੋਈ ਸੀ, ਤੁਹਾਡੇ ਤੋਂ ਲੈ ਲਈਆਂ ਉਹਨਾਂ ਨੇ 16 ਕਰਾਲਾਂ, ਹੁਣ ਦੇਖਣਾ ਪਊਗਾ ਵੀ ਤੁਹਾਡੇ ਕਾਗਜ਼ ਕੀ ਬੋਲਦੇ ਆ
2: ਜੀ
0: ਤੇ ਕਿਸ ਤਰ੍ਹਾਂ ਹੋਇਆ ਇਹ ਸਾਰਾ। ਜੇ ਤੁਹਾਡੇ ਨਾਲ ਧੋਖਾ ਹੋਇਆ ਤਾਂ ਇਹਦੇ ਵਿੱਚ ਤੁਸੀਂ ਪੁਲਿਸ ਕਾਰਵਾਈ ਕਰਵਾ ਸਕਦੇ ਹੋ
2: ਜੀ। ਵਕੀਲ ਸਾਹਿਬ, ਵਕੀਲ ਸਾਹਿਬ ਆਪਣਾ ਮਮਤਾ ਜੀ ਨੇ ਜਿਹੜਾ ਸਵਾਲ ਪੁੱਛਿਆ ਸੀਗਾ, ਬੜਾ ਤੁਸੀਂ ਬਹੁਤ ਵਧੀਆ ਆਪਣਾ ਜਵਾਬ ਦਿੱਤਾ। ਸੀਨੀਅਰ ਸਿਟੀਜ਼ਨਸ ਐਕਟ ਦੀ ਗੱਲ ਕਰਨ ਲੱਗੇ ਹਾਂ। ਇੱਕ ਹੁਣ ਪਿੱਛੇ ਜੇ ਸਾਡੇ ਪਰਿਵਾਰ ਦੇ ਵਿੱਚ ਹੀ ਇੱਕ ਆਪਣਾ ਇਹ ਸਮੱਸਿਆ ਉਜਾਗਰ ਹੋਈ ਵੀ ਹੈ। ਬਜ਼ੁਰਗ ਮਾਂ ਬਾਪ ਹੈ, ਠੀਕ ਹੈ, ਤੇ 30 ਕਿੱਲਿਆਂ ਦਾ ਮਾਲਕ ਹੈ ਤੇ ਜਿੰਨੀ ਕੁ ਜਾਇਦਾਦ ਉਹਦੀ ਮੂਵੇਬਲ ਜਾਂ ਅਮੂਵੇਬਲ ਪ੍ਰੋਪਰਟੀ ਸੀ ਉਹਨੇ ਆਪਣੀ ਰਜਾਮੰਦੀ ਨਾਲ ਆਪਦੇ ਬੱਚਿਆਂ 'ਚ ਇਕੁਅਲ ਡਿਸਟ੍ਰੀਬਿਊਟ ਕਰਤੀ, ਠੀਕ ਹੈ ਜੀ। ਰੈਜੀਡੈਂਸ਼ੀਅਲ ਇੱਕ ਮਕਾਨ ਆਪਣੇ ਇੱਕ ਛੋਟੇ ਬੱਚੇ ਵੱਡੇ ਬੱਚੇ ਦੇ ਨਾਂ 'ਤੇ ਕਰਾਤਾ। ਇੱਕ ਜਿਹੜਾ ਜੱਦੀ ਮਕਾਨ ਸੀਗਾ, ਠੀਕ ਹੈ, ਉਹ ਉਵੇਂ ਪਿਆ ਸੀ, ਉਜਾੜ ਪਿਆ ਸੀਗਾ। ਹੁਣ ਉਹ ਦੋਨਾਂ ਭਰਾਵਾਂ ਦੇ ਵਿੱਚ ਰੌਲਾ ਪੈ ਗਿਆ ਕਿ ਤੂੰ ਵੱਡੇ ਨਾਂ 'ਤੇ ਪ੍ਰੋਪਰਟੀ ਕਰਾਤੀ ਅਤੇ ਮੇਰੇ ਨਾਲ ਰਹਿੰਦਾ ਸੀ ਅਤੇ ਮੈਨੂੰ ਤੂੰ ਜਿਹੜਾ ਹੈਗਾ ਧੋਖਾ ਦਿੱਤਾ। ਹੁਣ ਇਸ ਵੇਲੇ ਸਟੇਜ ਇਹ ਆ ਦੋਨਾਂ ਮਾਂ ਬਾਪ ਦੀ ਕਿ ਉਹ ਬਦਸਲੂਕੀ ਕਰਕੇ ਆਪਦੇ ਵੱਡੇ ਪੁੱਤ ਵਾਲੇ ਪਾਸੇ ਆ ਗਏ। ਹੁਣ ਉਹ ਬਲੈਕਮੇਲ ਕਰ ਰਿਹਾ, ਠੀਕ ਹੈ, ਛੋਟਾ ਕਿ ਜਿਹੜਾ ਹੈਗਾ ਕਿ ਮੈਨੂੰ ਜਿਹੜਾ ਹੈਗਾ, ਮੈਂ ਉਹਨਾਂ ਨੇ ਮਕਾਨ ਪਾਉਣਾ ਸ਼ੁਰੂ ਕਰਤਾ, ਬਜ਼ੁਰਗਾਂ ਨੇ ਸ਼ੈਲਟਰ ਤਾਂ ਲੈਣਾ ਸੀ, ਉਹਨਾਂ ਨੂੰ ਵੀ ਦੀਂਦਾ ਕਿ ਵੱਡੇ ਨੇ ਵੀ ਕੱਲ ਨੂੰ ਇਹੀ ਹਰਕਤ ਕਰਨੀ ਹੈ। ਉਹ ਆਪਦੇ ਹੱਕਾਂ ਨੂੰ ਉਹ ਕਹਿੰਦਾ ਕਿ ਵਿਲ ਕਰਾ ਦਿਓ ਤੁਸੀਂ ਮੇਰੇ ਨਾਂ, ਤੁਸੀਂ ਨਹੀਂ ਰਜਿਸਟਰੀ ਕਰਾਉਣੀ, ਵਿਲ ਕਰਵਾ ਦਿਓ। ਬਲੈਕਮੇਲ ਕਰਿਆ, ਪਰ ਉਹਨੇ ਮਾਂ ਬਾਪ ਨੂੰ ਵੀ ਪਤਾ ਕਿ ਇਹਨੇ ਰੱਖਣਾ ਨਹੀਂ ਗਾ ਮਕਾਨ, ਉਹਨੇ ਡਿਸਪੋਜ਼ ਆਫ ਕਰਨਾ ਗਾ। ਹੁਣ ਪੰਚਾਇਤੀ ਰਾਜੀਨਾਮਾ ਇਹ ਹੋਇਆ ਕਿ ਜੇ ਤੁਸੀਂ ਵੱਡੇ ਦੇ ਨਾਂ ਕਰਾਤਾ ਤੇ ਛੋਟੇ ਦੇ ਨਾਂ ਤੇ ਕਰਾ ਦਿਓ। ਹੁਣ ਸੱਸੋ ਪੰਚ ਹੈ ਦੋਨੇ ਬਜ਼ੁਰਗ ਕਿ ਕੱਲ ਨੂੰ ਜੇ ਸਾਨੂੰ ਵੱਡੇ ਨੇ ਕੱਢਤਾ, ਅਸੀਂ ਰਜਿਸਟਰੀ ਕਰਾ ਦਿੰਦੇ ਹਾਂ ਪੰਚਾਇਤ ਕਿ ਤੂੰ ਯਾਰ ਤੇਰੇ ਕੋਲ 30 ਕਿੱਲੇ ਜ਼ਮੀਨ ਹੈਗੀ, ਮਕਾਨ ਛੋਟੇ ਨੂੰ ਵੀ ਦੇ ਦੇ। ਉਹ ਆਪਦੇ ਕਾਨੂੰਨੀ ਹੱਕਾਂ ਨੂੰ ਸੀਨੀਅਰ ਸਿਟੀਜ਼ਨਸ ਐਕਟ ਦੇ ਤਹਿਤ ਕਿਵੇਂ ਸੁਰੱਖਿਅਤ ਕਰਨ ਜੇ ਰਜਿਸਟਰੀ ਕਰਾਉਂਦੇ ਆ, ਕੀ ਉਹ ਸੁਰੱਖਿਅਤ ਨੇ?
0: ਜੇ ਦੇਖੋ, ਪਹਿਲੀ ਗੱਲ ਤਾਂ ਜਿਹੜਾ ਸੀਨੀਅਰ ਸਿਟੀਜ਼ਨ ਐਕਟ ਦੇ ਵਿੱਚ ਆ ਗਿਆ ਨਾ ਜੀ, ਉਹ ਸੁਰੱਖਿਅਤ ਹੀ ਹੈ। ਜੇ ਉਹ ਰਜਿਸਟਰੀ ਕਰਵਾ ਵੀ ਦਿੰਦਾ ਤਾਂ ਵੀ ਸੁਰੱਖਿਅਤ ਹੈ। ਗੱਲ ਕੀ ਹੈ ਵੀ ਉਹਨਾਂ ਨੂੰ ਅਪਰੋਚ ਕਰਨਾ ਹੀ ਪਊਗਾ ਕੋਰਟ ਦੇ ਵਿੱਚ, SDM ਸਾਹਿਬ ਦੀ ਕੋਰਟ ਦੇ ਵਿੱਚ ਜਾਣਾ ਪਊਗਾ। ਔਰ ਇਹ ਸਮਰੀ ਪ੍ਰੋਸੀਜਰ ਹੈ ਵੈਸੇ
2: ਜੀ,
0: ਵੀ ਇਹ ਇਸ ਤਰ੍ਹਾਂ ਨਹੀਂ ਜਿਵੇਂ ਦੀਵਾਨੀ ਅਦਾਲਤ ਦੇ ਵਿੱਚ ਕੇਸ ਚੱਲਦੇ ਨੇ, ਲੰਮੇ ਚੱਲਦੇ ਨੇ, ਜਿਵੇਂ ਕਹਿੰਦੇ ਸਾਲਾਂ ਬੱਧੀ ਚੱਲ ਜਾਂਦੇ ਨੇ, ਇੱਥੇ ਉਹ ਕੰਮ ਨੀਗਾ। ਇੱਥੇ ਤਾਂ SDM ਸਾਹਿਬ ਸਮਰੀ ਪ੍ਰੋਸੀਜਰ ਦੇ ਨਾਲ ਹੀ ਦੇਖ ਕੇ ਵੀ ਇਹਨਾਂ ਨੇ ਵਾਕਈ ਬੰਦਿਆਂ ਨੇ ਕਰਾਈ ਹੈ ਅਤੇ ਹੁਣ ਇਹਨਾਂ ਨੂੰ ਨਹੀਂ ਸੰਭਾਲ ਰਿਹਾ ਤਾਂ ਇਹ ਰਜਿਸਟਰੀ ਬਹੁਤ ਜਲਦੀ ਜਿਹੜੀ ਆ ਉਹ ਕੈਂਸਲ ਹੋ ਸਕਦੀ ਹੈ।
2: ਨਹੀਂ, ਇਹ ਉਦੋਂ ਪਹਿਲਾਂ ਮੰਨ ਲਓ ਮੈਂ ਰਜਿਸਟਰੀ ਕਰਾਉਣੀ ਆ ਆਪਦੇ ਬੱਚੇ ਦੇ ਨਾਂ 'ਤੇ, ਠੀਕ ਹੈ, ਮੈਂ ਕੋਰਟ 'ਚ ਚਲਾ ਜਾਂਦਾ, ਤਹਿਸੀਲਦਾਰ ਸਾਹਿਬ ਦੇ ਜਾਵੜਦਾ, ਜਦੋਂ ਆਪਾਂ ਉਹ ਐਪਲੀਕੇਸ਼ਨ ਰਜਿਸਟਰੀ ਡਰਾਫਟ ਹੁੰਦੀ ਹੈ, ਉਹਦੇ 'ਚ ਕੋਈ ਲਾਈਨ ਮੈਨਸ਼ਨ ਕੀਤੀ ਜਾ
0: ਸਕਦੀ? ਨਹੀਂ, ਉਸ ਤਰ੍ਹਾਂ ਦੇ ਨਹੀਂ ਕੋਈ ਆਉਂਦਾ, ਉਹਦੇ ਤਾਂ ਇਹ ਗੱਲ ਨਹੀਂ ਚੱਲਦੀ। ਬਾਅਦ ਦੇ ਵਿੱਚ ਹੈ ਜੇ
2: ਬਾਅਦ ਦੇ ਵਿੱਚ ਜੇ ਉਹ ਬਦਸਲੂਕੀ
0: ਹਾਂ ਯੈਸ ਜੇ ਕਰਦਾ ਤਾਂ,
2: ਤੇ ਉਹਨੂੰ ਰੋਕਣ ਤੋਂ ਆਪਣਾ ਵੇਚਣ ਤੋਂ ਕਿਵੇਂ ਰੋਕ ਲਾਂਗੇ?
0: ਵੇਚਣ ਤੋਂ ਰੋਕ ਤਾਂ ਉਹਦਾ ਜਿਹੜੀ ਹੈ ਅੱਗੇ ਸਿਵਲ ਕੋਰਟ ਹੀ ਰੋਕ ਸਕਦੀ ਹੈ ਵੇਚਣ ਤੋਂ ਤਾਂ,
2: ਠੀਕ ਹੈ।
0: ਹਾਂ, ਪਰ ਜਦੋਂ ਤੁਸੀਂ SDM ਸਾਹਿਬ ਕੋਲ ਜਾਓਗੇ ਤਾਂ ਉਹਨਾਂ ਨੂੰ ਨੈਚੁਰਲੀ ਆ ਉਹਦੀ ਰਜਿਸਟਰੀ ਹੀ ਕੈਂਸਲ ਕਰ ਸਕਦੇ ਆ, ਜਿਹੜੀ ਕਿ ਆਮ ਤੌਰ ਤੇ ਦੀਵਾਨੀ ਅਦਾਲਤਾਂ ਦੇ ਵਿੱਚ ਵੀ ਛੇਤੀ ਕੀਤੇ ਨਹੀਂ ਹੁੰਦਾ। ਪਰ ਸੀਨੀਅਰ ਸਿਟੀਜ਼ਨ ਐਕਟ ਦੇ ਥੱਲੇ ਜਿਹੜਾ ਹੈ SDM ਕੋਲ ਇਹ ਵਾਸਟ ਪਾਵਰਾਂ ਨੇ,
2: ਤੇ ਇਹਦੇ ਵਿੱਚ ਜਿਹੜਾ ਹੈਗਾ ਪੂਰਾ ਆਪਣਾ ਫਾਸਟ ਪ੍ਰੋਸੀਜਰ ਹੈ।
0: ਬਿਲਕੁਲ ਜੀ, ਬਿਲਕੁਲ ਫਾਸਟ ਪ੍ਰੋਸੀਜਰ ਹੈ,
2: ਮੁੜ ਕੇ ਤਰੀਕਾਂ ਤੇ ਤਰੀਕਾਂ ਪਈਆਂ ਜਾਣ ਤੇ ਬਜ਼ੁਰਗ ਫੇਰ ਰੁਲ ਜਾਣ।
0: ਨਹੀਂ ਨਹੀਂ ਨਹੀਂ, ਇਸ ਤਰ੍ਹਾਂ ਦਾ ਨਹੀਂ ਗਾ, ਇਸੇ ਕਰਕੇ ਸਾਡੇ ਜਿਹੜੇ ਬਜ਼ੁਰਗਾਂ ਨੂੰ ਦੇਖ ਕੇ ਇਹ ਜਿਹੜੇ ਹੈ ਕਾਨੂੰਨ ਬਣਾਇਆ ਗਿਆ, ਤਾਂ ਹੀ ਇਹਨੂੰ ਨਾ ਸੀਨੀਅਰ ਸਿਟੀਜ਼ਨ ਐਕਟ ਦਿੱਤਾ ਹੋਇਆ।
2: ਜੀ
3: ਜੀ ਸਰ, ਮੇਰਾ ਇੱਕ ਸਵਾਲ ਹੈ ਇਸ ਤੋਂ ਥੋੜਾ ਹਟ ਕੇ ਕਿ ਜਿਸ ਤਰ੍ਹਾਂ ਕੋਈ ਪਲਾਟ ਲੈਣਾ, ਇੱਕ ਲੇਡੀ ਹੈ ਜਿਹਦੇ ਨਾਲ ਜਿਸਦੇ ਹਸਬੈਂਡ ਨਹੀਂ ਹੈ, ਬ੍ਰਦਰ ਨਹੀਂ ਹੈ, ਫਾਦਰ ਨਹੀਂ ਹੈ, ਬਟ ਉਹਨੂੰ ਪੂਰੀ ਜਾਣਕਾਰੀ ਵੀ ਨਹੀਂ ਹੈ, ਤਾਂ ਕੁਝ ਅਜਿਹੇ ਕਾਨੂੰਨੀ ਕਦਮ ਜਿਹੜੇ ਕਿ ਉਹ ਪਹਿਲਾਂ ਕੀ ਧਿਆਨ 'ਚ ਰੱਖੇ ਕਿ ਉਹ ਪਲਾਟ ਲੈਣ ਲੱਗਿਆ ਉਹਦੇ ਨਾਲ ਧੋਖਾਧੜੀ ਨਾ ਹੋਵੇ?
0: ਦੇਖੋ, ਪਲੋਟਾਂ ਦਾ ਅੱਜ ਕੱਲ੍ਹ ਬੜਾ, ਕਿਉਂਕਿ ਖਾਸ ਕਰਕੇ ਆਪਣੇ ਜੇ ਬਠਿੰਡੇ ਸ਼ਹਿਰ ਦੀ ਗੱਲ ਕਰੀਏ ਤਾਂ ਇੱਥੇ ਬਹੁਤ ਸਾਰੀ ਜਿਹੜੀ ਵਕਫ ਬੋਰਡ ਦੀ ਪਈ ਹੈ, ਕਾਮਨ ਜਿਹੜੀ ਜਗ੍ਹਾ ਨਾ, ਉਹਦਾ ਬੜਾ ਦਿੱਕਤ ਆਉਂਦੀ ਹੈ
3: ਜੀ।
0: ਔਰ ਖਸਰਾ ਨੰਬਰ ਵੀ ਜਿਹੜਾ ਹੈ ਬਹੁਤ ਵੱਡਾ ਆ ਰਿਹਾ ਬਠਿੰਡੇ ਦੇ ਵਿੱਚ, ਜਿਹੜਾ ਉਹਦੇ ਵਿੱਚ ਉਹੀ ਕਈ ਵਾਰ, ਅੱਛਾ ਕੀ ਹੁੰਦਾ, ਕਈ ਵਾਰ ਜਿਹੜਾ ਮਾਲਕ ਹੁੰਦਾ ਉਹਦੇ ਕੋਲ ਪਹਿਲਾਂ ਚੰਗਾ ਵੱਡਾ ਰਕਬਾ ਸੀਗਾ, ਹੁਣ ਉਹਨੇ ਜਗ੍ਹਾ ਵੀ ਵੇਚਤੀ, ਪਰ ਜਿਹੜੀ ਗਲੀਆਂ ਵਾਲੀ ਜਾਂ ਹੋਰ ਜਗ੍ਹਾ ਪਈ ਸੀ ਹੁਣ ਉਹ ਦੁਬਾਰਾ ਉਹਦੀ ਰਜਿਸਟਰੀ ਕਰਾਉਂਦਾ ਕਿਸੇ ਨਾ। ਤਾਂ ਹੁਣ ਪਹਿਲੀ ਗੱਲ ਤਾਂ ਉਹਦਾ ਦੇਖਣਾ, ਪਹਿਲੀ ਸਭ ਤੋਂ ਪਹਿਲੀ ਲੋੜ ਇਹ ਹੈ ਵੀ ਆਪਾਂ ਜਾ ਕੇ ਫਿਜ਼ੀਕਲੀ ਦੇਖੀਏ ਉੱਥੇ ਵੀ ਵਾਕਈ ਉਹ ਪਲਾਟ ਹੈਗਾ। ਆਂਢ ਗੁਆਂਢ ਤੋਂ ਪੁੱਛ ਪੜਤਾਲ ਜ਼ਰੂਰ ਕੀਤਾ ਜਾਵੇ ਵੀ ਇਹ ਕਿਹਦੇ ਨਾਂ 'ਤੇ ਬੋਲ ਰਿਹਾ।

0: ਅੱਜ ਕੱਲ ਇੱਕ ਬੰਦਾ ਇੱਕ ਪਲਾਟ ਦੀਆਂ ਤਿੰਨ ਤਿੰਨ ਰਜਿਸਟਰੀਆਂ ਚੱਕੀ ਫਿਰਦੇ ਨੇ ਲੋਕ, ਤਾਂ ਇਹ ਬਹੁਤ ਵੱਡੀ ਦਿੱਕਤ ਹੈ। ਇਹਨੂੰ ਸਿਰਫ ਕਾਗਜ਼ਾਂ ਤੇ ਯਕੀਨ ਕਰਨ ਨਾਲੋਂ ਜਿਹੜੀ ਚੀਜ਼ ਆਪਾਂ ਲੈ ਰਹੇ ਹਾਂ ਤਾਂ ਉਹਨੂੰ ਫਿਜ਼ੀਕਲੀ ਜਾ ਕੇ ਜ਼ਰੂਰ ਦੇਖਿਆ ਜਾਵੇ, ਆਂਢ ਗੁਆਂਢ ਤੋਂ ਪੜਤਾਲ ਕੀਤੀ ਜਾਵੇ ਵੀ ਕਿਹਦੇ ਨਾਂ ਬੋਲਦਾ। ਸਿਰਫ ਆਪਾਂ ਇੱਕ ਪਟਵਾਰੀ ਤੋਂ ਫਰਦ ਲੈ ਕੇ ਜਾਂ ਉਸ ਬੇਸ ਤੇ ਆਪਾਂ ਕੋਈ ਵੀ ਸੌਦਾ ਨਾ ਕਰੀਏ।
1: ਜੀ ਸਰ, ਇੱਥੇ ਤੁਸੀਂ ਵਕਫ ਬੋਰਡ ਦੀ ਗੱਲ ਕੀਤੀ ਕਿ ਵਕਫ ਬੋਰਡ ਵਾਲੀ ਜਗ੍ਹਾ ਜਿਹੜੀ ਹੁੰਦੀ ਆ ਉਸਦਾ ਮਤਲਬ ਪੂਰੀ ਤਰ੍ਹਾਂ ਉਸਦੇ ਕੋਲ ਕੋਈ ਅਧਿਕਾਰ ਨਹੀਂ ਹੋਣਗੇ, ਇਹ ਇਸੇ ਤਰ੍ਹਾਂ ਹੀ ਚੱਲਦੀ ਰਹੇਗੀ ਜਿਸਦੇ ਕੋਲ ਜਗ੍ਹਾ ਹੈ।
0: ਇਹ ਅਜੇ ਤੱਕ ਤਾਂ ਇਹੀ ਹੈ ਵੀ ਜਿਹਦੇ ਕੋਲ ਹੈਜ਼ ਡੇ ਚੱਲੀ ਜਾਂਦੀ ਆ, ਕਿਉਂਕਿ ਵਕਫ ਬੋਰਡ ਦਾ ਇਹਦਾ ਅਲੱਗ ਹੋਇਆ ਐਕਟ ਬਣਿਆ ਹੋਇਆ, ਉਹਦੇ ਮੁਤਾਬਕ ਜਿਹੜੀਆਂ ਉਹਨਾਂ ਕੋਲ ਵੀ ਵਾਸਟ ਪਾਵਰਸ ਨੇ, ਪਰ ਜ਼ਿਆਦਾਤਰ ਪ੍ਰੋਪਰਟੀ ਕਾਫੀ ਜਿਹੜੀ ਆਪਣੇ ਬਠਿੰਡੇ ਸ਼ਹਿਰ ਦੇ ਵਿੱਚ ਵਕਫ ਬੋਰਡ ਦੀ ਹੈ।
2: ਹਾਂਜੀ, ਇੱਕ ਫੋਨ ਕਾਲ ਆਪਣਾ ਮਾਨ ਸਾਹਿਬ ਵੇਟ ਕਰ ਰਹੀ ਆਪਣੀ। ਹੈਲੋ
3: ਹੈਲੋ
2: ਹਾਂਜੀ

0: ਹਾਂਜੀ ਇੱਕ ਫੋਨ ਕਾਲ ਆਪਣਾ ਮਾਨ ਸਾਹਿਬ ਵੇਟ ਕਰ ਰਹੀ ਹੈ ਆਪਣੀ। ਹੈਲੋ
1: ਹੈਲੋ
0: ਹਾਂਜੀ
1: ਮੈਂ ਹਰਮਨ ਸਿੰਘ ਬੋਲਦਾ ਜੀ ਪਿੰਡ ਚੱਕਬਸੂ ਤੋਂ। ਮੈਂ ਸਵਾਲ ਮੇਰਾ ਇਹ ਹੈ ਵਕੀਲ ਸਾਹਿਬ ਨੂੰ ਜੀ ਕਿ ਸਾਡੇ ਚਾਰੇ ਭਾਈਆਂ ਦੇ ਘਰ ਪਾਇਪ ਡੇਢ ਕਨਾਲ ਦੇ ਵਿੱਚ ਵੀ ਸਾਡੀ ਆਪਦੀ ਛੱਡੀ ਹੋਈ ਹੈ ਜੀ।
0: ਠੀਕ ਹੈ ਬਾਈ ਜੀ।
1: ਤੇ ਉਹ ਪੰਚਾਇਤੀ ਮਤਲਬ ਕਿ ਗਲੀ ਪਾਸ ਹੋ ਗਈ ਪੱਕੀ ਕਰਨ ਵਾਸਤੇ ਸਾਨੂੰ ਤੇ ਚਲੋ ਕਹਿੰਦੇ ਵੀ ਜੇ ਪੰਚਾਇਤੀ ਇੱਟ ਲੱਗ ਗਈ ਤਾਂ ਫਿਰ ਉਹ ਗਵਾਂਢੀ ਬਾਹਰ ਕੱਢ ਲੈਣਗੇ ਤੁਹਾਡੇ ਤੁਹਾਡੇ ਥਾਂ ਵਿੱਚ ਕੀ ਕੱਢ ਸਕਦੇ ਕਿ ਨਹੀਂ ਕੱਢ ਸਕਦੇ ਜੀ ਉਹ ਪੁੱਛਿਆ ਜੀ।
2: ਦੇਖੋ ਪਤਾ ਕੀ ਹੈ, ਇਹ ਰਾਈਟ ਤਾਂ ਸਾਰਿਆਂ ਨੂੰ ਹੈ, ਜੇ ਗਲੀ ਕੋਈ ਲੱਗ ਰਹੀ ਹੈ ਇਹ ਨਹੀਂ ਉਹ ਆਪਣੇ ਇਕੱਲਿਆਂ ਲਈ ਲੱਗ ਰਹੀ ਹੈ, ਹੱਕ ਤਾਂ ਬਣਦਾ ਹੀ ਅਗਲੇ ਦਾ। ਪਰ ਇਹ ਸਿਰਫ ਮੈਂ ਤੁਹਾਡੇ ਮਤਲਬ ਗੱਲਬਾਤ ਸੁਣ ਕੇ ਇਸ ਦਾ ਪ੍ਰੋਪਰ ਸਹੀ ਇਹਦਾ ਹੱਲ ਨਹੀਂ ਦਿੱਤਾ ਜਾ ਸਕਦਾ। ਇਹ ਤਾਂ ਦੇਖ ਕੇ ਜਾਂ ਤੁਹਾਡੇ ਪੂਰੇ ਕਾਗਜ਼ਾਤ ਵਗੈਰਾ ਦੇਖ ਕੇ ਮੌਕਾ ਦੇਖ ਕੇ ਹੀ ਪਤਾ ਲਾਇਆ ਜਾ ਸਕਦਾ, ਕਿਉਂਕਿ ਜੇ ਗਲੀ ਲੱਗ ਰਹੀ ਹੈ ਤਾਂ ਗਲੀ 'ਚ ਤਾਂ ਸਾਰਿਆਂ ਨੇ ਲੰਘਣਾ, ਜੇ ਹੋਰ ਵੀ ਕੋਈ ਹੈਗਾ ਤਾਂ ਉਹ ਵੀ ਲੰਘ ਸਕਦਾ।
1: ਸਾਡੇ ਆਪਦੇ ਥਾਂ 'ਚ ਲਈ ਵੀ ਹੈ, ਸਾਡੇ ਆਪਦੀ ਛੱਡੀ ਵਿਚਾਰੇ ਭਰਾ ਦੂਰ ਕਨਾਲ ਤੁਸੀਂ ਆਪਦੀ ਗਲੀ ਛੱਡ ਕੇ ਘਰ ਪਾਏ ਵੇ ਸਾਡੇ ਭਰਾਵਾਂ ਦੇ ਚਾਰਾਂ ਦੇ।
2: ਹਰਬੰਤ ਸਿੰਘ ਜੀ ਮੈਂ ਤੁਹਾਡੀ ਗੱਲ ਸਮਝ ਗਿਆ। ਇਸ ਤਰ੍ਹਾਂ ਦੇ ਬਹੁਤ ਸਾਰੇ ਕੇਸਿਸ ਜਿਹੜੇ ਹੈ ਅਦਾਲਤਾਂ ਦੇ ਵਿੱਚ ਪੈਂਡਿੰਗ ਨੇ, ਜਿਹੜੇ ਆਹੀ ਗਲੀਆਂ ਨੂੰ ਲੈ ਕੇ। ਬੈਟਰ ਇਹੀ ਹੈ ਜੇ ਆਪਾਂ ਇਸ 'ਤੇ ਮਿਊਚੁਅਲੀ ਅੰਡਰਸਟੈਂਡਿੰਗ ਕਰ ਲਈਏ ਤਾਂ ਜ਼ਿਆਦਾ ਅੱਛਾ ਰਹਿੰਦਾ, ਤਾਂ ਅਦਰਵਾਈਜ਼ ਕਿਉਂਕਿ ਇਸੇ ਕਰਕੇ ਕਈ ਵਾਰਾਂ ਕੀ ਹੁੰਦਾ ਉਹ ਪਾਣੀ 'ਚ ਮਧਾਣੀ ਪਾ ਕੇ ਬਹਿ ਜਾਂਦੇ ਆਪਣਾ, ਉਹ ਨਿਬੜਦੀ ਨਹੀਂ, ਉਹ ਕਿਤੇ ਵੀ ਨਹੀਂ ਨਿਬੜਦੀ। ਇਸੇ ਕਰਕੇ ਆਪਾਂ ਉਦੋਂ ਬਾਅਦ 'ਚ ਕਹਿ ਦਿੰਦੇ ਹਾਂ ਵੀ ਜਿਹੜੀ ਸਾਨੂੰ ਤਰੀਕ 'ਤੇ ਤਰੀਕ ਮਿਲ ਰਹੀ ਹੈ ਜਾਂ ਕੇਸ ਲੰਮਾ ਚਲਾ ਗਿਆ। ਹੁਣ ਇਹਦੇ 'ਚ ਪਤਾ ਨਹੀਂ ਦੂਜੀ ਧਿਰ ਕਿੱਥੋਂ ਤੱਕ ਕੇਸ ਲੜ ਸਕਦੀ ਹੈ, ਹੋ ਸਕਦਾ ਸੁਪਰੀਮ ਕੋਰਟ ਤੱਕ ਚਲਾ ਜਾਵੇ।
1: ਨਹੀਂ ਨਾ ਉਹਨਾਂ ਦਾ ਹੁਣ ਬਾਰ ਹੈਗਾ, ਜੇ ਸਾਡੀ ਗਲੀ 'ਚ ਬਾਰ ਵੀ ਹੈ ਨਹੀਂ, ਜੇ ਕਹਿੰਦੇ ਜੇ ਪੰਚਾਇਤੀ ਇੱਟ ਲੱਗ ਗਈ ਫਿਰ ਤੁਹਾਡੀ ਗਲੀ 'ਚ ਬਾਰ ਕੱਢ ਲੈਣਗੇ। ਜੇ
3: ਪੰਚਾਇਤੀ ਇਹਨੂੰ ਕਰਾਰ ਦੇਤਾ ਤਾਂ ਵੀ ਫਿਰ ਤਾਂ ਸਾਂਝੀ ਹੋ ਗਈ ਜੇ ਪੰਚਾਇਤੀ।
2: ਨੈਚੁਰਲੀ ਹੈ ਨਾ, ਨੈਚੁਰਲੀ ਹੈ। ਜਿਵੇਂ ਆਪਾਂ ਬਿਜਲੀ ਦੀ ਗੱਲ ਕਰਦੇ ਹਾਂ, ਜੇ ਉਹ ਕਹਿੰਦੇ ਸਾਲ ਕੁ ਬਾਅਦ ਉਹ ਆਪਾਂ ਪਹਿਲਾਂ ਟਰਾਂਸਫਾਰਮਰ ਦੀ ਲਾਈਨ ਖਿੱਚਦੇ ਸੀ ਖੇਤਾਂ ਦੇ ਵਿੱਚ ਆਪਦੇ ਪੱਲਿਓਂ OTS ਸਕੀਮ 'ਤੇ, ਹੈ ਨਾ, ਕਿਹੜੀ ਸੀ OYT ਸੀ, ਉਹਦੇ ਵਿੱਚ ਵੀ ਇਹੀ ਸੀਗਾ ਵੀ ਜੇ ਸਾਲ ਉਹ ਤੁਹਾਡੀ ਲਾਈਨ ਚੱਲ ਗਈ ਤਾਂ ਉਸ ਤੋਂ ਬਾਅਦ 'ਚ ਉਹ ਹਰ ਬੰਦੇ ਲਈ ਜਾਂ ਉਹ ਬਿਜਲੀ ਬੋਰਡ ਦੀ ਹੋ ਜਾਣੀ ਹੈ। ਉਹੀ ਸੇਮ ਗੱਲ ਹੀ ਇੱਥੇ ਹੈ, ਇਹ ਵੀ ਜਦੋਂ ਪੰਚਾਇਤੀ ਪੈਸਾ ਲੱਗ ਗਿਆ, ਸਾਂਝਾ ਪੈਸਾ ਲੱਗ ਗਿਆ, ਗਵਰਨਮੈਂਟ ਦਾ ਪੈਸਾ ਲੱਗ ਗਿਆ, ਤਾਂ ਉਹਨੂੰ ਸਾਰੇ ਬੰਦੇ ਯੂਜ਼ ਕਰ ਸਕਦੇ ਆ।
1: ਠੀਕ ਹੈ,
2: ਧੰਨਵਾਦ।
0: ਠੀਕ ਹੈ ਬਾਈ ਜੀ, ਧੰਨਵਾਦ। ਇੱਕ ਕੁਐਸਚਨ ਆਪਣਾ ਵਕੀਲ ਸਾਹਿਬ, ਬੜਾ ਟੈਕਨੀਕਲ ਕੁਐਸਚਨ ਹੈ ਅਤੇ ਮੇਰੇ ਵੀ ਨਹੀਂ ਸਮਝ ਆ ਰਿਹਾ, ਭਾਵੇਂ ਮੈਂ ਵੀ ਲਾ ਗ੍ਰੈਜੂਏਟ ਹਾਂ ਅਤੇ ਡਿਸਕਸ਼ਨ ਮੈਂ ਕਈ ਆਪਣੇ ਯਾਰਾਂ ਦੋਸਤਾਂ ਨਾਲ ਕੀਤੀ। ਇੱਕ ਵਿਅਕਤੀ ਹੈ ਫਿਜ਼ੀਕਲੀ ਤੌਰ 'ਤੇ ਡਿਸੇਬਲ ਹੈ, 100% ਡਿਸੇਬਲ ਆ, ਉਸ ਬੰਦੇ ਦੀ ਜਿਹੜੀ ਜੱਦੀ ਪ੍ਰੋਪਰਟੀ ਹੈ ਉਹ ਰਾਜਸਥਾਨ ਸਟੇਟ ਦੇ ਵਿੱਚ ਡਿਸਟ੍ਰਿਕਟ ਕਰਨਪੁਰ ਦੇ ਵਿੱਚ, ਡਿਸਟ੍ਰਿਕਟ ਗੰਗਾਨਗਰ ਕਰਨਪੁਰ 12 ਚੱਕ ਦੇ ਵਿੱਚ ਸਥਿਤ ਹੈ, ਮੁਸ਼ਤਰਕਾ ਖਾਤਾ ਸਾਂਝਾ। ਇਹ ਤੁਹਾਡੀ ਜਾਣਕਾਰੀ ਲਈ ਦੱਸਦਾ ਕਿ ਰਾਜਸਥਾਨ ਦੇ ਵਿੱਚ ਜਿੰਨੀਆਂ ਵੀ ਜ਼ਮੀਨਾਂ, ਜਿੰਨੇ ਕਾਸ਼ਤਕਾਰ ਹੈ, ਕਾਸ਼ਤਕਾਰ ਦੇ ਖਾਨੇ ਵਿੱਚ ਸਰਕਾਰ ਬੈਠੀ ਹੈ, ਉਸ ਵਿਅਕਤੀ ਦੀਆਂ ਉਹ ਜੱਦੀ ਜ਼ਮੀਨਾਂ ਪੁਰਾਣੇ ਮਰੱਬਾਬੰਦੀ ਅਲਾਟ ਹੋਈ ਵੀ ਹੈ, ਇੱਕ ਵਿਅਕਤੀ ਕੋਲ ਹੀ ਠੇਕੇ 'ਤੇ ਦਿੱਤੀ ਜਾ ਰਹੀ ਹੈ 35-40 ਸਾਲ ਤੋਂ। ਉਸ ਬੰਦੇ ਦੇ ਨਾਲ ਕਿ ਗੁੱਡ ਫੇਦੇ 'ਚ ਉਹ ਬੱਚਾ ਸੀ, ਹੁਣ ਉਹ ਜਵਾਨ ਹੋ ਗਿਆ, ਅਤੇ ਜਿਸ ਬੰਦਿਆਂ ਜਿਨ੍ਹਾਂ ਵਿਅਕਤੀਆਂ ਕੋਲ ਉਹ ਜ਼ਮੀਨ ਹੈਗੀ ਹੈ, ਉਹ ਜ਼ਮੀਨ ਆ ਗਈ ਹਾਈਵੇ ਦੇ ਵਿੱਚ, ਨੈਸ਼ਨਲ ਹਾਈਵੇ ਦੇ ਵਿੱਚ ਜ਼ਮੀਨ ਆ ਗਈ। ਇੱਕ ਲਿਖਤ ਰੱਖੀ ਬੈਠੇ ਆ, ਉਹ ਨੋਟਰੀ ਪਬਲਿਕ ਵੱਲੋਂ ਅਟੈਸਟ ਹੈ ਕਿ ਤੁਹਾਡੇ ਬਜ਼ੁਰਗਾਂ ਦੇ ਨਾਲ ਸਾਡੀ ਇੱਕ ਲਿਖਤ ਹੋਈ ਸੀਗੀ ਕਿ ਜਿਹੜੇ ਮੂਹਰਲੇ ਹਾਈਵੇ ਦੇ ਕਿੱਲੇ 3 ਕਿੱਲੇ ਤੁਹਾਡੇ ਆ, ਜਿਹੜੇ ਐਕਚੁਅਲ ਦੇ ਵਿੱਚ 5 ਕਿੱਲੇ ਉਹਦੇ ਬਣਦੇ ਆ। ਸਮਝ ਕੇ ਗੱਲ ਫੋਲੋ ਕਰਕੇ ਮੇਰੀ,
2: ਠੀਕ ਹੈ।
0: ਇਹਦੇ ਤੋਂ ਇਲਾਵਾ ਉਹਨਾਂ ਨੇ ਚਲਾਕੀ ਕੀਤੀ ਕਿ ਇਸ ਵਿਅਕਤੀ ਦਾ ਤਾਂ ਪਹੁੰਚ ਨਹੀਂ, ਉਹਨਾਂ ਨੇ ਡਿਕਰੀ ਆਪਦੇ ਨਾਂ 'ਤੇ, ਉੱਥੇ ਲੋਕਲ ਰਸੂਖ ਵਾਲੇ ਬੰਦੇ ਆ, ਡਿਕਰੀ ਆਪਦੇ ਨਾਂ 'ਤੇ ਕਰਾ ਲਈ। ਉਸ ਡਿਕਰੀ ਦਾ ਕੋਈ ਲੀਗਲ ਨੋਟਿਸ ਉਸ ਵਿਅਕਤੀ ਤੱਕ ਨਹੀਂ ਪਹੁੰਚਿਆ ਕਿ ਇਹਦੇ ਤੋਂ ਕਿਹੜਾ ਪਹੁੰਚ ਹੋਣੀ ਹੈ। ਖੈਰ ਉਹਨੂੰ ਪਤਾ ਲੱਗ ਗਿਆ, ਉਹਨੇ ਆਪਦੇ ਆਪਣਾ ਰਾਈਟਸ ਨੂੰ ਪ੍ਰੋਟੈਕਟ ਕੀਤਾ, SDM ਸਾਹਿਬ ਨੂੰ ਪਾਰਟੀ ਬਣਾਇਆ, ਲੋਕਲ ਤਸੀਲ, ਉਹ ਡਿਕਰੀ ਕੈਂਸਲ ਹੋ ਗਈ। ਹੁਣ ਮੌਜੂਦਾ ਸਥਿਤੀ ਇਹ ਹੈ ਕਿ ਉਹ ਵਿਅਕਤੀ ਉੱਥੇ ਜਾਣਾ ਉਹਦੇ ਲਈ ਸੰਭਵ ਨਹੀਂ। ਕੀ ਉਹ 0 FIR ਕੀ ਮੇਰੇ ਕਾਨੂੰਨੀ ਡਿਸਬਿਲਟੀ ਐਕਟ ਦੇ ਅੰਡਰ ਉਹ 0 FIR ਪੰਜਾਬ ਦੇ ਵਿੱਚ ਉਹਨਾਂ ਬੰਦਿਆਂ ਨੂੰ ਆਪਣਾ ਸ਼ਾਮਲ ਕਰਕੇ ਰਜਿਸਟਰ ਕਰਵਾ ਸਕਦਾ ਪੰਜਾਬ 'ਚ?
2: ਕੱਲੀ FIR ਦੀ ਗੱਲ ਹੈ ਤਾਂ 0 ਨੰਬਰ FIR ਹੋ ਸਕਦੀ ਹੈ
0: ਜੀ,
2: ਪਰ 0 ਨੰਬਰ FIR ਤੋਂ ਪਹਿਲਾਂ ਦੇਖਣਾ ਪੈਣਾ ਵਾਕਈ ਉਹ ਅਫੈਂਸ ਜਿਹੜਾ ਤੁਸੀਂ ਕਹਿ ਰਹੇ ਹੋ ਜੇ ਬਣਦਾ ਤਾਂ ਫਿਰ
0: ਪ੍ਰੂਫ ਹੈ, ਡਿਕਰੀ ਕੈਂਸਲ ਹੋ ਗਈ। ਉਦੋਂ ਪਹਿਲਾਂ ਜਿਹੜਾ ਉਹਨਾਂ ਨੇ ਫਰੌਡ ਕੀਤਾ
2: ਜੀ,
0: ਉਹ ਬੰਦੇ ਦੀ ਆਪ ਪਹੁੰਚਦਾ ਹੈ ਨਹੀਂ, ਕਿਉਂਕਿ ਉਹਨਾਂ ਨੇ ਡਰਦਿਆਂ ਨੇ ਆਫੀਸਰਸ ਨੇ ਵੀ ਕਰਤਾ, ਕੋਈ ਉਹਨੂੰ ਲੀਗਲ ਨੋਟਿਸ ਨਹੀਂ ਪਹੁੰਚਿਆ, ਡਿਕਰੀ ਐਟ ਪ੍ਰੈਜੈਂਟ ਕੈਂਸਲ, ਕਬਜ਼ਾ ਉਹਨਾਂ ਦਾ। ਹੁਣ ਇਸ ਵੇਲੇ ਉਸ ਵਿਅਕਤੀ ਨੇ ਆਪਣੀ ਜ਼ਮੀਨ ਜਿਹੜੀ ਬਾਕੀ ਹੈ 20-25 ਕਿੱਲੇ ਉਹਨੇ ਉਹਨਾਂ ਨੂੰ ਕਹਿਤਾ ਕਿ ਮੇਰੀ ਤੁਸੀਂ ਨਾ ਵਾਹੋ, ਠੀਕ ਹੈ, ਉਹਨਾਂ ਦੀ ਵੀ ਖਾਲੀ ਪਈ ਹੈ।

0: ਉਸ ਵਿਅਕਤੀ ਦੀ ਵੀ ਖਾਲੀ ਪਈ ਹੈ ਕਿ ਉਹ ਆਪਦੇ ਕਿਵੇਂ ਆਪਦੇ ਆਪ ਨੂੰ ਸੁਰੱਖਿਅਤ ਕਰੇ
1: ਬੰਦਾ ਉਹ ਪੰਜਾਬ ਦਾ
0: ਪੰਜਾਬ ਦਾ
1: ਬਿਲਕੁਲ ਫਿਰ ਹੋ ਸਕਦੀ ਹੈ ਐਫ ਆਈ ਆਰ ਹੋ ਸਕਦੀ ਹੈ ਜੀਰੋ ਨੰਬਰ ਐਫ ਆਈ ਆਰ ਹੋ ਸਕਦੀ ਹੈ
0: ਠੀਕ
1: ਡਿਸੇਬਲ ਵੀ ਤੁਸੀਂ ਕਹਿ ਰਹੇ ਹੋ ਕਿਸ ਤਰ੍ਹਾਂ ਦਾ ਡਿਸੇਬਲ ਮਤਲਬ ਫਿਜ਼ੀਕਲੀ
0: ਹਾਂ ਫਿਜ਼ੀਕਲੀ 100% ਡਿਸੇਬਲ ਹੈ ਬੈਡ ਰਿਟਨ ਹੈ
1: ਨਹੀਂ ਹੋ ਸਕਦੀ
0: ਜੀ
2: ਪ੍ਰਧਾਨ ਜੀ ਆਪਾਂ ਪ੍ਰੋਗਰਾਮ ਦੇ ਵਿੱਚ ਮੁਸ਼ਕਿਲ ਦੱਸੋ ਹੱਲ ਦੱਸਾਂ ਆਪਾਂ ਕਰ ਰਹੇ ਹਾਂ ਅਤੇ ਸਮਾਂ ਹੋ ਚੁੱਕਿਆ ਜੀ 12:50 ਤੇ 50 ਸੈਕਿੰਡ ਦਾ ਅਤੇ ਸਟੂਡੀਓ ਦਾ ਨੰਬਰ 0164-2240-331 ਸਾਡੇ ਸਰੋਤਿਆਂ ਨੂੰ ਬੇਨਤੀ ਕਰਦੇ ਹਾਂ ਕਿ ਡਾਇਲ ਕਰੋ ਅਤੇ ਵਕੀਲ ਸਾਹਿਬ ਤੋਂ ਆਪਣੇ ਤੁਸੀਂ ਕੋਈ ਵੀ ਕਾਨੂੰਨੀ ਜਿਹੜਾ ਹੈਗਾ ਸੁਝਾਅ ਹੈ ਉਹ ਲੈਣਾ ਚਾਹੁੰਦੇ ਹੋ ਤਾਂ ਲੈ ਸਕਦੇ ਹੋ ਵਕੀਲ ਸਾਹਿਬ ਮੇਰੀ ਤੁਹਾਨੂੰ ਅਗਲਾ ਸਵਾਲ ਇਹ ਹੈ ਕਿ ਪ੍ਰੋਪਰਟੀ ਦੀ ਰਜਿਸਟਰੀ ਹੋਣ ਤੋਂ ਬਾਅਦ ਵੀ ਕਈ ਤਰ੍ਹਾਂ ਦੇ ਵਿਵਾਦ ਪੈਦਾ ਹੋ ਸਕਦੇ ਆ
1: ਬਿਲਕੁਲ ਬਿਲਕੁਲ ਰਜਿਸਟਰੀ ਇੱਕ ਜਿਹੜਾ ਜਿਵੇਂ ਕਹਿੰਦੇ ਵੀ ਦੱਸਦਾ ਵੀ ਇਕੱਲਾ ਇਹ ਨਹੀਂ ਵੀ ਉਹਦੇ ਨਾਲ ਕੋਈ ਪ੍ਰੋਪਰਟੀ ਦਾ ਡਿਸਪਿਊਟ ਅਸਲ ਦੇ ਵਿੱਚ ਡਿਸਪਿਊਟ ਹੀ ਰਜਿਸਟਰੀ ਹੋਣ ਤੋਂ ਬਾਅਦ ਪੈਦਾ ਹੁੰਦਾ
2: ਜੀ
1: ਇਹ ਤਾਂ ਜਦੋਂ ਕੋਈ ਰਜਿਸਟਰੀ ਕਿਸੇ ਤਰ੍ਹਾਂ ਦੀ ਹੁੰਦੀ ਹੈ ਆਮ ਤੌਰ 'ਤੇ ਪਹਿਲਾਂ ਤਾਂ ਬੰਦਾ ਕਹਿੰਦਾ ਸਣੀ ਚਲੋ ਆਪਣਾ ਸਾਰਿਆਂ ਦਾ ਸਾਂਝਾ ਹੱਕ ਹੈ ਜਾਂ ਜੋ ਵੀ ਹੈ ਚੱਲਦਾ ਜਦੋਂ ਕਿਸੇ ਇੱਕ ਕਾਗਜ਼ 'ਤੇ ਚੜ੍ਹ ਜਾਂਦਾ ਇੱਕ ਡਾਕੂਮੈਂਟ ਬਣ ਜਾਂਦਾ ਰੈਵਨਿਊ ਦਾ ਤਾਂ ਉਸ ਤੋਂ ਬਾਅਦ ਦੇ ਵਿੱਚ ਹੀ ਸਾਰਾ ਮਸਲਾ ਆਉਂਦਾ ਤਾਂ ਇਸ ਤਰ੍ਹਾਂ ਦੇ ਮਸਲੇ ਆਮ ਆਉਂਦੇ ਆ ਰਜਿਸਟਰੀ ਤੋਂ ਬਾਅਦ 'ਚ ਹੀ ਜਿਹੜਾ ਡਿਸਪਿਊਟ ਪੈਦਾ ਹੁੰਦਾ
2: ਜੀ ਸਰ ਇਸ ਦੇ ਨਾਲ ਹੀ ਮਿਲਦਾ ਜੁਲਦਾ ਇੱਕ ਸਵਾਲ ਹੈ ਕਿ
0: ਫੋਨ ਲੈ ਲਈਏ ਮਮਤਾ ਜੀ ਪਹਿਲਾਂ ਹੈਲੋ
3: ਹਾਂਜੀ
0: ਹੈਲੋ
3: ਹਾਂਜੀ
2: ਬੋਲੋ ਜੀ ਸਵਾਲ ਕਰੋ ਜੀ ਵਕੀਲ ਸਾਹਿਬ ਤੁਹਾਡੀ ਗੱਲ ਸੁਣ ਰਹੇ ਆ ਜੀ ਪਹਿਲਾਂ ਤੁਸੀਂ ਆਪਦਾ ਸਵਾਲ ਦੱਸੋ ਜੀ ਕੀ ਸਵਾਲ ਹੈ ਫਿਰ ਉਦੋਂ ਬਾਅਦ ਹੀ ਤੁਹਾਨੂੰ ਅਸੀਂ ਕੋਈ ਹੱਲ ਦੱਸ ਸਕਾਂਗੇ
3: ਦੱਸ ਮੇਰੀ ਉਹ ਕੇਸ ਚੱਲਦਾ ਜੀ ਕੇਸ ਮੇਰਾ ਚੱਲਦਾ ਸੀ ਕਿਸੇ ਨੇ ਘਰੇ ਆ ਕੇ ਮੇਰਾ ਭਤੀਜਾ ਕੁੱਟਿਆ ਸੀ
2: ਜੀ
3: ਘਰੇ ਆ ਕੇ
2: ਹਾਂਜੀ ਹਾਂਜੀ ਦੱਸੋ ਸੁਣ ਰਹੇ ਆ ਵਕੀਲ ਸਾਹਿਬ ਆਪਦੀ ਗੱਲ ਦੱਸੋ ਜੀ ਸਾਰੀ
1: ਤੁਸੀਂ ਜਿਹੜਾ ਤੁਹਾਡੇ ਭਤੀਜੇ ਤੇ ਜੋ ਸੱਟਾਂ ਮਾਰੀਆਂ ਸੀ ਉਹ ਬੰਦਿਆਂ ਨੇ ਦੂਜੇ ਬੰਦਿਆਂ ਨੇ ਜ਼ਮਾਨਤ ਪਹਿਲਾਂ ਤਾਂ ਦੇਖਣਾ ਇਹ ਸੀ ਤੁਹਾਡਾ ਜੁਰਮ ਕਿਸ ਤਰ੍ਹਾਂ ਦਾ ਹੋਇਆ ਸੀ ਕਈ ਯਾਰਾਂ ਕੀ ਹੁੰਦਾ ਨਾ ਸਿੰਪਲ ਸੱਟ ਹੁੰਦੀ ਹੈ ਜੇ ਸਿੰਪਲ ਸੱਟ ਹੈਗੀ ਹੈ ਜਿਵੇਂ ਆਪਾਂ ਅੱਗੇ ਕਹਿੰਦੇ ਸੀ 23-24 ਦਾ ਮੁਕਦਮਾ ਹੈ ਉਹ 23-24 ਵਾਲੇ ਦਾ ਜਮਾਤ ਹੋ ਜਾਂਦੀ ਹੈ ਜੀ
0: ਬਾਂਹ ਤੋੜੀ
1: ਬਾਂਹ ਤੋੜੀ ਹੈ ਹਾਂ ਫਿਰ ਇਹਦੇ ਚ ਹੋ ਸਕਦਾ ਤੁਸੀਂ ਪੈਰ ਬਾਈ ਉਹਨਾਂ ਨੇ ਐਂਟੀਸਪੇਟਰੀ ਬੇਲ ਨਾ ਲਾਤੀ ਹੋਵੇ ਆਪਾਂ ਪਹਿਲਾਂ ਵੀ ਡਿਸਕਸ ਕੀਤਾ ਸੀ ਵੀ ਉਹ ਪਹਿਲਾਂ ਕਿਤੇ ਸੈਸ਼ਨ ਕੋਰਟ ਦੇ ਵਿੱਚੋਂ ਉਹਨਾਂ ਨੇ ਆਪਦੀ ਐਂਟੀਸਪੇਟਰੀ ਬੇਲ ਨਾ ਲੈ ਲਈ ਹੋਵੇ ਜ਼ਰੂਰਤ ਸੀ ਤੁਹਾਨੂੰ ਤੁਸੀਂ ਆਪਦਾ ਵਕੀਲ ਕਰੋ ਤੇ ਆਪਦੀ ਪੈਰ ਬਾਈ ਕੋਰਟ ਦੇ ਵਿੱਚ ਕਰੋ
3: ਠੀਕ ਹੈ
1: ਹਾਂਜੀ
2: ਬੰਦੇ ਨੇ ਜਿਸਨੇ ਖਰੀਦਿਆ ਸੀ ਉਹਨੇ ਆਪਣੇ ਬੱਚਿਆਂ ਦੇ ਵਿੱਚ ਡਿਵਾਈਡ ਕਰਨਾ ਸੀ ਤਾਂ ਰਜਿਸਟਰੀ ਦੇ ਵਿੱਚ ਪ੍ਰੋਬਲਮ ਕੀ ਆਈ ਕਿ ਇੰਤਕਾਲ ਨਹੀਂ ਹੋਇਆ ਜਾਂ ਜਾਮਬੰਦੀ ਦੀ ਤਾਂ ਉਹ ਕੀ ਪ੍ਰੋਬਲਮ ਫੇਸ ਕਰਦਾ
1: ਇੱਕ ਹਾਂ ਬਿਲਕੁਲ ਬਿਲਕੁਲ ਹੁਣ ਜਿਹੜੀ ਰਜਿਸਟਰੀ ਹੈ ਤੁਸੀਂ ਕਿਹਾ ਰਜਿਸਟਰੀ ਹੋ ਗਈ ਉਸ ਤੋਂ ਬਾਅਦ ਇੰਤਕਾਲ ਕਹਿੰਦੇ ਹਾਂ ਮਿਊਟੇਸ਼ਨ ਆਪਾਂ ਦੇਖੋ ਰੈਵਨਿਊ ਰਿਕਾਰਡ ਦੇ ਵਿੱਚ ਭਾਵੇਂ ਜਿਹੜਾ ਉਹ ਇੱਕ ਐਂਟਰੀ ਰਜਿਸਟਰੀ ਹੋਣ ਤੋਂ ਬਾਅਦ ਦੇ ਵਿੱਚ ਇੰਤਕਾਲ ਆਪਣੇ ਨਾਂ ਹੋਣਾ ਜ਼ਰੂਰੀ ਹੈ ਆਮ ਤੌਰ 'ਤੇ ਕੀ ਹੁੰਦਾ ਇਹ ਪਹਿਲਾਂ ਇਸ ਤਰ੍ਹਾਂ ਦੀਆਂ ਜਿਹੜੀਆਂ ਕਮੀਆਂ ਰਹੀਆਂ ਇਸੇ ਕਰਕੇ ਡਿਸਪਿਊਟ ਆਉਂਦੇ ਆ ਬੰਦਾ ਜਿਹੜਾ ਹੁਣ ਰਜਿਸਟਰੀ ਤਹਿਸੀਲ ਦੇ ਵਿੱਚ ਹੋ ਗਈ ਜਿਹੜਾ ਇੰਤਕਾਲ ਕਰਨਾ ਉਹ ਪਟਵਾਰੀ ਨੇ ਉੱਥੇ ਕਰਨਾ
2: ਜੀ
1: ਪਟਵਾਰੀ ਨੇ ਹੀ ਮੇਨ ਦੇਖੋ ਮੁੱਢਲੀ ਚੀਜ਼ ਹੋਈ ਹੈ ਪਟਵਾਰੀ ਨੇ ਹੀ ਉਹ ਸਾਡੇ ਰੈਵਨਿਊ ਰਿਕਾਰਡ ਦੇ ਵਿੱਚ ਸਾਰਾ ਦਰਜ ਕਰਨਾ ਕਈ ਵਾਰ ਕੀ ਹੁੰਦਾ ਰਜਿਸਟਰੀ ਤਾਂ ਹੋਈ ਪਈ ਹੈ ਉਹ ਇੰਤਕਾਲ ਨਾਲ ਇੰਤਕਾਲ ਲਈ ਨਹੀਂ ਗਿਆ ਕਿਸੇ ਤਰੀਕੇ ਨਾਲ ਇੰਤਕਾਲ ਦਰਜ ਨਹੀਂ ਹੋਇਆ ਤਾਂ ਜਦੋਂ ਆਪਾਂ ਉਹਦੇ ਦੁਆਰਾ ਨੰਬਰ ਲਵਾਂਗੇ ਜਮ੍ਹਾਂਬੰਦੀ ਕਢਾਵਾਂਗੇ ਫਰਦ ਕਢਾਵਾਂਗੇ ਪਟਵਾਰੀ ਕੋਲੋਂ ਤਾਂ ਉੱਥੇ ਪਹਿਲਾਂ ਵਾਲੇ ਮਾਲਕ ਦੇ ਨਾਂ ਹੀ ਉਹ ਬੋਲੀ ਜਾਂਦੀ ਹੈ
2: ਜੀ
1: ਇਸੇ ਕਰਕੇ ਦਿੱਕਤ ਆਉਂਦੀ ਹੈ ਇੰਤਕਾਲ ਨਾਲ ਕਰਵਾਉਣਾ ਬਹੁਤ ਜ਼ਰੂਰੀ ਹੈ
2: ਤੇ ਯਾਨੀ ਕਿ ਰਜਿਸਟਰੀ ਦੇ ਨਾਲ ਜੇ ਇੰਤਕਾਲ ਕਰਵਾ ਲਿਆ ਜਾਵੇ ਫਿਰ ਕੋਈ ਪ੍ਰੋਬਲਮ ਨਹੀਂ ਹੈ
1: ਫਿਰ ਨੈਚੁਰਲੀ ਹੈ ਫਿਰ ਦੇਖੋ ਅਦਰਵਾਈਜ਼ ਤਾਂ ਦੇਖਣਾ ਤਾਂ ਫਿਰ ਵੀ ਪੈਂਦਾ ਵੀ ਕਿੱਥੇ ਦਿੱਕਤ ਆਈ ਹੈ ਕਿੱਥੇ ਪਰ ਜ਼ਿਆਦਾ ਜਿਹੜੇ ਇਹ ਮਸਲੇ ਇਸ ਤਰ੍ਹਾਂ ਦੇ ਰੌਲੇ ਰੱਪੇ ਘੱਟ ਸਕਦੇ ਆ ਵੀ ਆਪਾਂ ਅਵੇਅਰ ਹੋਣ ਦੀ ਲੋੜ ਹੈ ਜਦੋਂ ਰਜਿਸਟਰੀ ਹੋ ਗਈ ਤਾਂ ਤੁਸੀਂ ਆਪਦਾ ਇੰਤਕਾਲ ਵੀ ਆਪਦੇ ਨਾਂ ਤੇ ਕਰਵਾ ਲੈਣਾ ਚਾਹੀਦਾ ਤਾਂ ਜੋ ਅੱਗੇ ਕੋਈ ਮੁਸ਼ਕਲ ਨਾ ਆਵੇ
2: ਜੀ
0: ਮਮਤਾ ਜੀ ਆਪਾਂ ਜਿਹੜਾ ਹੈਗਾ ਵਕੀਲ ਸਾਹਿਬ ਦੀ ਪਹਿਲਾਂ ਹੀ ਸਹਿਮਤੀ ਲੈ ਲਈਏ ਕਿ ਇਦੋਂ ਗਾਹ ਆਪਾਂ ਪ੍ਰੋਗਰਾਮ ਕੰਟੀਨਿਊ ਕਰਨਾ ਕਿਉਂਕਿ ਸਵਾਲਾਂ ਦਾ ਢੇਰ ਹੈ ਠੀਕ ਹੈ ਹਾਂਜੀ ਵਕੀਲ ਸਾਹਿਬ ਕੀ ਰਾਏ ਤੁਹਾਡੀ
1: ਨਹੀਂ ਮੈਂ ਰੈਡੀ ਆ ਜੀ
0: ਵਕੀਲ ਸਾਹਿਬ ਕਾਇਮ ਹੈ ਵਕੀਲ ਸਾਹਿਬ ਤਾਂ ਕਾਇਮ ਹੋ ਕੇ ਆਏ ਆ ਕੋਈ ਨੀ ਆਪਾਂ 2 ਵਜੇ ਤੱਕ ਚੱਲਾਂਗੇ ਤੇ ਮਾੜਾ ਸਮਾਂ ਦੱਸ ਦਿਓ ਸਰੋਤਿਆਂ ਨੂੰ
2: ਸਮਾਂ ਹੈ ਜੀ 12:55 ਤੇ 17 ਸਕਿੰਟ ਦਾ
0: ਤੇ ਬ੍ਰੇਕ ਆਪਾਂ ਕਿੰਨੇ ਵਜੇ ਲੈਣੀ ਹੈ
2: ਜੀ 1:10 ਤੋਂ ਆਪਾਂ 1:15 ਦੇ ਵਿੱਚ

0: ਅੱਛੀ ਖਬਰਾਂ ਸੁਣਾਂਗੇ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ। ਤਦ ਤੱਕ ਲਈ ਆਪਾਂ ਜਿਹੜੇ ਆ ਥੋੜਾ ਜਿਹਾ ਇੱਕ ਸਵਾਲ ਮੈਂ ਜਲਦੀ ਜਲਦੀ ਲੈਣੀ ਆ ਸਰ, ਔਰਤਾਂ ਦੇ ਜਿਹੜੇ ਹੱਕ ਨੇ ਜਾਂ ਫਿਰ ਜਿਹੜਾ ਉਹ ਸਹਿ ਰਹੀਆਂ ਨੇ ਕਈ ਘਰੇਲੂ ਹਿੰਸਾ ਦਾ ਸ਼ਿਕਾਰ ਹੁੰਦੀਆਂ ਨੇ, ਉਸ ਦੇ ਵਿੱਚ ਕੀ ਤੁਸੀਂ ਤੁਹਾਡੀ ਰਾਏ ਤੁਹਾਡੇ ਜਿਹੜੇ ਐਕਸਪੀਰੀਅੰਸ ਕੀ ਕਹਿੰਦੇ ਨੇ ਕਿ ਉਹਨਾਂ ਨੂੰ ਕਾਨੂੰਨ ਦੀ ਜਾਣਕਾਰੀ ਨਹੀਂ ਹੈ ਜਾਂ ਕਾਨੂੰਨ 'ਚ ਕਿਤੇ ਕੋਈ ਕਮੀ ਹੈ?
1: ਭੈਣ ਜੀ, ਵੈਸੇ ਤੁਸੀਂ ਕਹੋਗੇ ਵੀ ਇਸ ਤਰ੍ਹਾਂ, ਮੈਂ ਤੁਸੀਂ ਐਂ ਨਾ ਕਿਹਾ, ਮੇਰੀ ਗੱਲ ਦਾ ਗੁੱਸਾ ਨਾ ਕਰਿਓ। ਅੱਜ ਕੱਲ੍ਹ ਔਰਤਾਂ ਦੇ ਹੱਕ ਜ਼ਿਆਦਾ ਨੇ
0: ਜੀ,
1: ਠੀਕ ਹੈ, ਤੇ
0: ਮੈਂ ਉਸ ਸਵਾਲ ਤੇ ਵੀ ਆਉਂਗੀ।
1: ਹਾਂ, ਔਰਤਾਂ ਦੇ ਔਰਤਾਂ ਦੇ ਕਾਨੂੰਨੀ ਹੱਕ ਜ਼ਿਆਦਾ ਨੇ ਔਰ ਜ਼ਿਆਦਾ ਔਰਤਾਂ ਅਵੇਅਰ ਵੀ ਨੇ। ਪਹਿਲਾਂ ਪੁਰਾਣੇ ਸਮਿਆਂ ਦੀ ਜੇ ਗੱਲ ਕਰੀਏ ਤਾਂ, ਜੇ ਸਾਡੇ ਦਾਦੀਆਂ ਪੜਦਾਦੀਆਂ ਦੀ ਗੱਲ ਕਰੀਏ ਤਾਂ ਉਹ ਤਾਂ ਵਿਚਾਰੇ ਆਪਦੇ, ਉਹਨਾਂ ਨੂੰ ਬਾਹਲਾ ਨਹੀਂ ਸੀ ਪਤਾ। ਪਰ ਅੱਜ ਜਿਹੜੀਆਂ ਸਾਡੀਆਂ ਨੇ ਭੈਣਾਂ ਨੇ, ਉਹ ਸਾਰੀਆਂ ਵਾਕਈ ਇਹਦੇ ਬਾਰੇ ਜ਼ਿਆਦਾ ਅਵੇਅਰ ਨੇ ਔਰ ਅਵੇਅਰ ਹੋਣਾ ਵੀ ਚਾਹੀਦਾ। ਅੱਜ ਸਮਾਜ ਜਿਹੜਾ ਸਮਾਂ ਉਹ ਬਰਾਬਰੀ ਦਾ
2: ਜੀ,
1: ਤੇ ਨੈਚੁਰਲੀ ਹੈ ਜੇ, ਕਿਉਂਕਿ ਹੁਣ ਵੈਸੇ ਉਹੀ ਗੱਲ ਆਪਾਂ ਵੈਸੇ ਸੋਸ਼ਲ ਮੀਡੀਆ ਤੇ ਕਹਿੰਦੇ ਨੇ ਨਾ ਹੀ ਉਹ ਜਾਇਆ ਜਾਵੇ, ਪਰ ਬੈਟਰ ਇਹਦੇ ਤੇ ਕੁਝ ਚੰਗੀ ਇਨਫੋਰਮੇਸ਼ਨ ਵੀ ਪਈ ਹੈ। ਜੇ ਆਪਾਂ ਕੋਈ ਜਿਹੜੇ ਹੈ ਜਿਹੜੇ ਖਾਸ ਰਿਲੇਟਡ ਕੁਝ ਐਕਟ ਨੇ ਜਾਂ ਕੁਝ ਸੈਕਸ਼ਨ ਨੂੰ ਪੜ੍ਹ ਸਕਦੇ ਆ, ਤਾਂ ਔਰਤਾਂ ਪਹਿਲਾਂ ਨਾਲੋਂ ਸਮਾਜ ਦੇ ਵਿੱਚ ਜ਼ਿਆਦਾ ਸੁਰੱਖਿਅਤ ਨੇ, ਵੱਧ ਅਧਿਕਾਰ ਹੈ ਔਰ ਹਰੇਕ ਥਾਂ ਸੁਣਵਾਈ ਵੀ ਹੋ ਰਹੀ ਹੈ। ਭੈਣ ਜੀ
0: ਜੀ
1: ਜੀ
0: ਜੀ ਸਰ, ਤੁਸੀਂ ਗੱਲ ਕੀਤੀ ਕਿ ਔਰਤਾਂ ਜਿਹੜੀਆਂ ਉਹਨਾਂ ਨੂੰ ਜ਼ਿਆਦਾ ਨੌਲੇਜ ਹੋ ਚੁੱਕੀ ਹੈ, ਇੱਥੇ ਜਿਹੜੇ ਕਾਨੂੰਨ ਔਰਤਾਂ ਨੂੰ ਦਿੱਤੇ ਗਏ ਨੇ ਉਹਨਾਂ ਦਾ ਕਿਤੇ ਨਾ ਕਿਤੇ, ਚਾਹੇ ਉਹ ਦਾਜ ਦਾ ਲੈ ਲਓ, ਘਰੇਲੂ ਹਿੰਸਾ ਦਾ ਲੈ ਲਓ, ਉੱਥੇ ਜਿਹੜਾ ਮਰਦ ਜਿਹੜੇ ਆ ਉੱਥੇ ਉਹਨਾਂ ਦਾ ਸ਼ਿਕਾਰ ਵੀ ਹੋ ਰਹੇ ਨੇ, ਕੁਝ ਗਲਤ ਕੇਸਿਸ ਵੀ ਹੋ ਰਹੇ ਨੇ।
1: ਭਾਅ ਜੀ, ਇਹ ਵੀ ਮੈਂ ਤੁਹਾਡਾ ਇਸੇ ਤੋਂ ਕਰਸ਼ ਕੱਢ ਕੇ ਉਸ ਤੋਂ ਬਾਅਦ ਹੀ ਦੱਸਿਆ, ਕਿਉਂਕਿ ਪਹਿਲਾਂ ਜਿਵੇਂ ਹੁਣ ਡੋਬਰੀ ਦਾ ਕੇਸ ਸੀਗਾ, ਬਹੁਤ ਘੱਟ ਕੇਸਾਂ ਦੇ ਵਿੱਚ ਆਪਾਂ ਆਮ ਦੇਖਦੇ ਹਾਂ। ਪਹਿਲਾਂ ਆਪਣੇ ਘਰਾਂ ਦੀ ਗੱਲ ਕਰੀਏ, ਦੇਖੋ ਧੀ ਹੈ ਚਾਹੇ ਪੁੱਤ ਹੈ, ਅਸੀਂ ਉਸਨੂੰ ਬਰਾਬਰ ਸਮਝਦੇ ਹਾਂ
0: ਜੀ।
1: ਮੇਰੇ ਵੀ ਧੀ ਹੈਗੀ ਆ, ਤੇ ਆਪਾਂ ਬੱਚਿਆਂ ਨੂੰ ਬਰਾਬਰ ਰੱਖਦਾ, ਹਰ ਮਾਂ ਪਿਓ ਰੱਖਦਾ। ਪਰ ਜਦੋਂ ਗੱਲ ਆਉਂਦਾ ਉਦੋਂ ਕੋਈ ਵੀ ਜਿਹੜਾ ਮਾਂ ਪਿਓ ਹੈ ਆਪਦੀ ਮਰਜ਼ੀ ਨਾਲ ਆਪਦੀ ਧੀ ਨੂੰ ਵੀ ਦੇਣਾ ਚਾਹੁੰਦਾ ਵੀ ਮੈਂ ਕੁਛ ਨਾ ਕੁਛ ਦਿਆਂ, ਪਰ ਜਦੋਂ ਇਹ ਕੋਈ ਗੱਲ ਉਹਨਾਂ ਦੀ ਨਹੀਂ ਬਣੀ ਕਿਸੇ ਕਾਰਨ ਕਰਕੇ, ਉਦੋਂ ਫਿਰ ਇਹ ਐਲੀਗੇਸ਼ਨ ਆਉਂਦਾ ਵੀ ਇਹ ਤਾਂ ਦਾਜ ਮੰਗਿਆ ਸੀ। ਜਦੋਂ ਦਾਜ ਮੰਗਿਆ ਸੀ ਫਿਰ ਉਹਦੇ ਵਿੱਚ ਕੀ ਸੀਗਾ ਵੀ ਮੁੰਡੇ ਦੇ ਮਾਮਾ ਚਾਚਾ ਭੂਆ ਫੁੱਫੜ ਭੈਣ ਭਣੋਈਆ ਸਾਰਿਆਂ ਤੇ ਦਰਖਾਸਤ ਦੇ ਦਿੰਦੇ ਸੀ। ਅੱਛਾ, ਜਿਹਦੇ ਤੇ ਦਰਖਾਸਤ ਦਿੱਤੀ ਜਾਂਦੀ ਸੀ, ਮੰਨ ਲਓ ਹੁਣ ਭੂਆ ਹੈ ਹਨਾ, ਕੋਈ ਚਾਚੀ ਤਾਈ ਹੈ, ਮਦਰ ਹੈ ਮੁੰਡੇ ਦੀ, ਉਹ ਵੀ ਆਫਟਰ ਆਲ ਔਰਤਾਂ ਹੀ ਹੈ
0: ਜੀ,
1: ਇੱਕ ਔਰਤ ਹੀ ਔਰਤ ਦੇ ਖਿਲਾਫ ਦਰਖਾਸਤ ਸੀ। ਤਾਂ ਇਸੇ ਕਰਕੇ ਕੀ ਹੋਇਆ, ਮਾਨਯੋਗ ਫਿਰ ਸੁਪਰੀਮ ਕੋਰਟ ਨੇ ਕਿਹਾ ਵੀ ਵਾਕਈ ਇਹਦੀ ਜਿਹੜੀ ਹੈ ਇਹ ਪਾਰਲੀਮੈਂਟ ਦੇ ਵਿੱਚ ਵੀ ਇਹ ਗੱਲਾਂ ਉੱਠੀਆਂ
0: ਜੀ,
1: ਕਾਨੂੰਨ ਬਣਾਉਣ ਵਾਲਿਆਂ ਨੇ ਵੀ ਸੋਚਿਆ ਵੀ ਵਾਕਈ ਇਹਦੀ ਦੁਰਵਰਤੋਂ ਹੋ ਰਹੀ ਹੈ ਇਸ ਦੇ ਵਿੱਚ। ਫਿਰ ਉਸ ਤੋਂ ਬਾਅਦ ਚ ਹੁਣ ਅੱਜ ਇਹ ਸਟੇਟਸ ਹੈ ਵੀ ਜਿਹੜਾ ਇਹਦਾ ਵਾਕਈ ਦੋਸ਼ੀ ਹੈ, ਮੇਨ ਬੰਦਾ ਹੈ, ਸਿਰਫ ਉਸ ਦੇ ਨਾਲ ਹੀ ਜਿਹੜਾ ਉਸ ਦੇ ਖਿਲਾਫ ਹੀ ਇਹ ਕਾਰਵਾਈ ਕੀਤੀ ਜਾਵੇ
0: ਜੀ।
1: ਜਿਹੜੇ ਕੋਈ ਰਿਸ਼ਤੇਦਾਰ ਹੈ, ਭੈਣ ਭਰਾ ਹੈ, ਅਲੱਗ ਰਹਿੰਦੇ ਸੀਗੇ ਹਨਾ, ਵੀ ਉਹਨਾਂ ਦੇ ਇਸ ਤਰ੍ਹਾਂ ਦੀ ਕਾਰਵਾਈ ਨਾ ਕੀਤੀ ਜਾਵੇ। ਇਹ ਉੱਥੋਂ ਹੀ ਤਾਂ ਹੀ ਇਹ ਆਇਆ ਕਿਉਂਕਿ ਇਹਦੀ ਪਹਿਲਾਂ ਦੁਰਵਰਤੋਂ ਹੋ ਰਹੀ ਸੀ, ਬਹੁਤ ਜ਼ਿਆਦਾ ਦੁਰਵਰਤੋਂ ਹੋ ਰਹੀ ਸੀ।
2: ਵਕੀਲ ਸਾਹਿਬ, ਮੈਂ ਤੁਹਾਨੂੰ ਅਬਰਪਟ ਕਰਨ ਲੱਗਿਆ, ਇੱਕ ਆਪਣੇ ਮਾਣਯੋਗ ਸਰੋਤਾ ਆਪਣੇ ਨਾਲ ਲਾਈਨ ਤੇ ਨੇ। ਹੈਲੋ।
3: ਹੈਲੋ,
2: ਹਾਂਜੀ,
3: ਨਮਸਕਾਰ ਜੀ, ਸ਼ਰਮਾ ਜੀ।
2: ਨਮਸਕਾਰ ਵੀਰ ਜੀ, ਕੌਣ ਸਾਹਿਬ, ਕਿੱਥੋਂ ਬੋਲ ਰਹੇ ਹੋ ਵੀਰ ਜੀ?
3: ਸਤਿ ਸ੍ਰੀ ਅਕਾਲ ਮਹਾਰਾਜ ਜੀ।
2: ਸਤਿ ਸ੍ਰੀ ਅਕਾਲ ਜੀ, ਹਾਂਜੀ ਬੋਲੋ ਵੀਰ ਜੀ।
3: ਪਿੰਡ ਗੋਬਿੰਦਪੁਰਾ ਤੋਂ ਬੋਲ ਰਹੇ ਹਾਂ ਜੀ, ਰਾਜਾ ਸਿੰਘ।
2: ਹਾਂਜੀ ਰਾਜਾ ਸਿੰਘ ਜੀ, ਸਵਾਲ ਰੱਖੋ ਆਪਦਾ।
3: ਹਾਂਜੀ ਸ਼ਰਮਾ ਜੀ, ਮੇਰੀ ਦੋਹਤੀ ਵਿਆਹੀ ਵੀ ਸੀ ਕਿਸੇ ਮਹਾਰਾਜ
2: ਜੀ,
3: ਤੇ ਉਹਨਾਂ ਦੇ ਨਾਲ ਫੈਸਲਾ ਲਾ ਸਿਰ ਪਸ਼ਟਾਮ ਤੇ ਹੋਇਆ ਜੀ, ਹੋਰ ਤਾਂ ਕੋਈ ਗੱਲਬਾਤ ਨੀ ਹੋਈ ਜੀ, ਤੱਕ ਨਾ ਤਾਂ ਉਹ ਲੈ ਕੇ ਜਾਂਦੇ ਆ ਜੀ
2: ਜੀ,
3: ਉਹਨਾਂ ਉਹਦੇ ਬਾਰੇ ਫੈਸਲਾ ਨੀ ਹੋਇਆ ਜੀ
2: ਜੀ।
1: ਇਹ ਜਿਹੜਾ ਤੁਹਾਡਾ ਸਟਾਮ ਤੇ ਹੋਇਆ ਉਹਦਾ ਮਤਲਬ ਸਮਝੌਤਾ ਹੋ ਗਿਆ, ਤਲਾਕ ਦਾ ਕਹਿ ਰਹੇ ਹੋ ਤੁਸੀਂ?
3: ਨਹੀਂ, ਹਾਂਜੀ ਕੋਈ ਤਲਾਕ ਤਲੂਕ ਬਾਰੇ ਕਹਿੰਦੇ ਸੀ, ਲੈ ਆਵਾਂਗੇ ਜਦ ਫਿਰ ਐਕਰੀ ਸਿੱਧੇ ਜੇ ਕਰ ਲਗੇ ਤਾਂ ਸਟਾਮ ਤੇ ਲਿਖਾ ਲਿਆ ਜੀ।
1: ਨਹੀਂ ਨਹੀਂ ਨਹੀਂ, ਜਿਹੜਾ ਸਟਾਮ ਤੇ ਲਿਖਿਆ ਜਾਂਦਾ ਨਾ ਉਹ ਕੋਈ ਤਲਾਕ ਵਗੈਰਾ ਨਹੀਂ ਮੰਨਿਆ ਜਾਂਦਾ, ਤੁਸੀਂ ਇਹਦੇ ਲਈ ਅਦਾਲਤ ਦੇ ਵਿੱਚ ਚਾਰਾਜੋਈ ਤੁਹਾਨੂੰ ਕਰਨੀ ਪਊਗੀ।
3: ਕੋਰਟ 'ਚ ਕੋਈ ਫੈਸਲਾ ਨਹੀਂ ਹੋਇਆ, ਕੋਰਟ 'ਚ ਕੋਈ ਕੇਸ ਨਹੀਂ ਕਰਿਆ ਜੀ,
1: ਇਹ ਕੋਰਟ 'ਚ ਹੀ ਕਰਨਾ ਪੈਣਾ ਜੀ। ਕਾਨੂੰਨੀ ਤੌਰ ਤੇ ਜੇ ਤਲਾਕ ਲੈਣਾ ਕੱਲ ਨੂੰ ਵੀ ਕੁੜੀ ਨੂੰ ਉਹਦੇ ਆਪਦੇ ਹੱਕ ਮਿਲ ਜਾਣ ਤਾਂ ਉਹਦੇ ਲਈ ਬੈਠ ਜ਼ਰੂਰੀ ਆ ਵੀ ਤੁਸੀਂ ਅਦਾਲਤ ਤੋਂ ਜਿਹੜਾ ਹੈ ਤਲਾਕ ਲਓ।
3: ਠੀਕ ਹੈ ਜੀ,
2: ਇਹਦੇ ਲਈ ਵਕੀਲ ਸਾਹਿਬ ਆਪਣਾ ਬਜ਼ੁਰਗੋ ਜੁੜੇ ਰਹੋ, ਆਪਣਾ ਪੁਲਿਸ ਦੇ ਵਿੱਚ ਕੋਈ ਆਪਾਂ ਕੰਪਲੇਂਟ ਲਿਖਾਉਣ ਤੋਂ ਲੱਭ ਕੇ ਡਾਇਰੈਕਟ ਲੋਕ ਅਦਾਲਤ ਦੇ ਵਿੱਚ ਵੀ ਕੋਈ ਆਪਣਾ ਇਹਨੂੰ ਪਰਸਿਊ ਕਰਨ ਲਈ ਕੁਛ ਆਪਾਂ ਕੰਪਲੇਂਟ ਪਾ ਸਕਦੇ ਹਾਂ ਕਿ ਕੁੜੀ ਘਰੇ ਬੈਠੀ ਹੈ,
1: ਕੁੜੀ ਨੇ ਆਪਣੇ ਘਰੇ ਤਾਂ ਜਿਹੜੀ

0: ਅਦਾਲਤ ਹੈ ਉਸ 'ਤੇ ਡਿਗਰੀ ਕਰ, ਜਾਂ ਫਿਰ ਆਪਾਂ ਉਹੀ ਗੱਲ ਹੈ ਉਹ ਮੈਂ ਉਸ ਪਾਸੇ ਚਾਹੁੰਦਾ ਨਹੀਂ ਬਾ, ਕਿਉਂਕਿ ਰਾਏ ਇਸ ਤਰ੍ਹਾਂ ਦੀ ਦੇਣੀ ਬੈਟਰ ਇਹੀ ਹੈ ਤੁਸੀਂ ਕੋਰਟ ਦਾ ਰੁੱਖ ਕਰੋ ਤੇ ਕਾਨੂੰਨੀ ਚਾਰਾ ਜੋ ਆਪਦੀ ਪਹਿਲੀ ਗੱਲ ਤਾਂ ਇਹ ਹੈ ਵੀ ਤੁਸੀਂ ਆਪਦਾ ਵਕੀਲ ਕਰੋ, ਉਹਦੇ ਨਾਲ ਤੁਹਾਨੂੰ ਉਹੀ ਸਹੀ ਗਾਈਡ ਜਿਹੜਾ ਤੁਹਾਨੂੰ ਕਰ ਸਕਦੇ ਨੇ, ਕਈ ਗੱਲਾਂ ਤੁਹਾਡੇ ਸਮਝ 'ਚ ਨਹੀਂ ਆ ਸਕਦੀਆਂ ਤੁਹਾਡੇ ਲੈਵਲ ਤੇ।
1: ਅੱਛਾ ਜੀ, ਧੰਨਵਾਦ
0: ਜੀ,
2: ਧੰਨਵਾਦ ਵੀਰ ਜੀ, ਧੰਨਵਾਦ ਜੀ। ਹਾਂਜੀ ਰਜਿੰਦਰ ਜੀ, ਮਮਤਾ ਜੀ।
3: ਵਕੀਲ ਸਾਹਿਬ, ਜਿਵੇਂ ਕਿ ਹੁਣ ਇਹਨਾਂ ਨੇ ਦੱਸਿਆ ਕਿ ਇਹਨਾਂ ਦੀ ਬੇਟੀ ਦਾ ਝਗੜਾ ਸੀ ਸਹੁਰਿਆਂ ਨਾਲ, ਅੱਜ ਜਿਹੜੇ ਪਰਿਵਾਰਕ ਝਗੜੇ ਵੱਧ ਰਹੇ ਆ, ਤੁਹਾਡੇ ਤਜਰਬੇ ਅਨੁਸਾਰ ਪਰਿਵਾਰਕ ਵਿਵਾਦਾਂ ਦਾ ਸਭ ਤੋਂ ਵੱਡਾ ਕਾਰਨ ਕਿਹੜਾ ਜੀ?
0: ਦੇਖੋ, ਅੱਜ ਇੱਕ ਤਾਂ ਈਗੋ ਪ੍ਰੋਬਲਮ ਸਭ ਤੋਂ ਜ਼ਿਆਦਾ ਹੋਈ
3: ਜੀ, ਮੇਨ ਪ੍ਰੋਬਲਮ ਈਗੋ ਹੀ ਆ ਜਾਂਦੀ ਜੀ ਜੀ
0: ਜੀ। ਇੱਕ ਸਾਨੂੰ ਮੋਬਾਈਲ ਨੇ ਪਟਤਾ, ਬਸ ਸਰਦਾ ਤਾਂ ਹੈ ਨਹੀਂ,
3: ਦੋ ਹੀ ਚੀਜ਼ਾਂ
0: ਸਰਦਾ ਤਾਂ ਹੈ ਨਹੀਂ, ਬਸ ਦੋ ਹੀ ਗੱਲਾਂ ਮੇਰੇ ਖਿਆਲ, ਜੇ ਇਹਦੇ ਤੇ ਸਾਰਾ ਕੁਝ ਮੜਿਆ ਆਪਾਂ ਉਹ ਬੰਦਾ ਕੰਟਰੋਲ ਕਰ ਲੇ ਤਾਂ ਘਰ ਵਧੀਆ ਬਸ ਸਕਦਾ
3: ਜੀ। ਸਰ, ਜਿਸ ਤਰ੍ਹਾਂ ਕਿ ਤੁਸੀਂ ਕਿਹਾ ਕਿ ਰਜਿੰਦਰ ਮੈਮ ਨੇ ਕਿਹਾ ਕਿ ਡਾਵੋਰਸ ਦੇ ਕਿੱਸੇ ਜ਼ਿਆਦਾ ਨੇ, ਕੇਸਿਸ ਜ਼ਿਆਦਾ ਨੇ, ਇਹ ਬੱਚੇ ਜਿਹੜੇ ਆ ਉਹ ਬਹੁਤ ਜਿਹੜਾ ਉਹ ਸਹਿ ਰਹੇ ਨੇ, ਪੇਰੈਂਟਸ ਦੀ ਲੜਾਈ ਹੁੰਦੀ ਨੇ, ਤਾਂ ਬੱਚਿਆਂ ਦੀ ਕਸਟਡੀ ਦੇ ਮੁਤਾਬਕ ਕੀ ਲੋਸ ਨੇ? ਪੇਰੈਂਟਸ ਕੋਲ ਬੱਚਾ ਜਿਹੜਾ ਕਿਹੜੀ ਏਜ ਤੱਕ ਮਾਂ ਕੋਲ ਰਹਿ ਸਕਦਾ ਹੈ ਜਾਂ ਪਿਓ ਕੋਲ ਰਹਿ ਸਕਦਾ?
0: ਹਾਂ, ਇਹ ਬਹੁਤ ਨਾ ਜੀ ਸਮਾਜ ਦੇ ਵਿੱਚ ਇਹ ਜਿਹੜੀ ਗੱਲ ਹੈ, ਦੇਖੋ ਕਈ ਵਾਰ ਹੁਣ ਆਪਾਂ ਆਮ ਗੱਲਾਂ ਕਰਦੇ ਹਾਂ ਤਾਂ ਉੱਥੇ ਗੱਲਾਂ ਇਹ ਚੱਲਦੀਆਂ ਨੇ, ਕਈ ਵਾਰ ਜਦੋਂ ਸਾਡੇ ਕੋਲ ਕੋਈ ਕਲਾਇੰਟ ਆਉਂਦਾ ਉਹ ਕਹਿੰਦਾ ਜੀ ਮੈਂ ਤਾਂ ਆਪਦੇ ਬੱਚਿਆਂ ਦਾ ਕਰਕੇ ਬਸ ਇਹਦੇ ਨਾਲ ਕੱਟੀ ਜਾਂਦੀ ਹੈ, ਜਾਂ ਬੰਦਾ ਵੀ ਕਹਿੰਦਾ ਵੀ ਮੈਂ ਤਾਂ ਹੀ ਕੱਟੀ ਜਾਂਦਾ ਸਿਰਫ ਆਪਦੇ ਜਵਾਕਾਂ ਦਾ ਕਰਕੇ, ਤਾਂ ਵਾਕਈ ਬੱਚੇ ਇਹਦੇ 'ਚ ਸਫ਼ਰ ਬਹੁਤ ਜ਼ਿਆਦਾ ਹੁੰਦੇ ਨੇ, ਸਫ਼ਰ ਕਰਦੇ ਨੇ। ਜਿੱਥੋਂ ਤੱਕ ਕਾਨੂੰਨੀ ਤੌਰ 'ਤੇ ਗੱਲ ਕਰੀਏ ਆਪਾਂ ਤਾਂ 5 ਸਾਲ ਤੱਕ ਜਿਹੜਾ ਜਿੰਨਾ ਜੇ ਬੱਚਾ 5 ਸਾਲ ਤੋਂ ਘੱਟ ਹੈ, 5 ਸਾਲ ਤੱਕ ਦਾ, ਤਾਂ ਉਹ ਮਦਰ ਦਾ ਇਹੀ ਹੱਕ ਹੈ ਉਸ 'ਤੇ, ਔਰ 5 ਸਾਲ ਤੋਂ ਵੱਧ ਹੈ ਜਾਂਦਾ ਤਾਂ ਅਦਾਲਤ ਇਸ 'ਤੇ ਫੈਸਲਾ ਕਰ ਸਕਦੀ ਹੈ ਬੱਚੇ ਦੇ ਭਵਿੱਖ ਨੂੰ ਦੇਖ ਕੇ
3: ਜੀ,
0: ਵੀ ਕਿਹਦੇ ਕੋਲ ਬੱਚਾ ਜ਼ਿਆਦਾ ਸੁਰੱਖਿਅਤ ਹੈ, ਕਿਹਦੇ ਕੋਲ ਜ਼ਿਆਦਾ ਵਧੀਆ ਪਰਵਰਿਸ਼ ਹੋ ਸਕਦੀ ਹੈ, ਕੌਣ ਇਹਨੂੰ ਜ਼ਿਆਦਾ ਵਧੀਆ ਤਰੀਕੇ ਨਾਲ ਪੜ੍ਹਾ ਸਕਦਾ, ਉਹਨੂੰ ਸਿਰਫ ਅਤੇ ਸਿਰਫ ਉਹਦਾ ਵੈਲਫੇਅਰ ਦੇਖ ਕੇ ਹੀ ਕੋਰਟ ਉਸ 'ਤੇ ਫੈਸਲਾ ਕਰ ਸਕਦਾ।
3: ਵਕੀਲ ਸਾਹਿਬ, ਜੇ ਮੰਨ ਕੇ ਚੱਲੀਏ ਵੀ ਬੱਚਾ 11-12 ਸਾਲ ਦਾ ਹੈਗਾ, ਕੀ ਬੱਚੇ ਦੀ ਸਹਿਮਤੀ ਵੀ ਉਸ ਚੀਜ਼ 'ਚ ਜ਼ਰੂਰੀ ਹੈ ਵੀ ਉਹ ਮਾਂ ਨਾਲ ਰਹਿਣਾ ਚਾਹੁੰਦਾ, ਪਿਓ ਨਾਲ ਰਹਿਣਾ ਚਾਹੁੰਦਾ? ਜੇ ਪਿਓ ਨਹੀਂ ਹੈ ਤਾਂ ਕੀ ਉਹ ਦਾਦਾ ਦਾਦੀ ਨਾਲ ਰਹਿਣਾ ਚਾਹੁੰਦਾ? ਕੀ ਉਸ ਚੀਜ਼ ਨੂੰ ਮੰਨਿਆ ਜਾ ਸਕਦਾ?
0: ਥੋੜ੍ਹੀ ਬਹੁਤ ਉੱਥੇ ਦੇਖੋ ਕੋਰਟਾਂ ਦੇ ਵਿੱਚ ਜਦੋਂ ਜਾਂਦੇ ਹਾਂ ਤਾਂ ਇਹਦੇ ਬੱਚੇ ਦੀ ਕੰਸੈਂਟ ਕਈ ਵਾਰ ਲਈ ਜਾਂਦੀ ਹੈ, ਪੁੱਛ ਲਿਆ ਜਾਂਦਾ
3: ਜੀ,
0: ਕਿਉਂਕਿ ਇਹ ਵੀ ਵੈਲਫੇਅਰ ਦੇ ਵਿੱਚ ਹੀ ਆਉਂਦਾ
3: ਜੀ।
0: ਜਦੋਂ ਕੋਰਟ ਦੇ ਵਿੱਚ ਆਉਂਦਾ, ਹੁਣ ਕੋਈ ਇਹੋ ਜਿਹਾ ਥਰਮਾਮੀਟਰ ਤਾਂ ਹੈ ਨਹੀਂ ਜੱਜ ਸਾਹਿਬ ਕੋਲੇ ਵੀ ਜਾਵੇ, ਤਾਂ ਨੈਚੁਰਲੀ ਹੈ ਉਦੋਂ ਬੱਚੇ ਨੂੰ ਬੁਲਾ ਕੇ ਵੀ ਪੁੱਛ ਲੈਂਦੇ ਨੇ ਕਿ ਤੁਹਾਨੂੰ ਕੀ ਅੱਛਾ ਲੱਗਦਾ, ਤਾਂ ਹੀ ਇਸੇ ਕਰਕੇ ਪਹਿਲਾਂ ਉਦੋਂ ਪਹਿਲਾਂ ਕੋਰਟਾਂ ਕੀ ਕਰਦੀਆਂ ਨੇ ਜਿਹੜਾ ਵੀ ਬੱਚੇ ਨੂੰ ਜੇ ਕੋਈ ਮਾਂ ਪਿਓ ਇਸ ਤਰ੍ਹਾਂ ਦਾ ਜਾਂ ਕੋਈ ਦਾਦਾ ਦਾਦੀ ਕੇਸ ਪਾਉਂਦਾ ਤਾਂ ਉੱਥੇ ਕੋਰਟ ਦੇ ਵਿੱਚ ਬਕਾਇਦਾ ਮਿਲਣ ਦਾ ਉਹਨਾਂ ਨੂੰ ਸਮਾਂ ਦਿੱਤਾ ਜਾਂਦਾ ਕੋਰਟ ਦੇ ਵਿੱਚ
3: ਜੀ,
0: ਜੱਜ ਸਾਹਿਬ ਦੇ ਸਾਹਮਣੇ, ਤਾਂ ਜੋ ਜੇ ਮੰਨ ਲਓ ਹੁਣ ਬੰਦਾ ਬੱਚਾ 2 ਸਾਲ ਤੋਂ ਜਾਂ 4 ਸਾਲ ਤੋਂ ਜਾਂ ਸਾਲ ਤੋਂ ਪਿਓ ਤੋਂ ਜਾਂ ਮਾਂ ਤੋਂ ਪਾਸੇ ਰਿਹਾ, ਤਾਂ ਇੱਕਦਮ ਤਾਂ ਉਹ ਨਾ ਤਾਂ ਉਹ ਪਿਓ ਕੋਲੇ ਜਾਵੇ ਇੱਕਦਮ ਮਾਂ ਨੂੰ ਛੱਡ ਕੇ, ਤੇ ਨਾ ਪਿਓ ਨੂੰ ਛੱਡ ਕੇ ਇੱਕਦਮ ਮਾਂ ਕੋਲੇ ਜਾਵੇ, ਤਾਂ ਉੱਥੇ ਉਹਨੂੰ ਮਾੜਾ ਮੋਟਾ ਉਹਨੂੰ ਮਿਲਣ ਦਾ ਟਾਈਮ ਦਿੱਤਾ ਜਾਂਦਾ, ਉਸ ਤੋਂ ਬਾਅਦ ਦੇਖ ਕੇ ਵੀ ਉਹਦਾ ਵੈਲਫੇਅਰ ਕਿੱਧਰ ਹੈ, ਤਾਂ ਕੋਰਟ ਉੱਥੇ ਹੀ ਫੈਸਲਾ ਜਿਹੜਾ ਕਰਦੀ ਹੈ
3: ਜੀ। ਸਰ, ਜਿਸ ਤਰ੍ਹਾਂ ਕਿ ਛੋਟੀ ਉਮਰੇ ਜੇ ਕੋਈ ਲੇਡੀ ਵਿਡੋ ਹੋ ਜਾਂਦੀ ਹੈ ਤਾਂ ਉਹ ਉਸਦੇ ਜਿਹੜੇ ਪੇਕਾ ਘਰ ਹੈ ਉਸਦਾ ਵਿਆਹ ਕਰ ਦਿੰਦੇ ਨੇ ਕਿਤੇ, ਕੀ ਉਸਦੇ ਬੱਚੇ ਨੂੰ ਆਪਣੇ ਪੁਰਾਣੇ ਯਾਨੀ ਕਿ ਆਪਣੇ ਅਸਲੀ ਦਾਦਾ ਦਾਦੀ ਦੇ ਪ੍ਰੋਪਰਟੀ ਦੇ ਉੱਤੇ ਉਹਨਾਂ ਦਾ ਹੱਕ ਹੈਗਾ?
0: ਤੁਹਾਡਾ ਮਤਲਬ ਕਹਿਣ ਦਾ ਵੀ ਪਹਿਲੇ ਵਿਆਹ ਤੋਂ ਉਹਦੇ ਬੱਚਾ ਹੈ
3: ਜੀ?
0: ਹਾਂ ਬਿਲਕੁਲ, ਬੱਚੇ ਦਾ ਹੱਕ ਹੈ, ਬਿਲਕੁਲ ਹੱਕ ਹੈ ਜੀ, ਪੂਰੀ ਤਰ੍ਹਾਂ ਹੱਕ ਹੈ
3: ਜੀ,
0: ਬੱਚਾ ਤਾਂ ਉਸੇ ਦਾ ਹੀ ਹੈ ਨਾ,
3: ਬਿਲਕੁਲ
0: ਪੂਰਾ ਹੱਕ ਹੈ
3: ਜੀ।
2: ਇਹਦੇ ਨਾਲ ਮਿਲਦਾ ਜੁਲਦਾ ਸਵਾਲ ਹੀ ਆਪਾਂ ਤੇ ਨੋਰਮਲੀ ਜੇ ਸਮਾਜ 'ਚ ਆਪਾਂ ਵਿਚਰ ਰਹੇ ਹਾਂ, ਧੀਆਂ ਵਿਆਹਤੀਆਂ, ਇੱਕ ਪਰਿਵਾਰ ਦੇ ਵਿੱਚ 4 ਬੱਚੇ ਹੈ, 2 ਬੇਟੀਆਂ 2 ਬੇਟੇ ਹੈ, ਬੱਚਿਆਂ ਦੇ ਨਾਂ ਸਾਰੀ ਅਨਸੈਸਟਰਲ ਪ੍ਰੋਪਰਟੀ ਮੁੰਡਿਆਂ ਦੇ ਨਾਂ ਮਾਂ ਬਾਪ ਕਰਵਾ ਦਿੰਦੇ ਹੈ
3: ਜੀ।
2: ਲੀਗਲ ਹੀਰਸ ਦੇ ਵਿੱਚ ਬੇਟੀਆਂ ਦਾ ਵੀ ਓਨਾ ਹੀ ਹੱਕ ਹੈ, ਉਦੋਂ ਕੁੜੀਆਂ ਦੀ ਮਰਜ਼ੀ ਤੋਂ ਬਿਨਾਂ ਜਾਂ ਜਿਸ ਸਮਾਜ 'ਚ ਆਪਾਂ ਰਹਿੰਦੇ ਹਾਂ ਧੀਆਂ ਹੱਕ ਮੰਗਦੀਆਂ ਵੀ ਨਹੀਂ ਕਿ ਸਾਡੇ ਮਾਂ ਬਾਪ ਨੇ ਸਾਡਾ ਵਿਆਹ ਕਰਤਾ, ਵਧੀਆ ਪਰਿਵਾਰਾਂ 'ਚ ਅਸੀਂ ਵਿਆਹੀਆਂ ਗਈਆਂ, ਇੱਕ ਸਟੇਜ ਇਹੋ ਜਿਹੀ ਆ ਜਾਂਦੀ ਹੈ ਕਿ ਉਹੀ ਮਾਂ ਬਾਪ ਜਿਹੜੇ ਆਪਣੇ ਪੁੱਤਰ ਮੋਹ ਦੇ ਵਿੱਚ ਫਸੇ ਹੁੰਦੇ ਆ, ਠੀਕ ਹੈ, ਉਹ ਦੋਨੇ ਬੱਚੇ ਮਾਂ ਬਾਪ ਦੇ ਨਾਲ ਗਲਤ ਵਿਹਾਰ ਕਰਨ ਲੱਗ ਜਾਂਦੇ ਆ, ਉਹਨਾਂ ਨੂੰ ਸਾਂਭਦੇ ਨਹੀਂ, ਬੁਢਾਪੇ ਦੇ ਵਿੱਚ ਲਾ ਲਓ, ਉੱਥੇ ਧੀਆਂ ਦਾ ਕੀ ਹੱਕ ਹੈ? ਉਹ ਆਪਦੇ ਸਾਰਾ ਕੁਛ ਹੋ ਗਿਆ, ਮਾਂ ਬਾਪ ਨੇ ਆਪਣੇ ਹੱਥ ਵਢਾ ਲਏ, ਠੀਕ ਹੈ, ਧੀਆਂ ਹੀ ਸਾਂਭ ਰਹੀਆਂ, ਧੀਆਂ ਆਪਣੇ ਲੀਗਲ ਰਾਈਟਸ ਨੂੰ ਕਿਵੇਂ ਪ੍ਰੋਟੈਕਟ ਕਰ ਸਕਦੀਆਂ, ਕਿਵੇਂ ਚੈਲੇਂਜ ਕਰ ਸਕਦੀਆਂ ਕਿ ਮੰਨ ਲਓ ਉਸ ਜਿੰਨੀ ਮੂਵੇਬਲ ਪ੍ਰੋਪਰਟੀ ਹੈ, ਅਮੂਵੇਬਲ ਪ੍ਰੋਪਰਟੀ ਹੈ, ਕਬਜ਼ਾ ਦੋਨਾਂ ਭਰਾਵਾਂ ਦਾ, ਚੈਲੇਂਜ ਹੋ ਸਕਦਾ?
0: ਚੈਲੇਂਜ ਹੋ ਸਕਦਾ, ਪਹਿਲਾਂ ਤਾਂ

0: ਸ਼ਰਮਾ ਜੀ, ਜਿਹੜੀ ਤੁਸੀਂ ਆ ਸਮਾਜ ਦੀ ਗੱਲ ਕਰੀ ਆ, ਕਿਉਂਕਿ ਇਹ ਵਾਕਈ ਕੋਈ ਸਮਾਂ ਸੀ ਜਦੋਂ ਧੀਆਂ ਨੂੰ ਕੁੱਖ ਦੇ ਵਿੱਚ ਮਾਰ ਦਿੱਤਾ ਜਾਂਦਾ ਸੀ। ਹੁਣ ਪਤਾ ਲੱਗਦਾ ਜਦੋਂ ਕਿਸੇ ਮਾਂ ਬਾਪ 'ਤੇ ਬੀਤਦੀ ਹੈ, ਭਾਵੇਂ ਧੀ 100 ਕਿਲੋਮੀਟਰ ਦੂਰ ਵਿਆਹੀ ਹੈ ਚਾਹੇ ਪ੍ਰਦੇਸ਼ਾਂ 'ਚ ਬੈਠੀ ਹੈ, ਤਾਂ ਸਭ ਤੋਂ ਪਹਿਲਾਂ ਉਹੀ ਉਹਨਾਂ ਦਾ ਆ ਕੇ ਦੁੱਖ ਸੁੱਖ ਪੁੱਛਦੀ ਹੈ।
1: ਜੀ
0: ਔਰ ਕਈ ਵਾਰਾਂ ਤਾਂ ਅਸੀਂ ਇਹ ਹਾਲਾਤ ਵੀ ਦੇਖੇ ਹੈ ਵੀ ਜਿਹੜੇ ਹੈ ਲੜਕੇ ਆਪਦੇ ਮਾਂ ਪਿਓ ਨੂੰ ਨਹੀਂ ਸੰਭਾਲ ਰਹੇ, ਧੀਆਂ ਆਪਦੇ ਮਾਂ ਪਿਓ ਨੂੰ ਸੰਭਾਲਦੀ।
1: ਸੰਭਾਲ ਰਹੀ ਹੈ।
0: ਅੱਛਾ, ਉੱਥੇ ਵੀ ਕਈ ਵਾਰਾਂ ਦੇਖੋ, ਨਾਲੇ ਹੋ ਸਕਦਾ ਹੈ ਉਹ ਧੀ ਦਾ ਵੀ ਆਪਦਾ, ਕਿਉਂਕਿ ਪਰਿਵਾਰ ਹੈ, ਸਹੁਰਾ ਪਰਿਵਾਰ ਉਹਦਾ, ਉਹ ਉੱਥੇ ਕਿਸ ਤਰ੍ਹਾਂ ਮੈਨੇਜ ਕਰਦੀ ਹੈ ਵੀ ਆਪਦੇ ਮਾਂ ਪਿਓ ਨੂੰ ਵੀ ਨਾਲ ਰੱਖਿਆ ਜਾਂਦਾ ਹੈ, ਜਾਂ ਆਪਦੇ ਮਾਂ ਪਿਓ ਦੀ ਕੇਅਰ ਕਰਨੀ ਉਹ ਧੀਆਂ ਸਮਝਦੀਆਂ। ਤੇ ਔਰ ਇਸ ਕਰਕੇ ਹੁਣ ਸਮਾਜ ਦੇ ਵਿੱਚ ਬਦਲਾਅ ਜਿਹੜਾ ਆਇਆ ਹੈ, ਇੱਕ ਪਹਿਲਾਂ ਜਿਹੜਾ ਕਿਸੇ ਟਾਈਮ ਤੇ ਧੀ ਨੂੰ ਇਹ ਮੰਨਿਆ ਜਾਂਦਾ ਸੀ ਵੀ ਇਹ ਤਾਂ ਸਾਡੇ ਘਰੇ ਪੱਥਰ ਆ ਗਿਆ ਜਾਂ ਪੱਥਰ ਜੰਮ ਪਿਆ ਜਾਣਾ, ਤਾਂ ਹੁਣ ਉਹ ਧਾਰਨਾ ਬਦਲੀ ਹੈ। ਇਸੇ ਕਰਕੇ ਅੱਜ ਧੀਆਂ ਦੀਆਂ ਲੋਹੜੀਆਂ ਤੇ ਜਿਹੜੀਆਂ ਮਨਾਈਆਂ ਜਾਂਦੀਆਂ ਨੇ, ਔਰ ਧੀਆਂ ਨੂੰ ਪੂਰਾ ਹੱਕ ਹੈ ਆਪਦੇ ਮਾਂ ਪਿਓ ਦੀ ਪ੍ਰੋਪਰਟੀ ਦੇ ਵਿੱਚੋਂ ਹੱਕ ਲੈਣ ਦਾ, ਇਹ ਕਾਨੂੰਨ ਇਹ ਹੁਣ ਬਣ ਗਿਆ, ਕਿਉਂਕਿ ਉਹ ਜਿਹੜੀ ਅਨਸੈਸਟਰਲ ਪ੍ਰੋਪਰਟੀ ਹੈ ਸਾਡੀ, ਜੱਦੀ ਪੜਦਾਦੀ ਜਿਹੜੀ ਜੱਦੀ ਜਾਇਦਾਦ ਹੈਗੀ ਹੈ ਦਾਦਿਆਂ ਪੜਦਾਦਿਆਂ ਦੀ, ਤਾਂ ਉਸ ਤੋਂ ਆਪਦਾ ਹੱਕ ਜਿਹੜਾ ਧੀਆਂ ਲੈ ਸਕਦੀਆਂ,
1: ਬਾਅਦ 'ਚ ਵੀ ਕਲੇਮ ਕਰ ਸਕਦੀ,
0: ਬਾਅਦ 'ਚ ਵੀ ਕਲੇਮ ਕਰ ਸਕਦੀਆਂ
2: ਜੀ। ਉਹ ਕਹਿੰਦੇ ਨਾ, ਪੁੱਤ ਵੰਡਾ ਜ਼ਮੀਨਾਂ ਧੀਆਂ ਦੁੱਖ
0: ਦੁੱਖ ਵੰਡਾਉਂਦੀਆਂ ਨੇ, ਬਿਲਕੁਲ
2: ਜੀ
0: ਸਹੀ ਗੱਲ ਹੈ
2: ਜੀ। ਐ ਸਰ, ਇੱਕ ਨਾ ਵਟਸਐਪ ਰਾਹੀਂ ਜਿਹੜਾ ਸਵਾਲ ਆਇਆ, ਉਹ ਕਹਿੰਦੇ ਜੀ ਮੈਮ, ਮੇਰੇ ਦਾਦੀ ਜੀ ਨੇ ਦੋ ਵਿਆਹ ਦਾਦੀ ਦੇ ਦੋ ਵਿਆਹ ਸੀ, ਉਹ ਮੇਰੇ ਦਾਦੀ ਦੇ ਪਹਿਲੀ ਮੈਰਿਜ ਦੇ ਲੜਕੇ ਨੇ, ਮਤਲਬ ਕਿ ਮੇਰੇ ਤਾਇਆ ਜੀ ਨੇ 8 ਕਿੱਲੇ ਜਾਂ 8 ਕਿੱਲੇ 9 ਕਨਾਲਾਂ ਜ਼ਮੀਨ ਕਿਸੇ ਨੂੰ 420 ਵਿੱਚ ਵੇਚ ਦਿੱਤੀ ਸੀ, ਜਿਸ ਦੇ ਤਹਿਤ ਮੇਰੇ ਦਾਦਾ ਜੀ ਨੇ ਉਹਨਾਂ ਤੇ ਕੇਸ ਵੀ ਕੀਤਾ ਸੀ, ਬਟ ਕੋਈ ਹੱਲ ਨਹੀਂ ਹੋਇਆ, ਜਿਸ ਵਿੱਚ ਘਰ ਦੀ ਜਗ੍ਹਾ ਰੂੜੀਆਂ ਦੀ ਜਗ੍ਹਾ ਵੀ ਸ਼ਾਮਿਲ ਨੇ, ਜਿਸ ਵਿੱਚ ਸਾਂਭ ਦਾ ਸਾਂਝਾ ਹੱਕ ਸੀਗਾ, ਸਭ ਦਾ ਸਾਂਝਾ ਹੱਕ ਸੀਗਾ, ਮੇਰੇ ਪਿਤਾ ਜੀ, ਮੇਰੇ ਚਾਚਾ ਜੀ ਤੇ ਹੋਰ ਸਾਰੇ ਬੰਦਿਆਂ ਦਾ। ਉਸ ਜ਼ਮੀਨ ਵਿੱਚੋਂ 9 ਕਨਾਲ ਪਹਿਲਾਂ ਮੇਰੇ ਦਾਦਾ ਜੀ ਦੇ ਨਾਮ ਸ਼ੋ ਹੁੰਦੀਆਂ ਸੀ, ਬਟ ਹੁਣ ਸ਼ੋ ਨਹੀਂ ਹੁੰਦੀਆਂ।
0: ਦੇਖੋ ਇਹ ਜਿਹੜਾ, ਕਿਉਂਕਿ ਜਦੋਂ ਆਪਾਂ ਇਸ ਤਰ੍ਹਾਂ ਦਾ ਕਿਸੇ ਲਿਟੀਗੇਸ਼ਨ ਦੇ ਵਿੱਚ ਪੈਣਾ, ਇਹਦੀ ਬੈਕਗ੍ਰਾਉਂਡ ਦੇ ਵਿੱਚ ਜਾਣ ਦੀ ਕੋਈ ਲੋੜ ਹੈ, ਸਿਰਫ ਕਿਉਂਕਿ ਜਿਹੜਾ ਇਹ ਦੀਵਾਨੀ ਦਾਅਵਾ ਹੈ, ਇਹਦੇ ਵਿੱਚ ਬੈਟਰ ਇਹ ਹੈ ਵੀ ਪੂਰਾ ਇਹਨਾਂ ਦਾ ਰਿਕਾਰਡ ਦੇਖ ਲਿਆ ਜਾਵੇ, ਉਸ ਤੋਂ ਬਾਅਦ ਜੇ ਲੱਗਦਾ ਹੈ, ਕਿਉਂਕਿ ਇੱਥੇ ਸਭ ਤੋਂ ਜ਼ਿਆਦਾ ਲੋੜ ਹੈ ਵਕੀਲੀ, ਜਿਹੜੀ ਵਕੀਲ ਦੀ ਜਿਹੜੀ ਸਹਾਇਤਾ ਲੈਣ ਦੀ, ਕਾਨੂੰਨੀ ਸਹਾਇਤਾ ਲੈਣ ਦੀ। ਔਰ ਜੇ ਇਸ 'ਚ ਉਹਨਾਂ ਨੇ ਕੁਛ ਗੜਬੜ ਕੀਤੀ ਹੈ, ਰਿਕਾਰਡ ਦੇ ਵਿੱਚ ਹੇਰਾਫੇਰੀ ਕੀਤੀ ਹੈ, ਤਾਂ ਇੱਥੇ ਨਾਲ ਫੌਜਦਾਰੀ ਵੀ ਕੇਸ ਹੋ ਸਕਦਾ ਹੈ, FIR ਵੀ ਦਰਜ ਹੋ ਸਕਦੀ ਹੈ, ਮੁਕੱਦਮਾ ਦਰਜ ਹੋ ਸਕਦਾ ਹੈ। ਇਹਦੇ 'ਤੇ ਜ਼ਿਆਦਾ ਡੀਪਲੀ ਇਹ ਆਪਦਾ ਰਿਕਾਰਡ, ਜਿਹੜਾ ਵੀ ਇਹਨਾਂ ਦਾ ਕੋਈ ਨੇੜੇ ਵਕੀਲ ਹੈਗਾ, ਇਹਨਾਂ ਦਾ ਜਾਣਕਾਰ, ਉਸ ਵਕੀਲ ਨਾਲ ਇਹ ਜਿਹੜਾ ਤਾਲਮੇਲ ਕਰਨ, ਫਿਰ ਉਸ ਦੇ ਮੁਤਾਬਕ ਕਾਰਵਾਈ ਕਰਨ
2: ਜੀ। ਯਾਨੀ ਕਿ ਪੂਰੀ ਕੇਸ ਦੀ ਪਹਿਲਾਂ ਜਿਵੇਂ ਕਿ ਪੜ੍ਹੀ ਜਾਏਗੀ ਜਾਂ ਉਹਦੀ ਬੈਕਗ੍ਰਾਉਂਡ ਜਾਣੀ
0: ਜਿੰਨੀ
2: ਚਾਹੀਦੀ,
0: ਆਪਾਂ ਬੈਕਗ੍ਰਾਉਂਡ ਜਾਣ ਲਾਂਗੇ ਉਨਾ ਹੀ ਸੌਖਾ ਹੋ ਜਾਂਦਾ ਕੇਸ ਝਗੜਨਾ, ਕਿਉਂਕਿ ਇਹਦੇ ਵਿੱਚ ਸਬੂਤ ਪਹਿਲਾਂ ਇਕੱਠੇ ਕਰ ਲਾਂਗੇ ਤਾਂ ਬੈਟਰ ਹੈ
2: ਜੀ। ਸਰ, ਇਹ ਜਿਸ ਤਰ੍ਹਾਂ ਕੋਈ ਆਮ ਬੰਦਾ ਤਾਂ ਵਕੀਲ ਤੱਕ ਪਹੁੰਚ ਕਰ ਲੈਂਦਾ, ਆਪਣੇ ਕੇਸ ਦਰਜ ਕਰਾ ਸਕਦਾ, ਕੋਈ ਗਰੀਬ ਹੈ ਜਾਂ ਕੋਈ ਨਹੀਂ ਪੇ ਕਰ ਸਕਦਾ, ਤਾਂ ਉਸ ਲਈ ਫ੍ਰੀ ਕਾਨੂੰਨੀ ਸਹਾਇਤਾ ਲਈ ਕੋਈ ਕੀ ਹੱਕ ਨੇ ਉਸਦੇ ਕੋਲ?
0: ਉਹਦੇ ਲਈ ਤਾਂ ਜੀ ਡਿਸਟ੍ਰਿਕਟ ਲੀਗਲ ਸਰਵਿਸ ਅਥਾਰਟੀ ਇੱਥੇ ਬਣੀ ਹੋਈ ਹੈ, ਸਾਡੇ ਅਲੱਗ ਤੌਰ 'ਤੇ ਜਿਹੜਾ ਇੱਕ CJMB ਨੇ, ਜਿਹੜੇ ਸੈਕਟਰੀ ਲੀਗਲ ਸਰਵਿਸ ਅਥਾਰਟੀ, ਉਹ ਸਾਰਾ ਇਸ ਵਰਕ ਨੂੰ ਦੇਖਦੇ ਨੇ, ਅਤੇ ਜੇ ਕਿਸੇ ਨੂੰ ਲੱਗਦਾ ਵੀ, ਕਿਉਂਕਿ ਕੰਸਟੀਟਿਊਸ਼ਨ ਦੇ ਵਿੱਚ ਇਹ ਪ੍ਰੋਵੀਜ਼ਨ ਹੈ ਵੀ ਜਿਹੜਾ ਕੋਈ ਗਰੀਬ ਹੈ, ਹੈ ਨਾ, ਕਿਸੇ ਤਰ੍ਹਾਂ ਦਾ ਕੋਈ ਔਰਤ ਹੈ, ਕੋਈ ਬੱਚੇ ਹੈ, ਜਿਹੜੇ ਆਪਣੀ ਕੋਈ ਵਕੀਲ ਦੀ ਫੀਸ ਨਹੀਂ ਦੇ ਸਕਦੇ, ਆਪਣੇ ਤੌਰ 'ਤੇ ਜਿਹੜੀ ਕਾਨੂੰਨੀ ਸਹਾਇਤਾ ਉਹ ਚਾਰਾਜੋ ਨਹੀਂ ਕਰ ਸਕਦੇ, ਤਾਂ ਉਹਨਾਂ ਲਈ ਡਿਸਟ੍ਰਿਕਟ ਲੀਗਲ ਸਰਵਿਸ ਅਥਾਰਟੀ ਵੱਲੋਂ ਫ੍ਰੀ ਦੇ ਵਿੱਚ ਵਕੀਲ ਦਿੱਤਾ ਜਾਂਦਾ ਹੈ
2: ਜੀ।
1: ਮਮਤਾ, ਬੜੀਆਂ ਦਿਲਚਸਪ ਗੱਲਾਂ ਹੋ ਰਹੀਆਂ ਹਨ ਤੇ ਗਿਆਨਵਰਧਕ ਗੱਲਾਂ, ਆਮ ਬੰਦੇ ਨੂੰ ਜਿਹਨੂੰ ਕਾਨੂੰਨ ਬਾਰੇ ਜਾਣਕਾਰੀ ਨਹੀਂ, ਹੈ ਨਾ, ਕਾਨੂੰਨੀ ਪ੍ਰਕਿਰਿਆਵਾਂ ਕੀ ਹੁੰਦੀਆਂ, ਟੈਕਨੀਕਲਿਟੀਜ਼ ਬੜੇ ਸੌਖੇ ਤੇ ਸਰਲ ਸ਼ਬਦਾਂ ਦੇ ਵਿੱਚ ਆਪਣੇ ਸਤਿਕਾਰਿਤ ਪ੍ਰਧਾਨ ਸਾਹਿਬ ਮਾਨ ਸਾਹਿਬ ਬਾਰ ਐਸੋਸੀਏਸ਼ਨ ਬਠਿੰਡਾ ਆਪਾਂ ਨੂੰ ਸਮਝਾ ਰਹੇ ਨੇ, ਤੇ ਕੰਟੀਨਿਊਟੀ 'ਚ ਰੱਖਾਂਗੇ, ਕਿਉਂਕਿ 1:10 ਤੇ ਆ ਗਈਆਂ ਨਿਊਜ਼ ਤੇ 1:15 ਤੇ 5 ਮਿੰਟਾਂ ਬਾਅਦ ਵਕੀਲ ਸਾਹਿਬ ਵੀ ਹਾਜ਼ਰ ਆ, ਤੇ ਆਪਾਂ ਵੀ ਸਰੋਤਿਆਂ ਦੀ ਕਚਹਿਰੀ 'ਚ ਹਾਜ਼ਰ ਹਾਂ ਤੇ ਮੁਸ਼ਕਲਾਂ ਦਾ ਹੱਲ ਕਰਾਂਗੇ। ਸਰੋਤਿਓ, ਸਮਾਂ ਹੋ ਰਿਹਾ ਨਿਊਜ਼ ਦਾ, ਤੇ ਡਾਇਰੈਕਟ ਸੁਖਜੀਤ ਜੀ ਪੈਚ ਕਰਵਾ ਦਿਓ ਨਿਊਜ਼।

0: ਇਹ ਕਿਹਾ ਕਿ ਸਰਕਾਰ 21ਵੀਂ ਸਦੀ ਦੇ ਭਾਰਤ ਲਈ ਇਕ ਆਧੁਨਿਕ ਖੇਡ ਪ੍ਰਣਾਲੀ ਬਣਾਉਣ ਵਾਸਤੇ ਪੂਰੀ ਤਰ੍ਹਾਂ ਵਚਨਬੱਧ ਹੈ। ਉਨਾਂ ਕਿਹਾ ਕਿ ਖੇਡ ਯੁਨੀਵਰਸਿਟੀਆਂ ਤੋਂ ਲੈ ਕੇ ਆਧੁਨਿਕ ਸਿਖਲਾਈ ਕੇਂਦਰਾਂ ਤੱਕ ਦੇਸ਼ ਭਰ ਵਿਚ ਖੇਡ ਵਾਤਾਵਰਣ ਪ੍ਰਣਾਲੀ ਵਿਕਸਿਤ ਕੀਤੀ ਜਾ ਰਹੀ ਹੈ ਜੋ ਹਰ ਪੱਧਰ ਦੇ ਖਿਡਾਰੀਆਂ ਦੀ ਪ੍ਰਤਿਭਾ ਦਾ ਸਮਰਥਨ ਕਰਦੀ ਹੈ। ਅੱਜ ਵੀਡੀਓ ਕਾਨਫਰੰਸ ਰਾਹੀਂ ਖੇਲੋ ਇੰਡੀਆ ਸੰਵਾਦ ਨੂੰ ਸੰਬੋਧਨ ਕਰਦੇ ਹੋਏ ਸ੍ਰੀ ਮੋਦੀ ਨੇ ਕਿਹਾ ਕਿ ਖੇਡਾਂ ਸਿਰਫ ਤਮਗੇ ਜਿੱਤਣ ਤੱਕ ਹੀ ਸੀਮਿਤ ਨਹੀਂ, ਇਹ ਇੱਕ ਵਿਕਸਿਤ ਭਾਰਤ ਦੇ ਨਿਰਮਾਣ 'ਚ ਦੇਸ਼ ਦੀ ਖੇਡ ਪ੍ਰਤਿਭਾ ਤੇ ਯੁਵਾ ਸ਼ਕਤੀ ਨੂੰ ਜੋੜਨ ਦੀ ਮੁਹਿੰਮ ਹੈ।
1: ਜਬ ਮੈਂ ਸਪੋਰਟਸ ਕੀ ਬਾਤ ਕਰਤਾ ਹੂੰ ਤੋ ਇਹ ਕੇਵਲ ਮੈਡਲ ਜਿੱਤਨੇ ਤੱਕ ਸੀਮਿਤ ਨਹੀਂ ਹੈ, ਇਹ ਵਿਕਸਿਤ ਭਾਰਤ ਕੇ ਨਿਰਮਾਣ ਮੈਂ ਭਾਰਤ ਕੀ ਖੇਲ ਸ਼ਕਤੀ ਔਰ ਭਾਰਤ ਕੀ ਯੁਵਾ ਸ਼ਕਤੀ ਕੋ ਏਕ ਸਾਥ ਜੋੜਨੇ ਕਾ ਅਭਿਆਨ ਮੈਂ ਹਮੇਸ਼ਾ ਕਹਿਤਾ ਆਇਆ ਹੂੰ ਜੋ ਖੇਲੇ ਵੋ ਖਿਲੇ ਔਰ ਖੇਲ ਮੈਂ ਖਿਲਨਾ ਸਿਰਫ ਮੈਦਾਨ ਪਰ ਜੀਤਨਾ ਨਹੀਂ ਹੈ, ਖੇਲ ਮੈਂ ਖਿਲਨਾ ਮਤਲਬ ਵਿਅਕਤਿਤਵ ਕਾ ਖਿਲਨਾ ਔਰ ਦੇਸ਼ ਕਾ ਗੌਰਵ ਬਢਾਨਾ।
0: ਇਸ ਮੌਕੇ ਯੁਵਾ ਮਾਮਲੇ ਤੇ ਖੇਡ ਮੰਤਰੀ ਮਨਸੁਖ ਮਾਂਡਵੀਆ ਨੇ ਕਿਹਾ ਕਿ ਪ੍ਰਧਾਨ ਮੰਤਰੀ ਦੀ ਅਗਵਾਈ ਹੇਠ ਖੇਡਾਂ ਇਕ ਰਾਸ਼ਟਰੀ ਤਰਜੀਹ ਤੇ ਯੁਵਾ ਸਸ਼ਕਤੀਕਰਨ ਲਈ ਇਕ ਮਹੱਤਵਪੂਰਨ ਮਾਧਿਅਮ ਬਣ ਗਈਆਂ ਨੇ। ਇਹ ਪ੍ਰੋਗਰਾਮ ਮੇਰਾ ਯੁਵਾ ਭਾਰਤ ਮਾਈ ਭਾਰਤ ਵੱਲੋਂ ਰਾਸ਼ਟਰੀ ਖੇਡ ਦਿਵਸ 2026 ਦੇ ਹਿੱਸੇ ਵਜੋਂ ਆਯੋਜਿਤ ਕੀਤਾ ਗਿਆ। ਰਾਸ਼ਟਰੀ ਖੇਡ ਦਿਵਸ 2026 ਦੇ ਜਸ਼ਨਾਂ ਦੇ ਹਿੱਸੇ ਵਜੋਂ ਪੰਜਾਬ ਤੇ ਕੇਂਦਰ ਸ਼ਾਸਿਤ ਪ੍ਰਦੇਸ਼ ਚੰਡੀਗੜ੍ਹ ਦੇ 51 ਵਿਦਿਅਕ ਸੰਸਥਾਵਾਂ ਦੇ ਹਜ਼ਾਰਾਂ ਵਿਦਿਆਰਥੀਆਂ ਤੇ NSS ਵਲੰਟੀਅਰਸ ਨੇ ਅੱਜ ਰਾਸ਼ਟਰੀ ਵੀਡੀਓ ਪ੍ਰੋਗਰਾਮ ਖੇਲੋ ਇੰਡੀਆ ਸੰਵਾਦ ਖੇਲ ਕੀ ਬਾਤ PM ਕੇ ਸਾਥ ਵਿੱਚ ਹਿੱਸਾ ਲਿਆ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਭਾਸ਼ਣ ਸੁਣਿਆ। ਮਾਈ ਭਾਰਤ ਪੰਜਾਬ ਦੀ ਸਟੇਟ ਡਾਇਰੈਕਟਰ ਰਸ਼ਮੀਤ ਕੌਰ ਨੇ ਕਿਹਾ ਕਿ ਕੇਂਦਰੀ ਯੁਵਾ ਮਾਮਲੇ ਤੇ ਖੇਡ ਮੰਤਰਾਲੇ ਦੇ ਮੇਰਾ ਯੁਵਾ ਭਾਰਤ ਮਾਈ ਭਾਰਤ ਵੱਲੋਂ ਆਯੋਜਿਤ ਇਸ ਪ੍ਰੋਗਰਾਮ ਦਾ ਉਦੇਸ਼ ਨੌਜਵਾਨਾਂ ਨੂੰ ਖੇਡਾਂ, ਤੰਦਰੁਸਤੀ ਤੇ ਨੌਜਵਾਨਾਂ ਦੀ ਅਗਵਾਈ ਵਾਲੇ ਵਿਕਸਿਤ ਭਾਰਤ ਦੇ ਰਾਸ਼ਟਰ ਦ੍ਰਿਸ਼ਟੀਕੋਣ ਦੇ ਨਾਲ ਜੋੜਨਾ ਹੈ। ਉਨ੍ਹਾਂ ਦੱਸਿਆ ਕਿ ਵਿਦਿਆਰਥੀਆਂ ਨੇ ਪ੍ਰਧਾਨ ਮੰਤਰੀ ਦੀ ਗੱਲ ਧੀਰਜ ਨਾਲ ਸੁਣੀ ਤੇ ਉਸ ਤੋਂ ਪ੍ਰੇਰਿਤ ਹੋਏ। ਜਲੰਧਰ ਸਥਿਤ DAV ਯੂਨੀਵਰਸਿਟੀ ਤੋਂ ਭਾਰਤੀ ਟੇਬਲ ਟੈਨਿਸ ਖਿਡਾਰਨ ਮਨਿਕਾ ਬੱਤਰਾ ਨੇ ਕਿਹਾ ਕਿ ਪ੍ਰਧਾਨ ਮੰਤਰੀ ਦੇ ਸੰਦੇਸ਼ ਹਮੇਸ਼ਾ ਨੌਜਵਾਨਾਂ ਨੂੰ ਪ੍ਰੇਰਿਤ ਕਰਦੇ ਨੇ।
2: यहाँ पे DAV यूनिवर्सिटी जलंधर में ऑनरेबल मिनिस्टर सर ने भी कहा जैसे प्रोग्राम्स लाइक खेलो इंडिया एंड टॉप्स उसके जरिए हम टैलेंट को ढूंढ पा रहे हैं और अपॉर्चुनिटीज मिल रही है पूरे देश में। सो बहुत हेल्प कर रहा है जो अभी यंग एथलीट्स आ रहे हैं उनके लिए। अगर आप देखेंगे अभी बेटर फैसिलिटीज हो गई है, बेटर अपॉर्चुनिटीज हो गई है, कोचिंग सिस्टम हो गया एंड स्पोर्ट्स साइंस न्यूट्रिशन टेक्नोलॉजी। सो ये चीजें बहुत हेल्प करती है जो प्लेयर्स परफॉर्म करते हैं जो अभी यंग एथलीट्स आ रहे हैं।
0: ਇਸ ਤੋਂ ਇਲਾਵਾ ਪ੍ਰਸਿੱਧ ਕ੍ਰਿਕਟ ਖਿਡਾਰੀ ਤੇ ਮੈਂਬਰ ਪਾਰਲੀਮੈਂਟ ਹਰਭਜਨ ਸਿੰਘ ਤੇ ਹੋਰਨਾਂ ਖਿਡਾਰੀਆਂ ਨੇ ਪ੍ਰੋਗਰਾਮ 'ਚ ਹਿੱਸਾ ਲਿਆ ਤੇ ਉਹਨਾਂ ਨਾਲ ਗੱਲਬਾਤ ਕੀਤੀ ਤੇ ਉਹਨਾਂ ਨੂੰ ਮਾਨਸਿਕ ਤੇ ਸਰੀਰਕ ਤੰਦਰੁਸਤੀ ਲਈ ਖੇਡਾਂ 'ਚ ਸ਼ਾਮਲ ਹੋਣ ਵਾਸਤੇ ਪ੍ਰੇਰਿਤ ਕੀਤਾ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਸੂਬੇ 'ਚ ਹੜਤਾਲ ਕਰ ਰਹੇ ਮੁਲਾਜ਼ਮਾਂ ਨੂੰ ਸਪਸ਼ਟ ਕੀਤਾ ਕਿ ਉਹਨਾਂ ਦੇ ਮਸਲਿਆਂ ਉੱਤੇ ਗੱਲਬਾਤ ਉਦੋਂ ਹੀ ਹੋਵੇਗੀ ਜਦੋਂ ਹੜਤਾਲ ਖਤਮ ਕਰਨਗੇ। ਇੱਕ ਸੋਸ਼ਲ ਮੀਡੀਆ ਪੋਸਟ 'ਚ ਮੁੱਖ ਮੰਤਰੀ ਨੇ ਕਿਹਾ ਕਿ ਮੁਲਾਜ਼ਮ ਸਾਡੇ ਪਰਿਵਾਰ ਦਾ ਇੱਕ ਮਹੱਤਵਪੂਰਨ ਹਿੱਸਾ ਨੇ ਤੇ ਸਰਕਾਰ ਉਹਨਾਂ ਦੀ ਹਰ ਜਾਇਜ਼ ਗੱਲ ਸੁਣਨ ਲਈ ਤਿਆਰ ਹੈ। ਉਨ੍ਹਾਂ ਕਿਹਾ ਕਿ ਸਰਕਾਰ ਹਰ ਮੁੱਦੇ ਦਾ ਹੱਲ ਲੱਭਣ ਵਾਸਤੇ ਵਚਨਬੱਧ ਹੈ ਪਰ ਗੱਲਬਾਤ ਤੇ ਹੜਤਾਲ ਇਕੱਠਿਆਂ ਨਹੀਂ ਚੱਲ ਸਕਦੀਆਂ। ਇਸ ਤੋਂ ਪਹਿਲਾਂ ਖ਼ਬਰਾਂ ਮੁਤਾਬਕ ਸ੍ਰੀ ਮਾਨ ਨੇ ਅੱਜ ਜਲੰਧਰ ਵਿਖੇ ਮੁਲਾਜ਼ਮ ਜਥੇਬੰਦੀ ਦੇ ਆਗੂਆਂ ਨਾਲ ਮਿਲਣਾ ਸੀ ਪਰ ਉਨ੍ਹਾਂ ਦੀ ਟਿੱਪਣੀ ਨੇ ਸਥਿਤੀ ਸਪਸ਼ਟ ਕਰ ਦਿੱਤੀ ਹੈ। ਪੰਜਾਬ ਸਰਕਾਰ ਦੇ ਲੱਖਾਂ ਕਰਮਚਾਰੀ ਅੱਜ ਮਹਿੰਗਾਈ ਭੱਤੇ ਸਮੇਤ ਆਪਣੀਆਂ ਲੰਮੇ ਸਮੇਂ ਤੋਂ ਬਕਾਇਆ ਮੰਗਾਂ ਲਈ ਮਹਾਂ ਹੜਤਾਲ ਕਰ ਰਹੇ ਨੇ। ਇਸ ਬਾਰੇ ਮੁਲਾਜ਼ਮ ਜਥੇਬੰਦੀਆਂ ਦਾ ਕਹਿਣਾ ਹੈ ਕਿ ਜਨਵਰੀ 2023 ਤੋਂ ਉਨ੍ਹਾਂ ਨੂੰ ਅਦਾਇਗੀ ਨਹੀਂ ਕੀਤੀ ਗਈ। ਮੁਲਾਜ਼ਮਾਂ 'ਚ ਸਰਕਾਰੀ ਡਾਕਟਰ, ਸੂਬੇ ਭਰ ਦੇ ਡਿਪਟੀ ਕਮਿਸ਼ਨਰ ਦਫ਼ਤਰਾਂ 'ਚ ਤੈਨਾਤ ਪੰਜਾਬ ਰਾਜ ਮੰਤਰੀ ਸੇਵਾਵਾਂ ਤੇ ਸਰਕਾਰੀ ਅਧਿਆਪਕ ਸ਼ਾਮਲ ਨੇ। ਹਾਲਾਂਕਿ ਆਮ ਜਨ ਜੀਵਨ 'ਚ ਕੋਈ ਵਿਘਨ ਨਹੀਂ ਪਿਆ ਕਿਉਂਕਿ ਮੁਲਾਜ਼ਮਾਂ ਨੇ ਸੜਕਾਂ ਨਹੀਂ ਰੋਕੀਆਂ ਤੇ ਨਿੱਜੀ ਕਾਰੋਬਾਰ ਵੀ ਆਮ ਵਾਂਗ ਚੱਲ ਰਹੇ ਨੇ। ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾ ਨੇ ਆਉਣ ਵਾਲੀਆਂ ਪੀੜ੍ਹੀਆਂ ਲਈ ਵਾਤਾਵਰਣ ਨੂੰ ਸੰਭਾਲ ਕੇ ਰੱਖਣ ਹਿੱਤ ਪੰਜਾਬੀਆਂ ਨੂੰ ਵੱਧ ਤੋਂ ਵੱਧ ਬੂਟੇ ਲਗਾਉਣ ਦੀ ਅਪੀਲ ਕੀਤੀ ਹੈ। ਵੱਧ ਰਹੀ ਆਲਮੀ ਤਪਿਸ਼ ਤੇ ਡੂੰਘੀ ਚਿੰਤਾ ਜ਼ਾਹਰ ਕਰਦਿਆਂ ਸ੍ਰੀ ਸੰਧਵਾ ਨੇ ਚੇਤਾਵਨੀ ਦਿੱਤੀ ਕਿ ਗਲੋਬਲ ਵਾਰਮਿੰਗ ਧਰਤੀ ਉੱਤੇ ਮਨੁੱਖੀ ਹੋਣ ਤੇ ਸਾਰੇ ਜੀਵ ਜੰਤੂਆਂ ਲਈ ਗੰਭੀਰ ਖਤਰਾ ਬਣ ਗਈ ਹੈ। ਉਨ੍ਹਾਂ ਇਸ ਗੱਲ ਤੇ ਜ਼ੋਰ ਦਿੱਤਾ ਕਿ ਹੁਣ ਸਮਾਂ ਆ ਗਿਆ ਹੈ ਕਿ ਹਰ ਵਿਅਕਤੀ ਆਪਣੀ ਜ਼ਿੰਮੇਵਾਰੀ ਸਮਝੇ ਤੇ ਜਲਵਾਯੂ ਤਬਦੀਲੀ ਦਾ ਪ੍ਰਭਾਵਸ਼ਾਲੀ ਢੰਗ ਨਾਲ ਮੁਕਾਬਲਾ ਕਰਨ ਲਈ ਘੱਟੋ ਘੱਟ ਇੱਕ ਬੂਟਾ ਜ਼ਰੂਰ ਲਗਾਵੇ। ਪੰਜਾਬ ਦੇ ਜਲ ਸਰੋਤ ਮੰਤਰੀ ਬਰਿੰਦਰ ਕੁਮਾਰ ਗੋਇਲ ਨੇ ਕੱਲ੍ਹ ਵਿਧਾਨ ਸਭਾ ਹਲਕਾ ਨਕੋਦਰ ਵਿਖੇ 5.5 ਕਰੋੜ ਰੁਪਏ ਦੀ ਲਾਗਤ ਨਾਲ ਮੁਕੰਮਲ ਹੋਏ ਸਿੰਚਾਈ ਸਬੰਧੀ ਕਾਰਜਾਂ ਦਾ ਉਦਘਾਟਨ ਕੀਤਾ। ਇਸ ਮੌਕੇ ਉਨ੍ਹਾਂ ਦੱਸਿਆ ਕਿ ਨਕੋਦਰ ਸਥਿਤ ਬਿਸਤੁਆਬ ਨਹਿਰੀ ਸਿਸਟਮ ਅਧੀਨ 3.76 ਕਰੋੜ ਰੁਪਏ ਦੀ ਲਾਗਤ ਨਾਲ ਪੱਕੇ ਖਾਲੇ ਦਾ ਕੰਮ ਮੁਕੰਮਲ ਕੀਤਾ ਗਿਆ। ਪੰਜਾਬ ਸਰਕਾਰ ਵੱਲੋਂ ਕਰਵਾਈਆਂ ਜਾ ਰਹੀਆਂ ਖੇਡਾਂ ਵਤਨ ਪੰਜਾਬ ਦੀਆਂ 2026 ਦੀ ਮਿਸਾਲ ਕੱਲ੍ਹ ਗੁਰਦਾਸਪੁਰ ਜ਼ਿਲ੍ਹੇ ਵਿੱਚ ਪਹੁੰਚਣ ਤੇ ਇਸ ਦਾ ਭਰਵਾਂ ਸਵਾਗਤ ਕੀਤਾ ਗਿਆ ਤੇ ਇਸ ਦੇ ਨਾਲ ਹੀ ਪ੍ਰਦੇਸ਼ਕ ਖਬਰਾਂ ਖਤਮ ਹੋਈਆਂ। ਰਾਸ਼ਟਰੀ ਖਬਰਾਂ ਦਾ ਅਗਲਾ ਬੁਲੇਟਿਨ ਤੁਸੀਂ ਸੁਣੋਗੇ ਦੁਪਹਿਰ 1:40 ਤੇ। ਨਮਸਕਾਰ।
3: ਹੁਣੇ ਤੁਸੀਂ ਸੁਣ ਰਹੇ ਸੀ ਪ੍ਰਦੇਸ਼ਿਕ ਖਬਰਾਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ।

0: जी प्रोग्राम मुश्किल दसो हाल दसांगे जारी है जी ते साडे नाल बने होए ने जी सरदार गुरविंदर सिंह मान जेडे की प्रेसिडेंट बार एसोसिएशन वालों अपनी जेडियां सेवावां निभा रहे ने ते नाल ही मेरे नाल रजिंदर मान ने ते सवालां दा सिलसिला रखांगे जारी। पर सर एक ना व्हाट्सएप राही साडे कोल सवाल आया है, ओह कहिंदे कि मैं पुछना चाहना कि मेरे दादा जी दे नां ते कुछ कनाला जमीन है, उहनां दी मौत हो चुकी है लगभग 1970-75 विच, ते मेरे बाप ते मेरे ताया जी उन्हां दी वी दोनों दी मौत हो चुकी है। मेरे दादा जी दे मौत दा सर्टिफिकेट उस टाइम बनदा नहीं सी क्योंकि ज्यादातर सर्टिफिकेट बनवाए नहीं सी जांदे, अवेयरनेस नहीं सी इन्नी। मैं हुण अपने दादा जी दे सर्टिफिकेट जिहड़ा मौत दा बनवा सकदा हां, इस दा की प्रोसीजर होएगा, किवें बन सकदा है, ते ओह जमीन मेरे ताया जी दे लड़कियां दी सहमती नाल ओह साडे चो किसे इक दे नाम ते हो सकदी है?
1: ਪਹਿਲਾਂ ਤਾਂ ਜੀ ਇਹ 'ਚ ਦੇਖਣਾ ਇਹ ਪਊਗਾ ਵੀ ਵਾਕਈ ਉਹ ਇਹ ਜ਼ਮੀਨ ਦੇ ਮਾਲਕ ਹੈਗੇ ਸੀਗੇ
0: ਜੀ,
1: ਤਾਂ ਕਿਉਂਕਿ ਜਿਹੜੀ ਪੁਰਾਣੀ, ਕਿਉਂਕਿ ਦਾਦਾ ਜੀ ਦੀ ਮੌਤ ਹੀ 1975 'ਚ ਦੱਸ ਰਹੇ ਹੈ, ਕਾਫੀ ਪੁਰਾਣਾ ਰਿਕਾਰਡ ਆ। ਬੈਟਰ ਇਹ ਹੈ ਵੀ ਆਪਦਾ ਜਿਹੜਾ ਹੈ ਰਿਕਾਰਡ ਪਹਿਲਾਂ ਚੰਗੀ ਤਰ੍ਹਾਂ ਦੇਖ ਲੈਣ,
0: ਜੀ
1: ਚੈੱਕ ਕਰਵਾ ਲੈਣ, ਔਰ ਇਹਦੇ ਵਿੱਚ ਕਿਉਂਕਿ ਸਿਵਲ ਮੈਟਰ ਹੈ ਬਹੁਤ ਡੀਪਲੀ ਇਹਨਾਂ ਨੂੰ ਪਹਿਲਾਂ ਘੁੱਖਣ ਦੀ ਲੋੜ ਹੈ, ਕਿਉਂਕਿ ਹੁਣ ਇਹਨਾਂ ਨੂੰ ਨੈਚੁਰਲੀ ਗੱਲ ਇਹ ਹੈ ਵੀ ਅਸਲ ਦੇ ਵਿੱਚ ਇਹਨਾਂ ਨੂੰ ਹੁਣ ਇਸ ਟਾਈਮ ਤੇ ਸਹੀ ਲੋੜ ਹੈ ਵੀ ਇਹ ਆਪਦਾ ਵਕੀਲ ਕੋਲੇ ਜਾਣ। ਕੱਲਾ ਆਪਾਂ ਇੰਨੇ ਕੁ ਨਾਲ ਇਹ ਮਸਲਾ ਹੱਲ ਨਹੀਂ ਹੁੰਦਾ, ਕਿਉਂਕਿ ਜਿਹੜੇ ਇਸ ਤਰ੍ਹਾਂ ਦੇ ਕੇਸ ਹੁੰਦੇ ਨੇ, ਦੀਵਾਨੀ ਕੇਸਿਸ ਨੇ, ਉਹਦੇ ਵਿੱਚ ਤਾਂ ਆਪਾਂ ਰਿਕਾਰਡ 'ਤੇ ਹੀ ਸਾਰਾ ਡਿਪੈਂਡ ਕਰਦੇ ਹਾਂ,
0: ਜੀ,
1: ਔਰ ਇੱਕ ਆਮ ਬੰਦੇ ਦੇ ਲੇਮੈਨ ਦੇ ਦੱਸਣ ਦਾ ਜਿਹੜਾ ਗੱਲ ਕਰਨ ਦਾ ਜਾਂ ਦੱਸਣ ਦਾ ਗੱਲ ਹੋਰ ਹੁੰਦੀ ਹੈ, ਜਦੋਂ ਰਿਕਾਰਡ ਦੇਖਦੇ ਹਾਂ ਉਦੋਂ ਗੱਲ ਹੋਰ ਹੁੰਦੀ ਹੈ। ਮੈਂ ਇਹਨਾਂ ਨੂੰ ਰਾਏ ਦਊਂਗਾ ਵੀ ਇਹ ਆਪਦਾ ਜਿਹੜਾ ਕਿਸੇ ਆਪਦੇ ਜੋ ਵੀ ਇਹਨਾਂ ਦਾ ਵਕੀਲ ਹੈ ਜਾਂ ਨੇੜੇ ਕਿਸੇ ਨੂੰ ਜਾਣਕਾਰ ਨੇ ਉਹਦੇ ਤੱਕ ਆਪਦੀ ਪਹੁੰਚ ਬਣਾਉਣ।
2: ਜੀ ਵਕੀਲ ਸਾਹਿਬ, ਇਹਨਾਂ ਨੇ ਜਿਵੇਂ 1970-75 ਦੀ ਗੱਲ ਕੀਤੀ ਕਿ ਉਸ ਸਮੇਂ ਜਿਹੜਾ ਆਪਣਾ ਜਮ੍ਹਾਂਬੰਦੀ ਦਾ ਰਿਕਾਰਡ ਸੀ ਜਾਂ ਜੋ ਵੀ ਸੀ ਉਹ ਪੰਜਾਬੀ ਚ ਹੁੰਦਾ ਸੀ ਜਾਂ ਉਸ ਟਾਈਮ ਉਰਦੂ ਵੀ ਚੱਲਦੀ ਸੀ? ਜੀ
1: ਪੁਰਾਣੇ ਸਮੇਂ ਤੇ ਉਰਦੂ ਚੱਲਦੀ ਸੀ।
2: 1970-75 ਦੀ ਗੱਲ ਕਰ ਰਹੇ ਆ ਜੀ,
1: 1970-75 ਦੇ ਵਿੱਚ ਨਹੀਂ, ਐਕਚੁਅਲੀ ਕੀ ਹੈ ਬਹੁਤ ਸਾਰਾ ਰਿਕਾਰਡ ਜਿਹੜਾ ਉਰਦੂ ਦੇ ਵਿੱਚ ਹੈ
2: ਜੀ,
1: ਤੇ ਜਿਹੜਾ ਉਰਦੂ ਵਾਲਾ ਜਾਂ ਜਿਹੜੀ ਪਹਿਲਾਂ ਪੰਜਾਬੀ ਜਾਂ ਜੋ ਵੀ ਲਿਖੀ ਜਾਂਦੀ ਸੀ ਭਾਸ਼ਾ, ਉਹ ਵੀ ਅੱਜ ਕੱਲ੍ਹ ਵਰਡ ਜਿਹੜੇ ਆਮ ਬੰਦੇ ਦੇ ਸਮਝ 'ਚ ਨਹੀਂ ਆਉਂਦੇ,
2: ਬਿਲਕੁਲ
1: ਕਾਨੂੰਨੀ ਵਰਡ ਜਿਹੜੇ ਕੁਛ ਹੋਰ ਹੁੰਦੇ ਆ, ਜਿਹੜੇ ਆਮ ਬੋਲਚਾਲ 'ਚ ਹੋਰ ਹੁੰਦੇ ਆ, ਜਿਹੜੇ ਇੱਥੇ ਸਿਵਲ ਰਿਕਾਰਡ ਦੇ ਵਿੱਚ ਦਰਜ ਹੈ ਉਹ ਕੁਛ ਹੋਰ ਹੈ
2: ਜੀ।
1: ਇਸ ਕਰਕੇ ਦੀਵਾਨੀ ਜਿਹੜੇ ਇਸ ਤਰ੍ਹਾਂ ਦੇ ਮਸਲੇ ਨੇ ਇਹਦੇ 'ਚ ਸਾਨੂੰ ਵਕੀਲ ਦੀ ਜ਼ਿਆਦਾ ਲੋੜ ਹੈ ਮੁੱਢਲੀ ਸਟੇਜ 'ਤੇ ਹੀ, ਸ਼ੁਰੂ ਦੇ ਵਿੱਚ ਹੀ ਜਾ ਕੇ ਆਪਾਂ ਨੂੰ ਆਪਣੇ ਵਕੀਲ ਨਾਲ ਤਾਲਮੇਲ ਕਰਨਾ ਚਾਹੀਦਾ ਹੈ
2: ਜੀ। ਕਈ ਵਾਰੀ ਜਦੋਂ ਕੋਈ ਆਮ ਬੰਦਾ ਤੁਹਾਡੇ ਕੋਲ ਰਜਿਸਟਰੀ ਲੈ ਕੇ ਆਉਂਦਾ ਤਾਂ ਰਜਿਸਟਰੀ ਦੀ ਜਿਹੜੀ ਵੀ ਸ਼ਬਦਾਵਲੀ ਕੁਛ ਇਹੋ ਜਿਹੇ ਲਫ਼ਜ਼ ਲਿਖੇ ਹੁੰਦੇ ਆ ਜਿਹੜੇ ਆਮ ਬੰਦੇ ਦੇ ਸਮਝ ਚ ਨਹੀਂ ਆਉਂਦੇ?
1: ਨਹੀਂ ਆਉਂਦੇ ਜੀ, ਨਹੀਂ ਆਉਂਦੇ। ਇਸੇ ਕਰਕੇ ਹੁਣ ਜਿਹੜੀ ਹੈ ਪੰਜਾਬ ਸਰਕਾਰ ਵੱਲੋਂ ਵੀ ਕੋਸ਼ਿਸ਼ ਕੀਤੀ ਗਈ ਹੈ ਵੀ ਉਹ ਸਿੰਪਲ ਜਿਹੜੀ ਆਪਾਂ ਪੰਜਾਬੀ ਜੋ ਬੋਲਦੇ ਹਾਂ ਉਸ ਭਾਸ਼ਾ ਦੇ ਵਿੱਚ ਉਹ ਰਜਿਸਟਰੀ ਹੋਵੇ, ਤੇ ਪਹਿਲਾਂ ਵਾਲੇ ਸ਼ਬਦ ਵਾਕਈ ਸਮਝ ਨਹੀਂ ਆਉਂਦੇ। ਔਰ ਪਹਿਲਾਂ ਜਿਹੜੇ ਇੱਕ ਹੋਰ ਗੱਲ ਆਈ ਹੈ, ਹੁਣ ਵੈਸੇ ਭਾਸ਼ਾ ਵਿਭਾਗ ਵੱਲੋਂ ਵੀ ਉਰਦੂ ਸਿਖਾਉਣ ਲਈ ਕਲਾਸਸ ਜਿਹੜੀਆਂ ਲਾਈਆਂ ਜਾਂਦੀਆਂ ਨੇ, ਇਹ ਇਵਨਿੰਗ ਕਲਾਸਿਸ ਚੱਲਦੀਆਂ ਨੇ
2: ਜੀ,
1: ਤੇ ਅਦਰਵਾਈਜ਼ ਹੁਣ ਜਿਹੜੇ ਕੋਲ ਸਾਡੇ ਕੋਲ ਪਹਿਲਾਂ ਪੁਰਾਣੇ ਬੰਦੇ ਸੀਗੇ ਬਜ਼ੁਰਗ ਜਿਹੜੇ ਜਾਂ ਕੁਛ ਕਾਨੂੰਗੋ ਸੀਗੇ ਜਿਹੜੇ ਉਹ ਉਰਦੂ ਟਰਾਂਸਲੇਟ ਕਰ ਦਿੰਦੇ ਸੀ ਪੰਜਾਬੀ 'ਚ, ਉਹ ਵੀ ਜ਼ਿਆਦਾਤਰ ਜਿਹੜੇ ਆ ਉਹ ਚੜ੍ਹਾਈ ਕਰ ਗਏ, ਰੱਬ ਨੂੰ ਪਿਆਰੇ ਹੋ ਗਏ, ਤਾਂ ਬੜੀ ਮੁਸ਼ਕਲ ਆ ਰਹੀ ਹੈ ਹੁਣ ਇਹਨਾਂ ਚੀਜ਼ਾਂ ਦੀ।
2: ਵਕੀਲ ਸਾਹਿਬ, ਬਹੁਤ ਸਾਰੇ ਲੋਕਾਂ ਦੀ ਨਾ ਇੱਕ ਵੱਡੀ, ਬਹੁਤ ਕੀ ਸਾਰੇ ਜਿੰਨੇ ਵੀ ਕਚਹਿਰੀ 'ਚ ਕਿਸੇ ਦਾ ਵੀ ਕੇਸ ਚੱਲਦਾ ਉਹਨਾਂ ਦੀ ਸਭ ਤੋਂ ਵੱਡੀ ਜਿਹੜੀ ਸ਼ਿਕਾਇਤ ਇਹ ਹੁੰਦੀ ਹੈ ਕਿ ਜਿਹੜੇ ਕੇਸ ਹੈ ਸਾਲਾਂ ਬੱਧੀ ਚੱਲਦੇ ਆ, ਇਹਦਾ ਮੁੱਖ ਕਾਰਨ ਕੀ ਹੈ ਜੀ?
1: ਇਹ ਤਾਂ ਦੇਖੋ ਕਾਨੂੰਨੀ ਪ੍ਰਕਿਰਿਆ ਹੈ ਜੀ, ਅਸਲ ਦੇ ਵਿੱਚ ਇਹ ਜਿਹੜਾ ਸਾਡਾ ਪ੍ਰੋਸੀਜਰ ਹੈ ਨਾ, ਜੋ ਵੀ ਕਾਨੂੰਨੀ ਤਾਣਾ ਬਣਿਆ
2: ਜੀ,
1: ਉਸ ਸਿਸਟਮ ਦੇ ਵਿੱਚ ਹੀ ਕੁਛ ਪਹਿਲਾਂ ਤੋਂ ਕਮੀਆਂ ਨੇ, ਉਹਨੂੰ ਚੇਂਜ ਕਰਨਾ ਵੀ ਅਜੇ ਤੱਕ ਪੋਸੀਬਲ ਨਹੀਂ ਗਾ
2: ਜੀ।
1: ਔਰ ਇੱਕ ਉਹਦੇ ਵਿੱਚ ਕਿਉਂਕਿ ਸਾਨੂੰ ਵੈਸੇ ਤਾਂ ਉਹ ਸਹੀ ਹੈ ਵੀ ਜੇ ਇੱਕ ਅਦਾਲਤ ਨਾਲ ਦੇ ਫੈਸਲੇ ਨਾਲ ਕੋਈ ਆਦਮੀ ਨਹੀਂ ਸਹਿਮਤ ਤਾਂ ਉਸ ਤੋਂ ਉੱਪਰਲੀ ਅਦਾਲਤ ਦੇ ਵਿੱਚ ਜਾ ਸਕਦਾ ਹੈ, ਪਰ ਇਹ ਲੈਵਲ ਹੀ ਦੇਖੋ ਇੱਥੋਂ ਇੱਕ ਲੋਅਰ ਕੋਰਟ ਤੋਂ ਚੱਲ ਕੇ

0: ਸੁਪਰੀਮ ਕੋਰਟ ਤੱਕ ਪਹੁੰਚਣਾ,
1: ਜੀ
0: ਔਰ ਉਹ ਵੀ ਜਿਹੜਾ ਸਾਡਾ ਸੀਪੀਸੀ ਦੇ ਮੁਤਾਬਕ ਉਹ ਤਾਣਾ ਬਾਣਾ ਜਿਹੜਾ ਉਹ ਬਹੁਤ ਗੁੰਝਲਦਾਰ ਹੈ
1: ਜੀ
0: ਔਰ ਉਹਦੇ 'ਚ ਬਹੁਤ ਸਾਰੀਆਂ ਕਮੀਆਂ ਨੇ, ਅਤੇ ਉਸ ਕਰਕੇ ਜਾਂ ਐਂ ਲਾ ਲਓ ਉਹ ਜਿਹੜੀਆਂ ਕੁਛ ਲੂਪਹੋਲਸ ਨੇ ਜਾਂ ਸਾਡੇ ਕੁਛ ਘੁੰਡੀਆਂ ਨੇ, ਆਮ ਤੌਰ 'ਤੇ ਕਹਿੰਦਾ ਵਕੀਲਾਂ ਨੂੰ ਕਹਿੰਦੇ ਫਲਾਣੇ ਨੇ ਵਕੀਲ ਦੇ ਕੋਲੇ ਵੀ ਕੋਈ ਘੁੰਡੀ ਪਾਓ ਜੀ, ਤਾਂ
1: ਜੀ
0: ਉਹ ਉਸ ਤਰ੍ਹਾਂ ਦੀਆਂ ਘੁੰਡੀਆਂ ਨੇ, ਤਾਂ ਉਹਦੇ ਕਰਕੇ ਜਿਹੜੀ ਹੈ ਇਹ ਦੇਰੀ ਹੁੰਦੀ ਹੈ ਔਰ ਇਹ ਕਾਨੂੰਨੀ ਪ੍ਰਕਿਰਿਆ ਇਸੇ ਕਰਕੇ ਕਈ ਵਾਰ ਆਮ ਲੋਕ ਕਹਿ ਦਿੰਦੇ ਨੇ ਵੀ ਪੀੜ੍ਹੀਆਂ ਦੀਆਂ ਪੀੜ੍ਹੀਆਂ ਚੱਲਦਾ ਹੈ ਮਸਲਾ ਇਹ,
1: ਬਿਲਕੁਲ
0: ਔਰ ਖਾਸ ਕਰਕੇ ਦੀਵਾਨੀ ਕੇਸ
1: ਜੀ। ਤੇ ਜਿਵੇਂ ਸਰ ਕੋਈ ਆਮ ਕਹਿੰਦੇ ਨੇ ਕੇਸ ਲੰਬਾ ਚੱਲ ਗਿਆ ਜੀ, ਹੁਣ ਮੇਰੇ ਸਬਰ ਦਾ ਬੰਨ ਟੁੱਟ ਗਿਆ, ਉਸ ਵੇਲੇ ਕੀ ਸਟੈਪ ਹੋ ਸਕਦਾ ਕਿ ਕਿਸ ਤਰ੍ਹਾਂ ਉਹ ਨਿਪਟਾਰਾ ਹੋ ਸਕਦਾ ਹੈ?
0: ਦੇਖੋ ਕੁਛ ਗੱਲਾਂ ਜਿਹੜੀਆਂ ਸੱਚੀਆਂ ਗੱਲਾਂ ਮੈਂ ਉਹਨਾਂ ਨੂੰ ਹਮੇਸ਼ਾ ਐਕਸੈਪਟ ਕਰਦਾ ਹੁੰਦਾ, ਅਸਲ ਦੇ ਤੌਰ ਤੇ ਬਹੁਤ ਥੋੜੇ ਫੈਸਲੇ ਨੇ ਜਿਹੜੇ ਕਾਨੂੰਨੀ ਪ੍ਰਕਿਰਿਆ ਰਾਹੀਂ ਨਿਬੜਦੇ ਨੇ, ਕਿਉਂਕਿ ਇੱਕ ਅਦਾਲਤ ਦੇ ਫੈਸਲੇ ਨਾਲ ਦੂਜੀ ਧਿਰ ਨਹੀਂ ਸਹਿਮਤ ਤਾਂ ਉਹਦੀ ਅਪੀਲ ਕਰਨ ਦੀ ਆ
1: ਜੀ,
0: ਫਿਰ ਉਸ ਅਦਾਲਤ ਨੇ ਫੈਸਲਾ ਬਦਲ ਵੀ ਦਿੱਤਾ ਉਤਲੀ ਅਪੀਲਟ ਕੋਰਟ ਨੇ, ਤਾਂ ਫਿਰ ਪਹਿਲੇ ਵਾਲੀ
1: ਉੱਪਰ
0: ਚਲੀ ਜਾਂਦੇ, ਫਿਰ ਉਸੇ ਗੱਲ ਸੁਪਰੀਮ ਕੋਰਟ ਚਲਾ ਜਾਂਦਾ, ਉਦੋਂ ਨੂੰ ਕੀ ਹੁੰਦਾ ਹੈ ਜਦੋਂ ਇੰਨਾ ਸਮਾਂ ਪੈ ਜਾਂਦਾ ਉਦੋਂ ਨੂੰ ਇੱਕ ਅੱਧੀ ਧਿਰ ਕੀ ਹੁੰਦੀ ਹੈ, ਇੱਕ ਧਿਰ ਥੱਕ ਜਾਂਦੀ ਹੈ, ਹੰਭ ਜਾਂਦੀ ਹੈ, ਕਿਉਂਕਿ ਹਾਲਾਤ ਬੰਦੇ ਦੇ ਪਤਾ ਨਹੀਂ ਕਦੋਂ ਬਦਲ ਜਾਣ, ਅੱਜ ਹੋ ਰਿਹਾ ਕੱਲ ਨੂੰ ਹੋ ਰਿਹਾ, ਉਸ ਟਾਈਮ ਤੇ ਫਿਰ ਜਿਹੜਾ ਹੈ ਜਦੋਂ ਹਾਲਾਤ ਬਦਲ ਜਾਂਦੇ ਨੇ ਫਿਰ ਕੀ ਹੁੰਦਾ ਉਦੋਂ ਬਾਅਦ ਬੰਦਾ ਕਹਿੰਦਾ ਚਲੋ ਹੁਣ ਕਰ ਕਰਾ ਕੇ ਸਮਝੌਤਾ ਜਾਂ ਰਾਜ਼ੀਨਾਮੇ ਵਾਲੇ ਪਾਸੇ ਗੱਲ ਚੱਲਦੀ ਹੈ।
1: ਬਿਲਕੁਲ ਜੀ, 0154-242-3431 ਹੋ ਚੁੱਕਾ ਜੀ ਡਾਇਲ। ਹੈਲੋ,
2: ਹੈਲੋ ਜੀ,
1: ਨਮਸਕਾਰ ਸਰ, ਪਹਿਲਾਂ ਤਾਂ ਰੇਡੀਓ ਸੈੱਟ ਤੋਂ ਦੂਰ ਹੋ ਜਾਓ। ਨਹੀਂ, ਤੁਸੀਂ ਤੁਹਾਡੀ ਆਵਾਜ਼ ਚ ਇੱਕੋ ਹੈ, ਤੁਸੀਂ ਰੇਡੀਓ ਸੈੱਟ ਬੰਦ ਕਰ ਦੋ।
2: ਹਾਂਜੀ,
1: ਹਾਂ, ਹੁਣ ਆਪਣਾ ਸਵਾਲ ਦੱਸੋ।
2: ਓਏ, ਮੇਰਾ ਪਿਓ ਨਸੀਬ ਕੇ ਲੈ ਗਿਆ ਪੋਟਿਆਂ ਦੇ ਨਾਂ,
1: ਠੀਕ ਹੈ ਜੀ,
2: ਤੇ ਮੈਨੂੰ ਨੀ ਕੋਈ ਦੇ ਕੇ ਗਿਆ।
1: ਅੱਛਾ ਜੀ,
2: ਹੁਣ ਮੇਰੇ ਕੋਲ ਇੰਨਾ ਘਰ ਹੈ, ਜ਼ਮੀਨ ਹੈ, ਮੈਂ ਕੀ ਕਰਾਂ?
1: ਹਾਂਜੀ ਵਕੀਲ ਸਾਹਿਬ, ਇਹ ਕਹਿੰਦੇ ਮੇਰਾ ਪਿਓ,
0: ਤੁਹਾਡੇ ਫਾਦਰ ਸਾਹਿਬ ਹੈਗੇ ਆ, ਤੁਹਾਡੇ ਪਿਤਾ ਜੀ ਹੈਗੇ ਆ, ਹੁਣ ਕਿ ਚੜ੍ਹਾਈ ਕਰ ਗਏ?
2: ਮੈਨੂੰ ਪੰਡ ਜੀ ਨੇ ਜਿਹੜੇ ਕਿਰਾਏ ਬਾਰੇ ਦੱਸਿਆ ਮੈਂ।
0: ਨਹੀਂ ਨਹੀਂ, ਤੁਹਾਡੇ ਪਿਤਾ ਜੀ ਜਿਉਂਦੇ ਆ?
2: ਉਹ ਗੁਜ਼ਰ ਗਏ ਜੀ।
0: ਗੁਜ਼ਰ ਗਏ?
2: ਉਹ ਕਰਾ ਗਿਆ ਸੀ ਵਸੀਅਤ।
0: ਵਸੀਅਤ ਕਰਾ ਗਿਆ ਸੀ? ਦੇਖੋ ਦੇਖੋ, ਇਹ ਤਾਂ ਇਹ ਹੈ ਵੀ ਜਿਹੜਾ ਮਾਲਕ ਹੈ ਉਹ ਕਰਵਾ ਸਕਦਾ ਹੈ ਵਸੀਅਤ। ਹੁਣ ਦੇਖਣਾ ਇੱਥੇ ਇਹ ਹੈ ਵੀ ਜਿਹੜੀ ਉਹਨਾਂ ਨੇ ਵਸੀਅਤ ਕਰਾਈ ਹੈ ਕਿ ਉਹ ਜਾਇਦਾਦ ਉਹਨਾਂ ਨੇ ਖੁਦ ਬਣਾਈ ਸੀ ਜਾਂ ਉਹਨਾਂ ਨੂੰ ਵੀ ਗਾਂ ਉਹਨਾਂ ਦੇ ਪਿਓ ਦਾਦੇ ਪੜਦਾਦਿਆਂ ਤੋਂ ਆਈ ਸੀਗੀ, ਤਾਂ ਇੱਥੇ ਸਵਾਲ ਖੜਾ ਹੈ ਮੇਨ। ਤਾਂ ਜਿਹੜਾ ਮਾਲਕ ਹੈ ਉਹ ਵਸੀਅਤ ਕਰਵਾ ਸਕਦਾ ਹੈ, ਚਾਹੇ ਤੁਹਾਡੇ ਪੋਤਿਆਂ ਦੇ ਨਾਂ ਕਰਾ ਗਿਆ, ਈਵਨ ਉਹ ਤਾਂ ਮੰਦਿਰ ਗੁਰਦੁਆਰੇ ਨੂੰ ਦੇ ਜਾਂਦੇ ਤਾਂ ਵੀ ਉਹਨਾਂ ਦੀ ਹੋ ਜਾਣੀ ਸੀ।
2: ਵਕੀਲ ਸਾਹਿਬ, ਤੁਸੀਂ ਬਠਿੰਡੇ ਤੋਂ ਹੈ ਨਾ?
0: ਹਾਂਜੀ ਹਾਂ, ਬਠਿੰਡੇ ਤੋਂ। ਹਾਂਜੀ ਹਾਂਜੀ, ਬਠਿੰਡੇ ਤੋਂ।
2: ਤੇ ਮੈਂ ਚੰਦ ਭਾਣ ਤੋਂ।
0: ਅੱਛਾ, ਚੰਦ ਭਾਣ ਤੋਂ, ਠੀਕ ਹੈ।
2: ਮੈਂ ਵੀ ਸ਼ਰਮਾ ਤੇ ਵਜੀਦ ਵੀ ਸ਼ਰਮਾ।
0: ਅੱਛਾ ਅੱਛਾ, ਠੀਕ ਹੈ ਠੀਕ, ਵਾਹ ਜੀ ਵਾਹ।
2: ਇਹਨੂੰ ਤਨਖਾਹ ਨੂੰ ਮੈਨੂੰ, ਮੈਂ ਪੰਡਿਤ ਜੀ ਨੂੰ ਦੱਸਣਾ ਸੀਗਾ ਵੀ 86 ਕਿੱਲੇ ਜ਼ਮੀਨ ਦੇ ਪੈ ਲਏ ਜੀ, 3.5 ਕਿੱਲੇ ਤੋਂ ਕਮਾਈ ਕਰ ਕਰਕੇ।
0: ਵਾਹ ਜੀ ਵਾਹ, ਬਹੁਤ ਵੱਡੀ ਗੱਲ ਹੈ ਜੀ,
2: ਇੰਨੀ ਕਮਾਈ ਕਰੀ ਸੀਗੀ।
0: ਜੀ ਜੀ ਜੀ
1: ਜੀ, ਬਜ਼ੁਰਗ, ਫੋਨ ਕਰਨ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਵਕੀਲ ਸਾਹਿਬ, ਮੇਰਾ ਅਗਲਾ ਸਵਾਲ ਇਹ ਹੈ ਕਿ ਹਰ ਛੋਟੇ ਵੱਡੇ ਵਿਵਾਦ ਲਈ ਕੀ ਅਦਾਲਤ ਜਾਣਾ ਜ਼ਰੂਰੀ ਹੈ ਜਾਂ ਆਪਾਂ ਘਰ ਬੈਠ ਕੇ ਜਾਂ ਪੰਚਾਇਤ ਜਾਂ ਕਿਸੇ ਹੋਰ ਸਾਂਝੇ ਬੰਦੇ ਨੂੰ ਵਿੱਚ ਪਾ ਕੇ ਆਪਾਂ ਉਸ ਚੀਜ਼ ਨੂੰ ਨਿਬੇੜ ਸਕਦੇ ਹਾਂ?
0: ਬੈਟਰ ਤਾਂ ਜੇ ਘਰੇ ਬੈਠ ਕੇ ਕਰ ਲਿਆ ਜਾਵੇ ਨਿਬੇੜਾ ਤਾਂ ਬਹੁਤ ਵਧੀਆ ਹੈ।
1: ਇਹ ਤਾਂ ਫਿਰ ਮੈਨੂੰ ਐਂ ਲੱਗਦਾ ਤੁਸੀਂ ਆਪਣੇ ਜਿਹੜੇ ਵਕਾਲਤ ਦੇ ਥੋੜੇ ਜਿਹੜੇ ਹੈਗੇ ਤੁਹਾਡੇ ਜਿਹੜੇ ਨਾਲ ਦੇ ਵਕੀਲ ਸਾਹਿਬ ਹੈ ਉਸ ਚੀਜ਼ ਤੇ ਥੋੜਾ ਜਿਹਾ ਮੇ ਵੀ ਸ਼ਾਇਦ ਇਤਰਾਜ਼ ਜਤਾ ਸਕਦੇ ਆ ਵੀ ਵਕੀਲ ਸਾਹਿਬ ਇਹ ਔਨ ਏਅਰ ਕੀ ਕਹਿ ਰਹੇ ਆ।
0: ਦੇਖੋ, ਮੈਂ ਸੱਚਾਈ ਤੋਂ ਆਪਾਂ ਮੁਨਕਰ ਨਹੀਂ ਹੋ ਸਕਦੇ, ਆਪਾਂ ਗੱਲ ਕੱਲਾ ਇਹ ਨਹੀਂ ਹੁੰਦਾ, ਆਪਾਂ ਸਮਾਜ ਲਈ ਵੀ ਦੇਖਣਾ
1: ਜੀ ਜੀ,
0: ਔਰ ਗੱਲਾਂ ਫੇਰ ਵੀ ਨਿਬੜਦੀਆਂ ਉਸੇ ਤਰ੍ਹਾਂ ਹੀ ਹੈ, ਪਰ ਇੱਥੇ ਰੌਲਾ ਹੋਰ ਹੈ ਨਾ, ਇੱਥੇ ਕੱਲਾ ਇਹ ਨਹੀਂ, ਉੱਥੇ ਵੀ ਲੋੜ ਹੈ ਵੀ ਜਿਹੜਾ ਕੋਈ ਮੀਡੀਏਟਰ ਬਣ ਰਿਹਾ ਉਹ ਕੌਣ ਹੈ, ਜੇ ਤਾਂ ਉਹ ਸਮਝਦਾਰ ਸਿਆਣਾ, ਉਹਦਾ ਆਪਦਾ ਕੋਈ ਨਿੱਜੀ ਮਤਲਬ ਉਸਦੇ ਵਿੱਚ ਕੋਈ ਨਹੀਂ ਮਫਾਦ, ਫਿਰ ਤਾਂ ਬੈਟਰ ਉੱਥੇ ਹੋ ਜੇ, ਘਰ ਲੈਵਲ ਤੇ ਹੋ ਜੇ ਵਧੀਆ। ਤੇ ਕਈ ਵਾਰਾਂ ਤੇ ਉਹ ਬਾਂਦਰ ਬਿੱਲੀਆਂ ਵਾਲੀ ਖੇਡ ਵੀ ਹੋ ਜਾਂਦੀ ਹੈ ਵੀ ਬਿੱਲੀਆਂ ਲੜਦੀਆਂ ਰਹਿ ਜਾਂਦੀਆਂ ਤੇ ਬਾਂਦਰ ਖਾ ਜਾਂਦਾ, ਇਸ ਕਰਕੇ ਥੋੜਾ ਜਿਹਾ ਇਹ ਬੜਾ ਸੋਚ ਸਮਝ ਕੇ ਦੇਖਣ ਵਾਲੀ ਗੱਲ ਹੈ
1: ਜੀ। ਸਰ, ਇੱਥੇ ਇੱਕ ਸਵਾਲ ਬਣਦਾ ਕਿ ਇਸੇ ਹੀ ਸਵਾਲ ਤੇ ਆਉਂਗੀ, 0154-242-3431 ਹੋ ਚੁੱਕਾ ਜੀ ਡਾਇਲ। ਹੈਲੋ, ਹੈਲੋ,
3: ਹੈਲੋ,
1: ਨਮਸਕਾਰ ਸਰ, ਕੀ ਸਵਾਲ ਹੈ ਤੁਹਾਡਾ?
3: ਨਮਸਕਾਰ ਜੀ, ਸਵਾਲ ਮੇਰਾ ਹੈ ਜੀ, 2022 ਚ ਨਾ ਕੋਈ ਮੋਟਰਸਾਈਕਲ ਮੰਗ ਕੇ ਲਿਆ ਜੀ ਮੇਰਾ
1: ਜੀ,
3: ਉਹ ਐਕਸੀਡੈਂਟ ਹੋ ਗਿਆ ਸੀਗਾ, ਤੇ ਉਹ ਜਿਹੜੇ ਬੰਦੇ ਤੇ ਕੇਸ ਸੀਗਾ ਚਲਾਉਣ ਵਾਲੇ ਤੇ,

0: ਉਹ ਗਵਾਹ ਭੱਜ ਗਏ, ਉਹ ਤਾਂ ਜੱਜਾਂ ਨੇ ਬਰੀ ਕਰਤਾ ਤੇ ਮੇਰੇ ਤੇ ਕੇਸ ਕੀਤਾ ਸੀ ਉਹਨਾਂ ਨੇ ਕਲੇਮ ਦਾ ਮਾਲਕੀ ਦਾ,
1: ਜੀ
0: ਤੇ ਮੇਰਾ ਕੇਸ ਹੁਣ ਐਵੀਡੈਂਸ ਤੇ ਪਿਆ। ਉਹ ਪੁੱਛਣਾ ਹੈਗਾ ਵੀ ਹੁਣ ਕੀ ਬਣੂ ਅੱਗੇ ਜੀ।
1: ਹਾਂਜੀ
0: ਜੀ
1: ਵਕੀਲ ਸਾਹਿਬ, ਦੱਸੋ ਉਹੀ
0: ਬਸ
1: ਗੱਲ
0: ਜੀ
1: ਹੈ
0: ਬੋਲੋ।
1: ਵੀ ਅੱਜ ਕੱਲ ਕਿਸੇ ਨੂੰ ਆਪਾਂ ਮੰਗੀ ਚੀਜ਼ ਵੀ ਨਹੀਂ ਦੇ ਸਕਦੇ, ਜਿਵੇਂ ਕਿ ਇਹਨਾਂ ਦਾ ਸਵਾਲ ਹੈ ਹਨਾ।
0: ਹਾਂ ਕਲੇਮ ਤਾਂ ਨੈਚੁਰਲੀ ਹੈ ਜੀ, ਜਦੋਂ ਇਸ ਤਰ੍ਹਾਂ
1: ਕਲੇਮ
0: ਦੀ ਗੱਲ
1: ਤਾਂ
0: ਹੋਈ ਤਾਂ ਕਲੇਮ ਤਾਂ ਫਿਰ ਬਣਦਾ ਹੀ ਹੈ ਤੁਹਾਡੇ ਤੇ। ਬਾਕੀ ਜਿਹੜੀ ਇਹ ਬਣਨਾ ਕੀ ਆ, ਤੁਸੀਂ ਆਪਦੀ ਕੇਸ ਝਗੜੋ, ਫਾਈਟ ਕਰੋ, ਜਿਹੜੀ ਐਵੀਡੈਂਸ ਕਰਵਾਓ, ਤੁਹਾਡੇ ਆਪਦੇ ਵਕੀਲ ਨੂੰ ਮਿਲੋ ਪ੍ਰੋਪਰ, ਹੈ ਨਾ।
1: ਕੀ
0: ਤੇ
1: ਤੁਹਾਡੇ ਜਿਹੜੇ ਜਿਹੜੇ ਕਾਗਜ਼ ਸੀਗੇ ਉਹ ਪੂਰੇ ਸੀਗੇ ਜੀ, ਮੋਟਰਸਾਈਕਲ ਦੇ ਬੀਮਾ ਵਗੈਰਾ ਸੀਗਾ ਜਾਂ ਨਹੀਂ ਸੀ?
0: ਹਾਂਜੀ ਹਾਂਜੀ, ਮੋਟਰਸਾਈਕਲ ਨਵਾਂ ਸੀ, ਸਾਲ ਹੀ ਹੋਇਆ ਸੀ ਲੈਣ ਨੂੰ ਜੀ।
1: ਅੱਛਾ ਜੀ, ਤੇ ਫਿਰ ਉਹ ਬੀਮਾ ਕੰਪਨੀ ਨੂੰ ਪੈਣਗੇ, ਤੁਹਾਨੂੰ ਤਾਂ ਨਹੀਂ
0: ਬਸ
1: ਪੈਂਦੇ ਜੀ?
0: ਠੀਕ ਆ ਜੀ, ਮੇਰਾ ਕੇਸ ਨਾ ਐਵੀਡੈਂਸ ਤੇ ਪਿਆ ਹੁਣ ਜੀ।
1: ਕੋਈ
0: ਐਵੀਡੈਂਸ
1: ਗੱਲ ਨਹੀਂ
0: ਕਰਵਾਓ
1: ਜੀ,
0: ਨਾ ਜੀ,
1: ਤੁਹਾਡੇ ਵਕੀਲ ਸਾਹਿਬ ਦੇਖ ਲੈਣਗੇ ਜੀ ਜੋ ਵੀ ਹੋਇਆ।
0: ਸ਼ਰਮਾ ਜੀ, ਹਾਂ ਜੀ
1: ਜੀ, ਧੰਨਵਾਦ ਜੀ ਫੋਨ ਕਰਨ ਲਈ।
0: ਅੱਛਾ ਰਜਿੰਦਰ ਭੈਣ ਜੀ, ਗੱਲ ਇੱਕ ਹੋਰ ਮੈਂ ਕਲੀਅਰ ਕਰਦੇ ਆ, ਜਿਹੜੀ ਮੈਂ ਗੱਲ ਕਹੀ ਸੀ ਨਾ
1: ਜੀ
0: ਵੀ ਬਾਂਦਰ ਬਿੱਲੀਆਂ ਵਾਲੀ,
1: ਜੀ ਜੀ
0: ਉਹ ਮੈਂ ਕਹਿ ਰਿਹਾ ਸੀ ਜੇ ਘਰੇ ਬੈਠ ਕੇ ਕੋਈ ਸਮਝੌਤਾ ਕਰਾਉਂਦਾ ਨਾ,
1: ਹਾਂਜੀ
0: ਕਈ ਵਾਰਾਂ ਕੋਈ ਇਹੋ ਜਿਹਾ ਆ ਜਾਂਦਾ ਵਿੱਚ ਵਿਚੋਲੀਆ, ਜਿਹੜਾ ਜਿਹੜਾ ਦੋਨਾਂ ਭਰਾਵਾਂ ਨੂੰ ਜਾਂ ਭੈਣ ਭਰਾਵਾਂ ਨੂੰ ਲੜਾਉਣ ਦਾ ਹੁੰਦਾ, ਹੈ ਨਾ।
1: ਕਾਰਨ ਬਣਦਾ
0: ਬੈਟਰ
1: ਜੀ।
0: ਉੱਥੇ ਹੈ ਵੀ ਉੱਥੇ ਕੋਈ ਤੁਹਾਨੂੰ ਸਮਝਦਾਰ ਬੰਦਾ ਮਿਲ ਜੇ,
1: ਜੀ ਜੀ
0: ਹੈ ਨਾ। ਆਮ ਤੌਰ ਤੇ ਆਪਾਂ ਇਹ ਨਹੀਂ ਕਹਿ ਸਕਦੇ ਵੀ, ਜੇ ਮੈਂ ਨਹੀਂ ਕਹਿੰਦਾ ਵੀ ਜਿਹੜਾ ਬੰਦਾ, ਚਲੋ ਆਪਾਂ ਪਿੰਡ ਲੈਵਲ ਤੇ ਕੋਈ ਵੀ ਹੈ ਬੰਦਾ, ਅੱਜ ਕੱਲ ਬੜੇ ਸਿਆਣੇ ਲੋਕ ਵੀ ਨੇ, ਪਰ ਕਈ ਵਾਰਾਂ ਆਮ ਤੌਰ ਤੇ ਜ਼ਿਆਦਾਤਰ ਇਹ ਹੁੰਦਾ ਵੀ ਉਹ ਅਗਲਾ ਕਹਿੰਦਾ ਵੀ ਜੇ ਆਪਸ ਵਿੱਚ ਲੜਨਗੇ, ਸ਼ਰੀਕੇ ਦੇ ਵਿੱਚ ਇਸ ਤਰ੍ਹਾਂ ਦੇ ਮਸਲੇ ਹੁੰਦੇ ਨੇ, ਤੇ ਉਹ ਕਹਿੰਦੇ ਆਪਾਂ ਕਈ ਵਾਰਾਂ ਦੂਜੇ ਦੀ, ਅੱਜ ਕੱਲ੍ਹ ਉਹੀ ਗੱਲ ਆ, ਜ਼ਮੀਨ ਤੇ ਅੱਖ ਹੁੰਦੀ, ਅਗਲਾ ਕਹਿੰਦਾ ਲੜਨਗੇ ਆਪਾਂ ਨੂੰ ਮਿਲੂਗੀ। ਸੋ ਮੇਰਾ ਕਹਿਣ ਦਾ ਮਤਲਬ ਵੀ ਉੱਥੇ ਜੇ ਕੋਈ ਬੈਟਰ ਬੰਦਾ ਮਿਲ ਜੇ ਤੁਹਾਨੂੰ, ਫਿਰ ਉਹ ਉੱਥੇ ਨਿਬੜ ਜੇ ਵਧੀਆ, ਨਹੀਂ ਫਿਰ ਕਚਹਿਰੀ ਦੇ ਵਿੱਚ ਆ ਕੇ ਵੀ ਅਸੀਂ, ਜਦੋਂ ਬੰਦਾ ਕੇਸ ਲੜਦਾ ਇੱਥੇ ਝਗੜਦਾ ਹੈ ਕੁਛ ਚਿਰ, ਤਾਂ ਤੁਹਾਨੂੰ ਮੈਂ ਉਹੀ ਕਿਹਾ ਸੀ, ਜਦੋਂ ਇੱਕ ਧਿਰ ਹੰਭ ਜਾਂਦੀ ਹੈ ਜਾਂ ਇੱਕ ਧਿਰ ਨੂੰ ਸਮਝ ਆ ਜਾਂਦੀ ਹੈ ਵੀ ਆਪਣਾ ਇਹ ਨਿਬੇੜਨ 'ਚ ਹੀ ਫਾਇਦਾ, ਤਾਂ ਉਦੋਂ ਦੋਨਾਂ ਧਿਰਾਂ ਦਾ ਕਚਹਿਰੀ ਦੇ ਵਿੱਚ ਆ ਕੇ ਵੀ ਕੇਸ ਨਿਬੜ ਜਾਂਦਾ ਹੈ।
1: ਜੀ ਸਰ, ਇੱਥੇ ਤੁਸੀਂ ਜਿਹੜੀ ਹੈ ਸਰਕਾਰ, ਮੇਰਾ ਸਵਾਲ ਪੂਰਾ ਨਹੀਂ ਹੋਣ ਦੇ ਰਹੇ ਸੁਖਜੀਤ ਮੈਮ, ਤੇ ਆਪਾਂ ਇੱਕ ਕਾਲ ਲੈਂਦੇ ਹਾਂ ਜੀ। ਹੈਲੋ
2: ਹੈਲੋ, ਹਾਂਜੀ ਸਤਿ ਸ਼੍ਰੀ ਅਕਾਲ ਜੀ।
1: ਸਤਿ ਸ਼੍ਰੀ ਅਕਾਲ ਜੀ, ਸਵਾਲ ਕੀ ਹੈ ਮੈਮ ਤੁਹਾਡਾ?
2: ਮੈਮ ਸਾਡਾ ਸਵਾਲ ਇਹ ਹੈ ਜੀ, ਮਤਲਬ ਕਿ ਮੇਰੇ ਜਿਹੜੇ ਦਾਦਾ ਸਹੁਰਾ ਜੀ ਨੇ,
1: ਹਾਂਜੀ,
2: ਉਹਨਾਂ ਨੇ ਇੱਕ ਜਗ੍ਹਾ ਲੈਤੀ ਸੀ ਜਿਸ ਦੇ ਵਿੱਚ ਮੇਰੇ ਸਹੁਰਾ ਸਾਹਿਬ ਜੀ ਨੇ ਉਹਨਾਂ ਨੂੰ 2 ਬਿਸਵਿਆਂ ਦੇ ਪੈਸੇ ਦਿੱਤੇ ਸੀ ਦੇਣੇ, ਮਤਲਬ ਕਿ ਲੈਣ ਦੇ ਲਈ ਉਹ ਜਗ੍ਹਾ ਨੂੰ
1: ਜੀ।
2: ਤੇ ਉਹ ਮੇਰੇ ਨਾਲੇ ਤਾਂ ਮੇਰੇ ਸਹੁਰਾ ਜੀ ਮੁੱਕ ਗਏ, ਨਾਲੇ ਦਾਦਾ ਸਹੁਰਾ ਜੀ ਉਹਨਾਂ ਦੀ ਡੈਥ ਹੋ ਗਈ। ਤੇ ਮਤਲਬ ਕਿ ਵੀ ਉਹ ਜਗ੍ਹਾ ਦੇ ਫਿਰ ਵਿੱਚ ਵੀ ਹੁਣ ਮੇਰੇ ਸਹੁਰਾ ਸਾਹਿਬ ਜੀ, ਮਤਲਬ ਕਿ ਜਿਵੇਂ ਉਹਨਾਂ ਨੇ 2 ਬਿਸਵਿਆਂ ਦੇ ਪੈਸੇ ਦਿੱਤੇ ਸੀ, ਵੀ ਉਹ ਦਾਦੀ ਜੀ ਕਹਿ ਰਹੇ ਨੇ ਕਿ ਮੈਨੂੰ ਤਾਂ ਉਸ ਚੀਜ਼ ਦਾ ਪਤਾ ਨੀ।
1: ਜੀ
2: ਮੇਰੇ ਸਹੁਰਾ ਸਾਹਿਬ ਦੱਸਦੇ ਸੀਗੇ ਵੀ ਉਹਨਾਂ ਨੇ ਉਹ ਦਿੱਤੇ ਸੀਗੇ ਉਦੋਂ ਪੈਸੇ, ਤੇ ਵੀ ਉਹਨਾਂ ਦਾ ਕੋਈ ਹੋ ਸਕਦਾ ਜੀ ਹੱਲ, ਵੀ ਉਹਨਾਂ ਮਤਲਬ
0: ਜੀ
2: ਤੋਂ ਨਾਮ
0: ਗੱਲ
2: ਕਿਤੇ ਦੇ
0: ਭੈਣ ਜੀ, ਗੱਲ
2: ਕਰਵਾਇਆ
0: ਇਹ ਹੈ
2: ਦਾਦਾ ਜੀ ਨੇ।
0: ਜਿਹੜੀ ਤੁਸੀਂ ਗੱਲ ਕਹਿ ਰਹੇ ਹੋ ਨਾ, ਇਹ ਤਾਂ ਉਹ ਗੱਲ ਹੈ ਸੁਣੀ ਸੁਣਾਈ ਜੀ, ਕਿਵੇਂ ਗੱਲ ਕਰ ਰਹੇ ਹੋ ਵੀ ਦਾਦਾ ਸਹੁਰਾ ਜੀ ਨੇ ਜਿਹੜੀ ਹੈ ਕੋਈ ਪ੍ਰੋਪਰਟੀ ਜਾਂ ਸਹੁਰੇ ਵਾਲੀ ਪ੍ਰੋਪਰਟੀ ਦੀ ਤੁਸੀਂ ਗੱਲ ਕਰੋ। ਬੈਟਰ ਇਹ ਹੈ, ਇਹਦਾ ਬਕਾਇਦਾ ਰਿਕਾਰਡ ਹੁੰਦਾ ਜੇ ਕੋਈ ਘਰ ਦਾ ਜਾਂ ਕੋਈ ਤੁਹਾਡੀ ਜ਼ਮੀਨ ਜਾਇਦਾਦ ਜਾਂ 2 ਵਿਸਵਿਆਂ ਦੀ ਗੱਲ ਕਰ ਰਹੇ ਹੋ, ਤੁਸੀਂ ਇਹ ਦੇਖਣਾ ਪੈਣਾ ਵੀ ਤੁਹਾਡਾ ਰਿਕਾਰਡ ਦੇ ਵਿੱਚ ਪਟਵਾਰੀ ਕੋਲੇ ਕੀ ਬੋਲ ਰਿਹਾ, ਕਿਹਦੇ ਨਾਂ ਤੇ ਉਹ ਪ੍ਰੋਪਰਟੀ ਬੋਲ ਰਹੀ ਹੈ ਜਿੱਥੇ ਤੁਸੀਂ ਬੈਠੇ ਹੋ ਜਾਂ ਹੋ ਰਿਹਾ। ਇਹਦੇ ਲਈ ਡਿਟੇਲ ਦੇ ਵਿੱਚ ਤੁਹਾਨੂੰ ਇਹ ਚਾਹੀਦਾ ਵੀ ਤੁਸੀਂ ਆਪਦੇ ਕਾਗਜ਼ ਪੱਤਰ ਲੈ ਕੇ ਆਪਦੇ ਜਿਹੜਾ ਵੀ ਤੁਹਾਡਾ ਕੋਈ ਜਾਣਕਾਰ ਵਕੀਲ ਹੈ ਉਹਨੂੰ ਜਾ ਕੇ ਮਿਲੋ, ਤਾਂ ਇਹਦੀ ਪ੍ਰੋਪਰ ਪੈਰਵਾਈ ਤਾਂ ਹੀ ਹੋ ਸਕਦੀ ਹੈ।
2: ਔਰ ਸਰ, ਜਿਹੜੀ ਆਪਾਂ ਮਤਲਬ ਕਿ ਜਗ੍ਹਾ ਪਹਿਲਾਂ ਬਾਦੀਆਂ ਦੇ ਵਿੱਚੋਂ ਕੱਟਦੇ ਹੁੰਦੇ ਸੀ ਜੀ,
0: ਹੈ ਜੀ,
2: ਬਾਦੀਆਂ ਦੇ ਵਿੱਚੋਂ ਜਗ੍ਹਾ ਕੱਟ ਕੇ ਦਿੰਦੇ ਹੁੰਦੇ ਸੀ ਜੀ,
0: ਆਬਾਦੀ ਚੋਂ,
2: ਹਾਂਜੀ,
0: ਠੀਕ ਹੈ,
2: ਵੀ ਉਹ ਜਗ੍ਹਾ ਆਪਾਂ ਵੇਚ ਸਕਦੇ ਹੁੰਦੇ ਆ ਜੇ ਨਹੀਂ ਜੀ?
0: ਐਕਚੁਅਲੀ ਕੀ ਆ, ਉਹਨੂੰ ਜਿਹੜੀ ਕਾਨੂੰਨੀ ਤੌਰ ਤੇ ਜਿਵੇਂ ਕਹਿੰਦੇ ਆ ਨਾ, ਕੁਝ ਜਗ੍ਹਾ ਇਹੋ ਜਿਹੀਆਂ ਜਿਨ੍ਹਾਂ ਦੀ ਰਜਿਸਟਰੀ ਨਹੀਂ ਹੁੰਦੀ, ਤਾਂ ਉਹ ਜੇ ਮਾਲਕ ਜੇ ਆਪਾਂ ਜਿਵੇਂ ਕਬਜ਼ਾ ਕਰੀ ਬੈਠੇ ਆ, ਕੋਈ ਆਪਦਾ ਕਬਜ਼ਾ ਹੈਗਾ, ਤਾਂ ਨੈਚੁਰਲੀ ਆ ਜਿਹਦਾ ਕਬਜ਼ਾ ਉਸੇ ਦਾ ਅੱਗੇ ਚੱਲੀ ਜਾਂਦਾ ਹੈ। ਵੇਚਣ ਦਾ ਅਗਲਾ ਦੇਖੋ ਲਊਗਾ ਕਿਵੇਂ ਚੀਜ਼, ਪਹਿਲੀ ਗੱਲ ਤਾਂ ਉਹ ਮਾਲਕੀ ਉਹਦੀ ਸਿਰਫ ਮਾਲਕੀ ਕੋਈ ਨਹੀਂ, ਆਪਣਾ ਇੱਕ ਪੁਜੈਸ਼ਨ ਹੈ, ਇੱਕ ਕਬਜ਼ਾ ਆਪਣਾ, ਕਬਜ਼ਾ ਆਪਾਂ ਛੱਡ ਕੇ ਕਿਸੇ ਹੋਰ ਨੂੰ ਦੇ ਦਿੰਦੇ ਹਾਂ, ਤਾਂ ਉਹਨੂੰ ਆਪਾਂ ਵੇਚਣੀ ਵੀ ਕਹਿ ਸਕਦੇ ਹਾਂ, ਉਹ ਡਿਗਲੀ ਕੋਈ ਉਹ ਤਾਂ ਡਾਕੂਮੈਂਟ ਬਣਦਾ ਨਹੀਂ ਇਸ ਤਰ੍ਹਾਂ ਦਾ,
2: ਮਤਲਬ ਕਿ ਵੀ ਉਹਦਾ ਇਕਰਾਰਨਾਮਾ ਤਾਂ ਹੋ ਸਕਦਾ ਜੀ ਉਹਦਾ?
0: ਦੇਖੋ ਉਹ ਮੈਂ ਤੁਹਾਨੂੰ ਤਾਂ ਹੀ ਕਹਿੰਦਾ ਇਕਰਾਰਨਾਮਾ ਉਹ ਕਿਤੇ ਉਹਦਾ ਵੈਲਿਡ ਨਹੀਂ ਨਾ ਕਿਤੇ, ਉਹ ਮਨਜ਼ੂਰਸ਼ੁਦਾ ਤਾਂ ਹੈ ਨਹੀਂ, ਕਿਉਂਕਿ ਉਹ ਜਿਹੜੀ ਜਗ੍ਹਾ ਹੈਗੀ ਹੈ ਉਹ ਆਬਾਦੀ ਵਾਲੀ ਜਗ੍ਹਾ, ਕਿਤੇ ਉਹਦੇ ਕਿਸੇ ਕਾਗਜ਼ਾਂ 'ਚ ਤਾਂ ਬੋਲਦੀ ਨਹੀਂ, ਤੁਸੀਂ ਆਪਦਾ ਜਿਹੜਾ ਲਿਖਤੀ ਤੌਰ ਤੇ ਕਰ ਸਕਦੇ ਹੋ
2: ਵੀ ਉਹ ਦਾਦਾ ਜੀ ਨੇ ਉਹ ਜਿੰਨਾ ਦੀ ਜ਼ਮੀਨ ਦਿੱਤੀ ਸੀ ਜੀ।
1: ਮੈਡਮ ਮੇਰੀ ਗੱਲ ਸੁਣੋ, ਜਿਹੜੀ ਤੁਸੀਂ ਜ਼ਮੀਨ ਵੇਚਣ ਦੀ ਗੱਲ ਕਰ ਰਹੇ ਹੋ ਉਹ ਨੰਬਰਾਂ ਵਾਲੀ ਹੈ ਜਾਂ ਬਿਨਾਂ ਨੰਬਰਾਂ ਤੋਂ ਹੈ ਜੀ?
0: ਆਬਾਦੀ ਵਾਲੀ ਹੈ
2: ਉਹ, ਉਹਨਾਂ ਨੇ ਦਿੱਤੀ ਤਾਂ ਉਹਨਾਂ ਨੂੰ ਨੰਬਰਾਂ ਵਾਲੀ ਦੇ ਵਿੱਚ ਹੈ ਜੀ।

0: ਤੇ ਜਿਹੜੀ ਜਗ੍ਹਾ ਉਹਨਾਂ ਨੇ ਘਰ ਵਾਸਤੇ ਲੈਤੀ ਸੀਗੀ
1: ਠੀਕ
0: ਉਹ
1: ਹੈ,
0: ਨੰਬਰਾਂ ਦੇ ਵਿੱਚ ਨਹੀਂ ਹੈਗੀ।
1: ਤੁਸੀਂ ਕਾਗਜ਼ ਲੈ ਕੇ ਇਹਨਾਂ ਜੀ, ਜਾਂ ਤਾਂ ਕਿਸੇ ਦਿਨ ਕਚਹਿਰੀ ਆ ਜਾਓ, ਨਹੀਂ ਕਿਸੇ ਜਿਹੜਾ ਵੀ
0: ਹਾਂਜੀ
1: ਤੁਹਾਡਾ ਕੋਈ ਜਾਣਕਾਰ ਵਕੀਲ ਹੈ ਉਹਨੂੰ ਇਹ ਕਾਗਜ਼ ਦਿਖਾਓ, ਫਿਰ ਗੱਲ ਬਣ ਸਕਦੀ ਆ।
0: ਠੀਕ ਹੈ ਜੀ,
1: ਥੈਂਕ
0: ਥੈਂਕ
1: ਯੂ
0: ਯੂ
2: ਜੀ, ਸ਼ੁਕਰੀਆ। ਰਜਿੰਦਰ ਮੈਮ, ਇੱਕ ਤਾਂ ਤੁਸੀਂ ਵੀ ਵਕਾਲਤ ਕੀਤੀ ਹੋਈ ਹੈ, ਸਰ ਵੀ ਵਕਾਲਤ ਕੀਤੀ, ਕੁਝ ਸ਼ਬਦ ਐਸੇ ਨੇ ਜਿਹੜੇ ਮੇਰੇ ਵਰਗੇ ਜਿਹੜੇ ਬੰਦੇ ਉਹਨਾਂ ਦੀ ਨੋਲੇਜ ਤੋਂ ਪਰੇ ਨੇ। ਜਿਸ ਤਰ੍ਹਾਂ ਕਿ ਤੁਸੀਂ ਗੱਲ ਕਰ ਰਹੇ ਸੀ ਲੋਕ ਅਦਾਲਤਾਂ, ਮੀਡੀਏਸ਼ਨ ਜਾਂ ਰੈਗੂਲਰ ਕੋਰਟ ਕੇਸ, ਇਹਨਾਂ 'ਚ ਫਰਕ ਕੀ ਹੁੰਦਾ?
1: ਐਕਚੁਅਲੀ ਨਾ ਕੁਛ ਜਿਹੜੀਆਂ ਲੋਕ ਅਦਾਲਤ ਹੈ, ਜਿਵੇਂ ਇਹ ਲੋਕ ਅਦਾਲਤ ਕੀ ਆ, ਵੀ ਪਹਿਲਾਂ ਆਪਣਾ ਦੋਨਾਂ ਧਿਰਾਂ ਦਾ ਕੇਸ, ਵੈਸੇ ਕਿਹਾ ਤਾਂ ਇਹ ਜਾਂਦਾ ਵੀ ਲੋਕ ਅਦਾਲਤ ਦੇ ਵਿੱਚ ਨਿਬੜਦਾ, ਪਰ ਐਕਚੁਅਲ ਦੇ ਵਿੱਚ ਅਸੀਂ ਵਕੀਲ ਹੀ ਜਿਹੜਾ ਉਹਦਾ ਸਮਝੌਤਾ ਕਰਾ ਦਿੰਦੇ ਹਾਂ।
2: ਜੀ,
1: ਉਹ ਲੋਕ ਅਦਾਲਤ ਦੇ ਵਿੱਚ ਸਿਰਫ ਜਾ ਕੇ ਪੁੱਟ ਕੀਤਾ ਜਾਂਦਾ, ਲੋਕ ਅਦਾਲਤ ਲੱਗਦੀ ਹੈ, ਤਾਂ ਉਹਦੇ ਵਿੱਚ ਲੋਕ ਅਦਾਲਤ ਦੇ ਵਿੱਚ ਜਿਹੜਾ ਕੇਸ ਨਿਬੜ ਜਾਂਦਾ ਮੈਡਮ, ਉਹਦੀ ਅੱਗੇ ਕੋਈ ਕੋਈ ਵੀ ਧਿਰ ਅਪੀਲ ਨਹੀਂ ਕਰ ਸਕਦੀ।
2: ਜੀ,
1: ਉਹਦੇ ਨਾਲ ਇੱਕ ਜਿਹੜਾ ਹੈਗਾ ਵੀ ਨਹੀਂ, ਕਿਉਂਕਿ ਦੂਜੀ ਧਿਰ ਜਦੋਂ ਮਰਜ਼ੀ ਜਾ ਕੇ ਅਪੀਲ ਕਰਦੇ ਹਾਂ ਨਾ, ਕਈ ਵਾਰ ਜੇ ਉਹ ਮਿਆਦ ਲੰਘ ਵੀ ਗਈ ਮੰਨ ਲਓ ਅਪੀਲ ਕਰਨ ਦੀ, ਤਾਂ ਉਹ ਵੀ ਅਸੀਂ ਜਿਹੜੀ ਆ ਉਸ ਤੋਂ ਕੰਡੋਨ ਕਰਾ ਲੈਂਦੇ ਹਾਂ। ਤਾਂ ਇਹਦੇ ਵਿੱਚ ਲੋਕ ਅਦਾਲਤ ਦੇ ਵਿੱਚ ਜਿਹੜਾ ਫੈਸਲਾ ਕੀਤਾ ਜਾਂਦਾ, ਉਦੋਂ ਬਾਅਦ 'ਚ ਉਹਦੀ ਕੋਈ ਅਪੀਲ ਨਹੀਂ ਹੁੰਦੀ, ਉਹਦੇ ਨਾਲ ਥੋੜ੍ਹਾ ਜਿਹਾ ਇਹ ਹੈ ਵੀ ਅੱਗੇ ਕੇਸ ਜਿਹੜੇ ਆ ਘਟਾਉਣ ਲਈ ਉਹ ਕੀਤਾ ਜਾਂਦਾ। ਔਰ ਦੂਜਾ ਤੁਸੀਂ ਕਿਹਾ ਸੀਗਾ
2: ਰੈਗੂਲਰ ਕੋਰਟ ਕੇਸ, ਤਾਂ ਫਿਰ ਜਿਹੜੇ ਤਾਰੀਖ ਪੇ ਤਾਰੀਖ ਤਾਰੀਖ ਉਹ ਵਾਲੇ ਹੋ ਗਏ ਨਾ।
1: ਚੱਲਦੇ ਰਹੇ, ਐਕਚੁਅਲੀ ਕੀ ਹੈ, ਚੱਲਦਾ ਪਹਿਲਾਂ ਰੈਗੂਲਰ ਕੋਰਟ ਦੇ ਵਿੱਚ ਹੀ ਕੇਸ ਚੱਲਦਾ ਹੈ,
2: ਜੀ,
1: ਜਦੋਂ ਅਸੀਂ ਵਕੀਲ ਉਸ ਦੋਨਾਂ ਧਿਰਾਂ ਦਾ ਸਮਝੌਤਾ ਕਰਵਾ ਦਿੰਦੇ ਹਾਂ, ਤਾਂ ਅਸੀਂ ਕਹਿ ਕੇ ਲੋਕ ਅਦਾਲਤ ਤੇ ਲਗਵਾਉਂਦੇ ਹਾਂ ਕੇਸ, ਵੀ ਇਹਨੂੰ ਲੋਕ ਅਦਾਲਤ ਦੇ ਵਿੱਚ ਲਾ ਦਿਓ।
2: ਜੀ,
1: ਜੱਜ ਸਾਹਿਬ ਵੀ ਉਦੋਂ ਫਿਰ ਕਹਿੰਦੇ ਵੀ ਠੀਕ ਹੈ, ਚਲੋ ਆਪਾਂ ਲੋਕ ਅਦਾਲਤ ਵਾਲੇ ਦਿਨ ਇਹਦਾ ਫੈਸਲਾ ਸੁਣਾ ਦੇਵਾਂਗੇ, ਤਾਂ ਜੋ ਲੋਕ ਅਦਾਲਤ ਦੇ ਵਿੱਚ ਆਪਾਂ ਜਿਵੇਂ ਦੂਜਾ ਰੈਗੂਲਰ ਕੋਰਟ ਦੇ ਵਿੱਚ ਕੇਸ ਚੱਲਦਾ ਹੈ, ਉਹ ਰੈਗੂਲਰ ਕੋਰਟ ਦੇ ਵਿੱਚ ਕੋਈ ਫੈਸਲਾ ਹੋਊਗਾ ਤਾਂ ਉਹਦੇ ਖਿਲਾਫ ਦੂਜੀ ਧਿਰ ਅਪੀਲ ਦੇ ਵਿੱਚ ਜਾਊਗੀ, ਤਾਂ ਇੱਥੇ ਸਹਿਮਤੀ ਨਾਲ ਫੈਸਲਾ ਹੁੰਦਾ, ਇਹੀ ਫਰਕ ਹੈ। ਲੋਕ ਅਦਾਲਤ ਦੇ ਵਿੱਚ ਕੀ ਆ ਵੀ ਉੱਥੇ ਨਿਬੜ ਜਾਂਦਾ ਦੋਨਾਂ ਧਿਰਾਂ ਦਾ, ਅੱਗੇ ਕਲੇਸ਼ ਹੋਰ ਵੱਧਦਾ ਨੀਗਾ।
3: ਵਕੀਲ ਸਾਹਿਬ, ਇੱਕ ਸ਼ਬਦ ਹੁੰਦਾ ਮੀਡੀਏਸ਼ਨ, ਮੀਡੀਏਸ਼ਨ ਬਾਰੇ ਸਾਡੇ ਜਿਹੜੇ ਸਰੋਤੇ ਸੁਣਨ ਵਾਲੇ ਉਹਨਾਂ ਨੂੰ ਜਾਣਕਾਰੀ ਦਿਓ।
1: ਹਾਂ, ਮੀਡੀਏਸ਼ਨ ਵਾਲੀ ਗੱਲ ਉਹੀ ਉੱਥੇ ਫੇਰ ਆ ਗਈ ਜਿੱਥੋਂ ਆਪਾਂ ਪਹਿਲਾਂ ਗੱਲ ਕਰ ਰਹੇ ਸੀ, ਵੀ ਜੇ ਆਪਾਂ ਘਰੇ ਬੈਠ ਕੇ ਇਹੀ ਨਿਬੇੜ ਲਈਏ, ਪਰਿਵਾਰ ਦੇ ਵਿੱਚ ਬੈਠ ਲਈਏ, ਮੀਡੀਏਸ਼ਨ ਕੀ ਹੈ ਵੀ ਜਿਹੜਾ ਕੋਈ ਵਿਚਾਲੇ ਬੈਠ ਕੇ ਤੁਹਾਡਾ ਸਮਝੌਤਾ ਕਰਾਉਂਦਾ, ਉਹਨੂੰ ਆਪਾਂ ਮੀਡੀਏਸ਼ਨ ਕਹਿੰਦੇ ਹਾਂ। ਤਾਂ ਇੱਥੇ ਵੀ ਜਿਹੜਾ ਸਾਡੇ ਅਦਾਲਤਾਂ ਦੇ ਵਿੱਚ ਵੀ ਇੱਕ ਅਲੱਗ ਤੋਂ ਜਿਹੜਾ ਮੀਡੀਏਟਰ ਅਪੁਆਇੰਟ ਕੀਤੇ ਗਏ ਨੇ, ਉਹ ਵੀ ਡਿਸਟ੍ਰਿਕਟ ਲੀਗਲ ਸਰਵਿਸ ਅਥਾਰਟੀ ਦੇ ਅੰਡਰ ਜਿਹੜੇ ਕੰਮ ਕਰਦੇ ਨੇ, ਉਹਦੇ ਵਿੱਚ ਜੇ ਸਾਨੂੰ ਸੰਭਾਵਨਾ ਲੱਗਦੀ ਹੈ ਜਾਂ ਦੋਨੇ ਪਾਰਟੀਆਂ ਜਿੱਥੇ ਰੈਗੂਲਰ ਕੋਰਟ ਦੇ ਵਿੱਚ ਕੇਸ ਚੱਲ ਰਿਹਾ, ਉੱਥੇ ਦੋਨੇ ਤਰ੍ਹਾਂ ਇਹ ਕਹਿ ਦਿੰਦੀਆਂ ਵੀ ਸਾਡਾ ਕੇਸ ਅਸੀਂ ਇੱਕ ਵਾਰਾਂ ਇਕੱਠੇ ਹੋ ਕੇ ਵਿਚਾਰ ਕਰਨਾ ਚਾਹੁੰਦੇ ਹਾਂ ਵੀ ਸਮਝੌਤੇ ਲਈ, ਤਾਂ ਉੱਥੇ ਕੋਰਟਾਂ ਫਿਰ ਕੀ ਕਰਦੀਆਂ, ਉਹ ਮੀਡੀਏਸ਼ਨ ਦੇ ਵਿੱਚ ਕੇਸ ਸਾਡਾ ਭੇਜ ਦਿੰਦੇ ਹੈ, ਅਤੇ ਕਈ ਵਾਰਾਂ ਉੱਥੇ ਮੀਡੀਏਸ਼ਨ ਦੇ ਵਿੱਚ ਵੀ ਕੇਸ ਨਿਬੜ ਜਾਂਦੇ ਨੇ।
3: ਵਕੀਲ ਸਾਹਿਬ, ਕਈ ਵਾਰੀ ਐਂ ਹੁੰਦਾ ਵੀ ਜਦੋਂ ਆਪਾਂ ਨਾ ਤਰੀਕ ਆਪਣੀ ਪੈ ਗਈ, ਆਪਾਂ ਨੂੰ ਤਰੀਕ ਨੋਟ ਨਹੀਂ ਕੀਤੀ, ਵਕੀਲ ਸਾਹਿਬ ਨੂੰ ਵੀ ਫੋਨ ਕੀਤਾ, ਇੱਕ ਵਾਰੀ ਕੀਤਾ, ਦੋ ਵਾਰੀ ਕੀਤਾ, ਉਹ ਆਪਦੇ ਕਿਸੇ ਕੰਮ 'ਚ ਬਿਜ਼ੀ ਆ ਜਾਂ ਕੋਰਟ ਦੇ ਕੰਮ 'ਚ ਬਿਜ਼ੀ ਆ, ਜੇ ਕਿਸੇ ਪਾਰਟੀ ਨੇ ਆਪਣੀ ਅਗਲੀ ਤਰੀਕ ਜਾਂ ਜਿਹੜੀ ਪਿਛਲੀ ਤਰੀਕ ਤੇ ਕੋਈ ਕਾਰਵਾਈ ਹੋਈ ਸੀ ਅਦਾਲਤ ਦੇ ਵਿੱਚ, ਉਸ ਬਾਰੇ ਘਰੇ ਬੈਠ ਕੇ ਜਾਣਨਾ, ਤਾਂ ਉਹ ਕੀ ਕਰ ਸਕਦੇ ਆ ਜੀ?
1: ਅੱਜ ਕੱਲ੍ਹ ਨਾ ਜੀ, ਸਾਰਾ ਜਿਹੜਾ ਕੋਰਟਾਂ ਦਾ ਰਿਕਾਰਡ ਹੈ, ਖਾਸ ਕਰਕੇ ਜਿਹੜਾ ਜਿਮਨੀ ਆਰਡਰ ਨੇ, ਡੇਲੀ ਦੇ ਜਿਹੜੇ ਪੈਂਦੇ ਆ ਨਾ, ਉਹਨੂੰ ਜਿਮਨੀ ਆਰਡਰ ਕਹਿੰਦੇ ਆਪਾਂ, ਕੋਰਟ ਦੇ ਵਿੱਚ ਜੋ ਵੀ ਅੱਜ ਆਪਣੇ ਕੇਸ ਦੇ ਵਿੱਚ ਪੈਰਵਾਈ ਹੋਈ ਹੈ, ਕਾਰਵਾਈ ਹੋਈ ਸੋਰੀ, ਉਹਦਾ ਲਿਖਤੀ ਤੌਰ 'ਤੇ ਆਰਡਰ ਜੱਸਾ ਵੱਲੋਂ ਪਾਇਆ ਜਾਂਦਾ। ਉਹਦੇ ਲਈ ਇੱਕ ਈ ਕੋਰਟਸ ਨਾਂ ਦੀ ਐਪ ਹੈ, ਆਪਦੇ ਪਲੇ ਸਟੋਰ ਦੇ ਵਿੱਚ ਜਾ ਕੇ ਤੁਸੀਂ ਈ ਕੋਰਟਸ ਭਰੋ, ਐਪ ਇੰਸਟਾਲ ਕਰੋ, ਪੂਰੇ ਨੈਸ਼ਨਲ ਲੈਵਲ ਦਾ ਡਾਟਾ ਉਹਦੇ ਵਿੱਚ ਹੈ, ਉਹਦੇ ਵਿੱਚ ਤੁਸੀਂ ਆਪਦਾ ਸਟੇਟਸ ਕੇਸ ਦਾ ਚੈੱਕ ਕਰ ਸਕਦੇ ਹੋ, ਕਿਸ ਸਟੇਜ ਤੇ ਹੈ ਕੇਸ ਤੁਹਾਡਾ, ਔਰ ਉਹਦੇ ਵਿੱਚ ਮੰਨ ਲਓ ਅੱਜ ਤਰੀਕ ਹੈ ਤੇ ਅੱਜ ਕੀ ਹੋਇਆ
2: ਜੀ,
1: ਜਾਂ ਪਿਛਲੀ ਤਰੀਕ ਤੇ ਕੀ ਹੋਇਆ, ਉਹ ਅਸੀਂ ਡਾਟਾ ਉਹਦੇ ਵਿੱਚ ਜਾਣ ਸਕਦੇ ਹਾਂ।
2: ਜੀ ਜੀ ਜੀ, ਇੱਕ ਫੋਨ ਕਾਲ ਹੈ ਜੀ। ਹੈਲੋ,
4: ਹਾਂਜੀ,
2: ਨਮਸਕਾਰ, ਨਮਸਕਾਰ ਸਰ, ਸਵਾਗਤ ਹੈ ਪ੍ਰੋਗਰਾਮ ਚ, ਕੀ ਸਵਾਲ ਹੈ ਤੁਹਾਡਾ? ਜੀ, ਜਵਾਬ ਮਿਲ ਗਿਆ ਜੀ, ਸਤਿ ਸ੍ਰੀ ਅਕਾਲ ਦਾ, ਹੁਣ ਸਵਾਲ ਦੱਸੋ।
4: ਹਾਂਜੀ ਹਾਂਜੀ, ਤੇ ਮੇਰਾ ਨਾ ਚਾਚਾ ਜੀ ਵਿਆਹ ਨੀ ਸੀ ਜੀ, ਤੇ ਉਹ ਵੱਖਰਾ ਹੀ ਰਹਿੰਦਾ ਸੀ, ਤੇ ਓਹਨੂੰ ਓਹਦਾ ਭਾਣਜਾ ਚੱਕ ਕੇ ਲੈ ਗਿਆ, ਤੇ ਰੂਲ ਪਿਆ ਕੇ ਓਹਨੇ ਰਜਿਸਟਰਡ ਵਸੀਅਤ ਕਰਾ ਲਈ, ਇੰਤਕਾਲ ਅਜੇ ਨਹੀਂ ਹੋਇਆ ਗਾ, ਤੇ ਓਹਨੂੰ ਥੋੜੇ ਦਿਨਾਂ ਬਾਅਦ ਓਹਦੀ ਮੌਤ ਹੋ ਗਈ, ਪਤਾ ਨੀ ਓਹਨੇ ਕੀ ਖਵਾਇਆ ਓਹਨੂੰ, ਤੇ ਕੇਸ ਸਾਡਾ ਚੱਲੀ ਜਾਂਦਾ, ਕੋਈ ਹੋਰ ਕੇਸ ਓਥੇ ਹੋ ਸਕਦਾ, ਜਾਂ ਇਹ ਸਾਡੇ ਹੱਕ ਚ ਕਬਜ਼ਾ ਸਕਦਾ,

0: ਸਾਡੇ ਕੋਲ ਆਪਣਾ ਉਹ ਸਟੇ ਵੀ ਹੈਗਾ।
1: ਓਕੇ, ਇਹਦੇ ਵਿੱਚ ਦੇਖੋ ਜਿੰਨਾ ਕੁ ਤੁਸੀਂ ਮੈਨੂੰ ਦੱਸ ਰਹੇ ਹੋ ਨਾ ਵੀ ਤੁਹਾਡੇ ਚਾਚਾ ਜੀ ਸੀਗੇ, ਵਿਆਹੇ ਨਹੀਂ ਸੀਗੇ, ਹੈ ਨਾ, ਭਾਣਜਾ ਲੈ ਗਿਆ ਉਹਨਾਂ ਦਾ।
0: ਹਾਂਜੀ ਹਾਂਜੀ।
1: ਵਸੀਅਤ ਕਰਵਾਤੀ, ਚਲੋ
0: ਹਾਂਜੀ ਹਾਂਜੀ,
1: ਕਬਜ਼ਾ ਆਪਣੇ ਕੋਲੇ ਹੈ,
0: ਕਬਜ਼ਾ ਆਪਣੇ,
1: ਸਟੇ ਵੀ ਮਿਲ ਗਈ ਆਪਾਂ ਨੂੰ, ਤੇ ਸਟੇ ਵੀ ਆਪਾਂ ਨੂੰ ਮਿਲ ਗਈ, ਹੈ ਨਾ।
0: ਹਾਂ ਸਟੇ ਵੀ ਮਿਲ
1: ਗਈ, ਤੇ ਗੱਲ ਇਹ ਹੈ ਵੀ
0: ਨਹੀਂ ਹੋਇਆ
1: ਹੈ ਜੀ,
0: ਇੰਤਕਾਲ
1: ਨਹੀਂ ਹੋਇਆ। ਹਾਂ, ਤੁਸੀਂ ਇੰਤਕਾਲ ਫਿਰ ਉਹ ਕਰਤਾ ਨਾ, ਹੁਣ ਇਹ ਇੰਤਕਾਲ ਲਈ ਪਹਿਲਾਂ ਇਹ ਜਾਊਗਾ ਵੀ ਵਾਕਈ ਇਹ ਜਿਹੜਾ ਜੋ ਹੋਇਆ ਸੀ, ਜਿਸ ਤਰ੍ਹਾਂ ਵੀ ਉਹਨੇ ਇਹ ਟ੍ਰਾਂਸਫਰ ਕਰਾਈ ਹੈ, ਹੁਣ ਜਿਹੜੀ ਹੈ ਵਸੀਅਤ ਕਰਵਾਈ ਹੈ, ਕਿ ਉਹ ਸਹੀ ਸੀ ਜਾਂ ਨਹੀਂ ਸੀ, ਪਹਿਲਾਂ ਵਸੀਅਤ ਤੇ ਹੁਣ ਕਾਰਵਾਈ ਚੱਲੂਗੀ।
0: ਅੱਛਾ ਅੱਛਾ,
1: ਠੀਕ ਹੈ ਨਾ, ਵੀ ਉਹਦੇ ਜੋ ਵੀ ਦਸਤਖਤ ਗੁੱਠੇ ਕਰਾਏ ਆ ਵਸੀਅਤ ਤੇ, ਉਹ ਪ੍ਰੂਵ ਹੋਣਗੇ, ਹੈ ਨਾ। ਇਹਦੇ ਲਈ ਤੁਸੀਂ ਆਪਦਾ ਬੈਟਰ ਹੈ, ਕਿਉਂਕਿ ਤੁਸੀਂ ਆਲਰੇਡੀ ਮੈਨੂੰ ਲੱਗਦਾ ਵੀ ਵਕੀਲ ਕਰ ਲਿਆ ਹੋਣਾ ਜਦੋਂ ਕੇਸ ਤੁਸੀਂ ਕਰੀ ਬੈਠੇ।
0: ਹਾਂਜੀ ਹਾਂਜੀ, ਕੇਸ ਚੱਲਦਾ ਸਰ।
1: ਹਾਂ, ਨੈਚੁਰਲੀ ਹੈ, ਤੁਸੀਂ ਉਹਦੇ ਮੁਤਾਬਕ ਜਿਵੇਂ ਤੁਹਾਡੇ ਵਕੀਲ ਸਾਹਿਬ ਕਹਿ ਰਹੇ ਨੇ ਉਸੇ ਤਰ੍ਹਾਂ ਤੁਸੀਂ ਕਰੋ, ਤੁਹਾਨੂੰ ਤੁਹਾਡਾ ਹੱਕ ਜਿਹੜਾ ਮਿਲੂਗਾ।
2: ਫੋਨ ਕਰਨ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਵਕੀਲ ਸਾਹਿਬ। ਇੱਕ ਨਾ ਵਟਸਐਪ ਤੇ ਮੈਸੇਜ ਆਇਆ ਸਾਡੇ ਕੋਲ ਜੀ, ਇਹ ਲਿਖਣ ਵਾਲੇ ਜੀ, ਪਿੰਡ ਬੁਰਜ ਜ਼ਿਲ੍ਹਾ ਬਠਿੰਡਾ ਤੋਂ ਰਾਮ ਸਿੰਘ ਤੱਗੜ। ਇਹ ਕਹਿੰਦੇ ਮੇਰੀ ਬੇਨਤੀ ਹੈ ਕਿ ਸਾਡੇ 2.5 ਕਿੱਲੇ ਜ਼ਮੀਨ ਹੈ ਜੀ, ਇਹ ਸਾਂਝਾ ਖਾਤਾ ਹੈ, ਮੈਨੂੰ ਮੈਂ ਤਿੰਨ ਕਨਾਲਾਂ ਦਾ ਮਾਲਕ ਹਾਂ। ਇਹ ਜ਼ਮੀਨ ਹੈ, ਕਹਿੰਦੇ ਮੈਨੂੰ ਵੰਡ ਕੇ ਨਹੀਂ ਦਿੰਦੇ, ਵੀ ਤੂੰ ਇਕੱਲਾ ਤਕਸੀਮ ਕਰਾ, ਜੋ ਖਰਚਾ ਆਪਣੇ ਕੋਲੋਂ ਕਰ, ਜਿੱਥੇ ਤੈਨੂੰ ਆਉਂਦੀਆਂ 3 ਕਨਾਲਾਂ ਮਿਲ ਜਾਣਗੀਆਂ। ਕੀ ਉਹ ਖਰਚਾ ਦੇਣ ਦੇ ਹੱਕਦਾਰ ਹੈ ਜਿਹੜੇ ਦੂਜੇ ਹਿੱਸੇਦਾਰ ਹੈ ਜੀ? ਕੀ ਇਹ ਇਕੱਲੀ ਤਕਸੀਮ ਕਰਾ ਸਕਦਾ ਜੀ?
1: ਨਹੀਂ, ਜੇ ਇਕੱਲਾ ਕਰਵਾ ਸਕਦਾ, ਦੇਖੋ ਜਿਹੜਾ ਬੰਦਾ ਕਰਾਉਣਾ ਚਾਹੁੰਦਾ ਉਹਦਾ ਖਰਚਾ ਤਾਂ ਉਹਨੂੰ ਆਪ ਨੂੰ ਇਕੱਲੇ ਨੂੰ ਲਾਉਣਾ ਪਊਗਾ। ਜੇ ਤਾਂ ਉਹ ਮਿਊਚੁਅਲੀ ਸਹਿਮਤ ਹੁੰਦੇ ਆ
2: ਜੀ,
1: ਫਿਰ ਤਾਂ ਉਹ ਦੇ ਸਕਦੇ ਆ। ਜਦੋਂ ਉਹ ਮਿਊਚੁਅਲੀ ਸਹਿਮਤ ਨਹੀਂ ਤਾਂ ਇਹ ਉਹਨਾਂ ਦੇ ਕੇਸ ਕਰਨਗੇ, ਨੈਚੁਰਲੀ ਹੈ, ਇਹ ਕੇਸ ਕਰਨਗੇ, ਇਹ ਆਪਦਾ ਵਕੀਲ ਕਰਨਗੇ, ਦੂਜੀ ਤੁਹਾਨੂੰ ਸਮਣ ਜਾਣਗੇ, ਉਹ ਆਪਦਾ ਵਕੀਲ
2: ਕਰਨਗੇ,
1: ਉਹਨਾਂ ਦਾ ਖਰਚਾ ਆਪਦਾ ਹੋ ਜੂਗਾ
2: ਜੀ।
1: ਜੇ ਪਹਿਲਾਂ ਆਪਾਂ ਕਹੀਏ ਤੇ ਫਿਰ ਤਾਂ ਮਿਊਚੁਅਲ ਦੇ ਵਿੱਚ ਹੋਇਆ ਹੀ ਪਿਆ ਕੰਮ, ਜੋ ਉਹ ਖਰਚੇ ਦਿੰਦੇ ਹੁਣ।
2: ਜੀ ਜੀ, ਇਹਨਾਂ ਦਾ ਮੇਨ ਸਵਾਲ ਪੁੱਛਣ ਦਾ ਇਹੀ ਸੀਗਾ, ਸਵਾਲ ਇਹਨਾਂ ਦਾ ਇਹੀ ਸੀ ਕਿ ਉਹ ਖਰਚਾ ਦੇਣ ਦੇ ਹੱਕਦਾਰ ਹੈਗੇ ਆ ਜਾਂ ਨਹੀਂ।
1: ਨਹੀਂ ਨਹੀਂ, ਕੋਈ ਹੱਕਦਾਰ ਨਹੀਂ, ਜਦੋਂ ਉਹ ਚਾਹੁੰਦੇ ਹੀ ਨਹੀਂ ਤਕਸੀਮ ਜਾਂ ਜਦਾ, ਤਾਂ ਆਪਾਂ ਇਕੱਲਿਆਂ ਨੇ ਕਰਾਉਣੀ ਹੈ ਤਾਂ ਨੈਚੁਰਲੀ ਹੈ
2: ਆਪਣੀ ਇਕੱਲਿਆਂ ਦੀ ਤਕਸੀਮ ਹੋ ਜਾਊ, ਉਹਨਾਂ ਦਾ ਸੱਚ ਜਿਹੜਾ ਖਾਤਾ ਉਹ ਸਾਂਝਾ ਪਿਆ ਰਹੂਗਾ,
1: ਸਾਂਝਾ ਪਿਆ ਰਹੂਗਾ।
2: ਜੀ ਜੀ ਜੀ ਸਰ, ਅੱਜ ਕੱਲ ਆਨਲਾਈਨ ਫਰੋਡ ਬਹੁਤ ਹੁੰਦੇ ਨੇ, ਅੱਜ ਜਿਸ ਤਰ੍ਹਾਂ ਕਹਿ ਸਕਦੇ ਹਾਂ ਫੇਕ ਕਾਲਸ, ਜਾਂ ਫਿਰ ਆਨਲਾਈਨ ਆਪਾਂ ਗੂਗਲ ਪੇ ਪੇਟੀਐਮ ਦੇ ਰਾਹੀਂ ਪੈਸਾ ਜਿਹੜਾ ਹੈ ਉਹ ਫਰੋਡ ਰਾਹੀਂ ਟ੍ਰਾਂਸਫਰ ਹੋ ਜਾਂਦਾ ਹੈ, ਉਸ ਦੇ ਲਈ ਪਹਿਲੇ 10 ਜਾਂ 15 ਮਿੰਟ ਦੇ ਵਿੱਚ ਆਮ ਜਨਤਾ ਨੂੰ, ਆਮ ਲੋਕਾਂ ਨੂੰ ਕੀ ਕਰਨਾ ਚਾਹੀਦਾ?
1: ਤੁਸੀਂ ਗੱਲ ਕਰ ਰਹੇ ਹੋ ਸਾਈਬਰ ਕ੍ਰਾਈਮ ਦੀ ਨਾ
2: ਜੀ?
1: ਮੈਡਮ, ਇਹ ਅੱਜ ਕੱਲ ਨਾ ਹੁਣ ਇਸ ਟਾਈਮ ਤੇ ਇਹੀ ਕੰਮ ਚੱਲਦਾ ਹੈ, ਹੋਰ ਸਾਰੇ ਮੰਦੀ ਆਈ ਪਈ ਹੈ
2: ਜੀ,
1: ਇਹਦੇ ਵਿੱਚ ਪੂਰੀ ਤੇਜ਼ੀ ਅੱਜ
2: ਜੀ।
1: ਤੁਸੀਂ ਦੇਖੋਗੇ ਇਹ ਇਹ ਕੰਮ ਹੁੰਦਾ ਕਿਹਦੇ ਨਾਲ ਹੈ, ਇਹ ਅਫੈਂਸ ਕਿਹਦੇ ਖਿਲਾਫ ਹੁੰਦਾ, ਚੰਗੇ ਪੜ੍ਹੇ ਲਿਖੇ ਬੰਦੇ
2: ਜੀ,
1: ਚੰਗੇ ਧਨਾੜ ਲੋਕਾਂ ਨੂੰ,
2: ਬਿਲਕੁਲ,
1: ਜਿਹੜਾ ਕੋਈ ਮਿਲੇਗਾ ਗਰੀਬ ਹੈ ਮਾਤੜਾ ਉਹਦੇ ਪੱਲੇ ਉਹਨੂੰ ਕੁਛ ਨਹੀਂ ਹੁੰਦਾ, ਜਿਹੜੇ ਕੋਲੇ ਚੰਗੇ ਮੋਬਾਈਲ ਹੈ, ਸਾਰਾ ਆਨਲਾਈਨ ਸਿਸਟਮ ਹੈ, ਚੰਗੇ ਉਹਦੇ ਚ ਪੈਸੇ ਪਏ, ਬੈਂਕ ਬੈਲੈਂਸ ਹੈ, ਉਹਨਾਂ ਤੋਂ ਫਿਰ ਉਹ ਪੈਸੇ ਲੈਂਦੇ ਨੇ, ਲੈਂਦੇ ਵੀ ਕਿਵੇਂ ਨੇ ਤੁਸੀਂ ਸੋਚ ਵੀ ਨਹੀਂ ਸਕਦੇ। ਉਹਨੂੰ ਕਾਲ ਆਊਗੀ, ਕਈ ਵਾਰ ਤਾਂ ਉਹ ਕੈਨੇਡਾ ਅਮਰੀਕਾ ਚੋਂ ਕਾਲ ਆਉਂਦੀ ਹੈ, ਮੈਨੂੰ ਵੀ ਕਈ ਵਾਰ ਆਈਆਂ ਇੱਕ ਦੋ ਵਾਰ, ਵੈਸੇ ਕੋਈ ਪਤਾ ਨਹੀਂ ਉਹਨਾਂ ਨੂੰ, ਮੇਰੇ ਕੋਲ ਪੈਸੇ ਤਾਂ ਹੈ ਨਹੀਂ, ਪਰ
2: ਤੁਹਾਨੂੰ ਵਕੀਲ ਸਾਹਿਬ ਤੁਹਾਨੂੰ ਉਹਨਾਂ ਨੇ ਇਹ ਨਹੀਂ ਪੁੱਛਿਆ ਵੀ ਹਾਂਜੀ ਤੁਹਾਡਾ ਬੇਟਾ ਜਾਂ ਬੇਟੀ ਕਿਹੜੀ ਜਗ੍ਹਾ ਤੇ ਰਹਿੰਦੇ ਆ?
1: ਬਹੁਤ ਕੁਝ ਪੁੱਛਦੇ ਆ,
2: ਮੈਂ ਉੱਥੋਂ ਬੋਲਦਾ,
1: ਹਾਂ ਬਹੁਤ ਕੁਝ ਪੁੱਛਦੇ ਆ, ਹਾਂਜੀ ਹਾਂਜੀ ਬਿੱਠੀ, ਹਾਂਜੀ ਕੀ ਹਾਲ ਹੈ, ਮਤਲਬ ਉਹਦਾ ਸਟਾਈਲ ਹੋਰ ਹੈ ਗੱਲ ਕਰਨ ਦਾ, ਤੇ ਉਹ ਇਸ ਤਰੀਕੇ ਨਾਲ ਗੱਲ ਕਰਦੇ ਆ ਜਿਵੇਂ ਉਹ ਐ ਸ਼ੋਅ ਕਰਦੇ ਆ ਆਪਣੇ ਨੂੰ ਵੀ ਆਪਾਂ ਬੜੇ
2: ਪੁਰਾਣੇ
1: ਜਾਣਦੇ ਆ, ਤੇ ਬੜੀ ਆਪਣੇ ਗੂੜੀ ਸਾਂਝ ਸੀ ਤੇ ਹੁਣ ਮੈਂ ਦੂਰ ਰਿਹਾ ਤੇ ਅੱਜ ਮੈਨੂੰ ਹੁਣ ਬਸ ਨਾ
2: ਪੈਸੇ ਦੀ ਲੋੜ
1: ਪੈ, ਨਾ ਐ ਪੈਸੇ ਦੀ ਲੋੜ ਨਹੀਂ, ਕਹਿੰਦੇ ਉਹ ਕਹਿੰਦੇ ਅਸੀਂ ਤੁਹਾਨੂੰ ਪੈਸੇ ਭੇਜਣੇ ਆ,
2: ਹਾਂਜੀ
1: ਅਸੀਂ ਤੁਹਾਨੂੰ ਪੈਸੇ ਭੇਜਣੇ ਆ ਤੇ ਆਪਾਂ ਨਾ ਇਹ ਕਿਸੇ ਨੂੰ ਦੱਸਿਓ ਨਾ ਤੇ ਫਲਾਣੇ ਬੰਦੇ ਨੂੰ ਦੇਣੇ ਆ,
2: ਓਟੀਪੀ ਦੇ ਦਿਓ ਜੀ ਇੱਕ ਛੋਟਾ,
1: ਹਾਂ ਤੇ ਮੈਂ ਤੁਹਾਨੂੰ ਪੈਸੇ ਭੇਜਣ ਲੱਗਿਆ ਤੁਹਾਡੇ ਖਾਤੇ ਚ। ਅੱਛਾ, ਮੇਰਾ ਕਹਿੰਦਾ ਬੰਦਾ ਸੋਚਦਾ ਵੀ ਯਾਰ ਵਾਕਈ ਇਹ ਤਾਂ ਪੈਸੇ ਆਪਣੇ ਖਾਤੇ ਚ ਆਉਂਦੇ, ਕਿਹੜਾ ਬੰਦਾ ਕਹਿੰਦਾ ਚਲੋ ਆ
2: ਜਾਣ ਦਿਓ ਜੀ,
1: ਬੰਦਾ ਇਧਰ ਉਧਰ ਤਾਂ ਕਿਸੇ ਨਾਲ ਉਦੋਂ ਗੱਲ ਸਾਂਝੀ ਨਹੀਂ ਕਰਦਾ, ਨਾ ਹੀ ਉਹ ਕਰਨ ਦਿੰਦੇ ਆ, ਉਹ ਗੱਲ ਹੀ ਇਸ ਤਰੀਕੇ ਨਾਲ ਕਰਦੇ ਆ
2: ਜੀ,
1: ਤੇ ਫਿਰ ਉਦੋਂ ਬੰਦਾ ਕਹਿੰਦਾ ਉਹ ਕਹਿੰਦੇ ਚੰਗਾ ਜੀ ਪਾ ਦਿਓ, ਫਿਰ ਉਹ ਕਹਿੰਦੇ ਖਾਤਾ ਭੇਜੋ ਦਾਦਾ, ਖਾਤਾ ਭੇਜ ਕੇ ਬੰਦਾ ਕਹਿੰਦਾ ਬੜਾ, ਹਨਾ ਵੀ ਚਲੋ ਵਰਤ ਲਾਂਗੇ 4 ਦਿਨ, ਫਿਰ ਉਹ ਕਹਿੰਦੇ ਚੰਗਾ ਜੀ ਹੁਣ ਆ ਗਏ ਤੁਹਾਡੇ ਖਾਤੇ ਚ, ਦੇਖੋ ਹੁਣ ਆਉਂਦੇ ਆ ਤੇ ਆ OTP ਆਉਂਦਾ, ਅੱਜ ਕੱਲ੍ਹ ਕਿਸੇ ਨੂੰ ਕਈ ਵਾਰ ਪਤਾ ਨਹੀਂ ਹੁੰਦਾ
2: ਜੀ,
1: ਜੇ ਨਾ ਹੀ ਉਹ ਪਤਾ ਲੱਗਣ ਦਿੰਦੇ ਆ, ਫਿਰ ਉਹ OTP ਦੇ ਦਿੰਦਾ ਜਿਹੜਾ ਬੰਦਾ, ਬਸ ਫਿਰ ਉਹਦੇ ਪੈਸੇ ਸਕਿੰਟਾਂ ਦੇ ਵਿੱਚ ਹੀ ਨਿਕਲ ਜਾਂਦੇ ਨੇ
2: ਜੀ। ਸਰ ਇੱਥੇ ਸਵਾਲ ਇਹ ਆਉਂਦਾ, ਪਿੱਛੇ ਜੇ ਸਾਡੇ ਰਿਸ਼ਤੇਦਾਰਾਂ ਦੇ ਵੀ 13 ਲੱਖ ਰੁਪਈਆ ਜਿਹੜਾ ਹੈ ਉਹ ਉਹਨਾਂ ਦੇ ਖਾਤੇ ਚੋਂ ਗਿਆ, ਸਵਾਲ ਇੱਥੇ ਆਉਂਦਾ ਕਿ ਬੈਂਕ ਟ੍ਰਾਂਸਫਰ ਪਤਾ ਲੱਗ ਰਿਹਾ ਕਿ ਇਸ ਖਾਤੇ ਦੇ ਵਿੱਚ ਪੈਸੇ ਗਏ ਨੇ, ਉਹ ਕਰਨਾਟਕ

0: ਜੀ ਮੱਧ ਪ੍ਰਦੇਸ਼ ਦਾ ਜੀ ਕੋਈ ਨੰਬਰ ਹੈ ਤਾਂ ਉਹ ਪੈਸੇ ਮੁੜ ਬਹਾਲ ਕਿਉਂ ਨਹੀਂ ਮਿਲਦੇ ਉਸ ਬੰਦੇ ਨੂੰ, ਉਹ ਅਗਾਂਹ ਦੀ ਅਗਾਂਹ ਖਾਤਿਆਂ ਚੋਂ ਨਿਕਲ ਜਾਂਦੇ ਨੇ?
1: ਉਹ ਐਕਚੁਅਲੀ ਕੀ ਹੈ ਨਾ ਜੀ, ਪਹਿਲੀ ਗੱਲ ਤਾਂ ਇਹਦੇ 'ਚ ਜੇ ਇਸ ਤਰ੍ਹਾਂ ਦਾ ਹੋ ਰਿਹਾ ਹੈ, ਪਹਿਲਾਂ ਤਾਂ ਗੱਲ ਆਪਾਂ ਉੱਥੇ ਹੋਣੇ, ਜੇ ਪਹਿਲੀ ਗੱਲ ਤਾਂ ਅੱਜ ਕੱਲ੍ਹ ਕਿਸੇ ਤੇ ਯਕੀਨ ਨਾ ਕਰੋ, ਫੋਨ ਕੌਣ ਕਰ ਰਿਹਾ। ਮੈਂ ਤਾਂ ਬਹੁਤ ਸਾਰੀਆਂ ਆਹ ਸ਼ਿਕਾਇਤਾਂ ਜਿਹੜੀਆਂ ਸੁਣੀਆਂ ਤੇ ਬੜੀਆਂ ਹੋਈਆਂ ਨੇ, ਮੈਨੂੰ ਵੀ ਇੱਕ ਦੁਆਰਾ ਕਿਸੇ ਨੇ ਕੋਸ਼ਿਸ਼ ਕੀਤੀ ਇਸ ਤਰ੍ਹਾਂ ਹੀ ਕਰਨ ਦੀ, ਤੇ ਕਿਹੜਾ ਬੰਦਾ ਸੋਚਦਾ ਵੀ ਸ਼ਨੀ ਸੱਚੀ ਐਂ ਹੋ ਗਿਆ, ਪਰ ਇਹਦੇ ਤੇ ਯਕੀਨ ਨਾ ਕਰੋ। ਕਦੇ ਵੀ ਓਟੀਪੀ ਕਿਸੇ ਨੂੰ ਨਾ ਦਿਓ, ਕੋਈ ਵੀ ਬੰਦਾ ਪੁੱਛ ਰਿਹਾ, ਜੇ ਇਸ ਤਰ੍ਹਾਂ ਹੋ ਵੀ ਗਿਆ ਤਾਂ ਲੱਗਦਾ ਤਾਂ 1930 ਜਿਹੜਾ ਹੈ ਨੈਸ਼ਨਲ ਲੈਵਲ ਦਾ ਨੈਸ਼ਨਲ ਸਾਈਬਰ ਕ੍ਰਾਈਮ ਹੈਲਪਲਾਈਨ ਨੰਬਰ ਹੈ 1930, ਇਮੀਡੀਏਟ ਇਸ ਤੇ ਕਾਲ ਕਰੋ। ਪਰ ਉਹ ਇਸ ਤਰ੍ਹਾਂ ਕਰਦੇ ਨੇ, ਮੈਂ ਤੁਹਾਨੂੰ ਦੱਸਿਆ, ਮੇਰੇ ਤਾਂ ਧਿਆਨ ਚ ਇਹੋ ਜਿਹੜੇ ਬੰਦੇ ਨੇ ਜਿਹੜੇ ਚੰਗੇ ਪੜ੍ਹੇ ਲਿਖੇ, ਜਿਹਨਾਂ ਨੂੰ ਉਹਨਾਂ ਨੇ ਇਹਦੇ ਤੱਕ ਵੀ ਉਹਨਾਂ ਦਾ ਧਿਆਨ ਹੀ ਨਹੀਂ ਇੱਧਰ ਜਾਣ।

0: ਇਹੋ ਜਿਹੇ ਜਿਹੜੇ ਬੰਦੇ ਨੇ ਜਿਹੜੇ ਚੰਗੇ ਪੜ੍ਹੇ ਲਿਖੇ, ਜਿਨ੍ਹਾਂ ਨੂੰ ਉਹਨਾਂ ਨੇ ਇਹਦੇ ਤੱਕ ਵੀ ਉਹਨਾਂ ਦਾ ਧਿਆਨ ਹੀ ਨਹੀਂ ਇੱਧਰ ਜਾਣ ਦਿੱਤਾ, ਉਹਨਾਂ ਨੂੰ ਪਤਾ ਹੀ ਨਹੀਂ ਲੱਗਿਆ, ਕਈ ਦਿਨਾਂ ਬਾਅਦ ਪਤਾ ਲੱਗਿਆ ਵੀ ਮੇਰੇ ਨਾਲ ਤਾਂ ਆਹ ਗੱਲ ਹੋਊਗੀ। ਤਾਂ
1: ਜੀ
0: ਇਹਦੇ 'ਚ ਸਮਾਂ ਬੜਾ ਉਹ ਨਿਰਭਰ ਹੈ, ਸਮੇਂ ਤੇ ਗੱਲ ਹੈ। ਨਾਲ ਦੀ ਨਾਲ ਜੇ ਤੁਹਾਨੂੰ ਲੱਗਦਾ ਹੈ ਤਾਂ 1930 ਸਾਈਬਰ ਕ੍ਰਾਈਮ ਦਾ ਜਿਹੜਾ ਨੈਸ਼ਨਲ ਲੈਵਲ ਦਾ ਜਿਹੜਾ ਹੈਲਪਲਾਈਨ ਨੰਬਰ ਹੈ ਉਸ 'ਤੇ ਕਾਲ ਕਰੋ। ਇਹ ਅਮਾਊਂਟ ਜਿਹੜਾ ਹੈ, ਜੇ ਨਾਲ ਦੀ ਨਾਲ ਕਾਲ ਹੋ ਜੂਗੀ ਤਾਂ ਪੈਸਾ ਤੁਹਾਡੇ ਬੈਂਕ 'ਚੋਂ ਫੋਰਨ ਜਾਣ ਤੋਂ ਰੋਕਿਆ ਜਾ ਸਕਦਾ ਹੈ।
1: ਜੀ
0: ਅਦਰਵਾਈਜ਼ ਕੀ ਹੈ, ਕਿਉਂਕਿ ਜਦੋਂ ਟ੍ਰਾਂਜੈਕਸ਼ਨ ਕੋਈ ਹੁੰਦੀ ਹੈ ਉਹਦਾ ਕੁਝ ਟਾਈਮ ਪੀਰੀਅਡ ਹੁੰਦਾ ਹੈ,
1: ਜੀ
0: ਆਪਾਂ ਨੂੰ ਮੈਸੇਜ ਹੁਣੀ ਆ ਜਾਂਦਾ ਹੈ, ਪਰ ਪੈਸੇ ਦੂਜੇ ਦੇ ਆਪਾਂ ਆਰਟੀਜੀਐਸ ਵੀ ਕਰਾਉਂਦੇ ਹਾਂ ਜਾਂ ਐਫਟ, ਉਹਦਾ ਵੀ ਟਾਈਮ ਹੁੰਦਾ ਹੈ ਵੀ
1: ਜੀ
0: 2 ਘੰਟੇ 4 ਘੰਟੇ ਲੱਗ ਜਾਂਦੇ ਆ।
1: ਜੀ
0: ਜੇ ਉਹਨਾਂ ਕੁ ਟਾਈਮ ਮਿਲ ਜੇ ਇਹਦੇ ਵਿੱਚ
1: ਜੀ
0: ਤਾਂ ਜਿਹੜੀ ਇਹ ਨੈਸ਼ਨਲ ਹੈਲਪਲਾਈਨ ਨੰਬਰ ਤੇ ਕਾਲ ਕਰਕੇ ਇਸ ਚੀਜ਼ ਨੂੰ ਰੋਕਿਆ ਜਾ ਸਕਦਾ, ਧੋਖਾਧੜੀ ਤੋਂ ਬਚਿਆ ਜਾ ਸਕਦਾ ਹੈ।
1: ਜੀ
0: ਔਰ ਇਹਦੇ ਵਿੱਚ ਸਭ ਤੋਂ ਜ਼ਰੂਰੀ ਹੈ ਵੀ ਨਾਲ ਦੀ ਨਾਲ 1930 ਤੇ ਕਾਲ ਕਰੋ, ਠੀਕ ਹੈ, ਤੇ ਫਿਰ OTP ਕਿਸੇ ਨਾਲ ਸਾਂਝਾ ਨਾ ਕਰੋ।
1: ਜੀ ਤੇ ਜੇ ਬੈਂਕ ਚੋਂ ਖਾਤੇ ਚੋਂ ਪੈਸੇ ਨਿਕਲ ਗਏ ਵਾਪਸ ਮਿਲ ਸਕਦੇ ਨੇ?
0: ਮੈਂ ਵਾਪਸ ਮਿਲ ਸਕਦੇ ਹੈ ਜੇ ਪੈਸਾ ਫੋਰਨ ਨਹੀਂ ਗਿਆ।
1: ਜੀ
0: ਐਕਚੁਅਲੀ ਇਹ ਜ਼ਿਆਦਾਤਰ ਅਕਾਊਂਟ ਬਾਹਰ ਦੇ ਨੇ, ਫੋਰਨ ਕੰਟਰੀਜ਼ ਦੇ ਨੇ, ਉੱਥੇ ਦਿੱਕਤ ਆਉਂਦੀ ਹੈ। ਜੇ ਸਾਡੇ ਮੁਲਕ 'ਚ ਜੇ ਪੈਸਾ ਹੈ ਇੱਕ ਬੈਂਕ, ਹੁਣ ਕੀ ਹੈ, ਹੁਣ ਬਹੁਤ ਸਾਰੇ ਕੇਸਿਸ, ਮੇਰੇ ਕੋਲ ਇੱਕ ਕੇਸ ਆਇਆ ਉਹਦੇ ਵਿੱਚ ਕੀ ਸੀਗਾ, ਉਹ ਕਹਿੰਦੇ ਵੀ ਸਾਨੂੰ, ਕਹਿੰਦੇ ਕਿਸੇ ਨੇ ਕਿਹਾ ਵੀ ਤੇਰੇ ਖਾਤੇ ਦੇ ਵਿੱਚ 9 ਲੱਖ ਰੁਪਇਆ ਪਾਉਣਾ ਹੈ, ਤੈਨੂੰ 9,000 ਰੁਪਇਆ ਦੇ ਦਾਂਗੇ। ਬੰਦਾ ਉਹਦੀਆਂ ਗੱਲਾਂ 'ਚ ਆ ਗਿਆ, ਗਰੀਬ ਬੰਦਾ ਸੀ ਵਿਚਾਰਾ, ਉਹਨੇ, ਉਹਨੂੰ ਤਾਂ 9,000 ਮਿਲਿਆ, 9,000 ਉਹ ਖੁਸ਼ ਹੋ ਗਿਆ। ਅੱਛਾ, ਕਢਾ ਕੇ ਉਹਨੇ ਕਿਸੇ ਨੂੰ ਦੇਤੇ ਕੈਸ਼।
1: ਜੀ
0: ਹੁਣ ਚੱਕ ਕੇ ਕਦੇ MP ਦੀ ਪੁਲਿਸ ਆ ਜਾਂਦੀ ਹੈ, ਕਦੇ UP ਦੀ ਆ ਜਾਂਦੀ ਹੈ, ਕਦੇ ਬਿਹਾਰ ਦੀ ਆ ਜਾਂਦੀ।
1: ਜੀ
0: ਹੁਣ ਉਹ ਪੈਸੇ ਜਿਹਦੇ ਸੀਗੇ ਉਹਨੇ ਕਢਵਾ ਲਏ, ਹੁਣ ਇਹ ਤਾਂ ਫੜਿਆ ਨਹੀਂ ਜਾਂਦਾ। ਇਸ ਕਰਕੇ ਬਹੁਤ ਮੁਸ਼ਕਲ ਹੈ ਸਾਡੇ ਮੁਲਕ ਦੇ ਵਿੱਚ ਵੀ, ਜੇ ਤਾਂ ਉਹ ਬੈਂਕ 'ਚ ਟ੍ਰਾਂਜੈਕਸ਼ਨ ਠੀਕ ਹੈ, ਜੇ ਕਿਸੇ ਨੇ ਕੈਸ਼ ਕਿਤੋਂ ਕਢਾ ਲਏ ਤਾਂ ਗਿਆ ਕੰਮ। ਇਸ ਕਰਕੇ ਪੈਸਾ ਮਿਲ ਵੀ ਸਕਦਾ ਹੈ ਤੇ ਔਰ ਜ਼ਰੂਰੀ ਨਹੀਂ ਵੀ ਮਿਲੀ ਜਾਵੇ।
1: ਮਿਲੀ ਜਾਵੇ। ਇੱਕ ਫੋਨ ਕਾਲ ਹੈ ਜੀ, ਦੇਖਦੇ ਹਾਂ ਕੌਣ ਜੁੜੇ ਨੇ ਆਪਣੇ ਨਾਲ। ਹੈਲੋ।
2: ਹੈਲੋ ਭੈਣ ਜੀ, ਸਤਿ ਸ਼੍ਰੀ ਅਕਾਲ।
1: ਸਤਿ ਸ਼੍ਰੀ ਅਕਾਲ ਜੀ ਸਰ, ਸਵਾਲ ਕੀ ਹੈ ਤੁਹਾਡਾ?
2: ਸਿਕੰਦਰ ਸਿੰਘ ਬੋਲਦਾ ਜੀ ਸਲੋਹੇ ਤੋਂ, ਤੇ ਆਪਣੇ ਵਕੀਲ ਸਾਹਿਬ ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ।
2: ਸਰ, ਇੱਕ ਨਾ ਗੁੱਡੀ ਵੀ ਆਈ ਸੀ ਸ਼ੇਖਪੁਰੇ ਤੋਂ, ਬਰਨਾਲੇ ਕੋਲੇ ਪਿੰਡ ਆ ਕੋਈ, ਮੈਂ ਨਾਂ ਭੁੱਲ ਗਿਆ ਉਸ ਪਿੰਡ ਦਾ, ਤੇ ਉਹਨਾਂ 10 ਕੁ ਸਾਲ ਹੋ ਗਏ ਮੈਨੂੰ ਲੱਗਦਾ, 3 ਬੱਚੇ ਵੀ ਨੇ ਗੁੱਡੀ ਦੇ, ਤੇ ਉਹਨਾਂ ਨੇ ਮਿੱਠੇ ਜਿਹਾ ਪੋਚਾ ਜਿਹਾ ਮਾਰ ਕੇ ਤੇ 13 ਕੁੜੀ ਨੂੰ ਇੱਥੇ ਭੇਜ ਦਿੱਤਾ ਜੀ ਸ਼ੇਖਪੁਰੇ। ਹੁਣ 2 ਸਾਲ ਹੋ ਗਏ ਨੂੰ, ਕੁੜੀ ਨੂੰ ਲਿਜਾਂਦਾ ਨੀ ਹੈ ਜੀ ਉਹ। ਅਸੀਂ ਥਾਣੇ ਦਰਖਾਸਤ ਦਿੱਤੀ ਤਲਵੰਡੀ ਸਾਬੋ ਜੀ, ਉਹਨਾਂ ਨੇ ਦਰਖਾਸਤ ਵਾਪਸ ਕਰਤੀ, ਉਹ ਕੁੜੀ ਨੂੰ ਕਹਿੰਦੇ ਅਸੀਂ ਤਾਂ ਕੁਛ ਨੀ ਕਰ ਸਕਦੇ ਜੀ, ਇਹਦਾ ਕੀ ਕਰੀਏ ਹੁਣ?
0: ਸਿਕੰਦਰ ਸਿੰਘ ਜੀ ਨਾ, ਇਹ ਬੜਾ ਸੈਂਸਿਟਿਵ ਜਿਹਾ ਇਸ਼ੂ ਹੈ। ਕਈ ਵਾਰਾਂ ਕੀ ਹੁੰਦਾ, ਹੁਣ ਆਪਾਂ ਕਹਿੰਦੇ ਆ ਵੀ ਉਹ ਲੈ ਕੇ ਜਾਵੇ, ਉਹ ਕਹਿੰਦਾ ਜੀ ਉਹ ਆ ਜੇ, ਬਸ ਇਸੇ ਗੱਲ ਤੇ ਗੱਲ ਚੱਲੀ ਜਾਂਦੀ ਆ। ਹੁਣ ਇਹਦੇ ਵਿੱਚ ਤਾਂ ਜੇ ਕੋਰਟ 'ਚ ਜਾਵਾਂਗੇ, ਕੋਰਟ ਵੀ ਕਹਿ ਸਕਦੀ ਆ ਵੀ ਹਾਂ ਭਾਈ ਜਿਹੜਾ ਡਿਗਰੀ ਪਾਸ ਕਰ ਸਕਦੀ ਆ ਵੀ ਉਹਦੇ ਘਰੇ ਵਸਾਇਆ ਜਾਵੇ, ਹਨਾ, ਪਰ ਫਿਰ ਵੀ ਕੋਰਟ ਇਹ ਤਾਂ ਨਹੀਂ ਨਾ ਵੀ ਉਹ ਆਪਾਂ ਨੂੰ ਉਸ ਘਰੇ ਜਾ ਕੇ ਫਿਜ਼ੀਕਲੀ ਤੌਰ ਤੇ ਘਰੇ ਵਾੜ ਕੇ ਆਊਗੀ। ਬੈਟਰ ਤਾਂ ਇਹ ਹੈ ਵੀ ਤੁਸੀਂ ਜਿਹੜਾ ਵੀ ਕੋਈ ਵਿੱਚ ਸਿਆਣਾ ਬੰਦਾ ਪੈ ਕੇ ਇਸ ਚੀਜ਼ ਨੂੰ, ਇਹਨਾਂ ਦੀ ਜਿਹੜੀ ਈਗੋ ਹਰਟ ਹੋਈ ਹੈ ਉਹਨੂੰ ਥੋੜਾ ਜਿਹਾ ਕਿਵੇਂ ਕਹਿੰਦੇ ਆ ਵੀ ਘਾਹ ਪਾਉਣ ਦੀ, ਪੱਠੇ ਪਾਉਣ ਦੀ ਲੋੜ ਹੈ, ਉਹਨਾਂ ਦੀ ਈਗੋ ਸੈੱਟ ਕਰ ਦੋ ਮੇਰੇ ਹਿਸਾਬ ਨਾਲ, ਕਿਉਂਕਿ 2-3 ਬੱਚੇ ਤੁਸੀਂ ਪਹਿਲਾਂ ਕਹਿ ਰਹੇ ਹੋ, 3 ਬੱਚੇ ਹੈ,
2: ਹਾਂਜੀ 3 ਬੱਚੇ ਨੇ,
0: 3 ਬੱਚੇ ਹੈ, ਹਨਾ, ਸਮਝਾ ਬੁਝਾ ਕੇ ਇਹ ਗੱਲ ਹੋ ਸਕਦੀ ਹੈ। ਜਦੋਂ ਆਪਾਂ ਹੁਣ ਥਾਣੇ ਗਏ ਜਾਂ ਹੋਰ ਹੈ ਉੱਥੇ ਗੱਲ ਬਚ ਜਾਂਦੀ ਹੈ, ਫਿਰ ਤਾਂ ਟੁੱਟਣ ਦਾ ਮਸਲਾ ਹੈ, ਜੇ ਨਿਬੜਨਾ ਤਾਂ ਦੋਨਾਂ ਧਿਰਾਂ ਦਾ ਬੈਠ ਕੇ ਹੀ ਮਸਲਾ ਹੱਲ ਹੋ ਸਕਦਾ। ਹਾਂ, ਬੈਟਰ ਤਾਂ ਫਿਰ ਇਹੀ ਰਹਿ ਗਿਆ, ਉਦੋਂ ਬਾਅਦ ਤਾਂ ਕੇਸ ਹੀ ਕਰਨ 'ਚ ਹੈ, ਉਹੀ ਗੱਲ ਹੈ ਵੀ ਫਿਰ ਥੱਕ ਹਾਰ ਜਾਂਦਾ ਨਾ ਬੰਦਾ ਜਦੋਂ, ਫਿਰ ਉਦੋਂ ਬਾਅਦ ਨਿਬੜ ਜਾਂਦਾ। ਹੁਣ ਤਾਂ ਤੁਸੀਂ ਕੇਸ ਕਰ ਸਕਦੇ ਹੋ, ਕਿੰਨਾ ਚਿਰ ਹੋ ਗਿਆ, 2 ਸਾਲ ਹੋ ਗਏ,
2: 2 ਸਾਲ ਹੋ ਗਏ ਕੁੜੀ ਨੂੰ ਇੱਥੇ ਬੈਠੀ ਨੂੰ,
0: 2 ਸਾਲ ਹੋ ਗਏ। ਹਾਂ, ਬਸ ਫਿਰ ਤੁਸੀਂ ਇਹਦੇ 'ਚ ਤਾਂ ਚਾਰਾ ਜਾਈ, ਜੇ ਥੋੜਾ ਊਂ ਨਹੀਂ ਆਇਆ ਤਾਂ ਫਿਰ ਤੁਸੀਂ ਖਰਚੇ ਵਗੈਰਾ ਦਾ ਕੇਸ ਕਰ ਸਕਦੇ ਹੋ। ਬੱਚੇ ਉਹਨਾਂ ਕੋਲੇ ਆ, ਤੁਹਾਡੇ ਕੋਲੇ ਹੀ ਹੈ, ਲੜਕੀ ਕੋਲੇ ਆ?
2: ਹਾਂਜੀ,
0: ਬੱਚੇ ਲੜਕੀ ਕੋਲੇ ਆ ਕਿ ਬੰਦੇ?
2: ਨਹੀਂ, ਉੱਥੇ ਹੀ ਨੇ ਜੀ, ਮੁੰਡੇ ਕੋਲੇ ਨੇ,
0: ਮੁੰਡੇ ਕੋਲੇ ਨੇ। ਚਲੋ ਫਿਰ ਆਪਦਾ ਤਾਂ ਇਹ ਖਰਚੇ ਦਾ ਜਿਹੜਾ ਕੇਸ ਕਰ ਸਕਦੇ ਨਾ, ਖਰਚਾ ਲੈ ਸਕਦੇ ਆ
2: ਜੀ,
0: ਹਨਾ, ਤੁਸੀਂ ਅਦਾਲਤ ਦੇ ਵਿੱਚ।
2: ਚਲੋ, ਮਿਲਾਂਗੇ ਜੀ ਤੁਹਾਨੂੰ ਫਿਰ ਇੱਕ ਦਿਨ।
0: ਜੀ,
3: ਫੋਨ ਕਰਨ ਲਈ ਧੰਨਵਾਦ ਜੀ। ਵਕੀਲ ਸਾਹਿਬ, ਜਿਵੇਂ ਕਿ ਆਪਾਂ ਸਾਈਬਰ ਕ੍ਰਾਈਮ ਤੇ ਡਿਜੀਟਲ ਤੋਂ ਖਤੜੀ ਦੀ ਗੱਲ ਕਰ ਰਹੇ ਸੀ, ਸੋਸ਼ਲ ਮੀਡੀਆ ਤੇ ਕਿਸੇ ਦਾ ਫੇਕ ਪ੍ਰੋਫਾਈਲ ਬਣਾਉਣਾ ਜਾਂ ਉਸ ਦੀਆਂ ਤਸਵੀਰਾਂ ਦੀ ਗਲਤ ਵਰਤੋਂ ਕਰਨਾ ਕੀ ਕਾਨੂੰਨੀ ਅਪਰਾਧ ਹੈ ਜੀ?
0: ਬਿਲਕੁਲ ਅਪਰਾਧ ਹੈ ਜੀ, ਇਹ ਵੀ ਅਪਰਾਧ ਹੈ, ਅੱਜ ਕੱਲ੍ਹ ਇਹ ਵੀ ਬਹੁਤ ਜ਼ਿਆਦਾ ਹੋ ਰਿਹਾ। ਈਵਨ ਦੇਖੋਗੇ ਕਈ ਵਾਰਾਂ ਹੁਣ ਤਾਂ AI ਨਾਲ ਕੁਛ ਵੀ ਕੀਤਾ ਜਾ ਸਕਦਾ
3: ਜੀ ਜੀ,
0: ਔਰ ਮੈਂ ਦੇਖਿਆ ਵੀ ਹੁਣ ਕਈ ਵਾਰਾਂ ਇਹ ਵੀ ਗੱਲਾਂ ਹੁੰਦੀਆਂ, ਜਿਹੜੇ ਸ਼ਰਾਰਤੀ ਲੋਕ ਨੇ ਨਾ ਸਮਾਜ ਦੇ ਵਿੱਚ, ਬਹੁਤ ਤਰ੍ਹਾਂ ਦੇ ਨੇ, ਚੰਗੇ ਲੋਕ ਵੀ ਪਏ ਨੇ, ਮਾੜੇ ਵੀ ਪਏ ਨੇ, ਤੇ ਉਹ ਫਿਰ ਕਈ ਵਾਰਾਂ ਕਿਸੇ ਨੂੰ ਬਲੈਕਮੇਲ ਕਰਨ ਦੀ ਖਾਤਰ ਇਹ ਕਰਦੇ ਨੇ
1: ਜੀ।
0: ਤੇ ਹੁਣ

0: ਸਿਆਣੇ ਬੱਚੇ ਨੇ, ਖਾਸ ਕਰਕੇ ਕਿਉਂਕਿ ਕੁੜੀਆਂ ਦੇ ਖਿਲਾਫ ਵੀ ਇਹ ਅਫੈਂਸ ਬਹੁਤ ਜ਼ਿਆਦਾ ਹੁੰਦਾ ਹੈ,
1: ਜੀ
0: ਤਾਂ ਬਹੁਤ ਸਾਰੀਆਂ ਕੁੜੀਆਂ ਸਿਆਣੀਆਂ, ਉਹੀ ਗੱਲ ਹੈ ਵੀ ਅੱਜ ਕੱਲ੍ਹ ਆਪਦੀ ਪ੍ਰੋਫਾਈਲ ਉਹ ਲਾਉਂਦੇ ਹੀ ਨਹੀਂ ਵੀ ਫੋਟੋ ਹੀ ਨਾ ਕਿਸੇ ਕੋਲ ਜਾਵੇ,
1: ਜੀ
0: ਪਰ ਫਿਰ ਵੀ ਪਰਿਵਾਰਕ ਤੌਰ ਤੇ ਜਾਂ ਇੱਧਰ ਉੱਧਰੋਂ ਜਾ ਵੜਦੀ ਹੈ ਜਾਂ AI ਨਾਲ ਬਣਾ ਲੈਂਦਾ, ਇਹ ਅਫੈਂਸ ਹੈਗਾ, ਬਹੁਤ ਇਹ ਜੁਰਮ ਹੈ ਇੱਕ। ਔਰ ਇਹਦੇ ਵਿੱਚ ਕਿਉਂਕਿ ਇਹ ਜੇ ਵੂਮੈਨ ਦੇ ਖਿਲਾਫ਼ ਹੈ ਜਾਂ ਬੱਚਿਆਂ ਦੇ ਖਿਲਾਫ਼ ਹੈ ਤਾਂ ਇਹ ਗੈਰ ਜ਼ਮਾਨਤੀਆਂ ਧਾਰਾ ਇਸ ਤੇ ਲੱਗਦੀਆਂ ਨੇ
1: ਜੀ,
0: ਉਹਦੀ ਜ਼ਮਾਨਤ ਨਹੀਂ ਹੁੰਦੀ ਛੇਤੀ ਕੀਤੀ
1: ਜੀ। ਸਰ ਇੱਥੇ ਇੱਕ ਗੱਲ ਆ ਗਈ ਕਿ ਡੀਪ ਫੇਕ ਵੀਡੀਓਜ਼ ਜਿਹੜੀਆਂ ਬਹੁਤ ਬਣ ਰਹੀਆਂ ਨੇ, ਜਿਸ ਤਰ੍ਹਾਂ ਤੁਸੀਂ ਗੱਲ ਕੀਤੀ ਕਿ ਚਿਹਰਾ ਬਦਲ ਦਿੱਤਾ ਜਾਂਦਾ, ਜੇ ਇਹੋ ਜਿਹੀ ਕੋਈ ਵੀਡੀਓ ਤੁਹਾਡੇ ਤੱਕ ਪਹੁੰਚ ਆਉਂਦੀ ਹੈ, ਕੋਈ ਕੇਸ ਆਉਂਦਾ ਹੈ, ਤੁਸੀਂ ਇਸ ਦੀ ਤਸਦੀਕ ਕਿਵੇਂ ਕਰਦੇ ਹੋ ਕਿ ਇਹ ਵੀਡੀਓ ਰੀਅਲ ਨਹੀਂ ਹੈ?
0: ਤਸਦੀਕ ਦੇਖੋ ਥੋੜ੍ਹੀ ਜਿਹੀ ਇਹਦੇ 'ਚ ਔਖਾ ਸਿਸਟਮ ਹੈ ਕਰਨ ਦਾ, ਕਿਉਂਕਿ ਇੱਕ ਤਾਂ ਜਿਹੜਾ ਸੋਸ਼ਲ ਮੀਡੀਆ ਜਿਵੇਂ ਇਹਦੇ ਪਲੇਟਫਾਰਮ ਇਹ ਆਪਣੇ ਲੋਕਲ ਤਾਂ ਹੈ ਨਹੀਂ ਜਿਵੇਂ, ਹੁਣ ਇਹਨਾਂ ਦਾ ਡਾਟਾ ਲੈਣਾ ਹੀ ਬੜਾ ਔਖਾ ਮੁਸ਼ਕਲ ਹੋ ਜਾਂਦਾ ਹੈ
1: ਜੀ,
0: ਫੇਸਬੁੱਕ ਦਾ ਜਾਂ ਵਟਸਐਪ ਦਾ ਕਲੈਕਟ ਕਰਨਾ, ਉਹਦੇ 'ਚ ਬਹੁਤ ਸਾਰੀਆਂ ਦਿੱਕਤਾਂ ਆਉਂਦੀਆਂ ਨੇ। ਅਤੇ ਗੱਲ ਕੀ ਹੈ ਵੀ ਕੇਰਾਂ ਅਦਰਵਾਈਜ਼ ਇਹ ਹੁੰਦਾ ਵੀ ਕੇਰਾਂ ਇਹਨਾਂ 'ਤੇ ਮੁਕੱਦਮਾ FIR ਜਦੋਂ ਹੋ ਜਾਂਦੀ ਹੈ ਤਾਂ ਜਿਹੜਾ ਇਹਦੇ ਨਾਲ ਹੀ, ਕਿਉਂਕਿ ਇਹ ਸਾਰਾ ਟੈਕਨੀਕਲ ਸਿਸਟਮ ਹੈ, ਇਹ ਇਸੇ ਕਰਕੇ ਜਿਹੜਾ ਸਾਈਬਰ ਕ੍ਰਾਈਮ ਇਹਦਾ ਅਲੱਗ ਥਾਣਾ ਬਣਿਆ ਹੋਇਆ ਆਪਣਾ, ਉਹ ਕਾਰਵਾਈ ਕਰਦੇ, ਪਰ ਇਹਦੇ 'ਚ ਸਮਾਂ ਲੱਗਦਾ, ਬੰਦੇ ਟਰੇਸ ਆਊਟ ਹੋ ਜਾਂਦੇ ਆ, ਕੋਈ ਇਹੋ ਜਿਹੀ ਗੱਲ ਨਹੀਂ, ਫੜੇ ਜਾਂਦੇ ਆ, ਪਰ ਸਮਾਂ ਲੱਗਦਾ। ਇਹ ਜੇ ਕਹੀਏ ਵੀ ਤੁਰਤ ਪਤਾ ਲੱਗ ਜੂਗਾ, ਇਹ ਜਿਹੀਆਂ ਗੱਲਾਂ ਨਹੀਂ ਆਉਂਦੀਆਂ
1: ਜੀ। ਵਕੀਲ ਸਾਹਿਬ, ਉਹ ਜਿਹੜੀ ਆਨਲਾਈਨ ਬਲੈਕਮੇਲਿੰਗ ਹੈ ਤੇ ਸੋਸ਼ਲ ਮੀਡੀਆ ਹਰਾਸਮੈਂਟ ਹੈ, ਉਹਨਾਂ ਤੋਂ ਬਚਣ ਲਈ ਨੌਜਵਾਨ ਅਤੇ ਉਹਨਾਂ ਦੇ ਮਾਪਿਆਂ ਨੂੰ ਕਿਹੜੀਆਂ ਕਿਹੜੀਆਂ ਜਿਹੜੀਆਂ ਸਾਵਧਾਨੀਆਂ ਵਰਤਣੀਆਂ ਚਾਹੀਦੀਆਂ?
0: ਸੋਸ਼ਲ ਮੀਡੀਆ ਤੋਂ ਤਾਂ ਜਿੰਨਾ ਅੱਜ ਕੱਲ੍ਹ ਅਵੋਇਡ ਕੀਤਾ ਜਾਵੇ ਉਨਾ ਹੀ ਬੈਟਰ ਹੈ। ਅੱਜ ਕੱਲ੍ਹ ਬੱਚੇ ਕੀ ਕਰਦੇ ਨੇ, ਬਹੁਤ ਸਾਰੀਆਂ ਸਾਈਟਸ ਨੇ ਅੱਜ ਕੱਲ੍ਹ ਗੇਮਾਂ ਦੇ ਵਿੱਚ ਖੇਡਦੇ ਨੇ ਜਾਂ ਹੋਰ, ਉੱਥੋਂ ਵੀ ਕਈ ਵਾਰਾਂ ਕੀ ਹੁੰਦਾ ਪਤਾ ਨਹੀਂ ਲੱਗਦਾ ਵੀ ਗਾਂਹ ਸਾਹਮਣੇ ਕੌਣ ਖੇਡ ਰਿਹਾ ਤੁਹਾਡੇ ਨਾਲ ਗੇਮ। ਪਹਿਲਾਂ ਤਾਂ ਜੇ ਆਂਢ ਗੁਆਂਢ ਦੇ ਬੱਚਿਆਂ ਨਾਲ ਕੋਈ ਬੱਚੇ ਆਪਣੇ ਖੇਡਦੇ ਸੀ ਜਾਂ ਹੋਰ ਸੀ ਤਾਂ ਪਤਾ ਹੁੰਦਾ ਸੀ ਫਲਾਣੇ ਦੇ ਬੱਚਿਆਂ ਨਾਲ ਬੱਚਾ ਖੇਡ ਰਿਹਾ, ਹੁਣ ਆਨਲਾਈਨ ਬੈਠਾ ਉਹ ਪਤਾ ਹੀ ਨਹੀਂ ਕਿਹੜਾ ਬੰਦਾ ਕਿੱਥੇ ਬੈਠਾ ਤੁਹਾਡੇ ਨਾਲ ਗੇਮ ਖੇਡ ਰਿਹਾ। ਉੱਥੇ ਬਹੁਤ ਸਾਰੀਆਂ ਜਿਹੜੀਆਂ ਦਿੱਕਤਾਂ ਆਉਂਦੀਆਂ ਨੇ। ਬੈਟਰ ਤਾਂ ਇਹ ਹੈ ਵੀ ਇੱਥੇ ਮਾਂ ਪਿਓ ਆਪਦੇ ਬੱਚਿਆਂ ਦੇ ਉੱਤੇ ਚੈੱਕ ਰੱਖਣ
1: ਜੀ,
0: ਕਿਉਂਕਿ ਸੋਸ਼ਲ ਮੀਡੀਆ 'ਤੇ ਉਦੋਂ ਬਾਅਦ ਦੇ ਵਿੱਚ ਜੇ ਆਪਾਂ ਕਹੀਏ ਵੀ ਆਪਾਂ ਪੈਰਵਾਈ ਕਰਨਾ, ਬੈਟਰ ਆਪਦੇ ਬੱਚਿਆਂ ਦੀ ਪੈਰਵਾਈ ਪਹਿਲਾਂ ਕੀਤੀ ਜਾਵੇ
1: ਜੀ,
0: ਤਾਂ ਹੀ ਇਸ ਚੀਜ਼ ਤੋਂ ਬਚਿਆ ਜਾ ਸਕਦਾ ਹੈ।
1: ਉਹਨਾਂ ਨੂੰ ਬੱਚਿਆਂ ਨੂੰ ਸਮਝਾਇਆ ਜਾ ਸਕਦਾ, ਉਹਨਾਂ ਨਾਲ ਇੱਕ ਫਰੈਂਡਸ਼ਿਪ ਵਾਲਾ ਮਾਹੌਲ ਬਣਾ ਕੇ ਉਹਨਾਂ ਨੂੰ ਇਸ ਚੀਜ਼ ਬਾਰੇ ਦੱਸ ਕੇ ਵੀ ਬੇਟਾ ਜੇ ਇਸ ਤਰ੍ਹਾਂ ਦੀ ਕੋਈ ਗੱਲ ਆਉਂਦੀ ਹੈ ਤਾਂ ਤੂੰ ਸਾਡੇ ਨਾਲ ਜ਼ਰੂਰ ਸ਼ੇਅਰ ਕਰਨੀ।
0: ਜੀ ਜੀ ਜੀ ਜੀ ਭੈਣ ਜੀ, ਹੁਣ ਆਈ ਨਾ ਮੈਂ ਤੁਹਾਨੂੰ ਥੋੜੇ ਦਿਨਾਂ ਦੀ ਗੱਲ ਹੀ ਦੱਸਦਾ, ਇੱਕ ਮੈਟਰ ਆਇਆ ਸਾਡੇ ਕੋਲ, ਉਹਦੇ ਵਿੱਚ ਵੀ ਇਹ ਸੀ ਵੀ ਮੁੰਡਾ ਚੰਗਾ ਪੜ੍ਹਿਆ ਲਿਖਿਆ, ਇੰਜੀਨੀਅਰ ਕਰ ਰਿਹਾ ਸੀ ਕਿਤੇ ਬਾਹਰ, ਅਤੇ ਉਹਨੇ ਕਿਸੇ ਨੂੰ ਕੋਈ ਆਨਲਾਈਨ ਮਤਲਬ ਉਹਦੀ ਸਟੱਡੀ ਪੂਰੀ ਹੋ ਗਈ, ਉਹਨੇ ਪੰਜਾਬ ਆਉਣਾ ਸੀਗਾ, ਤਾਂ ਉਹਨੇ ਘਰੇ ਆਪਦੇ ਉੱਥੇ ਰਹਿਣ ਲਈ ਕੋਈ ਚੇਅਰ ਵਗੈਰਾ ਕੋਈ ਗੱਦਾ ਵਗੈਰਾ ਲਿਆ ਸੀ, ਤਾਂ ਉਹਨੇ ਕਿਸੇ ਪਾਤਾ ਇਸ ਤੇ ਵੀ ਮੈਂ ਸੇਲ ਕਰਨਾ ਆਨਲਾਈਨ। ਅੱਛਾ, ਉਹ ਸੇਲ ਕਰਨ ਵਾਲਾ ਜਿਹੜਾ ਪਰਚੇਜ ਕਰਨ ਵਾਲਾ ਸੀਗਾ ਉਹ ਲੈ ਗਿਆ, ਉਹ ਲੈ ਤਾਂ ਗਿਆ ਪਰ ਉਹ ਜਿਹੜਾ ਲੈ ਕੇ ਗਿਆ ਉਸ ਤੋਂ ਬਾਅਦ ਚ ਉਹ ਕਿਸੇ ਵੱਡੇ ਕ੍ਰਾਈਮ ਦੇ ਵਿੱਚ ਆ ਗਿਆ। ਅੱਛਾ, ਉਹ ਸਾਡੀ ਉਹਦੇ ਨਾਲ ਗੱਲਬਾਤ ਹੋਈ ਸੀ, ਕਾਲ ਹੋਈ ਸੀ, ਹੋਰ ਸੀ, ਉਹ ਤਾਂ ਵਾਹਵਾ ਕੁਦਰਤੀ ਉਹਨਾਂ ਨੂੰ ਪਹਿਲਾਂ ਉਹਨਾਂ ਦੇ ਵਟਸਐਪ ਤੇ ਉਹ ਗੱਦਿਆਂ ਦੀਆਂ ਤੇ ਚੇਅਰਸ ਦੀਆਂ ਪਿਕ ਸਾਂਝੀਆਂ ਕੀਤੀਆਂ ਹੋਈਆਂ ਸੀ, ਹਾਂ, ਤੇ ਉਹਦੇ ਵਿੱਚ ਫਿਰ ਉਹ ਜਦੋਂ ਸਾਈਬਰ ਦੇ ਥਰੂ ਆ ਗਈ ਗੱਲ ਵੀ ਉਹ ਮਸਲਾ ਵੀ ਬਹੁਤ ਵੱਡਾ ਸੀਗਾ, ਇੰਟਰਨੈਸ਼ਨਲ ਲਿੰਕ ਉਹਦੇ ਸੀਗੇ, ਤੇ ਫਿਰ ਉਹਦੇ ਵਿੱਚ ਜਦੋਂ ਉਹਨਾਂ ਨੂੰ ਦਿਖਾਇਆ ਸਾਈਬਰ ਕ੍ਰਾਈਮ, ਪੂਰੀ ਉਹਨੇ ਤਸੱਲੀ ਕਰਾਈ ਉਹਦੇ ਚ, ਕਿਉਂਕਿ NIA ਤੱਕ ਮਗਰ ਜਿਹੜੀਆਂ ਏਜੰਸੀਆਂ ਲੱਗੀਆਂ ਹੋਈਆਂ ਸੀ, ਤਾਂ ਫਿਰ ਜਾ ਕੇ ਉਹ ਬਚਾਅ ਹੋਇਆ। ਇਸ ਕਰਕੇ ਇਹਨਾਂ ਚੀਜ਼ਾਂ ਤੋਂ ਥੋੜਾ ਜਿਹਾ ਬਚਣ ਦੀ ਲੋੜ ਹੈ
1: ਜੀ। ਸਰ, ਸਮਾਂ ਸਾਡੇ ਕੋਲ ਵੈਸੇ ਬਹੁਤ ਥੋੜਾ ਰਹਿ ਗਿਆ, 1:55 ਤੇ 1 ਸਕਿੰਟ ਦਾ, ਪਰ ਇੱਕ ਸਵਾਲ ਹੈ ਕਿ ਇੱਕ ਚੰਗੇ ਵਕੀਲ ਦੀ ਤੁਸੀਂ ਕਿਵੇਂ, ਤੁਹਾਡੇ ਐਕਸਪੀਰੀਅੰਸ ਕੀ ਕਹਿੰਦੇ ਨੇ ਕਿ ਉਹਦੀ ਜ਼ਿੰਮੇਵਾਰੀ ਕੀ ਹੈ, ਕੇਸ ਜਿੱਤਣਾ ਜਾਂ ਫਿਰ ਆਪਣੇ ਮਵੱਕਲ ਨੂੰ ਸਹੀ ਰਾਹ ਵਿਖਾਉਣਾ? ਕਿਉਂਕਿ ਤੁਹਾਡੀ ਕਈ ਵਾਰੀ, ਸੋਰੀ ਮੈਂ ਤੁਹਾਡੀ ਗੱਲ ਕੱਟ ਰਹੀ ਹਾਂ, ਕਈ ਵਾਰੀ ਤੁਹਾਨੂੰ ਵੀ ਪਤਾ ਹੁੰਦਾ ਕਿ ਮੇਰਾ ਜਿਹੜਾ ਮਵੱਕਲ ਆ ਜਾਂ ਜੋ ਮੇਰੇ ਕੋਲ ਆਇਆ ਉਹ ਖੁਦ ਹੀ ਜਿਹੜਾ ਫੇਕ ਕੇਸ ਲੈ ਕੇ ਆਇਆ, ਤੇ ਉਸ ਵੇਲੇ ਤੁਹਾਡੇ ਮਨ ਦੀ ਸੈਟੀਸਫੈਕਸ਼ਨ ਕੀ ਹੋਊਗੀ, ਕੇਸ ਜਿੱਤਣਾ ਜਾਂ ਉਹਨੂੰ ਰਾਹ ਦਿਖਾਉਣਾ?
0: ਦੇਖੋ, ਇੱਕ ਤਾਂ ਜਿਵੇਂ ਕਹਿੰਦੇ ਆ ਵੀ ਇਹ ਪਰਸਨ ਟੂ ਪਰਸਨ ਵੈਰੀ ਕਰਦਾ
1: ਜੀ,
0: ਪਰ ਜਿਵੇਂ ਚੰਗੇ ਵੈਸੇ ਤਾਂ ਸਾਰਾ ਹਰ ਬੰਦਾ ਆਪਦਾ ਜਿਹੜਾ ਕਲਾਇੰਟ ਆ ਸਾਡੇ ਕੋਲ ਜਿਹੜਾ ਆਉਂਦਾ ਹੈ ਸਾਡੇ ਲਈ ਉਹ ਰੱਬ ਵਰਗਾ ਹੁੰਦਾ, ਅਸੀਂ ਚਲੋ ਸਾਨੂੰ ਪਤਾ ਹੁੰਦਾ ਅਸੀਂ ਕੇਸ ਹਾਰ ਜਾਣਾ ਹੈ ਜਾਂ ਸਾਡਾ ਕੇਸ ਵੀਕ ਹੈ, ਤਾਂ ਫਿਰ ਇੱਥੇ ਜਿਹੜੀ ਹੈ ਗੱਲ ਉਹੀ ਗੱਲ ਆ ਵੀ ਉੱਥੇ ਫਿਰ ਅਸੀਂ ਆਪਦੀਆਂ ਜਿਹੜੀਆਂ ਕੁੰਡੀਆਂ ਪਾਉਣੇ ਆ ਵੀ ਕਿਸ ਤਰ੍ਹਾਂ ਅਸੀਂ ਉਹਦਾ ਵੱਧ ਫਾਇਦਾ ਕਰ ਸਕਦੇ ਹਾਂ, ਚਾਹੇ ਉਹ ਮਤਲਬ ਸਹੀ ਤਰੀਕੇ ਨਾਲ ਜਿਵੇਂ ਕਹਿੰਦੇ ਹਾਂ ਵੀ ਆਪਾਂ ਉਹਨੂੰ ਸਮਝਾ ਕੇ ਵੀ ਮੁੱਢਲੇ ਲੈਵਲ 'ਤੇ ਹੀ ਗੱਲ ਹੋ ਜਾਵੇ ਜਾਂ ਫਿਰ ਕਾਨੂੰਨੀ ਪ੍ਰਕਿਰਿਆ, ਕਿਉਂਕਿ ਕਾਨੂੰਨੀ ਪ੍ਰਕਿਰਿਆ ਦੇ ਵਿੱਚ ਬਹੁਤ ਸਾਰੀਆਂ ਗੱਲਾਂ ਆ ਜਾਂਦੀਆਂ ਨੇ, ਉਹਦੇ ਰਾਹੀਂ ਫਿਰ ਅਸੀਂ, ਸਾਡੀ ਕੋਸ਼ਿਸ਼ ਹੁੰਦੀ ਹੈ ਜਿਹੜਾ ਸਾਡੇ ਕੋਲ ਆਇਆ ਸਾਡਾ ਕਲਾਇੰਟ ਅਸੀਂ ਉਹਨੂੰ

0: ਬੁਨਿਆਦ ਬਣਾ ਸਕੀਏ, ਉਹਨੂੰ ਸਹੀ ਤਰੀਕੇ ਨਾਲ ਉਹਦੇ ਕੇਸ ਦੀ ਪੈਰਵਾਈ ਕਰ ਸਕੀਏ। ਔਰ ਸਹੀ ਵਕੀਲ, ਇੱਕ ਨਿਪੁੰਨ ਵਕੀਲ ਵੀ ਉਹੀ ਹੈ ਜਿਹੜਾ ਆਪਦੇ ਕਲਾਇੰਟ ਦੀ ਜਿਹੜੀ ਉਹ ਕਰਦਾ ਹੈ ਉਹਨੂੰ ਸੈਟਿਸਫਾਈ ਕਰਵਾ ਦਿੰਦਾ ਹੈ।
1: ਜੀ ਸਰ, ਛੋਟੇ ਛੋਟੇ ਦੋ ਸਵਾਲ ਹੈ।
0: ਜੀ
1: ਪਹਿਲਾਂ ਇੱਕ ਬਾਈਕ ਦਾ ਕੇਸ ਆਇਆ ਸੀ ਕਿ ਉਹਨਾਂ ਦੀ ਬਾਈਕ ਸੀ, ਉਹਨਾਂ ਨੇ ਕਿਸੇ ਹੋਰ ਨੂੰ ਦਿੱਤੀ। ਤੁਹਾਡੇ ਅਨੁਸਾਰ ਜੇ ਸਾਡੇ ਕੋਲ ਕੋਈ ਵਹੀਕਲ ਹੈ ਤਾਂ ਕਿਸੇ ਨੂੰ ਨਹੀਂ ਦੇਣਾ ਚਾਹੀਦਾ?
0: ਕਿਸੇ ਨੂੰ ਨਹੀਂ ਦੇਣਾ ਚਾਹੀਦਾ ਜੀ। ਇਹ ਬਹੁਤ ਵੱਡੀਆਂ ਮੁਸ਼ਕਲਾਂ ਨੇ। ਕਈ ਵਾਰਾਂ ਕੀ ਹੁੰਦਾ, ਅੱਜ ਕੱਲ੍ਹ ਤਾਂ ਉਹੀ ਗੱਲ ਹੈ ਵੀ ਬਿਲਕੁਲ ਹੀ ਜਿਹੜੀ ਜਿਹੜੀ ਤੁਸੀਂ ਵਰਤ ਰਹੇ ਹੋ ਮੋਟਰਸਾਈਕਲ ਜਾਂ ਕੁਛ ਵੀ
1: ਤੁਹਾਡੇ
0: ਹੈ,
1: ਨਾਮ ਤੇ ਉਹ ਐਕਸੀਡੈਂਟ ਕਰਕੇ ਆ ਗਿਆ,
0: ਐਕਸੀਡੈਂਟ ਆ ਗਿਆ ਜਾਂ ਅੱਜ ਕੱਲ੍ਹ ਕੋਈ ਉਹਦੇ ਤੇ ਹੋਰ ਕਿਸੇ ਤਰ੍ਹਾਂ ਦਾ ਪਤਾ ਨਹੀਂ, ਉਹ ਕੋਈ ਉਹਦੇ ਕੋਲੇ ਕੋਈ ਨਸ਼ਾ ਪਕੜਿਆ
1: ਇਲੀਗਲ,
0: ਗਿਆ, ਕੁਛ ਹੋਰ ਹੈ, ਹਨਾ, ਉਹ ਬਾਅਦ 'ਚ ਆ ਕੇ ਮੋਟਰਸਾਈਕਲ ਵਾਲੇ ਨੂੰ ਦਿੱਕਤ ਆਉਂਦੀ ਆ, ਉਹਦੇ ਬਰਾਬਰ ਦਾ ਹੀ ਮੁਕੱਦਮਾ ਉਹਦੇ ਤੇ ਦਰਜ ਹੋ ਸਕਦਾ। ਇਸ ਕਰਕੇ ਕੋਈ ਆਪਦਾ ਜਿਹੜਾ ਵਹੀਕਲ ਆ ਉਹ ਕਿਸੇ ਨੂੰ ਨਹੀਂ ਦੇਣਾ
1: ਜੀ
0: ਚਾਹੀਦਾ।
1: ਸਰ, ਜਿੱਥੇ ਕੋਈ ਰੋਡ ਐਕਸੀਡੈਂਟ ਹੋ ਜਾਂਦਾ ਹੈ ਤੇ ਉਸ ਦੇ ਲਈ ਕੰਪਨਸੇਸ਼ਨ ਲਈ ਕੀ ਲੀਗਲ ਪ੍ਰੋਸੈਸ ਨੇ?
0: ਉਹਦੇ ਲਈ ਬਕਾਇਦਾ ਜਿਹੜਾ ਇੱਥੇ ਮੋਟਰ ਐਕਸੀਡੈਂਟ ਕਲੇਮ ਟ੍ਰਿਬਿਊਨਲ ਜਿਹੜਾ ਹੈਗਾ ਬਣਿਆ ਹੁੰਦਾ, ਸਾਡੀ ਕੋਰਟਾਂ ਦੇ ਵਿੱਚ ਹੀ ਕੇਸ ਲੱਗਦਾ, ਤਾਂ ਉੱਥੇ ਜਾ ਕੇ ਉਹ ਆਪਦਾ ਜਿਹੜਾ ਕੇਸ ਕਲੇਮ ਦਾ ਕੇਸ ਕਰ ਸਕਦੇ ਨੇ।
1: ਜੀ ਮਾਨ ਸਾਹਿਬ, ਤੁਸੀਂ ਬਹੁਤ ਸਾਰੀ ਜਾਣਕਾਰੀ ਸਾਡੇ ਸਰੋਤਿਆਂ ਨਾਲ ਸਾਂਝੀ ਕੀਤੀ ਤੇ ਅਖੀਰ ਦੇ ਵਿੱਚ ਮੇਰਾ ਇਹ ਸਵਾਲ ਹੈ ਕਿ ਬਠਿੰਡਾ ਬਾਰ ਐਸੋਸੀਏਸ਼ਨ ਲਈ ਤੁਹਾਡੀ ਟਰਮ 'ਚ ਤੁਸੀਂ ਉਹਨਾਂ ਲਈ ਕੀ ਕੀ ਕੁਛ ਕੀਤਾ ਤੇ ਆਪਣੇ ਜਿਹੜੇ ਨਵੇਂ ਵਕੀਲ ਸਾਹਿਬ ਆਉਂਦੇ ਆ ਉਹਨਾਂ ਦੀ ਬਿਹਤਰੀ ਲਈ ਤੁਸੀਂ ਕੀ ਕਰ ਰਹੇ ਹੋ?
0: ਹਾਂਜੀ, ਪਹਿਲਾਂ ਤਾਂ ਮੈਂ ਸਾਡੇ ਸਾਰੇ ਡਿਸਟ੍ਰਿਕਟ ਬਾਰ ਐਸੋਸੀਏਸ਼ਨ ਬਠਿੰਡਾ ਦੇ ਸਾਰੇ ਵੱਡੇ ਛੋਟੇ ਵਕੀਲ ਸਾਹਿਬਾਂ ਦਾ, ਮੇਰੀਆਂ ਸਾਰੀਆਂ ਭੈਣਾਂ ਭਰਾਵਾਂ ਦਾ, ਯੰਗਸਟਰ ਦਾ, ਉਹਨਾਂ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਮੈਨੂੰ ਇਹ ਮਾਣ ਬਖਸ਼ਿਆ, ਤਾਂ ਉਸਦਾ ਕਰਕੇ ਮੈਂ ਅੱਜ ਤੁਹਾਡੇ ਸਾਹਮਣੇ ਬੈਠਾ। ਮੈਂ ਆਪਦੀ ਡਿਊਟੀ ਕੀਤੀ ਹੈ,
1: ਜੀ
0: ਮੈਂ ਇਸ ਡਿਊਟੀ ਦੌਰਾਨ ਕੋਸ਼ਿਸ਼ ਕੀਤੀ ਹੈ ਵੀ ਮੈਂ ਸਾਰੇ ਜੋ ਐਕਸਪੈਕਟੇਸ਼ਨ ਸਾਡੇ ਮੈਂਬਰਾਂ ਦੀਆਂ ਸੀਗੀਆਂ ਉਹਨਾਂ 'ਤੇ ਖਰਾ ਉਤਰ ਸਕਾਂ। ਉਹਦੇ ਲਈ ਕੁਛ ਮੈਂ ਇਨੀਸ਼ੀਏਟਿਵ ਲਏ ਸੀ ਜਿਹੜੇ, ਕਿਉਂਕਿ ਆਪਣਾ ਮੈਂ ਆਪਣੇ ਲੈਵਲ 'ਤੇ ਕਰ ਸਕਦਾ ਸੀ ਉਹ ਜਿਹੜੇ ਕੀਤੇ ਮੈਂ। ਜਿਹੜੇ ਯੰਗਸਟਰ ਲਈ ਅਸੀਂ ਸ਼ਨੀਵਾਰ ਨੂੰ ਜਿਹੜੀ ਡਿਊਟੀ ਲਾਉਂਦੇ ਹਾਂ ਉਹਦੇ 'ਚ 500 ਰੁਪਇਆ ਅਸੀਂ ਇਨਸੈਂਟਿਵ ਆਪਣੇ ਵੱਲੋਂ ਦਿੰਦੇ ਹਾਂ, ਇੰਸ਼ੋਰੈਂਸ ਜਿਹੜਾ ਕਰਵਾਇਆ ਗਿਆ ਸਾਡੇ ਵਕੀਲ ਸਾਹਿਬਾਨ ਦਾ। ਚੈਂਬਰਾਂ ਲਈ ਮੈਂ ਚਾਰਾਜੋਈ ਕਰ ਰਿਹਾ, ਉਹਦੇ ਲਈ ਬਹੁਤ ਸਾਰੀਆਂ ਜਗ੍ਹਾ ਵੀ ਅਸੀਂ ਦੇਖੀਆਂ। ਉਹਦੇ 2-3 ਵਾਰਾਂ ਸਾਡੀ ਨੈਸ਼ਨਲ ਸੋਰੀ ਬਿਲਡਿੰਗ ਕਮੇਟੀ ਦੀ ਜਿਹੜੀ ਮੀਟਿੰਗ ਵੀ ਹੋ ਚੁੱਕੀ ਹੈ ਹਾਈਕੋਰਟ ਦੀ,
1: ਜੀ
0: ਔਰ ਜਿਹੜੀ ਪਾਰਕਿੰਗ ਦਾ ਮਸਲਾ ਸੀ ਉਹ ਅਸੀਂ ਹੱਲ ਕੀਤਾ। ਔਰ ਹਰ ਵੇਲੇ ਮੈਂ ਸਾਡੇ ਮੈਂਬਰਾਂ ਲਈ ਹਾਜ਼ਰ ਰਹਿਣਾ, 24 ਘੰਟੇ ਫੋਨ ਤੇ ਅਵੇਲੇਬਲ ਹੁੰਦਾ।
1: ਵਾਹ ਜੀ ਵਾਹ, ਬਹੁਤ ਵਧੀਆ। ਉਮੀਦ ਕਰਦੇ ਹਾਂ ਸਰ ਤੁਹਾਡੀ ਜਿਹੜੀ ਆ ਰਹਿਨੁਮਾਈ ਚ ਜਿਹੜੀ ਆ ਬਾਰ ਐਸੋਸੀਏਸ਼ਨ ਹੋਰ ਵੀ ਤਰੱਕੀ ਕਰੇਗੀ। ਬਹੁਤ ਬਹੁਤ ਸ਼ੁਕਰੀਆ ਤੁਸੀਂ ਸਾਡੇ ਵਿਹੜੇ ਆਏ ਤੇ ਬਹੁਤ ਸਾਰੀ ਜਾਣਕਾਰੀ ਜਿਹੜੀ ਸੀ ਉਹ ਦਿੱਤੀ ਸਰੋਤਿਆਂ ਨੂੰ।
0: ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਜੀ, ਵਿਸ਼ੇਸ਼ ਕਰਕੇ ਬਲਜੀਤ ਸ਼ਰਮਾ ਜੀ, ਸਟੇਸ਼ਨ ਡਾਇਰੈਕਟਰ ਆਲ ਇੰਡੀਆ ਰੇਡੀਓ, ਮੈਡਮ ਤੁਹਾਡਾ, ਮਮਤਾ ਅਰੋੜਾ ਜੀ, ਰਜਿੰਦਰ ਮਾਨ ਮੈਡਮ, ਦਲਵੀਰ ਬਰਾੜ ਜੀ ਅਤੇ ਸੁਖਜੀਤ ਕੌਰ ਮੈਡਮ, ਸਤਪਾਲ ਬਰਾੜ ਜੀ, ਵਿਕਾਸ ਸ਼ਰਮਾ ਜੀ, ਸਾਰਾ ਤੁਹਾਡਾ ਪੂਰੀ ਟੀਮ ਦਾ, ਆਕਾਸ਼ਵਾਣੀ FM ਬਠਿੰਡਾ ਦੀ ਪੂਰੀ ਟੀਮ ਦਾ ਮੈਂ ਦਿਲ ਦੀਆਂ ਕਹਿ ਰਹੀ ਹਾਂ ਧੰਨਵਾਦ
1: ਜੀ। ਇਸ ਦੇ ਨਾਲ ਹੀ ਲੈਂਦੇ ਹਾਂ ਜੀ ਇਜਾਜ਼ਤ। ਧੰਨਵਾਦ ਕਰਦੀ ਹਾਂ ਆਪਣੀ ਟੈਕਨੀਕਲ ਟੀਮ ਦਾ, ਪ੍ਰੋਗਰਾਮ ਦੇ ਨਿਰਮਾਤਾ ਅਤੇ ਨਿਰਦੇਸ਼ਕ ਬਲਜੀਤ ਸ਼ਰਮਾ। ਧੰਨਵਾਦ। ਹੁਣੇ ਤੁਸੀਂ ਸੁਣ ਰਹੇ ਸੀ ਸਿਲਸਿਲਾ ਮੁਸ਼ਕਲ ਦੱਸੋ ਹਾਲ ਦੱਸਾਂਗੇ। ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ FM ਬਠਿੰਡਾ ਦੇ ਪ੍ਰਸਾਰਣ ਤੇ ਆ ਹੁਣ ਸੁਣਦੇ ਹਾਂ ਅੰਗਰੇਜ਼ੀ ਵਿੱਚ ਖਬਰਾਂ ਦਾ ਬੁਲੇਟਿਨ ਆਕਾਸ਼ਵਾਣੀ ਦੇ ਦਿੱਲੀ ਕੇਂਦਰ ਤੋਂ।

ਜੀ ਸਰੋਤਿਓ, ਹਮੇਸ਼ਾ ਦੀ ਤਰ੍ਹਾਂ ਆਸ ਕਰਦੇ ਹਾਂ ਕਿ ਸਾਡੇ ਸਾਰੇ ਹੀ ਸਰੋਤੇ ਰਾਜ਼ੀ ਖੁਸ਼ੀ ਹੋਣਗੇ ਅਤੇ ਆਕਾਸ਼ਵਾਣੀ FM ਬਠਿੰਡਾ ਦੇ ਪ੍ਰੋਗਰਾਮਾਂ ਦੇ ਨਾਲ ਆਪਣੀ ਜਾਣਕਾਰੀ ਦੇ ਵਿੱਚ ਵੀ ਵਾਧਾ ਕਰ ਰਹੇ ਨੇ ਅਤੇ ਨਾਲ ਆਪਣਾ ਮਨੋਰੰਜਨ ਵੀ ਕਰ ਰਹੇ ਨੇ। ਜੀ, ਅਤੇ ਪ੍ਰੋਗਰਾਮ ਸੁਰੀਲੀ ਦੁਪਹਿਰ ਜਿਸ ਤਹਿਤ ਅਸੀਂ ਸ਼ਾਮਿਲ ਕਰਾਂਗੇ ਸਰੋਤਿਆਂ ਦੁਆਰਾ ਭੇਜੇ ਹੋਏ ਬਹੁਤ ਸਾਰੇ ਖੱਤ ਅਤੇ ਜਿਹੜੇ ਵਟਸਅਪ ਸੁਨੇਹੇ ਨੇ ਸਾਡੇ ਤੱਕ ਪਹੁੰਚੇ ਨੇ, ਉਹਨਾਂ ਨੂੰ ਅਸੀਂ ਵਾਰੀ ਵਾਰੀ ਹੈ ਜਿਹੜੀ ਇਹ ਪ੍ਰੋਗਰਾਮ ਦੇ ਤਹਿਤ ਪੜਾਂਗੇ, ਉਹਨਾਂ ਦੇ ਨਾਮ ਵੀ ਪੜਾਂਗੇ ਅਤੇ ਨਾਲ ਪ੍ਰੋਗਰਾਮ ਦੇ ਤਹਿਤ ਹੋਵੇਗਾ ਬਹੁਤ ਸਾਰਾ ਗੀਤ ਸੰਗੀਤ। ਅਤੇ ਹੁਣ ਪ੍ਰੋਗਰਾਮ ਦਾ ਆਗਾਜ਼ ਇਸ ਗੀਤ ਨਾਲ।

0: कैसे पता चलता है कि आपके सोफा में असली स्लीपवेल फर्नीचर कुशनिंग है या नहीं? या तो स्लीपवेल ग्लोटेक टेस्ट बताएगा या जब सोफा धस जाएगा आपको खुद ब खुद पता चल जाएगा। स्लीपवेल फर्नीचर कुशनिंग।
1: ਪ੍ਰੋਗਰਾਮਾਂ ਸੰਬੰਧੀ ਸੂਚਨਾ ਮਿਤੀ 30 ਅਗਸਤ ਦਿਨ ਐਤਵਾਰ ਸਵੇਰੇ 11 ਵਜੇ ਮਾਣਯੋਗ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਦੇਸ਼ ਵਾਸੀਆਂ ਨਾਲ ਸਾਂਝੀ ਕਰਨਗੇ ਆਪਣੇ ਮਨ ਕੀ ਬਾਤ ਤੇ ਉਸ ਤੋਂ ਤੁਰੰਤ ਬਾਅਦ ਮਾਣਯੋਗ ਪ੍ਰਧਾਨ ਮੰਤਰੀ ਜੀ ਦੀ ਮਨ ਕੀ ਬਾਤ ਦਾ ਪੰਜਾਬੀ ਰੂਪਾਂਤਰ ਪੇਸ਼ ਕੀਤਾ ਜਾਵੇਗਾ ਤੇ ਪੰਜਾਬੀ ਰੂਪਾਂਤਰ ਦਾ ਮੁੜ ਪ੍ਰਸਾਰਣ ਐਸੇ ਹੀ ਦਿਨ ਸ਼ਾਮੀ 8 ਵਜੇ ਪ੍ਰਸਾਰਿਤ ਕੀਤਾ ਜਾਵੇਗਾ।
2: ਸਟੂਡੀਓ ਦੀ ਘੜੀ ਮੁਤਾਬਿਕ ਸਮਾਂ 2:39 ਤੇ 4 ਸਕਿੰਟ ਦਾ ਹੈ ਤੇ ਜਾਰੀ ਹੈ ਜੀ ਪ੍ਰੋਗਰਾਮ ਸੁਰੀਲੀ ਦੁਪਹਿਰ ਤੇ ਹੁਣ ਪ੍ਰੋਗਰਾਮ ਸੁਰੀਲੀ ਦੁਪਹਿਰ ਦੇ ਤਹਿਤ ਸਿਲਸਿਲਾ ਸ਼ੁਰੂ ਕਰਦੇ ਹਾਂ ਜੀ। ਜਿਹੜੇ ਸਾਡੇ ਸਰੋਤਿਆਂ ਨੇ ਸਾਨੂੰ ਬਹੁਤ ਸਾਰੇ ਵਟਸਐਪ ਸੁਨੇਹੇ ਭੇਜੇ ਨੇ, ਪਹਿਲਾ ਸੁਨੇਹਾ ਪੜ੍ਹਨ ਲੱਗੇ ਹਾਂ ਜੀ। ਸਾਡੇ ਕੋਲ ਪਹੁੰਚਿਆ ਸ਼੍ਰੀ ਗੁਰੂ ਨਾਨਕ ਨਗਰ 3 ਝੀਲਾਂ ਬਠਿੰਡਾ ਤੋਂ। ਇਹ ਸੁਨੇਹਾ ਲਿਖਣ ਵਾਲੇ ਨੇ ਵੀਨਾ ਰਾਣੀ, ਆਸ਼ਾ ਰਾਣੀ, ਤੇਜਸ, ਨਿਮਲ, ਹਰਗੁਣ, ਨਿਮਲ, ਮੰਜੂ ਬਾਲਾ, ਮਨੋਜ ਕੁਮਾਰ, ਬੇਗਰਾਜ, ਟੇਲਰ ਮਾਸਟਰ, ਮੂਨ ਲਾਲ, ਜਲੇਬੀ ਵਾਲਾ ਚੌਂਕ, ਸਿਰਕੀ ਬਾਜ਼ਾਰ, ਬਠਿੰਡਾ ਤੋਂ ਇਹ ਸੁਨੇਹਾ ਸਾਡੇ ਕੋਲ ਪਹੁੰਚਿਆ ਹੈ। ਨਾਲ ਇਹ ਨਾਮ ਹੋਰ ਵੀ ਲਿਖਦੇ ਨੇ, ਪਿੰਡ ਰਾਮਿਆਣਾ ਤੋਂ ਪ੍ਰਕਾਸ਼ ਚੰਦ, ਦੇਸਰਾਜ ਮਾਂਡਵੀਆ ਤੇ ਸਮੂਹ ਪਰਿਵਾਰ ਤੇ ਆਂਢੀ ਗੁਆਂਢੀ, ਬਹੁਤ ਬਹੁਤ ਸ਼ੁਕਰੀਆ ਜੀ। ਪ੍ਰੋਗਰਾਮ ਦੇ ਤਹਿਤ ਤੁਸੀਂ ਸਾਨੂੰ ਇਹ ਸੁਨੇਹਾ ਭੇਜਿਆ। ਇਸੇ ਤਰ੍ਹਾਂ ਅਗਲਾ ਸੁਨੇਹਾ ਸ਼ਾਮਿਲ ਕਰਨ ਲੱਗਿਆਂ ਜੀ, ਸਾਨੂੰ ਲਿਖਦੇ ਨੇ ਸਤਿ ਸ਼੍ਰੀ ਅਕਾਲ ਜੀ, ਸਾਡੇ ਵੱਲੋਂ ਵੀ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਕਬੂਲ ਕਰੋ। ਸੁਨੇਹਾ ਲਿਖਿਆ ਜੀ ਸਵੰਤ ਸਿੰਘ, ਪਿੰਡ ਦੋਲੇਵਾਲਾ, ਜ਼ਿਲ੍ਹਾ ਮੋਗਾ ਤੋਂ, ਤੇ ਨਾਲ ਕਹਿੰਦੇ ਨੇ ਕਿ ਕੋਈ ਵੀ ਗੀਤ ਹੈ ਜਿਹੜਾ ਸਾਨੂੰ ਸੁਣਾ ਦਿਓ। ਬਿਲਕੁਲ ਜੀ, ਤੁਸੀਂ ਪ੍ਰੋਗਰਾਮ ਸੁਣਦੇ ਰਹੋ, ਅਸੀਂ ਪ੍ਰੋਗਰਾਮ ਦੇ ਤਹਿਤ ਗੀਤ ਹੈ ਜਿਹੜਾ ਜ਼ਰੂਰ ਪ੍ਰਸਾਰਿਤ ਕਰਾਂਗੇ। ਤੇ ਇਸੇ ਤਰ੍ਹਾਂ ਅਗਲਾ ਸੁਨੇਹਾ ਅਸੀਂ ਸ਼ਾਮਿਲ ਕਰਨ ਲੱਗੇ ਹਾਂ, ਪਹੁੰਚਿਆ ਹੈ ਸਾਡੇ ਕੋਲ ਪਿੰਡ ਫੁੱਲੋ ਮਿੱਠੀ ਤੋਂ। ਲਿਖਣ ਵਾਲੇ ਨੇ ਰਾਮ ਸਿੰਘ, ਲਛਮਣ ਸਿੰਘ, ਮਨਪ੍ਰੀਤ ਕੌਰ, ਜਸਪ੍ਰੀਤ ਜੱਸੀ, ਨਾਲ ਆਪਣੇ ਪੋਤਰਾ ਗੁਣਤਾਜ, ਵੀਰ ਸਿੰਘ, ਦੋਤਾ ਸੁਖਮਨ ਵੀਰ ਸਿੰਘ, ਪਿੰਡ ਹੁਸਨਰ ਤੋਂ ਲਿਖਦੇ ਨੇ ਜੀ। ਬਹੁਤ ਬਹੁਤ ਸ਼ੁਕਰੀਆ, ਪ੍ਰੋਗਰਾਮ ਦੇ ਤਹਿਤ ਤੁਸੀਂ ਸਾਨੂੰ ਸਮਾਂ ਕੱਢ ਕੇ ਜਿਹੜਾ ਸੁਨੇਹਾ ਭੇਜਿਆ ਜੀ। ਤੇ ਅਗਲਾ ਸੁਨੇਹਾ ਅਸੀਂ ਸ਼ਾਮਿਲ ਕਰਨ ਲੱਗੇ ਹਾਂ, ਸਾਡੇ ਕੋਲ ਪਹੁੰਚਿਆ ਹੈ। ਲਿਖਦੇ ਨੇ ਐਨੀ ਸੌਂਗ ਪੰਜਾਬੀ, ਯਾਨੀ ਕਿ ਕੋਈ ਵੀ ਸੌਂਗ ਪੰਜਾਬੀ ਜਿਹੜਾ ਸਾਨੂੰ ਸੁਣਵਾ ਦਿਓ। ਸੁਨੇਹਾ ਸਾਡੇ ਕੋਲ ਪਹੁੰਚਿਆ ਵੀ ਪੀ ਓ ਮਿੱਡੂ ਖੇੜਾ, ਡਿਸਟ੍ਰਿਕਟ ਸ਼੍ਰੀ ਮੁਕਤਸਰ ਸਾਹਿਬ ਤੋਂ। ਲਿਖਣ ਵਾਲੇ ਨੇ ਰਾਮ ਪ੍ਰਤਾਪ, ਜੋਤੀ, ਸੁਮਨ ਤੇ ਮਨੀਸ਼ਾ ਜੀ। ਆਪ ਸਭ ਜੀ ਦਾ ਬਹੁਤ ਬਹੁਤ ਸ਼ੁਕਰੀਆ, ਪ੍ਰੋਗਰਾਮ ਦੇ ਤਹਿਤ ਤੁਸੀਂ ਸਮਾਂ ਕੱਢ ਕੇ ਜਿਹੜਾ ਸਾਨੂੰ ਸੁਨੇਹਾ ਭੇਜਿਆ। ਇਸੇ ਤਰ੍ਹਾਂ ਅਗਲਾ ਸੁਨੇਹਾ ਸ਼ਾਮਿਲ ਕਰਨ ਲੱਗੇ ਹਾਂ, ਗਾਮ

ਨਿਵਾਲਾ ਫਾਜ਼ਿਲਕਾ ਪੰਜਾਬ ਤੋਂ ਲਿਖਣ ਵਾਲੇ ਨੇ ਕ੍ਰਿਆਂਸ਼ ਬਗੜੀਆ, ਯੋਗੇਸ਼ ਬਗੜੀਆ, ਓਮ ਬਗੜੀਆ, ਰਜਤ ਔਰ ਬੇਬੀ ਗਰੀਮਾ ਜੀ, ਬਹੁਤ ਬਹੁਤ ਸ਼ੁਕਰੀਆ ਇਸ ਪਰਿਵਾਰ ਦਾ। ਪ੍ਰੋਗਰਾਮ ਦੇ ਤਹਿਤ ਸਾਨੂੰ ਤੁਸੀਂ ਸੁਨੇਹਾ ਕੀਤਾ ਜੀ, ਤੇ ਇਸੇ ਤਰ੍ਹਾਂ ਅਗਲਾ ਸੁਨੇਹਾ ਸ਼ਾਮਿਲ ਕਰਨ ਲੱਗੇ ਹਾਂ ਜੀ। ਹੱਥ ਜੋੜ ਕੇ ਨਮਸਕਾਰ ਬੋਲ ਰਹੇ ਨੇ, ਸਾਡੇ ਵੱਲੋਂ ਵੀ ਸਤਿਕਾਰ ਭਰੀ ਨਮਸਕਾਰ ਕਬੂਲ ਕਰੋ। ਵੜਿੰਗ ਖੇੜਾ ਪੰਜਾਬ ਤੋਂ ਇਹ ਸੁਨੇਹਾ ਸਾਡੇ ਕੋਲ ਪਹੁੰਚਿਆ ਹੈ। ਲਿਖਣ ਵਾਲੇ ਨੇ ਮਿੰਟੂ ਟੋਮਸ, ਪਿੰਕੀ ਲਵਲੀ ਤੇ ਆਰਤੀ ਅਰੋੜਾ, ਤੇ ਨਾਲ ਲਿਖਦੇ ਨੇ ਕਿ ਕੋਈ ਵੀ ਗੀਤ ਹੈ ਜਿਹੜਾ ਸੁਣਾ ਦਿਓ ਜੀ। ਪ੍ਰੋਗਰਾਮ ਦੇ ਤਹਿਤ ਸਾਡੀ ਕੋਸ਼ਿਸ਼ ਰਹਿੰਦੀ ਹੈ ਕਿ ਸਰੋਤਿਆਂ ਦੁਆਰਾ ਭੇਜੇ ਹੋਏ ਜਿਹੜੇ ਸੁਨੇਹੇ ਨੇ ਅਸੀਂ ਉਹਨਾਂ ਨੂੰ ਵੀ ਵੱਧ ਤੋਂ ਵੱਧ ਸ਼ਾਮਿਲ ਕਰੀਏ ਤੇ ਨਾਲੋ ਨਾਲ ਗੀਤ ਵੀ ਹੈ ਜਿਹੜੇ ਉਹ ਪ੍ਰਸਾਰਿਤ ਕਰਦੇ ਰਹੀਏ ਜੀ। ਤੇ ਇਸੇ ਤਰ੍ਹਾਂ ਅਗਲਾ ਸੁਨੇਹਾ ਮੇਰੇ ਕੋਲ ਪਹੁੰਚਿਆ ਹੈ ਜੀ। ਪ੍ਰੋਗਰਾਮ ਸੁਰੀਲੀ ਦੁਪਹਿਰ ਲਿਖਦੇ ਨੇ, ਗੁਰੂ ਨਾਨਕਪੁਰਾ ਬਠਿੰਡਾ ਤੋਂ ਲਿਖਣ ਵਾਲੇ ਨੇ ਕਿਸ਼ੋਰ ਸਬਲਾਨੀਆ, ਸਵਿਤਰੀ ਸਬਲਾਨੀਆ, ਸੁਮਨ ਸਬਲਾਨੀਆ, ਬੇਟੀ ਅੰਸ਼ੂ ਜੀ, ਬਹੁਤ ਬਹੁਤ ਸ਼ੁਕਰੀਆ ਆਪ ਜੀ ਦਾ। ਪ੍ਰੋਗਰਾਮ ਦੇ ਤਹਿਤ ਤੁਸੀਂ ਸਾਨੂੰ ਗੀਤ ਦੀ ਫਰਮਾਇਸ਼ ਕਿਹਾ ਵੀ ਕੋਈ ਵੀ ਗੀਤ ਹੈ ਜਿਹੜਾ ਸੁਣਾ ਦਿਓ, ਤੇ ਸੁਨੇਹਾ ਭੇਜਣ ਲਈ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਜੀ। ਤੇ ਅਗਲਾ ਸੁਨੇਹਾ ਸ਼ਾਮਿਲ ਕਰਨ ਲੱਗਿਆ ਪਹੁੰਚਿਆ ਸਾਡੇ ਕੋਲ ਬਾਘਾ ਪੁਰਾਣਾ ਤੋਂ ਲਿਖਣ ਵਾਲੇ ਨੇ ਸਤਨਾਮ ਸਿੰਘ ਰੱਖਰਾ, ਅਮਰਜੀਤ ਕੌਰ ਪੋਤਰਾ, ਤੇਗ ਫਤਿਹ ਸਿੰਘ ਪੋਤਰੀ ਜਸਗੁਣ ਜੀ, ਬਹੁਤ ਬਹੁਤ ਸ਼ੁਕਰੀਆ ਆਪ ਜੀ ਦਾ ਪ੍ਰੋਗਰਾਮ ਦੇ ਤਹਿਤ ਸਾਨੂੰ ਸੁਨੇਹਾ ਭੇਜਣ ਲਈ। ਤੇ ਇਸੇ ਤਰ੍ਹਾਂ ਅਗਲਾ ਸੁਨੇਹਾ ਅਸੀਂ ਸ਼ਾਮਿਲ ਕਰਨ ਲੱਗੇ ਹਾਂ ਜੀ, ਸਤੀਸ਼ ਕੁਮਾਰ ਬਾਂਸਲ, ਪਿੰਡ ਸਾਵੰਤਖੇੜਾ, ਨੇੜੇ ਮੰਡੀ ਡੱਬਵਾਲੀ ਤੋਂ ਜੀ, ਬਹੁਤ ਬਹੁਤ ਸ਼ੁਕਰੀਆ ਜੀ। ਪ੍ਰੋਗਰਾਮ ਦੇ ਤਹਿਤ ਤੁਸੀਂ ਸਾਨੂੰ ਸਮਾਂ ਕੱਢ ਕੇ ਜਿਹੜਾ ਸੁਨੇਹਾ ਭੇਜਿਆ ਜੀ। ਤੇ ਸੁਨੇਹਾ ਦੀ ਲੜੀ ਦੇ ਵਿੱਚ ਹੀ ਅਗਲਾ ਸੁਨੇਹਾ ਹੈ ਜੀ, ਲਿਖਦੇ ਨੇ ਰਾਮ ਰਾਮ ਜੀ, ਸਾਡੇ ਵੱਲੋਂ ਵੀ ਰਾਮ ਰਾਮ ਜੀ। ਲਿਖਣ ਵਾਲੇ ਨਾਂ ਨੇ ਜੀ ਰਾਹੁਲ ਜਿੰਦਲ, ਪੁਰਸ਼ੋਤਮ ਕੁਮਾਰ ਜਿੰਦਲ, ਦਰਸ਼ਨ ਕੁਮਾਰ, ਵਨੀਤ ਕੁਮਾਰ ਗੋਸ਼ਾ, ਹਿਮਾਂਸ਼ੂ, ਰਵੀ ਤੇ ਜਿੰਦਲ ਪਰਿਵਾਰ, ਇਹ ਸਾਡੇ ਕੋਲ ਸੁਨੇਹਾ ਪਹੁੰਚਿਆ ਹੈ। ਜਿੰਦਲ ਬੇਕਰਸ ਵਾਲੀ ਗਲੀ, ਗਲੀ ਨੰਬਰ 1, ਪਰਸਰਾਮ ਨਗਰ, ਬਠਿੰਡਾ ਤੋਂ ਜੀ, ਬਹੁਤ ਬਹੁਤ ਸ਼ੁਕਰੀਆ ਪ੍ਰੋਗਰਾਮ ਦੇ ਤਹਿਤ ਸਾਨੂੰ ਸੁਨੇਹਾ ਭੇਜਣ ਲਈ ਜੀ। ਤੇ ਇਸੇ ਤਰ੍ਹਾਂ ਸੁਰੀਲੀ ਦੁਪਹਿਰ ਪ੍ਰੋਗਰਾਮ ਦੇ ਤਹਿਤ ਹੀ ਇੱਕ ਹੋਰ ਗੀਤ ਹੈ ਜਿਹੜਾ ਸਾਨੂੰ ਸੁਨੇਹਾ ਜਿਹੜਾ ਸਾਨੂੰ ਭੇਜਿਆ, ਨਾਲ ਲਿਖਦੇ ਨੇ ਕਿ ਸੁਰੀਲੀ ਪ੍ਰੋਗਰਾਮ ਮੇ ਕੋਈ ਅੱਛਾ ਸਾ ਗੀਤ ਸੁਣਾ ਦੀਜੀਏ। ਬਿਲਕੁਲ ਜੀ, ਅਸੀਂ ਜਿਹੜੇ ਗੀਤ ਪ੍ਰਸਾਰਿਤ ਕਰ ਰਹੇ ਹਾਂ ਉਹ ਸਰੋਤਿਆਂ ਵਾਸਤੇ ਹੀ ਕਰ ਰਹੇ ਹਾਂ। ਇਹ ਸੁਨੇਹਾ ਸਾਡੇ ਕੋਲ ਪਹੁੰਚਿਆ ਹੈ ਜ਼ਿਲ੍ਹਾ ਪੱਛਮੀ ਸਿੰਘਭੂਮੀ ਚਾਈਬਾਸਾ, ਝਾਰਖੰਡ ਤੋਂ ਜੀ। ਜੀ, ਇਹ ਸਿਰਫ ਸੋਸ਼ਲ ਮੀਡੀਆ ਕਰਕੇ ਹੀ ਹੈ, ਜਿਹੜੇ ਸਾਡੇ ਦੂਰ ਬੈਠੇ ਸਰੋਤੇ ਨੇ ਉਹ ਸਾਨੂੰ ਜਿਹੜਾ ਸਾਡੇ ਨਾਲ ਜੁੜ ਸਕਦੇ ਨੇ। ਤੇ ਸੁਣਨ ਵਾਲਿਆਂ ਲਿਖਣ ਵਾਲਿਆਂ ਦੇ ਨਾਮ ਨੇ ਜੀ ਸ਼ਿਵਾ ਗੋਪ, ਪ੍ਰੇਮ ਗੋਪ, ਕਪਿਲ, ਸ਼ਿਵਾਂਸ਼, ਸੰਗੀਤਾ, ਲਿਪੀ ਔਰ ਦੀਪਾਲੀ ਜੀ, ਪੂਰੇ ਹੀ ਗੋਪ ਪਰਿਵਾਰ ਦਾ ਬਹੁਤ ਬਹੁਤ ਸ਼ੁਕਰੀਆ। ਪ੍ਰੋਗਰਾਮ ਦੇ ਤਹਿਤ ਤੁਸੀਂ ਸਾਨੂੰ ਜਿਹੜਾ ਖਤ ਲਿਖ ਕੇ ਭੇਜਿਆ, ਤੇ ਇਸੇ ਤਰ੍ਹਾਂ ਇੱਕ ਹੋਰ ਸੁਨੇਹਾ ਮੇਰੇ ਹੱਥ ਦੇ ਵਿੱਚ ਫੋਨ ਅਸੀਂ ਸ਼ਾਮਿਲ ਕਰਨ ਲੱਗੇ ਹਾਂ ਜੀ। ਕਾਰਯਕ੍ਰਮ ਸੁਰੀਲੀ ਦੁਪਹਿਰ, ਆਦਰਣੀਯ ਆਰਜੀ, ਗੁੱਡ ਆਫਟਰਨੂਨ ਜੀ, ਵੈਰੀ ਗੁੱਡ ਆਫਟਰਨੂਨ, ਕਿਰਪਿਆ ਹਮ ਲੋਗੋ ਕੋ ਵੀ ਕੋਈ ਪੰਜਾਬੀ ਗੀਤ ਹੈ ਜਿਹੜਾ ਸੁਣਾ ਦੇ। ਬਿਲਕੁਲ ਜੀ, ਅਸੀਂ ਪ੍ਰੋਗਰਾਮ ਦੇ ਤਹਿਤ ਪੰਜਾਬੀ ਗੀਤ ਹੀ ਹੈ ਜਿਹੜੇ ਪ੍ਰਸਾਰਿਤ ਕਰ ਰਹੇ ਹਾਂ। ਤੇ ਸੁਨੇਹਾ ਸਾਡੇ ਕੋਲ ਪਹੁੰਚਿਆ ਹੈ ਕੋਟਵਾ, ਨਰਾਇਣਪੁਰ, ਬਾਬਾ ਪੱਟੀ, ਬਲੀਆ ਤੋਂ। ਲਿਖਣ ਵਾਲੇ ਨੇ ਓਮ ਪ੍ਰਕਾਸ਼ ਰਾਏ, ਸ਼੍ਰੀਮਤੀ ਊਸ਼ਾ, ਅਮਿਤ ਕੁਮਾਰ, ਹੈਪੀ ਰਾਏ, ਦੁਬੀਹਾ, ਨਿਵਾਦਾ ਜ਼ਿਲ੍ਹਾ, ਗਾਜ਼ੀਪੁਰ ਤੋਂ ਹੋਰ ਨਾਮ ਲਿਖਦੇ ਨੇ ਪ੍ਰਤੀਕ, ਸ਼੍ਰੀਮਤੀ ਰੋਸ਼ਨੀ ਔਰ ਪ੍ਰਾਂਜਲ ਰਾਏ ਜੀ, ਪੂਰੇ ਰਾਏ ਪਰਿਵਾਰ ਦਾ ਬਹੁਤ ਬਹੁਤ ਸ਼ੁਕਰੀਆ। ਪ੍ਰੋਗਰਾਮ ਦੇ ਤਹਿਤ ਤੁਸੀਂ ਸਾਨੂੰ ਜਿਹੜਾ ਸੁਨੇਹਾ ਭੇਜਿਆ, ਤੇ ਸਟੂਡੀਓ ਦੀ ਘੜੀ ਮੁਤਾਬਿਕ ਸਮਾਂ ਜੀ 2:44 ਤੇ 28 ਸਕਿੰਟ ਦਾ ਹੈ, ਤੇ ਪ੍ਰੋਗਰਾਮ ਜਾਰੀ ਹੈ ਜੀ ਸੁਰੀਲੀ ਦੁਪਹਿਰ। ਤੇ ਹੁਣ ਪ੍ਰੋਗਰਾਮ ਦੇ ਤਹਿਤ ਸੁਣਦੇ ਹਾਂ ਇੱਕ ਹੋਰ ਗੀਤ।

ਪ੍ਰਸਾਰਿਤ ਕਰ ਚੁੱਕੇ ਹਾਂ ਅਤੇ ਅੱਗੇ ਵੀ ਜ਼ਰੂਰ ਕਰਾਂਗੀ। ਅਤੇ ਅਗਲਾ ਸੁਨੇਹਾ ਸਾਡੇ ਕੋਲ ਪਹੁੰਚਿਆ ਹੈ ਗੁਲਾਬ ਦੇ ਫੁੱਲਾਂ ਦੇ ਨਾਲ ਸਜਿਆ ਹੋਇਆ ਸੁਨੇਹਾ, ਯਾਨੀ ਕਿ ਵਟਸਐਪ ਦੇ ਬਹੁਤ ਸਾਰੇ EMGs ਜਿਨ੍ਹਾਂ ਨੂੰ ਕਹਿੰਦੇ ਨੇ ਉਹਦੇ ਨਾਲ ਇਹਨਾਂ ਨੇ ਸਜਾ ਕੇ ਸਾਨੂੰ ਸੁਨੇਹਾ ਲਿਖ ਕੇ ਭੇਜਿਆ ਹੈ। ਸੁਰੀਲੀ ਦੁਪਹਿਰ ਅਮਰਗੜ੍ਹ ਜ਼ਿਲ੍ਹਾ ਸ਼੍ਰੀ ਗੰਗਾਨਗਰ ਤੋਂ ਸੁਨੇਹਾ ਸਾਡੇ ਕੋਲ ਆਇਆ ਹੈ। ਕੁਲਵੰਤ ਮਾਨ, ਲਖਵਿੰਦਰ ਕੌਰ ਮਾਨ, ਖੁਸ਼ਪ੍ਰੀਤ ਕੌਰ, ਗੁਰਨੂਰ, ਕੁਲਵਿੰਦਰ ਕੌਰ, ਹਰਵਿੰਦਰ ਰਾਜ ਸਿੰਘ ਅਤੇ ਪ੍ਰੀਤ ਮਾਨ ਜੀ, ਬਹੁਤ ਬਹੁਤ ਸ਼ੁਕਰੀਆ ਜੀ। ਪ੍ਰੋਗਰਾਮ ਦੇ ਤਹਿਤ ਤੁਸੀਂ ਸਾਨੂੰ ਸੁਨੇਹਾ ਭੇਜਿਆ ਅਤੇ ਨਾਲੇ ਕਹਿ ਰਹੇ ਨੇ ਕਿ ਕੋਈ ਵੀ ਗੀਤ ਹੈ ਜਿਹੜਾ ਸਾਨੂੰ ਪਲੇ ਕਰ ਦਿਓ। ਅਗਲਾ ਸੁਨੇਹਾ ਜਗਾ ਸਿੰਘ, ਰਾਮਾ ਮੰਡੀ, ਬਲਜੀਤ ਕੌਰ ਰਾਮਾ ਮੰਡੀ, ਸਾਡੇ ਪੋਤਰੇ ਤਨਵੀਰ ਅਤੇ ਗੁਰਵੀਰ, ਮਨਵੀਰ ਅਤੇ ਜਸਨੂਰ ਵੀ ਸਤਿ ਸ਼੍ਰੀ ਅਕਾਲ ਆਖਦੇ ਨੇ ਜੀ। ਤੁਹਾਡੇ ਪੋਤਰਿਆਂ ਨੂੰ ਵੀ ਅਤੇ ਤੁਹਾਨੂੰ ਵੀ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਸਾਡੇ ਵੱਲੋਂ ਵੀ ਕਬੂਲ ਕਰੋ ਜੀ। ਅਤੇ ਧੰਨਵਾਦ ਜੀ, ਤੁਸੀਂ ਪ੍ਰੋਗਰਾਮ ਦੇ ਤਹਿਤ ਸਾਨੂੰ ਸੁਨੇਹਾ ਭੇਜਿਆ। ਅਗਲਾ ਸੁਨੇਹਾ ਗਿੱਦੜਬਾਹਾ ਤੋਂ ਲਿਖਣ ਵਾਲੇ ਨੇ ਮਨਜੀਤ ਤਨੇਜਾ, ਰਾਮ ਗੋਪਾਲ, ਪ੍ਰਵੀਨ, ਮਨੋਜ, ਸੀਮਾ, ਪਾਇਲ, ਅਰਚਨਾ, ਸਨੇਹਦਲ, ਹਿਨਾਸ਼ਾ ਅਤੇ ਕੈਰਵੀ, ਬਹੁਤ ਬਹੁਤ ਸ਼ੁਕਰੀਆ ਆਪ ਸਭ ਜੀ ਦਾ। ਪ੍ਰੋਗਰਾਮ ਦੇ ਤਹਿਤ ਤੁਸੀਂ ਸਾਨੂੰ ਸੁਨੇਹਾ ਭੇਜਿਆ। ਅਗਲਾ ਸੁਨੇਹਾ ਮੇਰੇ ਕੋਲ ਜੀ ਲਿਖਦੇ ਨੇ, ਨਮਸਕਾਰ ਮੈਡਮ ਜੀ, ਸਾਡੇ ਵੱਲੋਂ ਵੀ ਸਤਿਕਾਰ ਭਰੀ ਨਮਸਕਾਰ ਕਬੂਲ ਕਰੋ। ਬਲਜਿੰਦਰ ਸਿੰਘ, ਹਨੂਮਾਨਗੜ੍ਹ ਜੰਕਸ਼ਨ, ਹਰਮਨ ਸਾਂਗੂ, ਮੰਡੀ ਡੱਬ ਵਾਲੀ ਤੋਂ ਇਹ ਸੁਨੇਹਾ ਸਾਡੇ ਕੋਲ ਪਹੁੰਚਿਆ ਹੈ ਜੀ। ਅਤੇ ਅਗਲਾ ਸੁਨੇਹਾ ਜਿਹੜਾ ਸਾਡੇ ਕੋਲ ਪਹੁੰਚਿਆ ਹੈ, ਸੁਨੇਹਾ ਤਾਂ ਉਹਨਾਂ ਨੇ ਲਿਖ ਦਿੱਤਾ ਪਰ ਸ਼ਾਇਦ ਆਪਣਾ ਨਾਮ ਹੈ ਜਿਹੜਾ ਸੁਨੇਹੇ ਦੇ ਵਿੱਚ ਲਿਖਣਾ ਭੁੱਲ ਗਏ ਨੇ ਜੀ। ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਜਦੋਂ ਵੀ ਤੁਸੀਂ ਸੁਨੇਹਾ ਲਿਖੋ ਤਾਂ ਸੁਨੇਹਾ ਸ਼ੁਰੂ ਹੋਣ ਤੋਂ ਪਹਿਲਾਂ ਜਾਂ ਬਾਅਦ ਦੇ ਵਿੱਚ ਆਪਣਾ ਨਾਮ ਹੈ ਜ਼ਰੂਰ ਲਿਖਿਆ ਕਰੋ। ਅਗਲਾ ਸੁਨੇਹਾ ਸ਼ਾਮਿਲ ਕਰਨ ਲੱਗਿਆਂ ਜੀ ਲਿਖਦੇ ਨੇ, ਆਪਕੋ ਹਾਰਦਿਕ ਨਮਸਕਾਰ, ਸਾਡੇ ਵੱਲੋਂ ਵੀ ਆਪ ਜੀ ਨੂੰ ਹਾਰਦਿਕ ਨਮਸਕਾਰ ਜੀ। ਕਹਿੰਦੇ ਨੇ ਕੋਈ ਵੀ ਨਗਮਾ ਸੁਣਵਾ ਦੀਜੀਏ ਜੀ, ਅਸੀਂ ਪ੍ਰੋਗਰਾਮ ਦੇ ਤਹਿਤ ਗੀਤ ਪ੍ਰਸਾਰਿਤ ਕਰ ਰਹੇ ਹਾਂ, ਤੁਸੀਂ ਜੁੜੇ ਰਹੋ। ਲਿਖਦੇ ਨੇ ਕੋਟ ਮੁਹੱਲਾ ਚੁਖੰਡੀ ਬੁਲੰਦ ਸ਼ਹਿਰ ਤੋਂ ਇਹ ਸੁਨੇਹਾ ਸਾਡੇ ਕੋਲ ਪਹੁੰਚਿਆ ਹੈ। ਮੁਹੰਮਦ ਸਈਦ ਅਬਾਸੀ, ਨਿਗਹਤ ਪਰਵੀਨ, ਸ਼ਹਿਨਾਵਾਜ਼, ਸਰਫਰਾਜ਼, ਫਰਦੀਨ ਸੁਹਾਨ, ਅਜ਼ਾਨ ਅਤੇ ਅਬਾਨ ਅਬਾਸੀ ਜੀ, ਬਹੁਤ ਬਹੁਤ ਸ਼ੁਕਰੀਆ। ਅਤੇ ਨਾਲ ਲਿਖਦੇ ਨੇ ਕਿ ਮੈਸੇਜ ਜ਼ਰੂਰ ਸ਼ਾਮਿਲ ਕਰੇ, ਬਹੁਤ ਬਹੁਤ ਧੰਨਵਾਦ ਜੀ। ਧੰਨਵਾਦ ਵੀ, ਅਤੇ ਅਸੀਂ ਤੁਹਾਡੀ ਜਿਹੜੀ ਹੈ ਅਰਜ਼ੀ ਹੈ, ਜਿਹੜੀ ਤੁਸੀਂ ਰਿਕੁਐਸਟ ਹੈ ਸਾਨੂੰ ਕੀਤੀ ਸੀ, ਅਸੀਂ ਉਹ ਕਬੂਲ ਕੀਤੀ ਅਤੇ ਤੁਹਾਡਾ ਸੁਨੇਹਾ ਪ੍ਰੋਗਰਾਮ ਦੇ ਤਹਿਤ ਅਸੀਂ ਸ਼ਾਮਿਲ ਕਰ ਲਿਆ ਹੈ ਜੀ। ਅਤੇ ਅਗਲਾ ਸੁਨੇਹਾ ਸਾਡੇ ਕੋਲ ਪਹੁੰਚਿਆ ਹੈ ਚਕਲਾ ਬਾਜ਼ਾਰ ਸਮਾਣਾ ਸ਼ਹਿਰ ਤੋਂ, ਪੱਪੂ ਰਾਜਾ ਖੁਸ਼ਦਿਲ, ਸੰਗੀਤਾ ਰਾਣੀ ਜਿੰਦਲ, ਪੱਪੂ ਸਮਾਇਲ ਖੁਸ਼ਦਿਲ, ਹੰਸਮੁਖ ਲਾਲ, ਸੰਜੀਵ, ਸੁਨੀਤਾ ਬੰਟੀ, ਆਰਜ਼ੂ, ਮਹਿ ਖੁਸ਼ਦਿਲ ਅਤੇ ਪੂਰਾ ਹੀ ਖੁਸ਼ਦਿਲ ਪਰਿਵਾਰ ਜੀ, ਬਹੁਤ ਬਹੁਤ ਸ਼ੁਕਰੀਆ ਪ੍ਰੋਗਰਾਮ ਦੇ ਤਹਿਤ ਤੁਸੀਂ ਸਾਨੂੰ ਸੁਨੇਹਾ ਭੇਜਿਆ। ਲਿਖਦੇ ਨੇ ਕਿ ਅਸੀਂ ਤੁਹਾਡਾ ਗੁਲਾਬ ਦੇ ਫੁੱਲਾਂ ਨਾਲ ਬਹੁਤ ਹੀ ਜ਼ਿਆਦਾ ਧੰਨਵਾਦ ਕਰਦੇ ਹਾਂ ਜੀ। ਸਾਡੇ ਵੱਲੋਂ ਵੀ ਬਹੁਤ ਧੰਨਵਾਦ ਕਿ ਤੁਸੀਂ ਆਪਣਾ ਕੀਮਤੀ ਸਮਾਂ ਕੱਢ ਕੇ ਜਿਹੜਾ ਸੁਨੇਹਾ ਪਹਿਲਾਂ ਟਾਈਪ ਕਰਦੇ ਹੋ ਅਤੇ ਫਿਰ ਸਾਨੂੰ ਉਹ ਜਿਹੜਾ ਸੁਨੇਹਾ ਭੇਜਦੇ ਹੋ ਜੀ। ਅਤੇ ਸਟੂਡੀਓ ਦੀ ਘੜੀ ਮੁਤਾਬਕ ਸਮਾਂ 2:54 ਅਤੇ 42 ਸਕਿੰਟ ਦਾ ਹੋ ਗਿਆ ਹੈ, ਅਤੇ ਆਓ ਹੁਣ ਸੁਣਦੇ ਹਾਂ ਪ੍ਰੋਗਰਾਮ ਦੇ ਤਹਿਤ ਇੱਕ ਹੋਰ ਗੀਤ।

ਜੀ ਪ੍ਰੋਗਰਾਮ ਸ਼ੁਰੂ ਲਈ ਦੁਪਹਿਰ ਦੇ ਤਹਿਤ ਕੁਝ ਸੁਨੇਹੇ ਜਿਹੜੇ ਹੋਰ ਸ਼ਾਮਿਲ ਕਰਨ ਲੱਗੇ ਆ ਪਹੁੰਚਿਆ ਜੀ ਸਾਡੇ ਕੋਲ ਲਿਖਦੇ ਨੇ ਹੈਲੋ ਜੀ ਪ੍ਰੋਗਰਾਮ ਪੇਸ਼ ਕਰਤਾ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਸਾਡੇ ਵੱਲੋਂ ਵੀ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਕਬੂਲ ਕਰੋ ਕਹਿੰਦੇ ਨੇ ਕੋਈ ਵੀ ਗੀਤ ਸੁਣਾ ਦਿੱਤਾ ਜਾਵੇ ਜੀ ਅੱਗੇ ਨਾਮ ਲਿਖਦੇ ਨੇ ਕਹਿੰਦੇ ਨੇ ਆਪ ਜੀ ਦੇ ਪੁਰਾਣੇ ਸਰੋਤੇ ਪਿੰਡ ਸੰਦੋਹਾ ਨੇੜੇ ਮੋੜ ਮੰਡੀ ਲਿਖਣ ਵਾਲੇ ਨੇ ਜਗਰਾਜ ਸਿੰਘ ਕਣਕ ਵਾਲੀਆ ਗੰਗਾ ਰਾਮ ਭੁੱਚੋ ਮੰਡੀ ਬੂਟਾ ਸਿੰਘ ਕੁਲਵੰਤ ਸੇਖੂ ਕਾ ਅਮਰੀਕ ਕਪੂਰ ਕਾ ਨਾਜ਼ਰ ਜਮੀਰ ਕਾ ਜਥੇਦਾਰ ਜਸਵੰਤ ਸਿੰਘ ਗੁਰਤੇਜ ਸਿੰਘ ਕਣਕਵਾਲ ਗੁਰਤੇਜ ਸਿੰਘ ਕਮਾਲੂ ਜੀ ਬਹੁਤ ਬਹੁਤ ਸ਼ੁਕਰੀਆ ਆਪ ਜੀ ਦਾ ਪ੍ਰੋਗਰਾਮ ਦੇ ਤਹਿਤ ਤੁਸੀਂ ਸਾਨੂੰ ਸੁਨੇਹਾ ਭੇਜਿਆ ਤੇ ਅਗਲਾ ਸੁਨੇਹਾ ਅਸੀਂ ਸ਼ਾਮਿਲ ਕਰਨ ਲੱਗੇ ਹਾਂ ਜੀ ਪ੍ਰੋਗਰਾਮ ਸੁਰੀਲੀ ਦੁਪਹਿਰ ਕੋਈ ਵੀ ਪੰਜਾਬੀ ਗੀਤ ਹੈ ਜਿਹੜਾ ਸਾਨੂੰ ਸੁਣਾ ਦਿਓ ਲਿਖਣ ਵਾਲੇ ਨੇ ਮਲਕੀਤ ਸਿੰਘ ਗੋਨਿਆਣਾ ਮੰਡੀ ਸੁਰਜੀਤ ਸਿੰਘ ਖਿਆਲੀ ਵਾਲੇ ਰੁਲਦੂ ਸਿੰਘ ਪਿੰਡ ਸਿਵਿਆਂ ਜੀ ਪੰਜਾਬਾ ਆ ਪਿੰਡ ਅਕਲੀਆ ਕਲਾ ਜੀ ਬਹੁਤ ਬਹੁਤ ਸ਼ੁਕਰੀਆ ਪ੍ਰੋਗਰਾਮ ਦੇ ਤਹਿਤ ਤੁਸੀਂ ਸਾਨੂੰ ਸੁਨੇਹਾ ਭੇਜਿਆ।

ਜੀ ਗੀਤ ਤੁਸੀਂ ਸੁਣ ਰਹੇ ਸੀ ਕਰਮਜੀਤ ਅਨਮੋਲ ਦੀ ਆਵਾਜ਼ ਦੇ ਵਿੱਚ, ਤੇ ਇਸੇ ਗੀਤ ਦੇ ਨਾਲ ਮੈਨੂੰ ਸੀਮਾ ਕਟਾਰੀਆ ਨੂੰ ਅੱਜ ਦਾ ਪ੍ਰੋਗਰਾਮ ਸੁਰੀਲੀ ਦੁਪਹਿਰ ਇੱਥੇ ਖਤਮ ਕਰਨ ਦੀ ਦਿਓ ਆਗਿਆ। ਨਮਸਕਾਰ।

0: ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ ਐਫ ਐਮ ਬਠਿੰਡਾ ਦੇ ਪ੍ਰਸਾਰਣ ਐਫ ਐਮ ਬੈਂਡ 101.1 ਮੈਗਾਹਰਟਜ਼ ਤੇ ਸਟੂਡੀਓ ਦੀ ਘੜੀ ਮੁਤਾਬਿਕ ਸਮਾਂ 2:59:46 ਦਾ ਤੇ ਹੁਣ ਤੋਂ ਕੁਝ ਪਲਾਂ ਬਾਅਦ ਠੀਕ 3 ਵਜੇ ਤੋਂ ਰਿਲੇਅ ਕਰਾਂਗੇ ਵਿਵਿਧ ਭਾਰਤੀ ਮੁੰਬਈ ਦੇ ਪ੍ਰਸਾਰਣ, ਜਿਸ ਤਹਿਤ 3 ਵਜੇ ਪ੍ਰੋਗਰਾਮ ਰਹੇਗਾ ਸਖੀ ਸਹੇਲੀ ਤੇ 4 ਵਜੇ ਤੁਸੀਂ ਆਨੰਦ ਮਾਣੋਗੇ ਪ੍ਰੋਗਰਾਮ ਹੈਲੋ ਫਰਮਾਇਸ਼ ਦਾ ਤੇ ਆਓ ਹੁਣ ਸੁਣਦੇ ਹਾਂ ਵਿਵਿਧ ਭਾਰਤੀ ਮੁੰਬਈ ਦੇ ਪ੍ਰਸਾਰਣ।
1: ये है विविध भारतीय राष्ट्रीय सेवा देश की सुरीली धड़कन कार्यक्रम सखी सहेली, बस कुछ ही पलों में।

ਸਰੋਤਿਓ, ਹੁਣੇ ਤੁਸੀਂ ਸੁਣ ਰਹੇ ਸੀ ਵਿਵਿਧ ਭਾਰਤੀ ਮੁੰਬਈ ਦੇ ਪ੍ਰਸਾਰਣ। ਤੁਸੀਂ ਟਿਊਨ ਕੀਤਾ ਹੈ ਆਕਾਸ਼ਵਾਣੀ FM ਬਠਿੰਡਾ, FM ਬੈਂਡ 101.1 ਮੈਗਾਹਰਟਸ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ। ਸਟੂਡੀਓ ਦੀ ਘੜੀ ਤੇ ਸਮਾਂ ਹੈ ਜੀ 5:36। ਮੈਂ ਜਸਵਿੰਦਰ ਕੌਰ ਹਾਜ਼ਰ ਹਾਂ ਅੱਜ ਸ਼ਾਮ ਦੀ ਸਭਾ ਦੇ ਪ੍ਰਸਾਰਣ ਲੈ ਕੇ। ਸੋ ਵੇਲਾ ਹੈ ਪ੍ਰੋਗਰਾਮ ਕਿਸਾਨਵਾਣੀ ਦਾ। ਪ੍ਰੋਗਰਾਮ ਪੇਸ਼ ਕਰ ਰਹੇ ਹਨ ਵੀਰਪਾਲ ਕੌਰ। ਸੁਣਦੇ ਹਾਂ ਪ੍ਰੋਗਰਾਮ ਕਿਸਾਨਵਾਣੀ।

0: ਤਜਰਬਾ, ਉਹਨਾਂ ਦੀ ਮਿਹਨਤ ਤੇ ਉਹਨਾਂ ਦੀ ਕਾਮਯਾਬੀ ਦੀ ਕਹਾਣੀ। ਮੁਲਾਕਾਤੀ ਹੋਣਗੇ ਸੁਖਮਾਨ ਸਿੰਘ। ਤਾਂ ਆਓ ਸੁਣਦੇ ਹਾਂ ਇਹ ਪ੍ਰੋਗਰਾਮ।
1: ਤੁਹਾਡਾ ਸਵਾਗਤ ਹੈ ਮੇਰੇ ਯਾਨੀ ਕਿ ਸੁਖਮਾਨ ਸਿੰਘ ਦੇ ਵੱਲੋਂ। ਜਿਵੇਂ ਕਿ ਤੁਹਾਨੂੰ ਪਤਾ ਕਿ ਅੱਜ ਦੇ ਦਿਨ ਅਸੀਂ ਕਿਸੇ ਖਾਸ ਮਹਿਮਾਨ ਭਾਵ ਉਸ ਕਿਸਾਨ ਨਾਲ ਮੁਲਾਕਾਤ ਕਰਵਾਉਂਦੇ ਹਾਂ ਜੋ ਕਿ ਖੇਤੀਬਾੜੀ ਦੇ ਨਾਲ ਨਾਲ ਕਿਸੇ ਸਹਾਇਕ ਧੰਦੇ ਨਾਲ ਜਾਂ ਕਿਸੇ ਖੇਤੀਬਾੜੀ ਦੀਆਂ ਨਵੀਆਂ ਤਕਨੀਕਾਂ ਨਾਲ ਸੰਬੰਧ ਰੱਖਦਾ ਹੋਵੇ। ਜੀ ਬਿਲਕੁਲ ਕਿਸਾਨ ਵੀਰੋ, ਇਸ ਪ੍ਰੋਗਰਾਮ ਤਹਿਤ ਅੱਜ ਮੁਲਾਕਾਤ ਕਰਵਾਉਣ ਜਾ ਰਹੇ ਹਾਂ ਇੱਕ ਅਜਿਹੇ ਨੌਜਵਾਨ ਕਿਸਾਨ ਵੀਰ ਦੇ ਨਾਲ ਜੋ ਕੁਝ ਸਾਲ ਪਹਿਲਾਂ ਉਚੇਰੀ ਸਿੱਖਿਆ ਪ੍ਰਾਪਤ ਕਰਨ ਲਈ ਵਿਦੇਸ਼ ਗਏ ਸਨ, ਪਰ ਉੱਥੇ ਰਹਿਣ ਦੀ ਬਜਾਏ ਉਹਨਾਂ ਨੇ ਪੰਜਾਬ ਵਾਪਸ ਪਰਤ ਕੇ ਖੇਤੀਬਾੜੀ ਨੂੰ ਆਧੁਨਿਕ ਢੰਗਾਂ ਨਾਲ ਕਰਨ ਦਾ ਫੈਸਲਾ ਕੀਤਾ ਅਤੇ ਕੁਝ ਸਮੇਂ ਤੋਂ ਇਸ ਵਿੱਚ ਆਪਣੀ ਸਫਲ ਕਾਰਗੁਜ਼ਾਰੀ ਵਿਖਾ ਰਹੇ ਨੇ। ਸੋ ਆਓ ਸਵਾਗਤ ਕਰਦੇ ਹਾਂ ਸਾਡੇ ਨਾਲ ਜੁੜੇ ਮਹਿਮਾਨ ਸਰਦਾਰ ਧਰਮਪ੍ਰੀਤ ਸਿੰਘ ਚਹਿਲ ਹੋਰਾਂ ਦਾ। ਬਾਈ ਧਰਮਪ੍ਰੀਤ ਜੀ, ਤੁਹਾਡਾ ਅੱਜ ਦੇ ਪ੍ਰੋਗਰਾਮ ਕਿਸਾਨ ਬਾਣੀ ਦੇ ਵਿੱਚ ਬਹੁਤ ਬਹੁਤ ਸਵਾਗਤ ਹੈ।
2: ਸਤਿ ਸ੍ਰੀ ਅਕਾਲ ਸੁਖਮਾਨ ਵੀਰੇ, ਪਹਿਲਾਂ ਤਾਂ ਮੈਂ ਧੰਨਵਾਦ ਕਰਦਾ ਤੁਹਾਡਾ ਅੱਜ ਜੋ ਕਿ ਮੈਨੂੰ ਇਹ ਮੌਕਾ ਦਿੱਤਾ ਅੱਜ ਆਪਣੇ ਸਾਥੀ ਕਿਸਾਨ ਵੀਰਾਂ ਦੇ ਨਾਲ ਗੱਲਬਾਤ ਕਰਨ ਦਾ।
1: ਜੀ ਧਰਮਪ੍ਰੀਤ ਜੀ, ਸਭ ਤੋਂ ਪਹਿਲਾਂ ਤੁਸੀਂ ਸਾਨੂੰ ਆਪਣੇ ਬਾਰੇ ਜਾਣੂ ਕਰਵਾਓ ਤੇ ਆਪਣੀ ਪੜ੍ਹਾਈ ਬਾਰੇ।
2: ਹਾਂਜੀ ਬਾਈ ਜੀ, ਮੇਰਾ ਪਿੰਡ ਰੱਲਾ ਹੈ ਜੋ ਕਿ ਮਾਨਸਾ ਜ਼ਿਲ੍ਹੇ ਵਿੱਚ ਪੈਂਦਾ ਹੈ। ਮੈਂ ਪਹਿਲਾਂ 4 ਸਾਲ ਤਾਂ ਆਪਣੇ ਜਿਹੜੇ ਸਟਾਰਟਿੰਗ ਦੀ ਸਟੱਡੀ ਹੁੰਦੀ ਹੈ ਉਹ ਭਾਈ ਦੇਸਾ ਵਿੱਚ ਕੀਤੀ ਹੈ, ਅਕਾਲ ਅਕੈਡਮੀ ਭਾਈ ਦੇਸਾ। ਫਿਰ ਉਸ ਤੋਂ ਬਾਅਦ ਮੈਂ 2 ਸਾਲ ਡਲਹੌਜ਼ੀ ਵੀ ਲਾਏ ਨੇ, ਤੇ ਉਸ ਤੋਂ ਬਾਅਦ ਜਦੋਂ ਫੈਮਿਲੀ ਸਾਡੀ ਬਠਿੰਡਾ ਸ਼ਿਫਟ ਹੋ ਗਈ ਸੀ ਫਿਰ ਮੈਂ ਡਲਹੌਜ਼ੀ ਤੋਂ ਵਾਪਿਸ ਆ ਕੇ +2 ਤੱਕ ਆਪਣੀ ਸਟੱਡੀ ਬਠਿੰਡੇ ਦੇ ਵਿੱਚ ਹੀ ਰਹਿ ਕੀਤੀ ਹੈ। ਫਿਰ 2 ਸਾਲ ਮੈਂ ਕੈਨੇਡਾ ਵੀ ਗਿਆ, ਫਿਰ ਕੈਨੇਡਾ ਮੇਰਾ ਸਭ ਉੱਥੇ ਰਹਿਣ ਦਾ ਨਹੀਂ ਬਣਿਆ। ਉਸ ਤੋਂ ਬਾਅਦ ਫਿਰ ਮੈਂ ਵਾਪਿਸ ਪੰਜਾਬ ਆਇਆ ਤੇ ਪੰਜਾਬ ਆ ਕੇ ਫਿਰ ਮੇਰਾ ਮਨ ਬਣਿਆ ਕਿ ਅੱਗੇ ਸਟੱਡੀ ਹੋਰ ਕਰਾਂ ਮੈਂ। ਤਾਂ ਫਿਰ ਸਟੱਡੀ ਕਰਨ ਦੇ ਨਾਲ ਨਾਲ ਮੈਂ ਅੱਗੇ ਨੋਇਡਾ ਜਾ ਕੇ ਆਪਣਾ ਨਾਲੇ ਤਾਂ ਕਾਰੋਬਾਰ ਦੇਖਿਆ ਨਾਲੇ ਆਪਣੀ ਸਟੱਡੀ ਕੰਟੀਨਿਊ ਕੀਤੀ। ਉੱਥੇ ਫਿਰ ਸਾਲ ਲਾ ਕੇ ਜੀ ਮੈਂ ਵਾਪਿਸ ਆਪਣੇ ਹੋਮ ਟਾਊਨ ਆ ਗਿਆ ਬਠਿੰਡਾ, ਤੇ ਹੁਣ ਮੇਰਾ ਥੋੜਾ ਰਿੱਝੀ ਜੋ ਕੰਮ ਦਾ ਬਣਿਆ ਹੈ। ਤੇ ਜਦੋਂ ਮੈਂ ਨੋਇਡਾ ਤੋਂ ਵਾਪਿਸ ਆਇਆ ਤੇ ਮੇਰਾ ਥੋੜਾ ਰੁਝਾਨ ਆਪਣਾ ਖੇਤੀ ਵਿੱਚ ਬਹੁਤ ਜ਼ਿਆਦਾ ਹੋ ਰਿਹਾ ਸੀ, ਬਟ ਸ਼ੁਰੂ ਤੋਂ ਹੀ ਮੇਰਾ ਸ਼ੌਂਕ ਰਿਹਾ ਕਿ ਮੈਂ ਖੇਤੀ ਕਰਾਂ। ਮੇਰੇ ਅੰਦਰ ਦਾ ਮਤਲਬ ਇੱਕ ਆਵਾਜ਼ ਹੁੰਦੀ ਹੈ ਨਾ, ਉਹ ਆਈ ਕਿ ਨਹੀਂ ਵੀ ਤੈਨੂੰ ਖੇਤੀ ਕਰਨੀ ਚਾਹੀਦੀ ਹੈ, ਕਿਉਂਕਿ ਸਾਨੂੰ 25-30 ਸਾਲ ਹੋ ਗਏ, ਮੇਰੇ ਡੈਡ ਨੇ ਚਾਚਾ ਜੀ ਨੇ ਕਦੇ ਖੇਤੀ ਨਹੀਂ ਕੀਤੀ, ਕਿਉਂਕਿ ਸਾਡਾ ਕਿੱਤਾ ਹੀ ਇਸ ਇਹੋ ਜਿਹਾ ਹੈ ਵੀ ਅਸੀਂ ਟਰਾਂਸਪੋਰਟ ਦੇ ਕਾਰੋਬਾਰ ਵਿੱਚ ਪਏ ਸੀ ਪਿਛਲੇ 30 ਸਾਲਾਂ ਤੋਂ। ਸਾਡੇ ਦਾਦਾ ਜੀ ਨੇ ਬਹੁਤ ਖੇਤੀ ਕੀਤੀ ਹੈ, ਬਟ ਕੋਈ ਖੇਤੀ ਦਾ ਬੈਕਗ੍ਰਾਉਂਡ ਨਾ ਹੋਣ ਕਰਕੇ ਥੋੜੀ ਮੈਨੂੰ ਤਕਲੀਫਾਂ ਜ਼ਰੂਰ ਆਈਆਂ। ਤਾਂ ਫਿਰ ਮੈਂ ਸੋਚਿਆ ਕਿ ਆਪਣੇ ਨਾਲ ਦੇ ਪਿੰਡ ਲੱਗਦੇ ਕੋਟਸ਼ਮੀਰ ਦੇ ਵਿੱਚ ਠੇਕੇ ਦੀ ਜ਼ਮੀਨ ਲਵਾਂ, ਤੇ ਉੱਥੇ ਠੇਕੇ ਦੀ ਜ਼ਮੀਨ ਲੈ ਕੇ ਮੈਂ ਖੇਤੀ ਸ਼ੁਰੂ ਕੀਤੀ ਆਪਣੀ, ਤੇ ਹੁਣ ਮੈਂ ਨਾਲ ਨਾਲ ਖੇਤੀ ਵੀ ਕਰ ਰਿਹਾ ਤੇ ਆਪਣਾ ਟਰਾਂਸਪੋਰਟ ਦਾ ਕਾਰੋਬਾਰ ਵੀ ਦੇਖ ਰਹੇ ਹਾਂ ਤੇ ਆਪਣੀ ਸਟੱਡੀ ਵੀ ਕੰਟੀਨਿਊ ਕਰ ਰਿਹਾ ਇਸ ਟਾਈਮ ਦੇ ਉੱਤੇ।
1: ਜੀ ਧਰਮਪ੍ਰੀਤ ਜੀ, ਖੇਤੀ ਤਾਂ ਅੱਜ ਕੱਲ ਹਰ ਕੋਈ ਕਿਸਾਨ ਵੀਰ ਕਰ ਹੀ ਰਿਹਾ ਗਾ, ਤੁਹਾਡਾ ਤੇ ਉਹਨਾਂ ਚ ਕੀ ਫਰਕ ਹੈ, ਅੰਤਰ ਹੈ, ਉਹ ਦੱਸੋ ਸਾਡੇ ਸਰੋਤਿਆਂ ਨੂੰ।
2: ਹਾਂਜੀ ਬਾਈ ਜੀ, ਇੱਕ ਤਾਂ ਮੇਰੇ ਅੰਦਰ ਇਹ ਚੀਜ਼ ਅੰਦਰੋਂ ਜਾਗੀ ਕਿ ਮੈਂ ਔਰਗੈਨਿਕ ਖੇਤੀ ਵੱਲ ਜਾਵਾਂ, ਕਿਉਂਕਿ ਜਿਵੇਂ ਕਿ ਆਪਾਂ ਨੂੰ ਪਤਾ ਹੈ ਕਿ ਅੱਜ ਕੱਲ ਕੈਮੀਕਲ ਫਰਟੀਲਾਈਜ਼ਰ ਬਹੁਤ ਜ਼ਿਆਦਾ ਯੂਜ਼ ਹੋ ਰਹੇ ਨੇ, ਉਸ ਦਾ ਆਪਾਂ ਨੂੰ ਆਪਣੀ ਸਿਹਤ ਤੇ ਬਹੁਤ ਨੁਕਸਾਨ ਹੁੰਦਾ ਹੈ। ਆਪਾਂ ਦੇਖ ਹੀ ਸਕਦੇ ਹਾਂ ਕਿ ਆਪਣੇ ਬਠਿੰਡੇ ਦੇ ਵਿੱਚ ਹੀ ਬਹੁਤ ਕੈਂਸਰ ਦੇ ਮਰੀਜ਼ ਨੇ, ਉਸਦਾ ਮੇਨ ਕਾਰਨ ਹੀ ਹੈ ਕਿ ਆਪਣਾ ਜਿਹੜਾ ਖਾਣਾ ਬਣਾ ਹੈ ਉਹ ਮਾੜਾ ਹੋ ਰਿਹਾ ਹੈ। ਤਾਂ ਮੈਂ ਸੋਚਿਆ ਕਿ ਕਿਉਂ ਨਾ ਕੁਝ ਵੱਖਰਾ ਕੀਤਾ ਜਾਵੇ, ਖੇਤੀ ਤਾਂ ਸਭ ਸਾਰੇ ਕਰਦੇ ਹਾਂ ਬਟ ਔਰਗੈਨਿਕ ਖੇਤੀ ਵੱਲ ਜਾਣ ਵਾਸਤੇ ਇੱਕ ਤਾਂ ਬਹੁਤ ਮਿਹਨਤ ਲੱਗਦੀ ਹੈ ਤੇ ਆਮ ਕਿਸਾਨ ਇਸ ਨੂੰ ਕਰਕੇ ਰਾਜ਼ੀ ਨਹੀਂ ਹੈ, ਕਿਉਂਕਿ ਇੱਕ ਤਾਂ ਉਸਦੀ ਉਤਪਾਦ ਘੱਟ ਆਉਂਦੀ ਹੈ, ਰੇਟ ਨਹੀਂ ਮਿਲਦਾ ਹੈ ਪ੍ਰੋਪਰ ਮੰਡੀਆਂ ਦੇ ਵਿੱਚ। ਤਾਂ ਕਰਕੇ ਮੈਂ ਸੋਚਿਆ ਕਿ ਕਿਉਂ ਨਾ ਆਪਣੀ ਜੋ ਨਵੀਂ ਟੈਕਨੋਲੋਜੀ ਹੈ, ਨਵੀਂ ਆਪਣੀ ਜੋ ਸਟੱਡੀ ਮੈਂ ਕਰਕੇ ਆਇਆ, ਸਿੱਖ ਕੇ ਆਇਆ, ਉਸ ਨੂੰ ਇਸ ਦੇ ਨਾਲ ਅਟੈਚ ਕਰਕੇ ਕੁਛ ਵੱਖਰਾ ਕੀਤਾ ਜਾਵੇ।
1: ਜੀ ਧਰਮਪ੍ਰੀਤ ਜੀ, ਸਾਰਿਆਂ ਤੋਂ ਪਹਿਲਾਂ ਸਾਨੂੰ ਹੁਣ ਇਹ ਗੱਲ ਦਾ ਦੱਸੋ ਵੀ ਔਰਗੈਨਿਕ ਖੇਤੀ ਜਿਸ ਨੂੰ ਜੈਵਿਕ ਖੇਤੀ ਵੀ ਕਿਹਾ ਜਾਂਦਾ ਹੈ ਤੇ ਕਿਸਾਨ ਵੀਰ ਆਮ ਖੇਤੀ ਵੀ ਕਰਦੇ ਆ, ਇਸ ਦਾ ਕੀ ਵੱਖਰੇ ਮੈਂ ਦੋਨਾਂ ਚ ਕੀ ਅੰਤਰ ਹੈ, ਇਸ ਬਾਰੇ ਸਾਨੂੰ ਜਾਣਕਾਰੀ ਜ਼ਰੂਰ ਦਿਓ ਸਾਡੇ ਸਰੋਤਿਆਂ ਨੂੰ।
2: ਹਾਂਜੀ ਸੁਖਮਾਨ ਵੀਰੇ, ਇਸ ਦੇ ਵਿੱਚ ਬਹੁਤ ਹੀ ਜ਼ਿਆਦਾ ਅੰਤਰ ਹੈ, ਕਿਉਂਕਿ ਜੋ ਔਰਗੈਨਿਕ ਖੇਤੀ ਹੈ ਉਹ ਆਪਾਂ ਬਿਨਾਂ ਕਿਸੇ ਫਰਟੀਲਾਈਜ਼ਰ, ਬਿਨਾਂ ਕਿਸੇ ਪੈਸਟੀਸਾਈਡ ਤੋਂ ਕਰਦੇ ਹਾਂ, ਤੇ ਜੋ ਆਮ ਖੇਤੀ ਕਿਸਾਨ ਵੀਰ ਕਰ ਰਹੇ ਨੇ ਉਹਦੇ ਵਿੱਚ ਜਿਵੇਂ ਆਪਣਾ ਯੂਰੀਆ ਹੋ ਗਿਆ, ਫਰਟੀਲਾਈਜ਼ਰ ਹੋ ਗਏ, ਸਪਰੇਆਂ ਹੋ ਗਈਆਂ, ਉਹ ਵਰਤ ਕੇ ਇੱਕ ਤਾਂ ਕੀਟਨਾਸ਼ਕਾਂ ਨੂੰ ਖਤਮ ਕਰਦੇ ਆ, ਨਾ ਕਿ ਉਹਨਾਂ ਦਾ ਝਾੜ ਵੱਧ ਆਵੇ, ਕੋਈ ਬਿਮਾਰੀ ਨਾ ਪਵੇ। ਬਟ ਜਿਹੜੀ ਔਰਗੈਨਿਕ ਖੇਤੀ ਹੈ ਉਸ ਦੇ ਵਿੱਚ ਕੀ ਹੈ, ਆਪਾਂ ਨੂੰ ਦੇਸੀ ਖਾਦ ਤੇ ਦੇਸੀ ਜਿਵੇਂ ਨਿੰਮ ਦੀ ਸਪਰੇਅ ਹੋ ਗਈ ਉਹ ਵਰਤਣੀ ਪੈਂਦੀ ਹੈ, ਤਾਂ ਕਿ ਜੋ ਕੈਮੀਕਲ ਨੇ ਉਹ ਆਪਣੀ ਫਸਲ ਦੇ ਉੱਤੇ ਨਾ ਪੈਣ, ਤੇ ਜੋ ਆਪਾਂ ਜਦੋਂ ਫਸਲ ਵੱਢਦੇ ਹਾਂ ਜਾਂ ਜੋ ਆਪਾਂ ਸਬਜ਼ੀਆਂ ਲਾਉਣੇ ਆ ਔਰਗੈਨਿਕ ਦੇ ਵਿੱਚ ਉਹ ਖਾਈਏ ਤੇ ਆਪਾਂ ਅੰਦਰੋਂ ਸਿਹਤਮੰਦ ਰਹੀਏ। ਇਸ ਦੇ ਵਿੱਚ ਕੁਦਰਤੀ ਤਰੀਕੇ ਨਾਲ ਤਿਆਰ ਕੀਤੀ ਖਾਦ ਜਿਵੇਂ ਕਿ ਗੋਬਰ ਤੋਂ ਖਾਦ ਤਿਆਰ ਹੁੰਦੀ ਹੈ, ਵਰਮੀ ਕੰਪੋਸਟ ਤੋਂ ਖਾਦ ਤਿਆਰ ਹੁੰਦੀ ਹੈ, ਉਸ ਨੂੰ ਤਿਆਰ ਕਰਕੇ ਆਪਾਂ ਇੱਕ ਤਾਂ ਜੋ ਔਰਗੈਨਿਕ ਕਾਰਬਨ ਹੈ ਮਿੱਟੀ ਦਾ ਉਹ ਆਪਾਂ ਇਨਕਰੀਜ਼ ਕਰ ਸਕਦੇ ਹਾਂ, ਤੇ ਮੇਨ ਕਿੱਤਾ ਤਾਂ ਆਪਣਾ ਇਹੀ ਆ ਜਾਂਦਾ ਹੈ ਕਿ ਆਪਣੀ ਜਿਹੜੀ ਸੋਇਲ ਹੈਲਥ ਹੈ ਇਹ ਸਭ ਤੋਂ ਜ਼ਿਆਦਾ ਮਾਇਨੇ ਰੱਖਦੀ ਹੈ, ਕਿਉਂਕਿ ਬਿਨਾਂ ਸੋਇਲ ਹੈਲਥ ਤੇ ਔਰਗੈਨਿਕ ਖੇਤੀ ਪੋਸੀਬਲ ਨਹੀਂ ਹੈ, ਕਿਉਂਕਿ ਜੋ ਆਪਣੀ ਮਿੱਟੀ ਹੈ ਉਸ ਦਾ ਆਪਾਂ ਨੂੰ ਪਤਾ ਹੀ ਹੈ ਕਿ ਫਰਟੀਲਾਈਜ਼ਰ ਪਾ ਕੇ

0: ਕੈਮੀਕਲ ਪਾ ਕੇ ਆਪਾਂ ਉਸ ਦੀ ਸਿਹਤ ਖਰਾਬ ਕਰ ਰੱਖੀ ਹੈ। ਤਾਂ ਜੇ ਆਪਾਂ ਹੌਲੀ ਹੌਲੀ ਕਰਕੇ ਔਰਗੈਨਿਕ ਖੇਤੀ ਵੱਲ ਆਵਾਂਗੇ ਤਾਂ ਆਪਣੀ ਜੋ ਮਿੱਟੀ ਦੀ ਹੈਲਥ ਹੈ ਉਹ ਸਹੀ ਹੋਵੇਗੀ, ਉਸ ਦੇ ਨਾਲ ਹੀ ਆਪਣੀ ਜੋ ਪੀੜ੍ਹੀ ਚੱਲ ਰਹੀ ਹੈ ਉਹਨਾਂ ਦੀ ਹੈਲਥ ਵੀ ਅੱਗੇ ਜਾ ਕੇ ਸਹੀ ਹੋਵੇਗੀ।
1: ਜੀ ਧਰਮਪ੍ਰੀਤ ਜੀ, ਸਾਡੇ ਸਵਾਲ ਦਾ ਤੁਸੀਂ ਬਹੁਤ ਵਧੀਆ ਢੰਗ ਨਾਲ ਜਵਾਬ ਦਿੱਤਾ। ਜੀ ਧਰਮਪ੍ਰੀਤ ਜੀ, ਜਿਵੇਂ ਕਿ ਤੁਸੀਂ ਨੌਜਵਾਨ ਹੋ, ਤੁਸੀਂ ਇਸ ਖੇਤੀ ਦਾ ਉਪਰਾਲਾ ਕੀਤਾ, ਜੈਵਿਕ ਖੇਤੀ ਦਾ, ਔਰਗੈਨਿਕ ਖੇਤੀ ਦਾ, ਕੀ ਬਾਕੀ ਕਿਸਾਨ ਵੀਰ ਵੀ ਇਸ ਨੂੰ ਅਪਣਾ ਸਕਦੇ ਨੇ, ਵਧੀਆ ਢੰਗ ਨਾਲ ਕਰ ਸਕਦੇ ਨੇ, ਉਸ ਬਾਰੇ ਸਾਨੂੰ ਜਾਣਕਾਰੀ ਦਿਓ।
0: ਹਾਂਜੀ ਬਾਈ, ਜਿਵੇਂ ਮੈਂ ਤਾਂ ਇੱਕ ਨਵਾਂ ਕਿਸਾਨ ਹਾਂ, ਮੈਨੂੰ ਕੋਈ ਜ਼ਿਆਦਾ ਤਜਰਬਾ ਨਹੀਂ ਹੈ। ਮੈਂ ਕਿ ਪਿਛਲੇ 4-5 ਮਹੀਨੇ ਤੋਂ ਹੀ ਹਲੇ ਖੇਤੀ ਸਟਾਰਟ ਕੀਤੀ ਹੈ ਆਪਣੀ, ਬਟ ਜੋ ਕਿਸਾਨ ਵੀਰ ਮੇਰੇ ਬਹੁਤ ਟਾਈਮ ਤੋਂ ਖੇਤੀ ਕਰਦੇ ਆ ਰਹੇ ਨੇ, ਬੇਸਿਕਲੀ ਆਪਣੇ ਪੰਜਾਬ ਦੇ ਸਾਰੇ ਕਿਸਾਨ ਵੀਰ ਹੀ ਖੇਤੀ ਕਰ ਰਹੇ ਨੇ, ਤਾਂ ਉਹਨਾਂ ਨੂੰ ਜ਼ਿਆਦਾ ਇਸ ਦਾ ਤਜਰਬਾ ਹੈ, ਕਿਉਂਕਿ ਪਹਿਲਾਂ ਹੀ ਆਪਣੇ ਪੁਰਾਣੇ ਬਜ਼ੁਰਗਾਂ ਨੇ, ਗ੍ਰੀਨ ਰੈਵੋਲੂਸ਼ਨ ਆਉਣ ਤੋਂ ਪਹਿਲਾਂ ਆਪਾਂ ਜੈਵਿਕ ਖੇਤੀ ਹੀ ਕਰਦੇ ਸੀ। ਉਸ ਤੋਂ ਬਾਅਦ ਆਪਾਂ ਆਪਣਾ ਝਾੜ ਵਧਾਉਣ ਵਾਸਤੇ, ਐਕਸਪੋਰਟ ਵਾਸਤੇ ਆਪਾਂ ਗ੍ਰੀਨ ਰੈਵੋਲੂਸ਼ਨ ਆਇਆ ਅਤੇ ਕੈਮੀਕਲ ਫਰਟੀਲਾਈਜ਼ਰ ਯੂਜ਼ ਹੋਣ ਲੱਗੇ, ਆਪਣਾ ਝਾੜ ਵਧਣ ਲੱਗਿਆ, ਤਾਂ ਆਪਾਂ ਇਸ ਔਰਗੈਨਿਕ ਖੇਤੀ ਨੂੰ ਇੱਕ ਹਿਸਾਬ ਦਾ ਭੁੱਲ ਰਹੇ ਸੀ। ਬਟ ਜੋ ਆਪਣੇ ਪੜਦਾਦੇ ਸੀਗੇ, ਦਾਦਾ ਜੀ ਸੀਗੇ, ਉਹਨਾਂ ਨੂੰ ਇਸ ਦਾ ਬਹੁਤ ਤਜਰਬਾ ਸੀ, ਤੇ ਜੋ ਕਿਸਾਨ ਵੀਰ ਇਹ ਕਰਨਾ ਚਾਹੁੰਦੇ ਉਹਨਾਂ ਨੂੰ ਪਤਾ ਹੈ ਵੀ ਇਹ ਕਿਵੇਂ ਹੁੰਦੀ ਹੈ ਕਿਵੇਂ ਨਹੀਂ ਹੁੰਦੀ, ਬਟ ਉਹ ਕਰਕੇ ਨਹੀਂ ਰਾਜੀ। ਉਹ ਕਰਕੇ ਤਾਂ ਨਹੀਂ ਰਾਜੀ ਕਿਉਂਕਿ ਗੱਲ ਫਿਰ ਉੱਥੇ ਹੀ ਆ ਜਾਂਦੀ ਹੈ, ਇਸ ਦਾ ਇੱਕ ਤਾਂ ਝਾੜ ਘੱਟ ਆਉਂਦਾ ਹੈ, ਫਿਰ ਮੰਡੀਕਰਨ ਵਿੱਚ ਬਹੁਤ ਦਿੱਕਤ ਆਉਂਦੀ ਹੈ।
1: ਹਾਂਜੀ ਸੁਖਮਾਨ ਵੀਰੇ, ਜਿਵੇਂ ਕਿ ਤੁਹਾਡਾ ਸਵਾਲ ਸੀ ਆਪਾਂ ਔਰਗੈਨਿਕ ਖੇਤੀ ਵੱਲ ਕਿਵੇਂ ਆ ਸਕਦੇ ਹਾਂ, ਸਭ ਤੋਂ ਪਹਿਲਾਂ ਤਾਂ ਇਸ ਦਾ ਇੱਕ ਸਿੰਪਲ ਜਿਹਾ ਜਵਾਬ ਮੇਰੇ ਕੋਲੇ ਹੈ। ਆਪਾਂ ਪਹਿਲਾਂ ਜੋ ਆਪਣੀ ਯੂਰੀਆ, DAP, ਪੋਟਾਸ਼ ਦੀ ਜੋ ਲਿਮਿਟ ਹੈ ਪਹਿਲਾਂ ਉਸ ਤੇ ਆਈਏ, ਕਿਉਂਕਿ ਅੱਜ ਕੱਲ੍ਹ ਕਿਸਾਨ ਵੀ ਕੀ ਕਰਦੇ ਨੇ, ਲੋਕਾਂ ਨੂੰ ਦੇਖ ਕੇ, ਆਪਣੇ ਆਂਢੀ ਗੁਆਂਢੀਆਂ ਨੂੰ ਦੇਖ ਕੇ, ਰਿਸ਼ਤੇਦਾਰਾਂ ਨੂੰ ਦੇਖ ਕੇ ਯੂਰੀਆ ਦੀ ਮਾਤਰਾ ਵਧਾ ਦਿੰਦੇ ਆ। ਜਿਵੇਂ ਕਿ ਯੂਨੀਵਰਸਿਟੀ ਆਪਾਂ ਨੂੰ ਰਿਕਮੈਂਡ ਕਰਦੀ ਹੈ ਕਿ 2 ਤੋਂ 3 ਬੋਰੀਆਂ ਪਾਓ ਜੇ ਆਪਾਂ ਜੀਰੀ ਦੀ ਫਸਲ ਕਰ ਲੈ ਰਹੇ ਹਾਂ, ਬਟ ਕਿਸਾਨ ਵੀ ਕੀ ਕਰਦੇ ਨੇ, ਕੋਈ 5 ਸੁੱਟ ਦਿੰਦਾ ਹੈ, ਕੋਈ 6 ਮਾਰਦਾ ਹੈ, ਸਿਰਫ ਝਾੜ ਵਧਾਉਣ ਦੇ ਵਾਸਤੇ। ਸਭ ਤੋਂ ਪਹਿਲਾਂ ਤਾਂ ਇਹੀ ਹੈ, ਜੇ ਆਪਾਂ ਔਰਗੈਨਿਕ ਖੇਤੀ ਵੱਲ ਆਉਣਾ ਹੈ, ਆਪਣੇ ਫਰਟੀਲਾਈਜ਼ਰਸ ਦੀ ਜੋ ਲਿਮਿਟ ਹੈ ਆਪਾਂ ਉਸ ਨੂੰ ਕੰਟਰੋਲ ਕਰੀਏ, ਉਸ ਨੂੰ ਫਿਰ ਹੌਲੀ ਹੌਲੀ ਕਰਕੇ ਘਟਾਈਏ, ਤਾਂ ਹੀ ਆਪਾਂ ਔਰਗੈਨਿਕ ਖੇਤੀ ਵੱਲ ਆ ਸਕਦੇ ਹਾਂ। ਤੇ ਇਸ ਦੇ ਵਿੱਚ ਇੱਕ ਹੋਰ ਮੁੱਖ ਪਰਖ ਹੋਣੀ ਬਹੁਤ ਜ਼ਰੂਰੀ ਹੈ ਕਿ ਜੋ ਆਪਣੀ ਮਿੱਟੀ ਹੈ ਪਹਿਲਾਂ ਆਪਾਂ ਇਸ ਨੂੰ ਚੈੱਕ ਕਰਾਈਏ, ਆਪਣੇ ਪਾਣੀ ਨੂੰ ਚੈੱਕ ਕਰਾਈਏ, ਇਸ ਦਾ PH ਲੈਵਲ ਕੀ ਹੈ, ਉਸ ਦੇ ਮੁਤਾਬਕ ਹੀ ਆਪਾਂ ਇਸ ਦੇ ਵਿੱਚ ਫਰਟੀਲਾਈਜ਼ਰ ਜੋ ਯੂਜ਼ ਕਰੀਏ, ਉਸ ਦੇ ਨਾਲ ਹੀ ਆਪਾਂ ਅੱਗੇ ਜੋ ਆਪਣੀ ਫਸਲ ਹੈ ਉਹ ਢੰਗ ਤਰੀਕੇ ਨਾਲ ਲੈ ਸਕਦੇ ਹਾਂ। ਬਾਕੀ ਪਰਸਨਲੀ ਤਾਂ ਮੇਰੀ ਇਹੀ ਰਿਕਮੈਂਡੇਸ਼ਨ ਹੈ ਕਿ ਆਪਾਂ ਯੂਨੀਵਰਸਿਟੀ ਦੇ ਜੋ ਰਿਕਮੈਂਡ ਕਰਦੀ ਹੈ ਆਪਾਂ ਉਸ ਦੇ ਨਾਲ ਚੱਲੀਏ, ਕਿਉਂਕਿ ਯੂਨੀਵਰਸਿਟੀ ਇੱਕ ਸਾਇੰਟਿਸਟ ਯੂਨੀਵਰਸਿਟੀ ਦੇ ਅਤੇ ਉਹਨਾਂ ਦੇ ਮਾਹਰਾਂ ਦੁਆਰਾ ਜੋ ਵੀ ਉੱਥੇ ਰਿਸਰਚ ਕੀਤੀ ਜਾਂਦੀ ਹੈ ਉਹ ਇੱਕ ਡੀਪ ਰਿਸਰਚ ਹੁੰਦੀ ਹੈ, ਅਤੇ ਆਪਾਂ ਉਸ ਦੇ ਹਿਸਾਬ ਨਾਲ ਚੱਲਾਂਗੇ ਤਾਂ ਆਪਣਾ ਉਸ ਦੇ ਵਿੱਚ ਫਾਇਦਾ ਹੀ ਹੈ, ਨਾ ਕਿ ਆਪਾਂ ਆਪਣਾ ਤਜਰਬਾ ਵਰਤ ਕੇ ਯੂਰੀਏ ਦੀ ਮਾਤਰਾ ਵਧਾਈਏ ਜਾਂ ਕਿਸੇ ਹੋਰ ਫਰਟੀਲਾਈਜ਼ਰ ਦੀ ਮਾਤਰਾ ਵਧਾਈਏ। ਇਹ ਤਾਂ ਇੱਕ ਤਰ੍ਹਾਂ ਦਾ ਨਸ਼ਾ ਹੈ ਜੋ ਆਪਾਂ ਆਪਣੀ ਮਿੱਟੀ ਨੂੰ ਦੇ ਰਹੇ ਹਾਂ, ਅਤੇ ਨਸ਼ਾ ਤੁਹਾਨੂੰ ਪਤਾ ਹੀ ਹੈ ਆਪਣੇ ਸਰੀਰ ਨੂੰ ਕਿਵੇਂ ਖਰਾਬ ਕਰਦਾ ਹੈ, ਉਸੇ ਤਰ੍ਹਾਂ ਹੀ ਆਪਣੀ ਮਿੱਟੀ ਨੂੰ ਉਸ ਤਰ੍ਹਾਂ ਖਰਾਬ ਕਰ ਰਿਹਾ ਹੈ। ਅਤੇ ਜੋ ਆਪਾਂ ਅੱਗੇ ਪ੍ਰੋਡਕਸ਼ਨ ਲੈਣੀ ਹੈ ਤਾਂ ਉਸ ਦੇ ਲਈ ਆਪਾਂ ਨੂੰ ਫਿਰ ਹੋਰ ਇੱਕ ਹੋਰ ਮਾਤਰਾ ਫਰਟੀਲਾਈਜ਼ਰ ਦੀ ਵੱਧ ਕਰਨੀ ਪੈਂਦੀ ਹੈ। ਤਾਂ ਮੇਰੀ ਬੇਨਤੀ ਕਿਸਾਨ ਵੀਰਾਂ ਨੂੰ ਇਹੀ ਹੈ ਕਿ ਆਪਾਂ ਫਰਟੀਲਾਈਜ਼ਰ ਦੀ ਜੋ ਮਾਤਰਾ ਹੈ ਇੱਕ ਤਾਂ ਇਸ ਨੂੰ ਲਿਮਿਟ ਦੇ ਵਿੱਚ ਕਰੀਏ, ਤੇ ਇਸ ਨੂੰ ਵੱਧ ਤੋਂ ਵੱਧ ਘਟਾਉਣ ਦੀ ਕੋਸ਼ਿਸ਼ ਕਰੀਏ, ਤਾਂ ਕਿ ਆਪਾਂ ਹੌਲੀ ਹੌਲੀ ਕਰਕੇ ਦੁਬਾਰਾ ਤੋਂ ਔਰਗੈਨਿਕ ਖੇਤੀ ਵੱਲ ਆ ਸਕੀਏ। ਮੈਂ ਆਏ ਨਹੀਂ ਕਹਿੰਦਾ ਕਿ ਆਪਾਂ ਇੱਕੇਦਮ ਹੀ ਸਾਰੀ ਖੇਤੀ ਔਰਗੈਨਿਕ ਕਰ ਲਈਏ, ਬਟ ਹਾਂ ਜੋ ਕਿਸਾਨ ਵੀਰ ਇਸ ਦੇ ਵੱਲ ਰੁਝਾਅ ਰੱਖਦੇ ਨੇ ਉਹ ਸਭ ਤੋਂ ਪਹਿਲਾਂ ਤਾਂ ਆਪਣੀ ਫਰਟੀਲਾਈਜ਼ਰਸ ਦੀ ਲਿਮਿਟ ਉਸ 'ਤੇ ਕੰਟਰੋਲ ਕਰਨ। ਜੀ ਧਰਮਪ੍ਰੀਤ ਜੀ, ਤੁਸੀਂ ਸਾਡੇ ਸਵਾਲ ਦਾ ਬਹੁਤ ਵਿਸਤਾਰ ਪੂਰਵਕ ਆਂਸਰ ਕੀਤਾ। ਸਾਨੂੰ ਉਮੀਦ ਹੈ ਕਿ ਸਾਡੇ ਕਿਸਾਨ ਵੀਰ ਜੋ ਇਹ ਪ੍ਰੋਗਰਾਮ ਸੁਣ ਰਹੇ ਨੇ ਤੁਹਾਡੀ ਗੱਲ ਨਾਲ ਕੁਝ ਕੁ ਕਿਸਾਨ ਤੁਹਾਡੇ ਨਾਲ ਜ਼ਰੂਰ ਸਹਿਮਤ ਹੋਣਗੇ।
2: ਜੀ ਬਾਈ, ਜਿਵੇਂ ਖੇਤੀਬਾੜੀ ਯੂਨੀਵਰਸਿਟੀ ਅਤੇ ਖੇਤੀਬਾੜੀ ਦੇ ਮਾਹਰ ਸਾਡੇ ਕਿਸਾਨਾਂ ਲਈ ਖੇਤੀਬਾੜੀ ਵਿੱਚ ਆਉਂਦੀਆਂ ਮੁਸ਼ਕਲਾਂ ਦਾ ਹੱਲ ਦੱਸਦੇ ਨੇ, ਕੀ ਜੈਵਿਕ ਖੇਤੀ ਕਰਨ ਵਾਲੇ ਕਿਸਾਨਾਂ ਲਈ ਕੋਈ ਇਸ ਤਰ੍ਹਾਂ ਦਾ ਉਪਰਾਲਾ ਕੀਤਾ ਜਾਂਦਾ ਖੇਤੀਬਾੜੀ ਯੂਨੀਵਰਸਿਟੀ ਅਤੇ ਖੇਤੀਬਾੜੀ ਮਾਹਰਾਂ ਵੱਲੋਂ? ਇਸ ਬਾਰੇ ਸਾਨੂੰ ਜਾਣਕਾਰੀ ਜ਼ਰੂਰ ਦਿਓ ਕਿ ਜਿਹੜੇ ਕਿਸਾਨ ਜੈਵਿਕ ਖੇਤੀ ਜਾਂ ਔਰਗੈਨਿਕ ਖੇਤੀ ਕਰਦੇ ਆ ਉਹਨਾਂ ਨੂੰ ਕੁਛ ਇਸ ਤਰ੍ਹਾਂ ਦੀ ਇਸ ਵਿੱਚ ਕੁਛ ਮੁਸ਼ਕਲਾਂ ਆਉਂਦੀਆਂ, ਉਹਨਾਂ ਮੁਸ਼ਕਲਾਂ ਦਾ ਹੱਲ ਖੇਤੀਬਾੜੀ ਯੂਨੀਵਰਸਿਟੀ ਜਾਂ ਖੇਤੀਬਾੜੀ ਮਾਹਰਾਂ ਵੱਲੋਂ ਕੀਤਾ ਜਾਂਦਾ ਹੈ ਜਾਂ ਕੀ ਇਸ ਤਰ੍ਹਾਂ ਦਾ ਉਪਰਾਲਾ ਹੈ, ਉਸ ਬਾਰੇ ਸਾਨੂੰ ਜਾਣਕਾਰੀ ਜ਼ਰੂਰ ਦਿਓ।
0: ਜੀ ਬਿਲਕੁਲ ਬਈ, ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦੇ ਵਿੱਚ ਇੱਕ ਔਰਗੈਨਿਕ ਕਲੱਬ ਬਣਿਆ ਹੋਇਆ ਹੈ, ਜਿਸ ਦੇ ਵਿੱਚ ਕਿ ਕਿਸਾਨ ਆਏ 2 ਮਹੀਨੇ ਤੋਂ ਮੀਟਿੰਗ ਰੱਖਦੇ ਨੇ, ਉੱਥੇ ਸਾਇੰਟਿਸਟ ਮਾਹਰ ਜੋ ਔਰਗੈਨਿਕ ਖੇਤੀ ਨੂੰ ਪ੍ਰਮੋਟ ਕਰ ਰਹੇ ਨੇ ਉਹ ਉੱਥੇ ਆਉਂਦੇ ਨੇ, ਮੁਸ਼ਕਲਾਂ ਦਾ ਹੱਲ ਦੱਸਦੇ ਨੇ, ਸਵਾਲ ਕੁਝ ਕੁਝ ਕਿਸਾਨਾਂ ਕੋਲ ਸਵਾਲ ਹੁੰਦੇ ਨੇ ਕਿ ਅਸੀਂ ਅੱਗੇ ਔਰ ਜੇ ਔਰਗੈਨਿਕ ਖੇਤੀ ਕਰ ਰਹੇ ਹਾਂ ਜੋ ਉਸਦੇ ਪ੍ਰੋਡਕਟ ਨੇ ਜਿਵੇਂ ਦਾਲਾਂ ਹੋ ਗਈਆਂ, ਕਣਕ ਹੋ ਗਈ, ਚਾਵਲ ਹੋ ਗਏ, ਉਸਦੀ ਅੱਗੇ ਪ੍ਰੋਸੈਸਿੰਗ ਕਰੀਏ ਜਾਂ ਕਿੱਥੇ ਵੇਚੀਏ ਕਿਵੇਂ ਵੇਚੀਏ, ਤਾਂ ਯੂਨੀਵਰਸਿਟੀ ਨੇ ਇੱਕ ਉਪਰਾਲਾ ਕੀਤਾ ਹੋਇਆ ਹੈ ਕਿ ਜਿਵੇਂ ਬਠਿੰਡਾ ਹੋ ਗਿਆ, ਬਰਨਾਲਾ ਹੋ ਗਿਆ, ਅੰਮ੍ਰਿਤਸਰ ਸਾਈਡ ਹੋ ਗਿਆ, ਉੱਥੇ ਅਲੱਗ ਅਲੱਗ ਜਗ੍ਹਾ ਤੇ ਮੰਡੀਆਂ ਲੱਗਦੀਆਂ ਔਰਗੈਨਿਕ ਖੇਤੀ ਦੀਆਂ, ਉਹਨਾਂ ਨੂੰ ਦਿਨ ਵੰਡੇ ਗਏ ਨੇ ਹਫਤੇ ਦੀ ਹਫਤੇ।

0: ਕਿ ਤੁਸੀਂ ਆਪਣੀ ਉਤਪਾਦ ਲੈ ਕੇ ਆਓ ਤੇ ਔਰਗੈਨਿਕ ਮੰਡੀ ਦੇ ਵਿੱਚ ਵੇਚੋ, ਤੇ ਜੋ ਕਿਸਾਨਾਂ ਨੂੰ ਮੁਸ਼ਕਲਾਂ ਆਉਂਦੀਆਂ ਨੇ ਉਹ ਤੁਹਾਨੂੰ ਦੱਸਿਆ ਹੀ ਹੈ ਕਿ 2 ਮਹੀਨੇ ਬਾਅਦ ਮੀਟਿੰਗ ਉੱਥੇ ਹੁੰਦੀ ਹੀ ਹੁੰਦੀ ਹੈ, ਤਾਂ ਕਿਸਾਨ ਵੀਰ ਔਰਗੈਨਿਕ ਕਲੱਬ ਦੇ ਵਿੱਚ ਆਪਣੀ ਰਜਿਸਟ੍ਰੇਸ਼ਨ ਕਰਵਾ ਸਕਦੇ ਨੇ ਅਤੇ ਔਰਗੈਨਿਕ ਖੇਤੀ ਵੱਲ ਜੁੜ ਸਕਦੇ ਨੇ।
1: ਜਦੋਂ ਕਿ ਕਿਸਾਨ ਵੀਰ ਆਪਣੀ ਫਸਲ ਤਿਆਰ ਕਰ ਲੈਂਦੇ ਨੇ, ਸਭ ਤੋਂ ਪਹਿਲਾਂ ਉਹਨਾਂ ਨੂੰ ਇਹ ਮੁਸ਼ਕਲ ਆਉਂਦੀ ਹੈ ਮੰਡੀਕਰਨ ਕਿਵੇਂ ਕੀਤਾ ਜਾਵੇ, ਉਸ ਆਪਣੀ ਫਸਲ ਨੂੰ ਕਿੱਥੇ ਲਿਜਾ ਕੇ ਉਹ ਵੇਚੇ ਕਿ ਉਸ ਨੂੰ ਆਪਣੀ ਮਿਹਨਤ ਦਾ ਪੂਰਾ ਮੁੱਲ ਮਿਲ ਸਕੇ, ਇਸ ਬਾਰੇ ਸਾਨੂੰ ਜਾਣਕਾਰੀ ਦਿਓ।
0: ਹਾਂਜੀ ਬਾਈ, ਸਭ ਤੋਂ ਪਹਿਲਾਂ ਜਿਵੇਂ ਕਿ ਆਪਾਂ ਨੂੰ ਪਤਾ ਹੈ ਕਿ ਸੋਸ਼ਲ ਮੀਡੀਆ ਦਾ ਜ਼ਮਾਨਾ ਹੈ, ਕੁਝ ਕਿਸਾਨ ਵੀਰ ਜੋ ਔਰਗੈਨਿਕ ਖੇਤੀ ਕਰ ਰਹੇ ਆ ਉਹ ਸੋਸ਼ਲ ਮੀਡੀਆ ਤੇ ਆਪਣਾ ਤਜਰਬਾ ਦੱਸਦੇ ਆ ਵੀ ਅਸੀਂ ਕੀ ਕਰ ਰਹੇ ਆ, ਕੀ ਨਹੀਂ ਕਰ ਰਹੇ, ਕਿਹੜੀ ਫਸਲ ਕਰ ਰਹੇ ਹੈਗੇ, ਤੇ ਉੱਥੋਂ ਹੀ ਬੇਸਿਕਲੀ ਕੀ ਹੈ ਕਸਟਮਰ ਆਪਣੇ ਨਾਲ ਜੁੜਨ ਲੱਗ ਜਾਂਦੇ ਹਨ। ਤਾਂ ਇੱਕ ਤਾਂ ਇਹ ਸਾਧਨ ਹੈ ਕਿ ਸੋਸ਼ਲ ਮੀਡੀਆ ਤੇ ਆਪਣੀ ਪ੍ਰੈਜੈਂਸ ਬਣਾਓ ਤਾਂ ਜੋ ਕਿ ਤੁਹਾਡੀ ਜੋ ਔਰਗੈਨਿਕ ਫਸਲ ਹੈ ਉਹ ਲੋਕ ਖਰੀਦ ਸਕਣ, ਲੋਕਾਂ ਨੂੰ ਪਤਾ ਲੱਗੇ ਵੀ ਹਾਂ ਅਸੀਂ ਕੀ ਕੀ ਲੈ ਰਹੇ ਹਾਂ, ਕਿੱਥੋਂ ਲੈ ਰਹੇ ਹਾਂ। ਦੂਜਾ ਤੁਹਾਨੂੰ ਦੱਸਿਆ ਕਿ ਔਰਗੈਨਿਕ ਮੰਡੀਆਂ ਲੱਗਦੀਆਂ ਹਨ ਜ਼ਿਲ੍ਹੇ ਦੇ ਵਾਈਜ਼, ਉਹ ਇੱਕ ਯੂਨੀਵਰਸਿਟੀ ਦਾ ਉਪਰਾਲਾ ਹੈ, ਉਹ ਆਪਾਂ ਲੋਕਲ ਡਿਸਟ੍ਰਿਕਟ ਦੇ ਨਾਲ ਜੋ ਸਰਕਾਰੀ ਮਹਿਕਮਾ ਹੈ ਉਸ ਤੋਂ ਅਲਾਟ ਲੈ ਕੇ। ਬਈ ਮੈਂ ਤਾਂ ਇਹੀ ਰਿਕਮੈਂਡ ਕਰਦਾ ਹਾਂ ਕਿ ਜੋ ਕਿਸਾਨ ਔਰਗੈਨਿਕ ਖੇਤੀ ਕਰ ਰਿਹਾ ਹੈ ਉਹ ਗਾਹਕ ਦੇ ਨਾਲ ਸਿੱਧਾ ਡਾਇਰੈਕਟਲੀ ਸੰਬੰਧ ਰੱਖੇ ਤੇ ਜਾਂ ਫਿਰ ਉਹ KVK ਦੇ ਥਰੂ ਆਪਣਾ ਮੰਡੀਕਰਨ ਕਰੇ। ਬਟ ਮੈਂ ਵੀ ਇੱਕ ਛੋਟਾ ਜਿਹਾ ਆਪਣਾ ਸਟਾਰਟਅਪ ਸ਼ੁਰੂ ਕੀਤਾ ਹੈ ਜੋ ਕਿ ਜੋ ਕਿਸਾਨ ਵੀਰ ਜਿਨ੍ਹਾਂ ਦੀ ਫਸਲ ਔਰਗੈਨਿਕ ਦੇ ਵਿੱਚ ਉਤਪਾਦ ਹੋ ਰਹੀ ਹੈ, ਮੈਂ ਡਾਇਰੈਕਟਲੀ ਉਹਨਾਂ ਤੋਂ ਪਰਚੇਸ ਕਰਕੇ ਅੱਗੇ ਉਹਨੂੰ ਪ੍ਰੋਸੈਸ ਕਰਕੇ ਸੈਲ ਕਰਦਾ ਗਾ। ਬਾਈ ਜੀ, ਮੈਂ ਵੀ ਇੱਕ ਛੋਟਾ ਜਿਹਾ ਉਪਰਾਲਾ ਕੀਤਾ ਹੈ, ਮੇਰੇ ਮਨ ਦੇ ਵਿੱਚ ਸੀ ਕਿ ਜੋ ਔਰਗੈਨਿਕ ਖੇਤੀ ਕਿਸਾਨ ਕਰ ਰਹੇ ਨੇ ਉਹਨਾਂ ਨੂੰ ਇੱਥੇ ਹੈਲਪ ਕੀਤੀ ਜਾਵੇ ਤੇ ਤਾਂ ਕਿ ਉਹਨਾਂ ਦਾ ਜੋ ਉਤਪਾਦ ਹੈ ਉਹ ਅੱਗੇ ਕਸਟਮਰਸ ਤੱਕ ਪਹੁੰਚ ਸਕੇ। ਜਿਵੇਂ ਕਿ ਜੋ ਮੈਂ ਆਪਣੀ ਕੰਪਨੀ ਨਵੀਂ ਸਟਾਰਟ ਕੀਤੀ ਹੈ ਉਸ ਦੇ ਵਿੱਚ ਕੀ ਹੈ, ਮੈਂ ਡਾਇਰੈਕਟਲੀ ਕਿਸਾਨ ਤੋਂ ਖਰੀਦ ਕੇ ਡਾਇਰੈਕਟ ਕਸਟਮਰਸ ਨੂੰ ਹੀ ਇੱਕ ਡਾਇਰੈਕਟਲੀ ਕਿਸਾਨ ਤੋਂ ਖਰੀਦ ਕੇ ਆਪਣੇ ਸੋਰਸਿਸ ਦੇ ਜ਼ਰੀਏ ਕਸਟਮਰਸ ਤੱਕ ਪਹੁੰਚਾਵਾਂ, ਨਾ ਜਿਸ ਨਾਲ ਕੀ ਹੈ ਕਿ ਇੱਕ ਤਾਂ ਕਿਸਾਨ ਦੀ ਇਸ ਦੇ ਵਿੱਚ ਹੈਲਪ ਹੋ ਜਾਂਦੀ ਹੈ ਤੇ ਕਿਸਾਨ ਵੀਰ ਦੇ ਸਿਰ ਤੇ ਕੋਈ ਟੈਨਸ਼ਨ ਨਹੀਂ ਰਹਿੰਦੀ ਕਿ ਮੈਂ ਆਪਣੀ ਜੋ ਉਤਪਾਦ ਹੈ ਉਹ ਕਿੱਥੇ ਵੇਚਾਂ, ਕਿੱਥੇ ਮੰਡੀਕਰਨ ਕਰਾਂ। ਬੇਸਿਕਲੀ ਮੇਰਾ ਇਹ ਛੋਟਾ ਜਿਹਾ ਸਟਾਰਟਅਪ ਇਸ ਨੂੰ ਹੀ ਲੈ ਕੇ ਹੈ ਕਿ ਮੰਡੀਕਰਨ ਥੋੜਾ ਜਿਹਾ ਔਰਗੈਨਿਕ ਖੇਤੀ ਦਾ ਵਧਾਇਆ ਜਾਵੇ ਤੇ ਇਸ ਨੂੰ ਡਾਇਰੈਕਟ ਕਸਟਮਰਸ ਤੱਕ ਲੈ ਕੇ ਜਾਇਆ ਜਾਵੇ। ਬਟ ਇਸ ਦੇ ਵਿੱਚ ਪੰਜਾਬ ਐਗਰੋ ਹੀ ਬਹੁਤ ਹੈਲਪ ਕਰਦੀ ਹੈ ਕਿਸਾਨ ਵੀਰਾਂ ਨੂੰ, ਕਿਉਂਕਿ ਪੰਜਾਬ ਐਗਰੋ ਹੀ ਔਰਗੈਨਿਕ ਸਰਟੀਫਿਕੇਸ਼ਨ ਪ੍ਰੋਵਾਈਡ ਕਰਦੀ ਹੈ ਕਿਸਾਨ ਵੀਰਾਂ ਵਾਸਤੇ। ਤੇ ਜੇ ਕੋਈ ਵੀ ਕਿਸਾਨ ਆਪਣਾ ਔਰਗੈਨਿਕ ਖੇਤੀ ਵੱਲ ਆ ਰਿਹਾ ਹੈ ਤਾਂ ਸਭ ਤੋਂ ਪਹਿਲਾਂ ਮੈਂ ਤਾਂ ਇਹੀ ਰਿਕਮੈਂਡ ਕਰਦਾ ਹਾਂ ਕਿ ਪੰਜਾਬ ਐਗਰੋ ਤੋਂ ਆਪਣੀ ਸਰਟੀਫਿਕੇਸ਼ਨ ਕਰਵਾਓ ਤਾਂ ਜੋ ਕਿ ਤੁਸੀਂ ਪ੍ਰੋਪਰਲੀ ਸਰਟੀਫਾਈਡ ਹੋ ਸਕੋ ਕਿ ਤੁਹਾਡੀ ਜੋ ਉਤਪਾਦ ਹੈ ਉਹ ਔਰਗੈਨਿਕ ਹੀ ਹੋਵੇ।
1: ਜੀ, ਜਿੱਥੇ ਔਰਗੈਨਿਕ ਖੇਤੀ ਬਾਰੇ ਆਪਾਂ ਗੱਲ ਕਰਦੇ ਹਾਂ, ਇਸ ਦੇ ਨਾਲ ਹੀ ਔਰਗੈਨਿਕ ਖਾਦ ਬਾਰੇ ਵੀ ਆਪਾਂ ਜ਼ਰੂਰ ਗੱਲ ਕਰਾਂਗੇ। ਸਾਡੇ ਸਰੋਤਿਆਂ ਨੂੰ ਇਹ ਵੀ ਦੱਸੋ ਵੀ ਔਰਗੈਨਿਕ ਖਾਦ ਕਿਵੇਂ ਤਿਆਰ ਹੁੰਦੀ ਹੈ, ਕੀ ਸਿਸਟਮ ਹੁੰਦਾ ਹੈ, ਇਸ ਬਾਰੇ ਜਾਣਕਾਰੀ ਦਿਓ।
0: ਹਾਂਜੀ ਬਾਈ, ਜਿਵੇਂ ਕਿ ਪਿੰਡਾਂ ਦੇ ਵਿੱਚ ਆਪਾਂ ਨੂੰ ਪਤਾ ਹੀ ਹੈ ਕਿ ਹਰੇਕ ਘਰ ਦੇ ਵਿੱਚ ਮੱਝਾਂ ਗਾਵਾਂ ਹੁੰਦੀਆਂ ਨੇ, ਤਾਂ ਜੋ ਕਿ ਗੋਬਰ ਤੋਂ ਖਾਦ ਤਿਆਰ ਹੋ ਜਾਂਦੀ ਹੈ। ਕੁਝ ਲੋਕ ਵਰਮੀ ਕੰਪੋਸਟ ਵੀ ਕਰਦੇ ਹੈ, ਕੁਝ ਲੋਕ ਆਪਣੀ ਮਿੱਟੀ ਦੀ ਹੈਲਥ ਸਹੀ ਕਰਨ ਵਾਸਤੇ ਜਿਵੇਂ ਕਿ ਢੈਂਚਾ ਹੋ ਗਿਆ ਜੀ।
1: ਜੀ ਸਰੋਤਿਓ, ਪ੍ਰੋਗਰਾਮ ਚੱਲ ਰਿਹਾ ਹੈ ਕਿਸਾਨ ਬਾਣੀ ਤੇ ਮੈਂ ਤੁਹਾਡਾ ਰੇਡੀਓ ਦੋਸਤ ਸੁਖਮਾਨ। ਅੱਜ ਸਾਡੇ ਨਾਲ ਜੁੜੇ ਨੇ ਔਰਗੈਨਿਕ ਖੇਤੀ ਨਾਲ ਸੰਬੰਧਿਤ ਇੱਕ ਸਫਲ ਕਿਸਾਨ, ਧਰਮਪ੍ਰੀਤ ਸਿੰਘ ਚਹਿਲ, ਤੇ ਅੱਜ ਅਸੀਂ ਪਹੁੰਚੇ ਹਾਂ ਪਿੰਡ ਕੋਟਸ਼ਮੀਰ ਦੇ ਵਿੱਚ। ਜੀ ਧਰਮਪ੍ਰੀਤ ਜੀ, ਸਾਨੂੰ ਜੈਵਿਕ ਖੇਤੀ ਦੇ ਨਾਲ ਨਾਲ ਜੈਵਿਕ ਖਾਦਾਂ ਬਾਰੇ ਵੀ ਜਾਣਕਾਰੀ ਜ਼ਰੂਰ ਦਿਓ, ਜੋ ਕਿ ਜੈਵਿਕ ਖੇਤੀ ਲਈ ਜ਼ਰੂਰੀ ਹੈ, ਇਸ ਬਾਰੇ ਸਾਨੂੰ ਦੱਸੋ। ਜਿਵੇਂ ਕਿ ਅੱਜ ਕੱਲ੍ਹ ਜੈਵਿਕ ਖਾਦਾਂ ਦਾ ਜੈਵਿਕ ਖੇਤੀ ਦੇ ਵਿੱਚ ਬਹੁਤ ਵੱਡਾ ਰੋਲ ਮੰਨਿਆ ਜਾਂਦਾ ਹੈ, ਇਸ ਬਾਰੇ ਸਾਨੂੰ ਜਾਣਕਾਰੀ ਦਿਓ ਸਾਡੇ ਸਰੋਤਿਆਂ ਨੂੰ।
0: ਹਾਂਜੀ ਸੁਖਮਾਨ ਬਾਈ, ਜਿਵੇਂ ਕਿ ਆਪਾਂ ਨੂੰ ਪਤਾ ਹੈ ਕਿ ਪੁਰਾਣੇ ਸਮੇਂ ਦੇ ਵਿੱਚ ਜੋ ਵੀ ਬਿਮਾਰੀ ਹੁੰਦੀ ਸੀ ਉਸ ਦਾ ਇਲਾਜ ਆਪਾਂ ਘਰੇ ਹੀ ਲੱਭ ਲੈਂਦੇ ਸੀ, ਤਾਂ ਜੈਵਿਕ ਖਾਦਾਂ ਦਾ ਵੀ ਇਹੀ ਹੈ ਕਿ ਜੋ ਆਪਣੇ ਆਸ-ਪਾਸ ਪਿੰਡਾਂ ਦੇ ਵਿੱਚ ਜਿਵੇਂ ਇੱਕ ਤਾਂ ਰੂੜੀ ਦੀ ਰੇਹ ਆ ਜਾਂਦੀ ਹੈ, ਆਪਾਂ ਉਸ ਤੋਂ ਖਾਦ ਤਿਆਰ ਕਰ ਸਕਦੇ ਹਾਂ, ਵਰਮੀ ਕੰਪੋਸਟ ਆ ਜਾਂਦਾ ਹੈ, ਜੀਵ ਅੰਮ੍ਰਿਤ ਆ ਜਾਂਦਾ ਹੈ, ਜੋ ਕਿ ਹਰ ਇੱਕ ਕਿਸਾਨ ਦੇ ਘਰੇ ਮੱਝਾਂ ਗਾਵਾਂ ਤਾਂ ਹੁੰਦੀਆਂ ਹੀ ਨੇ, ਤਾਂ ਉਸ ਤੋਂ ਤਿਆਰ ਕਰ ਸਕਦਾ ਹੈ। ਇੱਕ ਆਪਣੇ ਸਭ ਤੋਂ ਮੁੱਖ ਲੱਸੀ ਦੀ ਸਪਰੇਅ, ਜਿਸ ਨੂੰ ਗੁੜ ਦੇ ਨਾਲ ਮਿਸ਼ਰਣ ਕਰਕੇ, ਨਿੰਮ ਦੇ ਨਾਲ ਮਿਸ਼ਰਣ ਕਰਕੇ ਆਪਾਂ ਆਖਰੀ ਵਿੱਚ ਇਹਦੇ ਵਿੱਚ ਐਡ ਕਰ ਸਕਦੇ ਹਾਂ ਤਾਂ ਕਿ ਜੋ ਪੈਸਟੀਸਾਈਡ ਨੇ, ਇਨਸੈਕਟੀਸਾਈਡ ਨੇ, ਆਪਾਂ ਉਹਨਾਂ ਦਾ ਸਤਿਆਨਾਸ਼ ਕਰ ਸਕੀਏ। ਤੇ ਇੱਕ ਇਸ ਦੇ ਨਾਲ ਆਪਾਂ ਹੋਰ ਵੀ ਉਪਰਾਲਾ ਕਰ ਸਕਦੇ ਹਾਂ, ਜੋ ਕਿ ਕਿਸਾਨ ਵੀਰ ਜੀਰੀ ਦੀ ਫਸਲ ਲੈਂਦੇ ਨੇ, ਕਣਕ ਦੀ ਫਸਲ ਲੈਂਦੇ ਨੇ, ਉਸ ਤੋਂ ਜੋ ਆਪਣੀ ਪੈਡੀ ਬਚ ਜਾਂਦੀ ਹੈ, ਜੋ ਕਿ ਰਹਿੰਦ ਖੁੰਹਦ ਬਚ ਜਾਂਦੀ ਹੈ, ਉਸਨੂੰ ਸਾੜ ਦਿੰਦੇ ਨੇ। ਬਟ ਆਪਾਂ ਨੂੰ ਇਹ ਨਹੀਂ ਕਰਨਾ ਚਾਹੀਦਾ ਹੈ। ਯੂਨੀਵਰਸਿਟੀ ਦੇ ਵੱਲੋਂ ਇੱਕ ਬਹੁਤ ਹੀ ਜੋ ਕਿ ਪਰਾਲੀ ਬਚ ਜਾਂਦੀ ਹੈ, ਆਪਾਂ ਉਸ ਦੀ ਰਹਿੰਦ ਖੁੰਹਦ ਨੂੰ ਇੱਕ ਕੰਪੋਸਟ ਦੇ ਤੌਰ ਤੇ ਵੀ ਤਿਆਰ ਕਰ

0: ਸਕਦੇ ਹਾਂ ਤੇ ਉਸ ਨੂੰ ਉਸ ਦੇ ਬਾਅਦ ਆਪਾਂ ਆਪਣੀ ਜ਼ਮੀਨ ਦੇ ਵਿੱਚ ਵਾਹ ਸਕਦੇ ਹਾਂ। ਉਸ ਤੋਂ ਵੀ ਇੱਕ ਵਧੀਆ ਹੋਰ ਤਰੀਕਾ ਹੈ ਕਿ ਢੈਂਚਾ ਜਾਂ ਸਣ ਜਾਂ ਜੰਤਰ ਆਪਾਂ ਬੀਜੀਏ, ਜਿਸ ਦੇ ਨਾਲ ਕੀ ਆਪਾਂ ਜੋ ਯੂਰੀਏ ਦੀ ਵਰਤੋਂ ਹੈ ਉਸ ਨੂੰ ਘਟਾ ਕੇ ਇਸ ਤੋਂ ਆਪਾਂ ਜੋ ਨਾਈਟ੍ਰੋਜਨ ਲੈਣੀ ਹੈ ਜ਼ਮੀਨ ਦੇ ਲਈ ਇਥੋਂ ਲਈਏ, ਇਹਨਾਂ ਫਸਲਾਂ ਨੂੰ ਆਪਾਂ ਵਿੱਚ ਵਾ ਕੇ ਨਾਈਟ੍ਰੋਜਨ ਦਾ ਉਤਪਾਦ ਅੱਗੇ ਵਧਾਈਏ। ਤੇ ਆਪਾਂ ਇਸ ਤੋਂ ਬਜਾਏ ਮੂੰਗੀ ਬੀਜ ਸਕਦੇ ਹਾਂ, ਉਹ ਵੀ ਇੱਕ ਨਾਈਟ੍ਰੋਜਨ ਦਾ ਬਹੁਤ ਹੀ ਵੱਡਾ ਸੋਰਸ ਹੈ। ਤੇ ਜੇ ਕਿਸੇ ਜੋ ਕਿਸਾਨ ਕੋਈ ਸਬਜ਼ੀਆਂ ਭਾਜੀਆਂ ਕਰਦਾ ਹੈ, ਚੌਲੇ ਵੀ ਇੱਕ ਬਹੁਤ ਹੀ ਰੋਲ ਅਦਾ ਕਰਦੇ ਨੇ।
1: ਜੀ ਬਾਈ, ਜਿਸ ਤਰ੍ਹਾਂ ਤੁਸੀਂ ਗੱਲ ਕੀਤੀ ਹੈ ਔਰਗੈਨਿਕ ਖੇਤੀ ਬਾਰੇ ਦੱਸਿਆ, ਉਸੇ ਤਰ੍ਹਾਂ ਹੀ ਔਰਗੈਨਿਕ ਸਬਜ਼ੀਆਂ ਬਾਰੇ ਵੀ ਕੋਈ ਤੁਹਾਡਾ ਆਉਣ ਵਾਲੇ ਸਮੇਂ 'ਚ ਕੋਈ ਵਿਚਾਰ ਹੈ ਉਸ ਬਾਰੇ ਦੱਸੋ।
0: ਹਾਂਜੀ ਬਿਲਕੁਲ ਬਾਈ, ਜਿਵੇਂ ਕਿ ਤੁਹਾਨੂੰ ਦੱਸਿਆ ਮੈਂ ਕੋਟ ਸ਼ਮੀਰ ਹੀ ਖੇਤੀ ਕਰ ਰਿਹਾ ਇਸ ਟਾਈਮ ਦੇ ਵਿੱਚ, ਤਾਂ ਜੋ ਮੇਰੀ ਬਾਕੀ ਦੀ ਜ਼ਮੀਨ ਹੈ ਉਹ ਤਾਂ ਮੈਂ ਨੋਰਮਲ ਹੀ ਪੀਏ ਦੀ ਰეკਮੈਂਡੇਸ਼ਨ ਦੇ ਨਾਲ ਚੱਲ ਰਿਹਾ, ਬਟ ਜੋ ਆਰਗੈਨਿਕ ਖੇਤੀ ਕਰ ਰਿਹਾ ਹਾਲੇ ਤਾਂ ਮੇਰਾ ਬਾਣ ਨੂੰ ਮੈਂ ਖੁੱਲ੍ਹਾ ਛੱਡ ਰੱਖਿਆ ਹੈ, ਤਾਂ ਕਿ ਜੋ ਆਉਣ ਵਾਲੀਆਂ ਅੱਗੇ ਸਬਜ਼ੀਆਂ ਲੈਣੀਆਂ ਨੇ ਮੈਂ ਸਰਦੀ ਵਾਲੀਆਂ ਉੱਥੇ ਉਹ ਉਗਾ ਸਕਾਂ, ਤੇ ਨਾਲ ਨਾਲ ਮੈਂ ਇੱਕ ਮੱਕੀ ਵੀ ਨਾਲ ਆਰਗੈਨਿਕ ਦੇ ਵਿੱਚ ਕਰਨ ਜਾ ਰਿਹਾ ਹਾਂ।
1: ਜੀ ਬਾਈ, ਜਿਹੜੀ ਤੁਸੀਂ ਹੁਣ ਔਰਗੈਨਿਕ ਸਬਜ਼ੀਆਂ ਵੱਲੋਂ ਤਿਆਰ ਕਰੋਗੇ, ਉਹਨਾਂ ਨੂੰ ਔਰਗੈਨਿਕ ਸਬਜ਼ੀਆਂ ਨੂੰ ਗਾਹਕਾਂ ਤੱਕ ਕਿਵੇਂ ਪਹੁੰਚਾਓਗੇ, ਉਸ ਦਾ ਕੀ ਉਪਰਾਲਾ ਕਰੋਗੇ?
0: ਬਾਈ ਜੀ, ਆਪਾਂ ਨੂੰ ਜ਼ਮਾਨੇ ਦੇ ਨਾਲ ਹੀ ਚੱਲਣਾ ਪੈਂਦਾ ਹੈ। ਮੈਂ ਵੀ ਇੱਕ ਜੋ ਤੁਹਾਨੂੰ ਦੱਸਿਆ ਕਿ ਛੋਟਾ ਜਿਹਾ ਉਪਰਾਲਾ ਕਰ ਰਿਹਾ ਆਪਣਾ, ਮੈਂ ਸੋਸ਼ਲ ਮੀਡੀਆ ਦੇ ਰਾਹੀਂ ਆਪਣੀ ਜੋ ਸਬਜ਼ੀਆਂ ਦੀ ਉਤਪਾਦ ਹੈ ਉਸ ਨੂੰ ਅੱਗੇ ਮਾਰਕੀਟ ਕਰਕੇ ਡਾਇਰੈਕਟਲੀ ਕਸਟਮਰਸ ਤੱਕ ਪਹੁੰਚਾਉਣ ਦਾ ਇੱਕ ਛੋਟਾ ਜਿਹਾ ਉਪਰਾਲਾ ਕਰੂੰਗਾ। ਜਿਵੇਂ ਕਿ ਬਾਈ ਜੀ ਆਪਾਂ ਨੂੰ ਪਤਾ ਹੀ ਹੈ ਕਿ ਇਹ ਇੰਟਰਨੈਟ ਦਾ ਜ਼ਮਾਨਾ ਹੈ, ਏਜ ਦਾ ਜ਼ਮਾਨਾ ਹੈ, ਤਾਂ ਆਪਾਂ ਨੂੰ ਇਸ ਦੀ ਸਭ ਤੋਂ ਜ਼ਿਆਦਾ ਵਰਤੋਂ ਕਰਨੀ ਚਾਹੀਦੀ ਹੈ, ਤਾਂ ਮੈਂ ਇਹੀ ਛੋਟਾ ਜਿਹਾ ਉਪਰਾਲਾ ਕਰ ਰਿਹਾ ਕਿ ਸੋਸ਼ਲ ਮੀਡੀਆ ਦੇ ਰਾਹੀਂ ਇਸ ਨੂੰ AI ਦੇ ਨਾਲ ਇੰਟੀਗ੍ਰੇਟ ਕਰਕੇ ਇੱਕ ਆਨਲਾਈਨ ਹੀ ਟੀਮ ਤਿਆਰ ਕਰਾਂ, ਜਿਸ ਦੇ ਨਾਲ ਕੀ ਹੈ ਕਿ ਜੋ ਆਰਡਰ ਆਉਣ ਉਹ ਡਾਇਰੈਕਟਲੀ ਮੇਰੇ ਕੋਲ ਆਉਣ, ਤੇ ਮੈਂ ਉਸ ਨੂੰ ਅੱਗੇ ਜੋ ਲੋੜਵੰਦ ਕਸਟਮਰਸ ਨੇ ਉਹਨਾਂ ਤੱਕ ਪਹੁੰਚਾਉਣ ਦਾ ਇੱਕ ਜ਼ਰੀਆ ਬਣਾਵਾਂ। ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਸਾਡਾ ਟਰਾਂਸਪੋਰਟ ਦਾ ਵੀ ਨਾਲ ਨਾਲ ਕਾਰੋਬਾਰ ਹੈ, ਉਸ ਦੇ ਰਾਹੀਂ ਮੇਰਾ ਇੱਕ ਸੋਰਸ ਬਣ ਸਕਦਾ ਹੈ ਕਿ ਜੋ ਆਰਗੈਨਿਕ ਮੇਰੀ ਉਤਪਾਦ ਹੈ ਉਹ ਕਸਟਮਰਸ ਤੱਕ ਡਾਇਰੈਕਟਲੀ ਪਹੁੰਚੇ।
1: ਜਦੋਂ ਕਿਸਾਨ ਖੇਤੀਬਾੜੀ ਕਰਦਾ ਹੈ, ਉਸ ਦੀਆਂ ਬਹੁਤ ਪਿਛਲੀਆਂ ਪੀੜ੍ਹੀਆਂ ਵੀ ਖੇਤੀਬਾੜੀ 'ਚ, ਆਉਣ ਵਾਲੀਆਂ ਪੀੜ੍ਹੀਆਂ ਵੀ ਖੇਤੀਬਾੜੀ ਕਰਦੀਆਂ ਲੰਘ ਜਾਂਦੀਆਂ। ਜਿਵੇਂ ਕਿ ਸਾਨੂੰ ਦੱਸਿਆ ਹੈ ਵੀ ਤੁਹਾਡੇ ਪਿਛਲੇ 30-35 ਸਾਲਾਂ ਤੋਂ ਕੋਈ ਵੀ ਪਰਿਵਾਰ ਵਿੱਚ ਖੇਤੀਬਾੜੀ ਨਹੀਂ ਕਰ ਰਿਹਾ ਸੀ, ਤੇ ਹੁਣ ਤੁਸੀਂ ਉਸ ਨੂੰ ਦੁਬਾਰਾ ਆਪਣੇ ਅਲੱਗ ਨਵੇਕਲੇ ਢੰਗ ਨਾਲ ਕਰ ਰਹੇ ਹੋ। ਇਸ ਤੁਹਾਡੇ ਔਰਗੈਨਿਕ ਖੇਤੀ ਵਿੱਚ ਜਾਂ ਜੈਵਿਕ ਖੇਤੀ ਵਿੱਚ ਬਹੁਤ ਸਾਰੀਆਂ ਚੁਣੌਤੀਆਂ ਆਉਣਗੀਆਂ, ਮੁਸ਼ਕਲਾਂ ਆਉਣਗੀਆਂ, ਉਹਨਾਂ ਦਾ ਤੁਸੀਂ ਕਿਵੇਂ ਸਾਹਮਣਾ ਕਰੋਗੇ ਤੇ ਆਪਣੇ ਆਪ ਨੂੰ ਬਾਕੀ ਭੀੜ ਨਾਲੋਂ ਕਿਵੇਂ ਵੱਖਰਾ ਕਰੋਗੇ, ਅਲੱਗ ਕਰੋਗੇ, ਜਾਣਕਾਰੀ ਦਿਓ।
0: ਬਾਈ ਜੀ, ਸ਼ੌਂਕ ਦਾ ਕੋਈ ਮੁੱਲ ਨਹੀਂ ਹੁੰਦਾ, ਬਹੁਤ ਲੋਕਾਂ ਨੂੰ ਅਲੱਗ ਅਲੱਗ ਤਰ੍ਹਾਂ ਦੇ ਸ਼ੌਂਕ ਹੁੰਦੇ ਨੇ, ਬਟ ਮੇਰਾ ਅੰਦਰ ਦਾ ਸ਼ੌਂਕ ਮੈਨੂੰ ਇਹੀ ਸੀ ਕਿ ਮੈਂ ਖੇਤੀ ਵੱਲ ਆਵਾਂ। ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ 30-35 ਸਾਲ ਤੋਂ ਸਾਡੇ ਪਰਿਵਾਰ ਦੇ ਵਿੱਚ ਕੋਈ ਵੀ ਖੇਤੀ ਨਹੀਂ ਕਰ ਰਿਹਾ, ਤੇ ਮੈਂ ਇਸ ਨਵੀਂ ਪੀੜ੍ਹੀ ਦਾ ਪਹਿਲਾ ਹੀ ਬੱਚਾ ਆ ਕੇ ਜੋ ਖੇਤੀ ਵੱਲ ਆ ਰਿਹਾ ਹੈ, ਤਾਂ ਮੈਨੂੰ ਅੰਦਰੋਂ ਹੀ ਸ਼ੁਰੂ ਤੋਂ ਪਹਿਲਾਂ ਸ਼ੌਂਕ ਸੀ ਕਿ ਮੈਂ ਖੇਤੀਬਾੜੀ ਕਰਾਂ, ਤਾਂ ਇਸ ਲਈ ਇੱਕ ਤਾਂ ਮੈਂ ਇਹ ਸਮਝਦਾ ਕਿ ਸ਼ੌਂਕ ਕਰਕੇ ਮੈਂ ਖੇਤੀਬਾੜੀ ਇਸ ਆਰਗੈਨਿਕ ਖੇਤੀ ਵਿੱਚ ਸਫਲ ਹੋ ਸਕਦਾ, ਤੇ ਇੱਕ ਮੇਰਾ ਐਕਸਪੀਰੀਅੰਸ ਬੈਕਗ੍ਰਾਉਂਡ ਹੀ ਇਹੋ ਜਿਹਾ ਹੈ ਕਿ ਮੈਂ ਇੱਕ ਤਾਂ ਬਾਹਰੋਂ ਸਟੱਡੀ ਕਰਕੇ ਆਇਆ, ਫਿਰ ਇੱਥੇ ਦਿੱਲੀ ਦੇ ਵਿੱਚ ਆ ਕੇ ਪੜ੍ਹਿਆ, ਤੇ ਟੈਕਨੋਲੋਜੀ ਦੇ ਨਾਲ ਮੈਂ ਬਹੁਤ ਵਾਕਿਫ ਹਾਂ, ਤਾਂ ਟੈਕਨੋਲੋਜੀ ਨੂੰ ਯੂਜ਼ ਕਰਕੇ ਅੱਗੇ ਮੈਂ ਆਰਗੈਨਿਕ ਖੇਤੀ ਨੂੰ ਇੱਕ ਨਵੇਂ ਲੈਵਲ ਤੇ ਲੈ ਕੇ ਜਾਣ ਦਾ ਇੱਕ ਮਿੱਥਾ ਸੋਚਿਆ ਹੋਇਆ ਹੈ।
1: ਜੀ, ਜੈਵਿਕ ਖੇਤੀ ਨਾਲ ਜੁੜਿਆ ਇੱਕ ਹੋਰ ਸਵਾਲ ਧਰਮਦੀਪ ਜੀ ਮੇਰੇ ਜ਼ਹਿਨ 'ਚ ਆਇਆ। ਅੱਜ ਕੱਲ ਕਿਸਾਨ ਸੁਧਰੀ ਬੀਜਾਂ ਦਾ ਇਸਤੇਮਾਲ ਕਰ ਰਿਹਾ, ਜਿਸ ਨੂੰ ਅਸੀਂ ਹਾਈਬ੍ਰਿਡ ਬੀਜਾਂ ਦੇ ਨਾਂ ਨਾਲ ਵੀ ਜਾਣਦੇ ਹਾਂ। ਚਾਹੇ ਤੁਸੀਂ ਇਸ ਨੂੰ ਫਸਲਾਂ ਦੇ ਵਿੱਚ ਲਗਾਓ ਜਾਂ ਸਬਜ਼ੀਆਂ ਦੇ ਵਿੱਚ ਲਗਾਓ, ਜ਼ਿਆਦਾਤਰ ਕਿਸਾਨ ਵੀਰਾਂ ਦੀ ਕੋਸ਼ਿਸ਼ ਰਹਿੰਦੀ ਹੈ ਕਿ ਇਹਨਾਂ ਬੀਜਾਂ ਦਾ ਇਸਤੇਮਾਲ ਕੀਤਾ ਜਾਵੇ, ਪਰ ਤੁਹਾਡੀ ਜਿਹੜੀ ਔਰਗੈਨਿਕ ਖੇਤੀ ਹੈ ਇਸ ਨਾਲੋਂ ਬਹੁਤ ਵੱਖਰੀ ਹੈ। ਸੋ ਬੀਜਾਂ ਦੀ ਚੋਣ ਸੰਬੰਧੀ ਤੁਹਾਨੂੰ ਕੀ ਕੀ ਮੁਸ਼ਕਲਾਂ ਸਾਹਮਣਾ, ਕੀ ਕੀ ਰੁਕਾਵਟਾਂ ਦਾ ਸਾਹਮਣਾ ਕਰਨਾ ਪੈਂਦਾ ਹੈ, ਜਾਂ ਫਿਰ ਤੁਹਾਨੂੰ ਬੀਜਾਂ ਦੀ ਚੋਣ ਸੰਬੰਧੀ ਕਿਹੜੀਆਂ ਕਿਹੜੀਆਂ ਚੁਣੌਤੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ?
0: ਜੀ ਸੁਖਮਾਨ ਬਾਈ, ਜੇ ਆਪਾਂ ਨੀਂਹ ਹੀ ਮਾੜੀ ਰੱਖਾਂਗੇ ਤਾਂ ਫਿਰ ਉਸ ਦੀ ਉਸਾਰੀ ਵੀ ਸਹੀ ਨਹੀਂ ਹੋਊਗੀ, ਤਾਂ ਜੋ ਵੀ ਮੈਂ ਆਪਣੇ ਬੀਜ ਆਪਣੇ ਵਾਹਣ ਦੇ ਵਿੱਚ ਵਰਤ ਰਿਹਾ ਹਾਂ ਉਹ ਬਿਲਕੁਲ ਦੇਸੀ ਨੇ, ਮੈਂ ਪਿੰਡਾਂ ਦੇ ਵਿੱਚ ਲੋਕਾਂ ਦੇ ਨਾਲ ਵਿਚਰ ਵਿਚਰ ਕੇ ਬੀਜ ਆਪਣੇ ਇਕੱਠੇ ਕੀਤੇ, ਕੁਝ ਇੱਕ ਦੋ ਕਿਸਾਨ ਕੁਝ ਬਰਨਾਲੇ ਦੇ ਕੁਝ ਇੱਧਰ ਫਿਰੋਜ਼ਪੁਰ ਸਾਈਡ ਦੇ ਉਹਨਾਂ ਕੋਲੇ ਗਿਆ, ਮੈਂ ਜੋ ਬਰਨਾਲੇ ਵਾਲੇ ਵੀਰ ਨੇ ਉਹਨਾਂ ਨੇ ਇੱਕ ਨਵਾਂ ਉਪਰਾਲਾ ਸ਼ੁਰੂ ਕੀਤਾ ਹੈ ਕੋਆਪਰੇਟਿਵ ਸੀਡ ਬੈਂਕ ਦਾ, ਜਿਸ ਦੇ ਵਿੱਚ ਉਹ ਦੇਸੀ ਬੀਜ ਸਾਂਭ ਕੇ ਰੱਖ ਰਹੇ ਨੇ, ਜੋ ਕਿਸਾਨ ਵੀ ਇਛੁੱਕ ਨੇ ਕਿ ਦੇਸੀ ਬੀਜ ਸਾਨੂੰ ਚਾਹੀਦੇ ਆ, ਤਾਂ ਉਹ ਉੱਥੇ ਉਹਨਾਂ ਨਾਲ ਡਾਇਰੈਕਟਲੀ KVK ਥਰੂ ਕੰਟੈਕਟ ਕਰਕੇ ਉਹਨਾਂ ਤੋਂ ਦੇਸੀ ਬੀਜ ਲੈ ਸਕਦੇ ਆ। ਤੇ ਹਾਂ ਇਹੀ ਹੈ ਕਿ ਜੋ ਹਾਈਬ੍ਰਿਡ ਬੀਜ ਨੇ ਉਹਨਾਂ ਨੂੰ ਆਪਾਂ ਆਰਗੈਨਿਕ ਦੇ ਵਿੱਚ ਲੈ ਤਾਂ ਆ ਸਕਦੇ ਆ, ਗੱਲ ਉੱਥੇ ਹੀ ਆ ਜਾਂਦੀ ਹੈ ਉਹ ਹਾਈਬ੍ਰਿਡ ਨੇ, ਤਾਂ ਉਹਨਾਂ ਨੂੰ ਆਪਾਂ ਪ੍ਰੋਪਰਲੀ ਦੇਸੀ ਬੀਜ ਤੇ ਆਰਗੈਨਿਕ ਨਹੀਂ ਕਹਿ ਸਕਦੇ, ਕਿਉਂਕਿ ਹੁੰਦੇ ਉਹ ਜੈਨੇਟਿਕਲੀ ਮੋਡੀਫਾਈਡ ਬੀ ਹੀ ਨੇ।

0: ਜੀ ਧਰਮਪ੍ਰੀਤ ਜੀ, ਤੁਸੀਂ ਸਾਡੇ ਸਰੋਤਿਆਂ ਨੂੰ ਬਹੁਤ ਵਧੀਆ ਜਾਣਕਾਰੀ ਦਿੱਤੀ।
1: ਹਾਂ, ਤੇ ਜਿਹੜੇ ਵੀਰ ਆਰਗੈਨਿਕ ਵੱਲ ਆਉਣਾ ਚਾਹੁੰਦੇ ਨੇ ਉਹਨਾਂ ਨੂੰ ਸਭ ਤੋਂ ਵੱਡੀ ਪਰਖ ਬੀਜਾਂ ਦੀ ਹੀ ਰੱਖਣੀ ਪੈਣੀ ਹੈ ਤਾਂ ਕਿ ਜੋ ਆਰਗੈਨਿਕ ਦਾ ਉਹ ਉਤਪਾਦ ਸਹੀ ਲੈ ਸਕਣ ਤੇ ਉਹਨਾਂ ਨੂੰ ਕੋਈ ਹੋਰ ਮੁਸ਼ਕਲਾਂ ਦਾ ਸਾਹਮਣਾ ਨਾ ਕਰਨਾ ਪਵੇ, ਕਿਉਂਕਿ ਸਭ ਤੋਂ ਮੇਨ ਪ੍ਰੋਬਲਮ ਹੀ ਆਪਣੀ ਬੀਜਾਂ ਤੋਂ ਹੀ ਸ਼ੁਰੂ ਹੁੰਦੀ ਹੈ। ਜੇ ਆਪਣਾ ਬੀਜ ਮਾੜਾ ਹੈ ਤਾਂ ਅੱਗੋਂ ਉਸ ਦੀ ਫਸਲ ਵੀ ਮਾੜੀ ਹੋਏਗੀ ਤੇ ਉਸ ਦੇ ਨਾਲ ਅੱਗੋਂ ਆਪਣੀ ਸਿਹਤ ਤੇ ਵੀ ਅਸਰ ਪੈਂਦਾ ਹੈ।
0: ਜੀ ਬਾਈ, ਜਾਂਦਿਆਂ ਦੇ ਸਾਡਾ ਅਖੀਰ ਦੇ ਵਿੱਚ ਇਹ ਸਵਾਲ ਹੈ ਵੀ ਖੇਤੀਬਾੜੀ ਨਾਲ ਜੁੜੀ ਨੌਜਵਾਨ ਪੀੜ੍ਹੀ ਲਈ ਤੁਹਾਡਾ ਕੀ ਸੁਨੇਹਾ ਹੈ ਇਸ ਖੇਤੀਬਾੜੀ ਬਾਰੇ? ਜੈਵਿਕ ਖੇਤੀ ਬਾਰੇ ਤੁਸੀਂ ਸਾਡੇ ਨੌਜਵਾਨਾਂ ਨੂੰ ਕੀ ਸੁਨੇਹਾ ਦੇਣਾ ਚਾਹੋਗੇ, ਕੀ ਜਾਣਕਾਰੀ ਦੇਣਾ ਚਾਹੋਗੇ?
1: ਹਾਂਜੀ ਬਾਈ, ਦੇਖੋ ਬਾਈ, ਸਭ ਤੋਂ ਸੁਝਾਅ ਤਾਂ ਮੇਰਾ ਇਹੀ ਹੈ ਕਿ ਜੋ ਵੀ ਨੌਜਵਾਨ ਵੀਰ ਇਸ ਖੇਤੀ ਵੱਲ ਆਉਣਾ ਚਾਹੁੰਦੇ ਆ, ਸਭ ਤੋਂ ਪਹਿਲਾਂ ਤਾਂ ਉਹ ਇੱਕ ਪ੍ਰੋਪਰ ਆਪਣੀ ਰਿਸਰਚ ਕਰਨ, ਆਪਣੀ ਮਿੱਟੀ ਨੂੰ ਪਰਖਣ, ਆਪਣੇ ਪਾਣੀ ਨੂੰ ਪਰਖਣ, ਉਸ ਤੋਂ ਬਾਅਦ ਹੀ ਦੇਖ ਕੇ ਕਿ ਹਾਂ ਅਸੀਂ ਇੱਥੇ ਔਰਗੈਨਿਕ ਖੇਤੀ ਕਰ ਸਕਦੇ ਹਾਂ। ਕਿਉਂਕਿ ਔਰਗੈਨਿਕ ਖੇਤੀ ਦੇ ਵਿੱਚ ਕੀ ਹੈ, ਆਪਾਂ ਨੂੰ ਘੱਟੋ ਘੱਟ 2 ਤੋਂ 3 ਸਾਲ ਲੱਗਦੇ ਆ ਆਪਣੀ ਮਿੱਟੀ ਦੀ ਜੋ ਹੈਲਥ ਹੈ ਉਸ ਨੂੰ ਸਹੀ ਕਰਨ ਤੇ, ਤਾਂ ਕਿ ਜੋ ਉਸ ਦੇ ਵਿੱਚ ਆਪਾਂ ਔਰਗੈਨਿਕ ਖੇਤੀ ਕਰ ਸਕੀਏ। ਤਾਂ ਜੋ ਵੀ ਕਿਸਾਨ ਵੀਰ ਇਹ ਕਰਨਾ ਚਾਹੁੰਦੇ ਆ, ਸਭ ਤੋਂ ਪਹਿਲਾਂ ਤਾਂ ਇਹੀ ਰਹੇਗਾ ਕਿ ਉਹ ਪ੍ਰੋਪਰ ਰਿਸਰਚ ਕਰਕੇ ਹੀ ਇਸ ਖੇਤੀ ਦੇ ਵਿੱਚ ਆਉਣ ਤੇ ਜਿੰਨਾ ਤੋਂ ਵੱਧ ਐਕਸਪੀਰੀਅੰਸ ਲੈ ਸਕਦੇ ਆ ਉਹ ਲੈਣ, ਕਿਉਂਕਿ ਮੈਂ ਵੀ ਹਰੇ ਇਸ ਖੇਤੀ ਵਿੱਚ ਨਵਾਂ ਹੀ ਆ, ਮੈਂ ਵੀ ਤਜਰਬੇ ਇਕੱਠੇ ਕਰ ਰਿਹਾ। ਬਟ ਉਹੀ ਹੈ ਕਿ ਆਪਾਂ ਨੂੰ ਘਾਟਾ ਵਾਲਾ ਚੱਲਣਾ ਪੈਂਦਾ ਹੈ ਤੇ ਇਸ ਲਈ ਟਾਈਮ ਤੇ ਪੇਸ਼ੈਂਸ ਬਹੁਤ ਜ਼ਰੂਰੀ ਹੈ। ਤੇ ਜੋ ਕਿਸਾਨ ਵੀਰ ਨਾਰਮਲ ਫਰਟੀਲਾਈਜ਼ਰ ਵਾਲੀ ਖੇਤੀ ਕਰ ਰਹੇ ਨੇ ਤਾਂ ਉਹ ਘੱਟੋ ਘੱਟ ਆਪਣੇ ਘਰ ਪਰਿਵਾਰ ਵਾਸਤੇ ਔਰਗੈਨਿਕ ਖੇਤੀ ਕਰਨ ਦੀ ਇੱਛਾ ਰੱਖਣ ਤੇ ਆਪਣੇ ਘਰੇ ਸਬਜ਼ੀਆਂ ਭਾਜੀਆਂ ਲਾਉਣ, ਆਪਣੇ ਪਰਿਵਾਰ ਦੀ ਸਿਹਤ ਨੂੰ ਸਹੀ ਰੱਖਣ ਤੇ ਫਿਰ ਹੌਲੀ ਹੌਲੀ ਇਸ ਖੇਤੀ ਨੂੰ, ਔਰਗੈਨਿਕ ਖੇਤੀ ਨੂੰ ਅੱਗੇ ਲੈ ਕੇ ਆਈਏ ਤੇ ਰੇਹਾਂ ਸਪਰੇਹਾਂ ਨੂੰ ਖਤਮ ਕਰੀਏ, ਤਾਂ ਜੋ ਹੌਲੀ ਹੌਲੀ ਆਪਾਂ ਇਸ ਖੇਤੀ ਨੂੰ ਅੱਗੇ ਲੈ ਕੇ ਆਈਏ ਤੇ ਰੇਹਾਂ ਸਪਰੇਹਾਂ ਮੁੱਖ ਖੇਤੀ ਸ਼ੁਰੂ ਕਰੀਏ, ਤਾਂ ਕਿ ਜੋ ਆਉਣ ਵਾਲੀ ਪੀੜ੍ਹੀ ਹੈ ਉਹਨਾਂ ਨੂੰ ਆਪਾਂ ਚੰਗੀ ਸੇਧ ਦੇ ਸਕੀਏ, ਚੰਗੀ ਸਿਹਤ ਦੇ ਸਕੀਏ, ਤਾਂ ਕਿ ਇਸ ਦੇ ਨਾਲ ਕਿਸਾਨ ਵੀਰ ਸਿਰਫ ਆਪਣੇ ਲਈ ਹੀ ਨਹੀਂ, ਆਪਣੇ ਪਰਿਵਾਰ ਲਈ ਹੀ ਨਹੀਂ, ਲੋਕਾਂ ਦੇ ਲਈ, ਪੂਰੀ ਦੁਨੀਆਂ ਦੇ ਲਈ ਇੱਕ ਜ਼ਹਿਰ ਮੁਕਤ ਖੇਤੀ ਦਾ ਉਪਰਾਲਾ ਕਰੇਗਾ ਤੇ ਇੱਕ ਚੰਗੇ ਗੁਣਵੱਤਾ ਵਾਲਾ ਅਨਾਜ ਹਰ ਘਰ ਪਹੁੰਚੇਗਾ।
0: ਜੀ ਧਰਮਪ੍ਰੀਤ ਜੀ, ਤੁਸੀਂ ਆਪਣੇ ਕੀਮਤੀ ਸਮੇਂ ਵਿੱਚੋਂ ਸਾਡੇ ਲਈ ਕੁਝ ਸਮਾਂ ਕੱਢਿਆ, ਇਸ ਲਈ ਤੁਹਾਡੇ ਅਸੀਂ ਬਹੁਤ ਧੰਨਵਾਦੀ ਹਾਂ।
1: ਜੀ ਸੁਖਮਾਨ ਬਾਈ, ਧੰਨਵਾਦ ਤੁਹਾਡਾ ਅਤੇ ਤੁਹਾਡੀ ਆਕਾਸ਼ਵਾਣੀ ਦੀ ਐਫਐਮ ਟੀਮ ਦਾ ਅਤੇ ਬਲਜੀਤ ਸ਼ਰਮਾ ਜੀ ਦਾ, ਜਿਨ੍ਹਾਂ ਕਿ ਮੈਨੂੰ ਕਿਸਾਨ ਵੀਰਾਂ ਦੇ ਨਾਲ ਆਪਣੇ ਕੁਝ ਨਿੱਜੀ ਵਿਚਾਰ ਸਾਂਝੇ ਕਰਨ ਦਾ ਮੌਕਾ ਦਿੱਤਾ।
0: ਜੀ ਕਿਸਾਨ ਵੀਰੋ ਤੇ ਕਿਸਾਨ ਬੀਬੀਓ, ਇਹ ਸਨ ਅਗਾਂਹ ਵਧੂ ਨੌਜਵਾਨ ਕਿਸਾਨ ਔਰਗੈਨਿਕ ਖੇਤੀ ਨਾਲ ਸੰਬੰਧ ਰੱਖਦੇ ਹੋਏ ਸਰਦਾਰ ਧਰਮਪ੍ਰੀਤ ਸਿੰਘ ਚਹਿਲ, ਜੋ ਸਾਡੇ ਨਾਲ ਪਿੰਡ ਕੋਟ ਸ਼ਮੀਰ ਤੋਂ ਜੁੜੇ ਹੋਏ ਸਨ। ਇਸ ਦੇ ਨਾਲ ਹੀ ਮੈਨੂੰ ਯਾਨੀ ਕਿ ਤੁਹਾਡੇ ਰੇਡੀਓ ਦੋਸਤ ਸੁਖਮਾਨ ਨੂੰ ਦਿਓ ਇਜਾਜ਼ਤ, ਧੰਨਵਾਦ। ਨਾਲ ਹੀ ਸਾਡੀ ਅਸੀਂ ਸਮੁੱਚੀ ਤਕਨੀਕੀ ਟੀਮ ਦਾ ਧੰਨਵਾਦ ਕਰਦੇ ਹਾਂ ਅਤੇ ਇਸ ਪ੍ਰੋਗਰਾਮ ਦੇ ਨਿਰਮਾਤਾ ਨਿਰਦੇਸ਼ਕ ਹਨ ਸ਼੍ਰੀ ਬਲਜੀਤ ਸ਼ਰਮਾ ਜੀ, ਧੰਨਵਾਦ।

ਸੋ ਕਿਸਾਨ ਵੀਰੋ ਤੇ ਭੈਣੋ, ਅੱਜ ਅਸੀਂ ਜੈਵਿਕ ਖੇਤੀ ਸੰਬੰਧੀ ਬਹੁਤ ਹੀ ਲਾਹੇਵੰਦ ਅਤੇ ਮਹੱਤਵਪੂਰਨ ਜਾਣਕਾਰੀ ਹਾਸਲ ਕੀਤੀ, ਜੋ ਜਾਣਕਾਰੀ ਸਾਨੂੰ ਉਪਲਬਧ ਕਰਾਈ ਕਿਸਾਨ ਸਫਲ ਕਿਸਾਨ ਸਰਦਾਰ ਧਰਮਪ੍ਰੀਤ ਸਿੰਘ ਜੀ ਨੇ। ਉਹਨਾਂ ਤੋਂ ਆਪਣੇ ਤਜਰਬੇ ਸਾਂਝੇ ਕਰਦਿਆਂ ਹੋਇਆਂ ਮਾਫ ਕਰਨਾ ਉਹਨਾਂ ਨੇ ਆਪਣੇ ਤਜਰਬੇ ਸਾਂਝੇ ਕਰਦੇ ਹੋਇਆਂ ਸਾਨੂੰ ਜੈਵਿਕ ਖੇਤੀ ਨੂੰ ਕਿਵੇਂ ਅਪਣਾਇਆ ਜਾ ਸਕਦਾ ਹੈ ਅਤੇ ਇਸ ਨਾਲ ਮਿੱਟੀ, ਫਸਲ ਅਤੇ ਵਾਤਾਵਰਨ ਨੂੰ ਕੀ ਫਾਇਦੇ ਹੁੰਦੇ ਹਨ ਉਹਦੇ ਬਾਰੇ ਦੱਸਿਆ। ਧਰਮਪ੍ਰੀਤ ਸਿੰਘ ਜੀ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਕਿ ਉਹਨਾਂ ਨੇ ਆਪਣਾ ਕੀਮਤੀ ਸਮਾਂ ਕੱਢ ਕੇ ਸਾਡੇ ਸਰੋਤਿਆਂ ਨੂੰ, ਸਾਡੇ ਕਿਸਾਨ ਵੀਰਾਂ ਅਤੇ ਭੈਣਾਂ ਨੂੰ ਬਹੁਤ ਹੀ ਅਹਿਮ ਜਾਣਕਾਰੀ ਦਿੱਤੀ। ਉਮੀਦ ਹੈ ਉਹਨਾਂ ਦੇ ਤਜਰਬੇ ਤੋਂ ਸਾਡੇ ਸਾਰੇ ਹੀ ਕਿਸਾਨ ਵੀਰ ਅਤੇ ਭੈਣਾਂ ਨੇ ਬਹੁਤ ਜ਼ਿਆਦਾ ਲਾਹਾ ਲੈਤਾ ਹੋਵੇਗਾ। ਧਰਮਪ੍ਰੀਤ ਸਿੰਘ ਜੀ ਨਾਲੇ ਮੁਲਾਕਾਤ ਕੀਤੀ ਸੀ ਸੁਖਮਾਨ ਸਿੰਘ ਜੀ ਨੇ, ਅਤੇ ਇਸੇ ਤਰ੍ਹਾਂ ਦੀਆਂ ਹੋਰ ਲਾਹੇਵੰਦ ਖੇਤੀਬਾੜੀ ਦੀਆਂ ਜਾਣਕਾਰੀਆਂ ਲੈ ਕੇ ਜਿਹੜੇ ਅਸੀਂ ਆਉਂਦੇ ਰਹਾਂਗੇ, ਹਾਜ਼ਰ ਹੁੰਦੇ ਰਹਾਂਗੇ। ਸਾਡਾ ਪ੍ਰੋਗਰਾਮ ਤੁਸੀਂ ਸੁਣਦੇ ਰਹੋ। ਇਸ ਦੇ ਨਾਲ ਹੀ ਕਿਸਾਨ ਵੀਰੋ ਅਤੇ ਭੈਣੋ, ਤੁਹਾਨੂੰ ਸੁਣਾ ਦਿੰਦੇ ਹਾਂ ਅੱਜ ਮੌਸਮ ਦਾ ਹਾਲ ਜੋ ਸਾਡੇ ਕੋਲ ਆਇਆ ਹੈ ਭਾਰਤ ਮੌਸਮ ਵਿਭਾਗ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਤੋਂ। ਅਤੇ ਇਹ ਸਾਨੂੰ ਪ੍ਰਾਪਤ ਹੋਇਆ ਹੈ ਇਹ ਜਾਣਕਾਰੀ ਅਨੁਸਾਰ, ਅਸੀਂ ਪੂਰਵ ਅਨੁਮਾਨ ਅਨੁਸਾਰ ਤੁਹਾਨੂੰ ਦੱਸਦੇ ਹਾਂ, ਆਉਣ ਵਾਲੇ 4-5 ਦਿਨਾਂ ਵਿੱਚ ਬੱਦਲਵਾਈ ਬਣੇ ਰਹਿਣ ਅਤੇ ਕੁਝ ਥਾਵਾਂ 'ਤੇ ਹਲਕੀ ਬਾਰਿਸ਼ ਹੋਣ ਦੀ ਜਿਹੜੀ ਹੈ ਉਹ ਸੰਭਾਵਨਾ ਹੈ। ਘੱਟ ਤੋਂ ਘੱਟ ਜਿਹੜਾ ਤਾਪਮਾਨ ਹੈ ਉਹ 26 ਤੋਂ 28 ਡਿਗਰੀ ਸੈਲਸੀਅਸ ਅਤੇ ਵੱਧ ਤੋਂ ਵੱਧ ਤਾਪਮਾਨ 37

39 डिग्री सेल्सियस रहन दी दा जो है पूर्व अनुमान है। हवा विच जिहड़ी नमी है वह 25 तो 75 प्रतिशत दे विच बनी रहेगी ते हवा दी जो गति है वह 5 तो 14 किलोमीटर प्रति घंटा हो सकती है। ਸਧਾਰਨ ਕਿਸਾਨਾਂ ਨਾਲ ਜੋ ਸਲਾਹ ਦਿੱਤੀ ਜਾਂਦੀ ਹੈ ਕਿ ਜੋ ਸਿੰਚਾਈ ਕਰਦੇ ਸਮੇਂ ਜਾਂ ਛਿੜਕਾਅ ਕਰਦੇ ਸਮੇਂ ਹੈ ਉਹ ਸਾਵਧਾਨ ਰਹਿਣ ਕਿਉਂਕਿ ਹਵਾ ਦੇ ਵਿੱਚ ਜੋ ਨਮੀ ਹੈ ਉਹ ਜ਼ਿਆਦਾ ਹੋਣ ਕਰਕੇ ਤਾਂ ਆਪਣੀ ਛਿੜਕਾਅ ਵੇਲੇ ਹਵਾ ਦਾ ਧਿਆਨ ਜ਼ਰੂਰ ਰੱਖਣ। ਆਉਣ ਵਾਲੇ ਕੁਝ ਦਿਨਾਂ ਵਿੱਚ ਬੱਦਲਵਾਈ ਬਣੇ ਰਹਿਣ ਦਾ ਅਤੇ ਕੁਝ ਥਾਵਾਂ ਤੇ ਬਾਰਿਸ਼ ਹਲਕੀ ਬਾਰਿਸ਼ ਹੋਣ ਦੀ ਸੰਭਾਵਨਾ ਵੀ ਹੈ। ਇਸ ਦੇ ਨਾਲ ਹੀ ਅਸੀਂ ਤੁਹਾਨੂੰ ਕੱਲ੍ਹ ਦਾ ਵੀ ਜੋ ਹੈ ਮੌਸਮ ਦੱਸ ਦਿੰਦੇ ਹਾਂ ਜੀ। ਕੱਲ੍ਹ ਦਾ ਮੌਸਮ ਵੀ ਜਿਵੇਂ ਹੈ ਕਿ ਬੱਦਲਵਾਈ ਬਣੀ ਰਹੇਗੀ ਅਤੇ ਜਿਹੜਾ ਮੌਸਮ ਹੈ ਉਹ 26 ਤੋਂ 28 ਡਿਗਰੀ ਘੱਟ ਤੋਂ ਘੱਟ ਅਤੇ ਵੱਧ ਤੋਂ ਵੱਧ 37 ਤੋਂ 39 ਡਿਗਰੀ ਰਹੇਗਾ ਅਤੇ ਹਵਾ ਦੇ ਵਿੱਚ ਨਮੀ ਵੀ ਹੈ ਜੋ ਉਹ 75 ਡਿਗਰੀ ਤੱਕ 25 ਤੋਂ 75 ਪ੍ਰਤੀਸ਼ਤ ਬਣੀ ਰਹੇਗੀ। ਅਤੇ ਇਸ ਦੇ ਨਾਲ ਹੀ ਸਾਡੇ ਜਿਹੜਾ ਆਮ ਕਿਸਾਨਾਂ ਨੂੰ ਕੋਈ ਵੀ ਚੇਤਾਵਨੀ ਮੌਸਮ ਵਿਭਾਗ ਵੱਲੋਂ ਨਹੀਂ ਦਿੱਤੀ ਗਈ ਹੈ ਅਤੇ ਆਮ ਸਲਾਹ ਬਸ ਇਹੀ ਹੈ ਕਿ ਹਲਕੀ ਬਾਰਿਸ਼ ਹੋਵੇਗੀ ਕਿਸਾਨ ਭੈਣੋ ਅਤੇ ਵੀਰੋ। ਸੋ ਇਸੇ ਨਾਲ ਹੀ ਮੈਨੂੰ ਵੀਰਪਾਲ ਕੌਰ ਨੂੰ ਇਹ ਪ੍ਰੋਗਰਾਮ ਖਤਮ ਕਰਨ ਦਾ ਦਿਓ ਇਜਾਜ਼ਤ ਅਤੇ ਸੁਣਦੇ ਰਹੋ ਹਮੇਸ਼ਾ ਕਿਸਾਨ ਵਾਣੀ ਅਤੇ ਲਾਹਾ ਲੈਂਦੇ ਰਹੋ ਨਵੀਆਂ ਨਵੀਆਂ ਸਾਡੀਆਂ ਜਾਣਕਾਰੀਆਂ ਤੋਂ ਜੋ ਕਿ ਅਸੀਂ ਤੁਹਾਨੂੰ ਸਮੇਂ ਸਿਰ ਦਿੰਦੇ ਰਹਾਂਗੇ। ਬਹੁਤ ਬਹੁਤ ਧੰਨਵਾਦ।

ਹੁਣੇ ਤੁਸੀਂ ਸੁਣ ਰਹੇ ਸੀ ਕਿਸਾਨ ਵੀਰਾਂ ਤੇ ਕਿਸਾਨ ਭੈਣਾਂ ਦੇ ਲਈ ਪ੍ਰੋਗਰਾਮ ਕਿਸਾਨ ਵਾਣੀ FM ਬੈਂਡ 101.1 ਮੈਗਾਹਰਟਜ਼ ਤੇ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ FM ਬਠਿੰਡਾ ਦੇ ਪ੍ਰਸਾਰਣ। ਸਟੂਡੀਓ ਦੀ ਘੜੀ ਤੇ ਸਮਾਂ ਸ਼ਾਮ ਦੇ 5:30 ਹੋ ਰਹੇ ਨੇ। ਆਓ ਹੁਣ ਸੁਣਦੇ ਹਾਂ ਪ੍ਰੋਗਰਾਮ ਗੱਲਾਂ ਚੋਂ ਗੱਲ।

ਨਮਸਕਾਰ ਸਰੋਤਿਓ, ਅੱਜ ਦਾ ਪ੍ਰੋਗਰਾਮ ਗੱਲਾਂ ਚੋਂ ਗੱਲ ਲੈ ਕੇ ਹਾਜ਼ਰ ਹਾਂ ਜੀ। ਮੈਂ ਖੁਸ਼ਪ੍ਰੀਤ ਸ਼ੇਰਗਿੱਲ। ਅੱਜ ਦੇ ਪ੍ਰੋਗਰਾਮ ਦੇ ਅੰਤਰਗਤ ਯਾਨੀ ਵੀਰਵਾਰ ਵਾਲੇ ਦਿਨ ਅਸੀਂ ਤੁਹਾਨੂੰ ਸੁਣਵਾਉਂਦੇ ਹਾਂ ਸਾਡਾ ਹਫ਼ਤਾਵਾਰੀ ਸਿਲਸਿਲਾ ਹੈਲੋ ਡਾਕਟਰ। ਤੁਹਾਡੀ ਜਾਣਕਾਰੀ ਲਈ ਦੱਸਣਾ ਚਾਹਾਂਗੇ ਕਿ ਅੱਜ ਦਾ ਜਿਹੜਾ ਸਾਡਾ ਸਿਲਸਿਲਾ ਹੈਲੋ ਡਾਕਟਰ ਹੋਵੇਗਾ ਉਹ ਮੁੜ ਪ੍ਰਸਾਰਿਤ ਹੋਵੇਗਾ ਅਤੇ ਇਸ ਦੇ ਵਿੱਚ ਸਾਡੇ ਨਾਲ ਮਾਹਿਰ ਮਹਿਮਾਨ ਜੋ ਜੁੜੇ ਸਨ ਅਸੀਂ ਤੁਹਾਨੂੰ ਸੁਣਾਵਾਂਗੇ ਡਾਕਟਰ ਅਮਨਦੀਪ ਕੌਰ ਹੋਣਾ ਦੇ ਨਾਲ ਰਿਕਾਰਡ ਕੀਤੀ ਹੋਈ ਇੱਕ ਗੱਲਬਾਤ ਅਤੇ ਡਾਕਟਰ ਅਮਨਪ੍ਰੀਤ ਕੌਰ ਹੁਣੀ ਏਮਜ਼ ਹਸਪਤਾਲ ਬਠਿੰਡਾ ਵਿਖੇ ਆਪਣੀਆਂ ਸੇਵਾਵਾਂ ਨਿਭਾ ਰਹੇ ਨੇ ਅਤੇ ਪ੍ਰੋਗਰਾਮ ਦੀ ਸ਼ੁਰੂਆਤ ਦੇ ਵਿੱਚ ਸੁਣ ਲੈਂਦੇ ਹਾਂ ਇਹ ਗੀਤ ਜਿਸ ਨੂੰ ਆਵਾਜ਼ ਦਿੱਤੀ ਹੈ ਅਤੇ ਲਿਖਿਆ ਹੈ ਸਤਿੰਦਰ ਸਰਤਾਜ ਨੇ।

0: ਜਾਣਕਾਰੀ ਦਿਓ ਕਿ ਵਿਸ਼ਵ ਲਿਵਰ ਦਿਵਸ ਹੈ ਜਿਹੜਾ, ਜੇ ਮੈਂ ਗੱਲ ਕਰਾਂ ਤਾਂ ਇਹਦਾ ਉਦੇਸ਼ ਸਾਡੇ ਸਰੋਤਿਆਂ ਦੇ ਨਾਲ ਸਾਂਝਾ ਕਰ ਦਿਓ ਜੀ, ਵੀ ਕੀ ਕਾਰਨ ਬਣਿਆ ਇਸ ਨੂੰ ਮਨਾਉਣ ਦਾ, ਜਾਂ ਕੀ ਲੋੜ ਪੈ ਗਈ ਕਿ ਸਾਨੂੰ ਇਹ ਦਿਨ ਮਨਾਉਣਾ ਪੈ ਗਿਆ ਜੀ?
1: ਆਪਾਂ ਸਾਰਿਆਂ ਨੂੰ ਪਤਾ ਹੈਗਾ ਕਿ ਜਿਹੜਾ ਹਰ ਸਾਲ 19 ਅਪ੍ਰੈਲ ਨੂੰ ਆਪਾਂ ਜਿਹੜਾ ਵਰਲਡ ਲਿਵਰ ਡੇ, ਜਾਂ ਆਪਾਂ ਕਹੀਏ ਕਿ ਵਿਸ਼ਵ ਜਿਗਰ ਦਿਵਸ ਆਪਾਂ ਮਨਾਉਂਦੇ ਹੈਗੇ ਹਾਂ, ਮੇਨ ਆਪਾਂ ਕਿਉਂ ਮਨਾਉਂਦੇ ਹੈਗੇ ਹਾਂ, ਕਿਉਂਕਿ ਆਪਾਂ ਨੂੰ ਪਤਾ ਕਿ ਲਿਵਰ ਦੇ ਬਹੁਤ ਜ਼ਿਆਦਾ ਫੰਕਸ਼ਨਸ ਹੁੰਦੇ ਹੈਗੇ ਆਪਣੀ ਬੋਡੀ ਵਿੱਚ, ਬਹੁਤ ਜ਼ਿਆਦਾ ਆਪਣੇ ਹਰ ਚੀਜ਼ ਵਿੱਚ ਉਹ ਹੈਲਪ ਕਰਦਾ ਹੈਗਾ, ਬਹੁਤ ਸਾਰੀਆਂ ਬਿਮਾਰੀਆਂ ਰਿਲੇਟਡ ਹੈਗੀਆਂ ਨੇ ਲਿਵਰ ਜਾਂ ਜਿਗਰ ਦੇ ਨਾਲ, ਜਿਨ੍ਹਾਂ ਵਿੱਚੋਂ 90% ਬਿਮਾਰੀਆਂ ਏਦਾਂ ਦੀਆਂ ਨੇ ਜਿਨ੍ਹਾਂ ਨੂੰ ਆਪਾਂ ਪ੍ਰੀਵੈਂਟ ਕਰ ਸਕਦੇ ਹੈਗੇ ਹਾਂ, ਬਹੁਤ ਈਜ਼ੀਲੀ ਆਪਾਂ ਉਹਨਾਂ ਤੋਂ ਛੁਟਕਾਰਾ ਪਾ ਸਕਦੇ ਹੈਗੇ ਹਾਂ। ਇਹ ਸਭ ਇਸ ਚੀਜ਼ ਲਈ ਅਵੇਅਰਨੈਸ ਕ੍ਰੀਏਟ ਕਰਨ ਵਾਸਤੇ, ਜਾਂ ਆਪਾਂ ਸਾਰੇ ਇਸ ਚੀਜ਼ ਲਈ ਜਾਗਰੂਕ ਹੋਈਏ ਕਿ ਕਿਹੜੀਆਂ ਕਿਹੜੀਆਂ ਚੀਜ਼ਾਂ ਨੇ ਜਿਨ੍ਹਾਂ ਨਾਲ ਆਪਾਂ ਆਪਣੇ ਲਿਵਰ ਦਾ ਬਚਾਅ ਕਰ ਸਕਦੇ ਹੈਗੇ ਹਾਂ, ਆਪਾਂ ਇਹਨਾਂ ਬਿਮਾਰੀਆਂ ਤੋਂ ਬਚ ਸਕਦੇ ਹੈਗੇ ਹਾਂ। ਉਸ ਕਰਕੇ ਮੇਨ ਇਹ ਜਿਹੜਾ 19 ਅਪ੍ਰੈਲ ਨੂੰ ਹੈਗਾ ਇਹ ਦਿਵਸ ਮਨਾਇਆ ਜਾਂਦਾ
0: ਜੀ। ਇੱਕ ਇੱਕ ਕਰਕੇ ਅਸੀਂ ਤੁਹਾਡੇ ਤੋਂ ਬਿਮਾਰੀਆਂ ਬਾਰੇ ਵੀ ਜਾਣਕਾਰੀ ਹਾਸਲ ਕਰਾਂਗੇ ਕਿ ਜੇਕਰ ਕਿਸੇ ਦਾ ਲਿਵਰ ਖਰਾਬ ਹੋ ਜਾਵੇ ਜਾਂ ਸੰਕੇਤ ਮਿਲੇ ਖਰਾਬ ਹੋਣ ਦਾ, ਤਾਂ ਕਿਹੜੀਆਂ ਕਿਹੜੀਆਂ ਬਿਮਾਰੀਆਂ ਸਾਡੇ ਸਰੀਰ ਨੂੰ ਚਿੰਬੜ ਸਕਦੀਆਂ। ਪਰ ਉਸ ਤੋਂ ਪਹਿਲਾਂ ਜਿਸ ਤਰ੍ਹਾਂ ਤੁਸੀਂ ਉਦੇਸ਼ ਬਾਰੇ ਸਾਨੂੰ ਜਾਣਕਾਰੀ ਦਿੱਤੀ ਕਿ ਜਿਹੜਾ ਵਿਸ਼ਵ ਪੱਧਰ ਦੇ ਉੱਤੇ ਲਿਵਰ ਦਿਵਸ ਹੈ ਕਿਉਂ ਮਨਾਇਆ ਜਾਂਦਾ, ਹੁਣ ਤੁਸੀਂ ਕਿਰਪਾ ਕਰਕੇ ਸਰੋਤਿਆਂ ਨੂੰ ਇਸ ਦੇ ਥੀਮ ਬਾਰੇ ਵੀ ਜਾਣਕਾਰੀ ਦੇ ਦਿਓ ਕਿ 2026 ਵਰ੍ਹੇ ਦੇ ਵਿੱਚ ਵਰਲਡ ਲਿਵਰ ਡੇ ਦਾ ਥੀਮ ਕੀ ਰੱਖਿਆ ਗਿਆ ਜੀ।
1: ਇਸ ਸਾਲ ਜਿਹੜਾ ਮੇਨ ਥੀਮ ਹੈਗਾ ਉਹ ਹੈਗਾ ਸੋਲਿਡ ਹੈਬਿਟਸ ਸਟਰੋਂਗ ਲਿਵਰ, ਕਿਉਂਕਿ ਬਹੁਤ ਸਾਰੀਆਂ ਜਿਹੜੀਆਂ ਆਪਣੀਆਂ ਰੂਟੀਨ ਵਿੱਚ ਲਾਈਫ ਸਟਾਈਲ ਇੰਟਰਵੈਂਸ਼ਨਸ ਨੇ, ਆਪਾਂ ਜੋ ਰੂਟੀਨ ਵਿੱਚ ਖਾਂਦੇ ਹਾਂ ਪੀਂਦੇ ਹੈਗੇ ਹਾਂ, ਆਪਣਾ ਲਾਈਫ ਸਟਾਈਲ ਹੈਗਾ, ਜੇ ਆਪਾਂ ਉਸ ਨੂੰ ਇੰਪਰੂਵ ਕਰ ਲਈਏ ਤਾਂ ਉਸ ਨਾਲ ਜਿਹੜਾ ਆਪਣਾ ਲਿਵਰ ਹੈਗਾ ਉਹ ਬਿਲਕੁਲ ਠੀਕ ਰਹਿ ਸਕਦਾ ਹੈਗਾ, ਆਪਾਂ ਆਪਣੇ ਲਿਵਰ ਨੂੰ ਜਿਹੜਾ ਹੈਗਾ ਉਹ ਸਟਰੋਂਗ ਬਣਾ ਸਕਦੇ ਹੈਗੇ ਹਾਂ। ਤਾਂ ਇਸ ਸਾਲ ਵਿੱਚ ਉਹਨਾਂ ਨੇ ਲਿਵਰ ਨੂੰ ਸਟਰੋਂਗ ਬਣਾਉਣ ਵਾਸਤੇ ਆਪਾਂ ਕਹੀਏ ਕਿ 4 ਇੰਪੋਰਟੈਂਟ ਜਿਹੜੀਆਂ ਚੀਜ਼ਾਂ ਨੇ ਉਹਨਾਂ ਤੇ ਜ਼ੋਰ ਦਿੱਤਾ ਗਿਆ ਹੈਗਾ। ਸਭ ਤੋਂ ਪਹਿਲਾਂ ਹੈਗਾ ਕਿ ਬੈਲੈਂਸ ਡਾਈਟ, ਮਤਲਬ ਇੱਕ ਵਧੀਆ ਖਾਣਾ ਪੀਣਾ। ਵਧੀਆ ਖਾਣ ਪੀਣ ਤੋਂ ਮਤਲਬ ਇਹ ਹੈਗਾ ਕਿ ਆਪਾਂ ਜਿਹੜੇ ਬਹੁਤ ਜ਼ਿਆਦਾ ਸਪਾਈਸੀ ਫੂਡ ਹੈ, ਬਹੁਤ ਜ਼ਿਆਦਾ ਮਿਰਚ ਮਸਾਲੇ ਹੈਗੇ ਆ, ਬਹੁਤ ਜ਼ਿਆਦਾ ਜਿਹੜਾ ਫੈਟੀ ਫੂਡ ਹੈਗਾ, ਜਿਵੇਂ ਅੱਜ ਕੱਲ੍ਹ ਬਹੁਤ ਸਾਰੇ ਆਪਣੇ ਬੱਚੇ ਹੈਗੇ ਆ ਕਿ ਬਹੁਤ ਜ਼ਿਆਦਾ ਬਾਹਰ ਦਾ ਖਾਣਾ ਖਾਂਦੇ ਨੇ, ਜੰਕ ਫੂਡ ਖਾਂਦੇ ਹੈਗੇ ਨੇ, ਆਪਾਂ ਉਹ ਸਭ ਚੀਜ਼ਾਂ ਨੂੰ ਅਵੋਇਡ ਕਰੀਏ, ਉਹਨਾਂ ਚੀਜ਼ਾਂ ਤੋਂ ਪਰਹੇਜ਼ ਕਰੀਏ ਤੇ ਘਰ ਦਾ ਖਾਣਾ, ਵਧੀਆ ਘਰ ਦਾ ਬਣਿਆ ਹੋਇਆ ਖਾਣਾ ਖਾਈਏ, ਜਿਸ ਨਾਲ ਆਪਣਾ ਜਿਹੜਾ ਲੀਵਰ ਹੈਗਾ ਉਹ ਤੰਦਰੁਸਤ ਰਹੇ। ਸੈਕਿੰਡ ਜਿਹੜੀ ਇੰਪੋਰਟੈਂਟ ਚੀਜ਼ ਉਹ ਕਹਿੰਦੇ ਹੈਗੇ ਆ ਕਿ ਐਕਸਰਸਾਈਜ਼, ਮਤਲਬ ਕਸਰਤ ਕਰੋ। ਹੁਣ ਕਸਰਤ ਕਿਉਂ ਇੰਪੋਰਟੈਂਟ ਹੈਗੀ ਆ, ਕਿਉਂਕਿ ਲੀਵਰ ਦਾ ਇੱਕ ਮੇਨ ਫੰਕਸ਼ਨ ਹੁੰਦਾ ਹੈਗਾ ਕਿ ਜਿੰਨਾ ਵੀ ਆਪਣੇ ਬੋਡੀ ਵਿੱਚ ਫੈਟ ਹੁੰਦਾ ਹੈਗਾ ਉਸਨੂੰ ਉਹ ਅਕੋਮੂਲੇਟ ਹੋਣ ਤੋਂ ਬਚਾਉਂਦਾ ਹੈਗਾ। ਹੁਣ ਜੇ ਆਪਾਂ ਐਕਸਰਸਾਈਜ਼ ਨਹੀਂ ਕਰਾਂਗੇ, ਆਪਾਂ ਕਸਰਤ ਨਹੀਂ ਕਰਾਂਗੇ, ਤਾਂ ਉਹ ਜਿਹੜਾ ਹੈਗਾ ਫੈਟ ਹੈਗਾ ਜਾਂ ਚਰਬੀ ਆਪਾਂ ਜਿਸ ਨੂੰ ਕਹੀਏ, ਉਹ ਹੌਲੀ ਹੌਲੀ ਆਪਣੇ ਲੀਵਰ ਵਿੱਚ ਜਮ੍ਹਾਂ ਹੁੰਦੀ ਰਹੇਗੀ ਤੇ ਉਸਦੇ ਨਾਲ ਅੱਗੇ ਜਾ ਕੇ ਹੌਲੀ ਹੌਲੀ ਕਰਕੇ ਆਪਣਾ ਜਿਹੜਾ ਲੀਵਰ ਹੈਗਾ ਉਹ ਖਰਾਬ ਹੋ ਸਕਦਾ ਹੈਗਾ। ਤੀਜੀ ਜਿਹੜੀ ਬਹੁਤ ਜ਼ਿਆਦਾ ਇੰਪੋਰਟੈਂਟ ਚੀਜ਼ ਉਹ ਕਹਿੰਦੇ ਹੈਗੇ ਆ ਕਿ ਸ਼ਰਾਬ ਜਿਹੜੀ ਹੈਗੀ ਆ ਉਸਦੀ ਵਰਤੋਂ ਨਾ ਕਰੋ, ਕਿਉਂਕਿ ਜਿਹੜੀ ਸ਼ਰਾਬ ਦੀ ਵਰਤੋਂ ਨਾਲ ਹੈਗਾ ਕਿ ਬਹੁਤ ਜ਼ਿਆਦਾ ਲੋਕਾਂ ਨੂੰ ਜਿਹੜੀ ਲੀਵਰ ਦੀਆਂ ਪ੍ਰੋਬਲਮਸ ਹੈਗੀਆਂ ਨੇ, ਜਿਵੇਂ ਕਿ ਆਪਣੇ ਏਰੀਆ ਵਿੱਚ ਵੀ ਆਪਾਂ ਖੁਦ ਦੇਖਦੇ ਹੈਗੇ ਕਿ ਬਹੁਤ ਜ਼ਿਆਦਾ ਆਪਣੇ ਆਸ ਪਾਸ ਲੋਕਾਂ ਦਾ ਜਿਹੜਾ ਲੀਵਰ ਹੈ ਜਾਂ ਜਿਗਰ ਹੈਗਾ ਉਹਨਾਂ ਦੀਆਂ ਜਿਹੜੀਆਂ ਬਿਮਾਰੀਆਂ ਹੋ ਜਾਂਦੀਆਂ ਨੇ, ਲੀਵਰ ਆਪਾਂ ਕਹਿੰਦੇ ਕਿ ਖਰਾਬ ਹੋ ਜਾਂਦਾ ਹੈਗਾ। ਤੋ ਇਹ ਮੇਨ ਕਹਿੰਦੇ ਹੈਗੇ ਕਿ ਆਪਾਂ ਇਸ ਚੀਜ਼ ਤੇ ਪਰਹੇਜ਼ ਕਰਨਾ ਹੈਗਾ
0: ਜੀ। ਸਰੋਤਿਓ, ਤੁਹਾਡੀ ਜਾਣਕਾਰੀ ਦੇ ਲਈ ਦੱਸਣਾ ਚਾਹਾਂਗੇ ਕਿ ਅੱਜ ਸਾਡੇ ਨਾਲ ਸਟੂਡੀਓ ਵਿੱਚ ਡਾਕਟਰ ਅਮਨਦੀਪ ਕੌਰ ਜੀ ਪਹੁੰਚੇ ਹੋਏ ਨੇ, ਜੋ ਕਿ MD ਮੈਡੀਸਨ ਨੇ ਤੇ ਬਤੌਰ ਐਸੋਸੀਏਟ ਪ੍ਰੋਫੈਸਰ ਜਰਨਲ ਮੈਡੀਸਨ ਵਿਭਾਗ ਏਮਸ ਬਠਿੰਡਾ ਦੇ ਵਿੱਚ ਆਪਣੀਆਂ ਸੇਵਾਵਾਂ ਨਿਭਾ ਰਹੇ ਨੇ, ਤੇ ਅੱਜ ਅਸੀਂ ਇਹਨਾਂ ਦੇ ਨਾਲ ਗੱਲਬਾਤ ਕਰ ਰਹੇ ਹਾਂ ਵਰਲਡ ਲਿਵਰ ਡੇ ਯਾਨੀ ਕਿ ਵਿਸ਼ਵ ਜਿਗਰ ਦਿਵਸ ਦੇ ਨਾਲ ਸੰਬੰਧਿਤ। ਸੋ ਅਸੀਂ ਡਾਕਟਰ ਸਾਹਿਬ ਤੋਂ ਜਾਣਕਾਰੀ ਲਈ ਵੀ ਇਹ ਦਿਨ ਜਿਹੜਾ ਮਨਾਇਆ ਜਾਂਦਾ ਇਹਦੇ ਉਦੇਸ਼ ਕੀ ਨੇ, ਇਹਦਾ ਥੀਮ ਕੀ ਹੈ। ਡਾਕਟਰ ਸਾਹਿਬ, ਹੁਣ ਅਗਲੀ ਗੱਲ ਤੁਹਾਡੇ ਤੋਂ ਪੁੱਛਣਾ ਇਹ ਚਾਹਾਂਗੇ ਕਿ ਤੁਸੀਂ ਸਰੋਤਿਆਂ ਨੂੰ ਸੌਖੀ ਭਾਸ਼ਾ ਦੇ ਵਿੱਚ ਦੱਸ ਦਿਓ ਵੀ ਜਿਹੜਾ ਲਿਵਰ ਹੁੰਦਾ ਜਾਂ ਜਿਗਰ ਹੁੰਦਾ ਉਹਦਾ ਸਾਡੇ ਸਰੀਰ ਦੇ ਵਿੱਚ ਕੰਮ ਕੀ ਹੁੰਦਾ ਜੀ।
1: ਜਿਹੜਾ ਲਿਵਰ ਹੁੰਦਾ ਆਪਾਂ ਜੇ ਸਭ ਤੋਂ ਪਹਿਲਾਂ ਦੇਖੀਏ ਤਾਂ ਸਭ ਤੋਂ ਜ਼ਿਆਦਾ ਸੈਕਿੰਡ ਲਾਰਜੈਸਟ ਆਪਾਂ ਕਹੀਏ ਕਿ ਦੂਜਾ ਵੱਡਾ ਆਪਣੇ ਸਰੀਰ ਦਾ ਆਰਗਨ ਹੈਗਾ, ਤੇ ਅਪਰੋਕਸੀਮੇਟਲੀ 500 ਤੋਂ ਜ਼ਿਆਦਾ ਵੱਧ ਕੰਮ ਕਰਦਾ ਹੈਗਾ ਆਪਣੀ, ਜਿਨ੍ਹਾਂ ਵਿੱਚੋਂ ਸਭ ਤੋਂ ਜ਼ਰੂਰੀ ਕੰਮ ਹੈਗਾ ਡੀਟੋਕਸੀਫਿਕੇਸ਼ਨ, ਮਤਲਬ ਆਪਣੇ ਸਰੀਰ ਵਿੱਚ ਜਿੰਨੇ ਵੀ ਕੋਈ ਗੰਦੇ ਪਦਾਰਥ ਹੈਗੇ ਨੇ ਉਹਨਾਂ ਨੂੰ ਉਹ ਬਾਹਰ ਕੱਢਦਾ ਹੈਗਾ। ਹੁਣ ਕਈ ਵਾਰੀ ਕੀ ਹੁੰਦਾ ਕਿ ਬਹੁਤ ਸਾਰੀਆਂ ਆਪਾਂ ਮੈਡੀਸਿਨਸ ਵਗੈਰਾ ਲੈਂਦੇ ਹੈਗੀਆਂ ਜਾਂ ਕੋਈ ਵੀ ਇੱਦਾਂ ਦੇ ਆਯੁਰਵੈਦਿਕ ਮੈਡੀਸਿਨਸ ਜਾਂ ਕੁਛ ਵੀ ਲੈਣੇ ਹੈਗੇ, ਤਾਂ ਉਹਨਾਂ ਨੂੰ ਉਹ ਡੀਟੋਕਸੀਫਾਈ ਕਰਕੇ ਆਪਣੇ ਬੋਡੀ ਵਿੱਚ ਜਿਹੜੀ ਉਹਨਾਂ ਦੀ ਮਾਤਰਾ ਹੈਗੀ ਆ ਉਹ ਘਟਾਉਂਦਾ ਹੈਗਾ। ਸੈਕਿੰਡ ਆਪਣੇ ਕੋਲ ਹੈਗਾ ਕਿ ਆਪਣੇ ਜਿਹੜਾ ਵੀ ਆਪਾਂ ਭੋਜਨ ਖਾਂਦੇ ਹੈਗੇ ਆ ਉਹਦੀ ਪਾਚਨ ਸ਼ਕਤੀ ਲਈ ਬਾਇਲ ਨੂੰ ਬਣਾਉਂਦਾ ਹੈਗਾ। ਤਾਂ ਬਾਇਲ ਜਿਹੜਾ ਹੈਗਾ ਆਪਣੇ ਬੋਡੀ ਵਿੱਚ ਆਪਣਾ ਜਿੰਨਾ ਵੀ ਆਪਾਂ ਕੋਈ ਭੋਜਨ ਖਾਂਦੇ ਹੈਗਾ ਉਹਨੂੰ ਪਚਾਉਣ ਵਿੱਚ ਆਪਣੀ ਹੈਲਪ ਕਰਦਾ ਹੈਗਾ। ਤੀਸਰਾ ਆਪਾਂ ਜਿਹੜਾ ਇੰਪੋਰਟੈਂਟ ਚੀਜ਼ ਕਹੀਏ ਕਿ ਜਿੰਨਾ ਵੀ ਆਪਾਂ ਕੋਈ ਐਨਰਜੀ ਲੈਂਦੇ ਹੈਗੇ ਆ ਜਾਂ ਕਾਰਬੋਹਾਈਡਰੇਟਸ ਆਪਾਂ ਖਾਂਦੇ ਜਾਂ ਕੁਛ ਵੀ ਖਾਂਦੇ ਹਾਂ ਉਹ ਆਪਣੇ ਸਰੀਰ ਵਿੱਚ ਇੱਕ ਤਰ੍ਹਾਂ ਨਾਲ ਸਟੋਰ ਕਰਕੇ ਰੱਖ ਲੈਂਦਾ ਹੈਗਾ, ਜਿਹਨੂੰ ਆਪਾਂ ਕਹਿੰਦੇ ਹਾਂ ਕਿ ਗਲਾਈਕੋਜਨ ਦੀ ਫਾਰਮ ਵਿੱਚ ਉਹ ਸਟੋਰ ਹੋ ਜਾਂਦੀ ਆ। ਤੇ ਜਦੋਂ ਵੀ ਆਪਣੇ ਸਰੀਰ ਨੂੰ ਰਿਕੁਆਇਰਮੈਂਟ ਹੁੰਦੀ ਹੈ ਕਿ ਸਪੋਜ਼ ਆਪਣੀ ਜਿਹੜੀ ਇਨਟੇਕ ਹੈ ਜਾਂ ਆਪਣਾ ਖਾਧਾ ਪੀਤਾ ਹੈਗਾ ਉਹ ਘੱਟ ਹੋ

ਜੀ, ਦੋ ਹੋਰ ਚੀਜ਼ਾਂ ਸੀ ਜਿਹੜੀਆਂ ਕਿ ਬਹੁਤ ਜ਼ਿਆਦਾ ਇੰਪੋਰਟੈਂਟ ਨੇ, ਜਿਹੜੀਆਂ ਆਪਣਾ ਲਿਵਰ ਕਹੀਏ ਕਿ ਬਹੁਤ ਜ਼ਿਆਦਾ ਆਪਣੀ ਸਹਾਇਤਾ ਕਰਦਾ ਹੈਗਾ, ਉਹ ਇਹ ਹੈਗਾ ਕਿ ਆਪਣੇ ਇਮਿਊਨ ਸਿਸਟਮ ਨੂੰ ਬਹੁਤ ਜ਼ਿਆਦਾ ਮਜ਼ਬੂਤ ਕਰਦਾ ਹੈਗਾ, ਕਿ ਆਪਣੇ ਜਿਹੜੀਆਂ ਵੀ ਇਨਫੈਕਸ਼ਨਸ ਨੇ ਜਾਂ ਜਿਹੜੀਆਂ ਵੀ ਬਿਮਾਰੀਆਂ ਨਾ, ਉਹਨਾਂ ਨੂੰ ਲੜਨ ਲਈ, ਉਹਨਾਂ ਦੇ ਨਾਲ ਲੜਨ ਲਈ ਆਪਣਾ ਜਿਹੜਾ ਸਰੀਰ ਹੈਗਾ ਉਹਨੂੰ ਉਹ ਮਜ਼ਬੂਤ ਕਰਦਾ ਹੈਗਾ। ਤੇ ਦੂਜਾ ਇੱਕ ਹੋਰ ਬਹੁਤ ਜ਼ਰੂਰੀ ਕੰਮ ਹੈਗਾ ਕਿ ਜਿਹੜੇ ਵੀ ਖੂਨ ਨੂੰ ਜਮਾਉਣ ਵਾਲੇ ਪਦਾਰਥ ਹੁੰਦੇ ਨੇ, ਕਿ ਜਿਵੇਂ ਸਪੋਜ਼ ਕਿਸੇ ਨੂੰ ਕੋਈ ਸੱਟ ਲੱਗ ਜਾਂਦੀ ਹੈਗੀ ਆ ਜਾਂ

0: ਨਹੀਂ ਕਿ ਜਿਵੇਂ ਸਪੋਜ਼ ਕਿਸੇ ਨੂੰ ਕੋਈ ਸੱਟ ਲੱਗ ਜਾਂਦੀ ਹੈਗੀ ਆ ਜਾਂ ਕੁਛ ਵੀ ਏਦਾਂ ਦਾ ਹੁੰਦਾ ਕਿ ਜਿੰਨਾ ਆਪਾਂ ਕਹੀਏ ਕਿ ਬਲੀਡਿੰਗ ਜ਼ਿਆਦਾ ਹੋਣ ਦੇ ਚਾਂਸਿਸ ਹੁੰਦੇ ਹੈਗੇ ਨੇ, ਤਾਂ ਉਹ ਜਿਹੜੇ ਪਦਾਰਥ ਹੈਗੇ ਆ ਉਹ ਵੀ ਆਪਣਾ ਜਿਹੜਾ ਲੀਵਰ ਹੈਗਾ ਉਹ ਬਣਾਉਂਦਾ ਹੈਗਾ। ਇਸ ਕਰਕੇ ਆਪਾਂ ਕਹਿੰਦੇ ਹਾਂ ਕਿ ਜਦੋਂ ਵੀ ਕਿਸੇ ਦਾ ਲੀਵਰ ਖਰਾਬ ਹੋ ਜਾਂਦਾ ਹੈਗਾ ਤਾਂ ਜਿਹੜਾ ਲੀਵਰ ਆਪਣਾ ਜਿਹੜਾ ਖੂਨ ਹੈਗਾ ਉਹ ਪਤਲਾ ਹੋ ਜਾਂਦਾ ਹੈਗਾ ਤੇ ਉਹਦੇ ਨਾਲ ਜਿਹੜੇ ਖੂਨ ਵਗਣ ਦੇ ਚਾਂਸਿਸ ਨੇ ਕਿ ਕਿਤੋਂ ਵੀ ਆਪਣਾ ਖੂਨ ਵਗਣਾ ਸਟਾਰਟ ਹੋ ਜਾਂਦਾ ਹੈਗਾ। ਤਾਂ ਇਹ ਸਾਰੇ ਫੰਕਸ਼ਨਸ ਨੇ ਜਾਂ ਇਹ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਕਿ ਬਹੁਤ ਜ਼ਰੂਰੀ ਨੇ।
1: ਜੀ ਡਾਕਟਰ ਸਾਹਿਬ, ਹੁਣ ਆਪਾਂ ਗੱਲ ਕਰਦੇ ਹਾਂ ਜੀ ਬਿਮਾਰੀਆਂ ਦੇ ਬਾਰੇ। ਤੁਸੀਂ ਕਿਰਪਾ ਕਰਕੇ ਸਰੋਤਿਆਂ ਨੂੰ ਜਾਣਕਾਰੀ ਦਿਓ ਕਿ ਜੇਕਰ ਕਿਸੇ ਨੂੰ ਲਿਵਰ ਦੀ ਆਪਾਂ ਜਾਂ ਜਿਗਰ ਦੀ ਬਿਮਾਰੀਆਂ ਦੀ ਗੱਲ ਕਰਦੇ ਹਾਂ ਤਾਂ ਕਿਹੜੀਆਂ ਕਿਹੜੀਆਂ ਬਿਮਾਰੀਆਂ ਲੱਗ ਸਕਦੀਆਂ ਨੇ, ਤਾਂ ਕਿ ਸਰੋਤਿਆਂ ਨੂੰ ਜਾਣਕਾਰੀ ਹੋ ਸਕੇ ਕਿ ਜੇਕਰ ਸਾਨੂੰ ਕੋਈ ਇਸ ਤਰ੍ਹਾਂ ਦੀ ਬਿਮਾਰੀ ਹੈ ਤਾਂ ਉਹ ਵਾਕਈ ਲਿਵਰ ਦੇ ਨਾਲ ਜਾਂ ਸਾਡੇ ਜਿਗਰ ਦੇ ਨਾਲ ਹੀ ਸੰਬੰਧਿਤ ਹੈ?
0: ਹਾਂਜੀ, ਆਪਾਂ ਕਹੀਏ ਕਿ ਲਿਵਰ ਦੀਆਂ ਜਿਹੜੀਆਂ ਬਿਮਾਰੀਆਂ ਉਹਨਾਂ ਨੂੰ ਆਪਾਂ ਮੋਟਾ ਮੋਟਾ 4-5 ਬਿਮਾਰੀਆਂ ਵਿੱਚ ਆਪਾਂ ਕਰ ਸਕਦੇ ਹੈਗੇ। ਸਭ ਤੋਂ ਪਹਿਲਾਂ ਜਿਵੇਂ ਸਾਰਿਆਂ ਨੇ ਸੁਣਿਆ ਹੋਏਗਾ ਕਿ ਹੈਪਾਟਾਈਟਿਸ ਹੁੰਦਾ ਹੈਗਾ। ਹੁਣ ਜਿਹੜਾ ਹੈਪਾਟਾਈਟਿਸ ਆਪਾਂ ਜਿਹਨੂੰ ਕਹੀਏ ਕਿ ਆਪਣੇ ਲੀਵਰ ਵਿੱਚ ਸੋਜਨ, ਪੰਜਾਬੀ ਚ ਆਪਾਂ ਬਹੁਤ ਸਾਰੇ ਲੋਕ ਆਪਾਂ ਨੂੰ ਆ ਕੇ ਕਹਿੰਦੇ ਜੀ ਮੇਰੇ ਲੀਵਰ ਵਿੱਚ ਸੋਜ ਆ ਗਈ ਹੈਗੀ ਆ, ਉਹਨੂੰ ਆਪਾਂ ਕਹਿੰਦੇ ਹਾਂ ਕਿ ਹੈਪਾਟਾਈਟਿਸ ਹੋ ਗਿਆ ਹੈਗਾ। ਹੁਣ ਹੈਪਾਟਾਈਟਿਸ ਹੋਣ ਦੇ ਵੀ ਅੱਗੇ ਬਹੁਤ ਜ਼ਿਆਦਾ ਕਾਰਨ ਹੁੰਦੇ ਨੇ ਕਿ ਕਿਸੇ ਵੀ ਕੋਈ ਇਨਫੈਕਸ਼ਨ ਹੋ ਗਿਆ, ਜਿਵੇਂ ਆਪਾਂ ਕਹਿੰਦੇ ਹਾਂ ਕਿ ਨੋਰਮਲ ਪੀਲੀਆ ਹੋ ਗਿਆ। ਕਈ ਲੋਕ ਕਹਿੰਦੇ ਜੀ ਸਾਨੂੰ ਨੋਰਮਲ ਪੀਲੀਆ ਹੋ ਗਿਆ, ਜਿਹਨੂੰ ਆਪਾਂ ਕਹਿੰਦੇ ਹਾਂ ਹੈਪਾਟਾਈਟਿਸ ਏ ਹੋ ਗਿਆ ਜਾਂ ਈ ਹੋ ਗਿਆ ਜਾਂ ਡੀ ਹੋ ਗਿਆ, ਜਾਂ ਆਪਾਂ ਕਹਿੰਦੇ ਹਾਂ ਕਿ ਆਪਾਂ ਕਈ ਲੋਕ ਆਪਾਂ ਨੂੰ ਆ ਕੇ ਕਹਿੰਦੇ ਕਿ ਹਾਂਜੀ ਮੈਨੂੰ ਕਾਲਾ ਪੀਲੀਆ ਹੋਗਾ, ਆਪਾਂ ਕਹਿੰਦੇ ਹਾਂ ਕਿ ਹੈਪਾਟਾਈਟਿਸ ਸੀ ਹੋ ਗਿਆ ਹੈਗਾ, ਹਨਾ। ਤੇ ਹੋਰ ਵੀ ਕਈ ਕਾਰਨ ਨੇ ਜਿਨ੍ਹਾਂ ਕਰਕੇ ਹੈਪਾਟਾਈਟਿਸ ਹੋ ਜਾਂਦਾ, ਜਿਨ੍ਹਾਂ ਵਿੱਚੋਂ ਇੱਕ ਪ੍ਰਮੁੱਖ ਕਾਰਨ ਹੈਗਾ ਕਿ ਸ਼ਰਾਬ ਦਾ ਸੇਵਨ ਕਰਨਾ। ਇਸ ਕਰਕੇ ਆਪਾਂ ਬਾਰ ਬਾਰ ਇਸ ਚੀਜ਼ ਤੇ ਜ਼ੋਰ ਹਮੇਸ਼ਾ ਦਿੰਦੇ ਹਾਂ ਕਿ ਸ਼ਰਾਬ ਦਾ ਸੇਵਨ ਨਾ ਕੀਤਾ ਜਾਵੇ। ਕੁਛ ਹੋਰ ਇਹ ਹੁੰਦਾ ਹੈਗਾ ਕਿ ਕੁਛ ਮੈਡੀਸਿਨਸ, ਕਈ ਵਾਰੀ ਕੀ ਹੁੰਦਾ ਕਿ ਬਹੁਤ ਜ਼ਿਆਦਾ ਲੋਕਾਂ ਨੂੰ ਕੋਈ ਦਰਦਾਂ ਦੀ ਤਕਲੀਫ ਹੁੰਦੀ ਹੈਗੀ ਆ, ਤਾਂ ਉਹ ਬਹੁਤ ਜ਼ਿਆਦਾ ਜਿਵੇਂ ਪੈਰਾਸੀਟਾਮੋਲ ਹੈਗੀ, ਆਪਾਂ ਕਹਿੰਦੇ ਕਿ ਹਾਂ ਦਰਦ ਹੋਈ ਜੀ ਇੱਕ ਪੈਰਾਸੀਟਾਮੋਲ ਦੀ ਗੋਲੀ ਖਾ ਲਓ ਜਾਂ ਕੋਈ ਹੋਰ ਪੇਨ ਕਿਲਰ ਖਾ ਲਓ, ਤਾਂ ਉਹਨਾਂ ਦਾ ਜੇ ਆਪਾਂ ਬਹੁਤ ਜ਼ਿਆਦਾ ਐਕਸੈਸਿਵ, ਬਹੁਤ ਜ਼ਿਆਦਾ ਆਪਾਂ ਉਹਨਾਂ ਦਾ ਉਪਯੋਗ ਕਰਦੇ ਹੈਗੇ ਤਾਂ ਉਹਦੇ ਨਾਲ ਵੀ ਆਪਣਾ ਜਿਹੜਾ ਲੀਵਰ ਹੈਗਾ ਉਹ ਖਰਾਬ ਹੋ ਸਕਦਾ ਹੈ।
1: ਜੀ ਡਾਕਟਰ ਸਾਹਿਬ, ਬਹੁਤ ਵਧੀਆ ਜਾਣਕਾਰੀ ਤੁਸੀਂ ਸਾਡੇ ਸਰੋਤਿਆਂ ਦੇ ਨਾਲ ਸਾਂਝੀ ਕਰ ਰਹੇ ਹੋ। ਹੁਣ ਤੁਸੀਂ ਕਿਰਪਾ ਕਰਕੇ ਸਰੋਤਿਆਂ ਨੂੰ ਜਾਣਕਾਰੀ ਦਿਓ ਵੀ ਸਾਡੇ ਸਰੀਰ ਦੇ ਵਿੱਚ ਕਿਹੜੇ ਬਦਲਾਵ ਸਾਨੂੰ ਦੱਸਦੇ ਨੇ ਕਿ ਸਾਨੂੰ ਕੋਈ ਜਿਗਰ ਦੀ ਬਿਮਾਰੀ ਜਾਂ ਲਿਵਰ ਦੇ ਨਾਲ ਸੰਬੰਧਿਤ ਕੋਈ ਬਿਮਾਰੀ ਹੋਣ ਵਾਲੀ ਹੈ, ਉਹਦੀ ਸ਼ੁਰੂਆਤ ਹੋ ਗਈ ਜਾਂ ਫਿਰ ਹੋ ਚੁੱਕੀ।
0: ਲਿਵਰ ਦੇ ਵਿੱਚ ਆਪਾਂ ਜੇ ਕਹੀਏ ਤਾਂ ਸਭ ਤੋਂ ਪਹਿਲਾਂ ਕੀ ਹੁੰਦਾ ਕਿ ਬਹੁਤ ਸਾਰੇ ਲੋਕਾਂ ਨੂੰ ਤਾਂ ਕਿੰਨੀ ਦੇਰ ਲਈ ਪਤਾ ਹੀ ਨਹੀਂ ਲੱਗਦਾ ਹੈਗਾ ਕਿ ਉਹਨਾਂ ਵਿੱਚ ਕੋਈ ਵੀ ਏਦਾਂ ਦੀ ਜਿਗਰ ਦੀ ਜਾਂ ਲਿਵਰ ਦੀ ਜਿਹੜੀ ਪ੍ਰੋਬਲਮ ਹੈਗੀ ਆ ਉਹ ਸਟਾਰਟ ਹੋ ਗਈ ਹੈ। ਮਤਲਬ ਉਹਨਾਂ ਨੂੰ ਕੋਈ ਸਿਮਟਮਸ ਜਾਂ ਉਹਨਾਂ ਨੂੰ ਆਪਾਂ ਕਹੀਏ ਕਿ ਕੋਈ ਵੀ ਲੱਛਣ ਉਹਨਾਂ ਵਿੱਚ ਨਹੀਂ ਆਉਂਦੇ। ਕਈ ਵਾਰੀ ਕੀ ਹੁੰਦਾ ਕਿ ਕੋਈ ਵੀ ਮਰੀਜ਼ ਆਪਣੇ ਕੋਲ ਆਉਂਦਾ ਹੈਗਾ ਉਹ ਕਿਸੇ ਹੋਰ ਬਿਮਾਰੀ ਨਾਲ ਆਉਂਦਾ ਹੈਗਾ, ਆਪਾਂ ਉਹਦੇ ਟੈਸਟ ਕਰਵਾ ਲੈਂਦੇ ਹਾਂ, ਆਪਾਂ ਉਹਦੇ ਲੀਵਰ ਦੇ ਜਾਂ ਜਿਗਰ ਦੇ ਟੈਸਟ ਕਰਵਾ ਲੈਂਦੇ ਹਾਂ ਜਾਂ ਅਲਟਰਾਸਾਊਂਡ ਕਰਵਾ ਲੈਂਦੇ ਹਾਂ, ਤੇ ਉਹਦੇ ਵਿੱਚ ਪਤਾ ਲੱਗਦਾ ਹੈਗਾ ਕਿ ਹਾਂਜੀ ਫੈਟੀ ਲੀਵਰ ਹੈਗਾ ਜਾਂ ਕੋਈ ਏਦਾਂ ਦੀ ਜਿਹੜੇ ਆਪਣੇ ਕੋਲ ਲੀਵਰ ਦੇ ਟੈਸਟ ਹੈਗੇ ਨੇ ਉਹਨਾਂ ਵਿੱਚ ਖਰਾਬੀ ਆਈ ਹੈ। ਬਟ ਜਿਹੜੇ ਆਪਾਂ ਕਹੀਏ ਕਿ 15-20% ਲੋਕ ਹੁੰਦੇ ਨੇ ਉਹਨਾਂ ਵਿੱਚ ਸਟਾਰਟਿੰਗ ਵਿੱਚ ਹੀ ਜਿਹੜੇ ਹੈਗੇ ਬਿਮਾਰੀ ਦੇ ਲੱਛਣ ਹੈ ਉਹ ਸ਼ੁਰੂ ਹੋ ਸਕਦੇ ਨੇ। ਹੁਣ ਜਿਹੜੇ ਲੱਛਣਾਂ ਵਿੱਚ ਆਪਾਂ ਜਿਹੜਾ ਮੇਨ ਧਿਆਨ ਦੇਣਾ ਹੈਗਾ ਉਹਦੇ ਵਿੱਚ ਇਹ ਹੁੰਦਾ ਕਿ ਪੇਸ਼ੈਂਟ ਜਾਂ ਮਰੀਜ਼ ਆਪਾਂ ਨੂੰ ਕਹਿਣਗੇ ਕਿ ਉਹਨਾਂ ਨੂੰ ਬਹੁਤ ਜ਼ਿਆਦਾ ਥਕਾਵਟ ਰਹਿੰਦੀ ਹੈਗੀ ਆ, ਬਹੁਤ ਜ਼ਿਆਦਾ ਵੀਕਨੈਸ ਰਹਿੰਦੀ ਹੈਗੀ ਆ, ਜਾਂ ਫਿਰ ਕਦੀ ਕਦੀ ਉਹ ਨੋਟ ਕਰ ਲੈਣਗੇ ਕਿ ਹਾਂਜੀ ਅੱਖਾਂ ਵਿੱਚ ਪੀਲਾਪਨ ਆ ਗਿਆ ਹੈਗਾ। ਜੇ ਐਡਵਾਂਸਡ ਵਿੱਚ ਆਪਾਂ ਕਹੀਏ ਕਿ ਪੀਲੀਆ ਹੋ ਗਿਆ ਹੈਗਾ ਜਾਂ ਲੀਵਰ ਦੀ ਬਿਮਾਰੀ ਸਟਾਰਟ ਹੋ ਗਈ ਹੈਗੀ ਆ, ਤਾਂ ਜਿਹੜਾ ਪੀਲਾਪਨ ਹੈਗਾ ਜਾਂ ਯੈਲੋਇਸ਼ ਡਿਸਕਲਰੇਸ਼ਨ ਆਪਾਂ ਕਹੀਏ ਕਿ ਉਹ ਸਾਰੀ ਆਪਣੇ ਸਰੀਰ ਵਿੱਚ ਵੀ ਹੋ ਸਕਦੀ ਹੈਗੀ ਆ। ਹੌਲੀ ਹੌਲੀ ਪੇਸ਼ੈਂਟ ਕਹੇਗਾ ਕਿ ਜੀ ਮੇਰੀ ਪਾਚਨ ਸ਼ਕਤੀ ਨਹੀਂ ਹੈਗੀ, ਮੈਨੂੰ ਉਲਟੀ ਆਉਣ ਦਾ ਮਨ ਕਰਦਾ ਰਹਿੰਦਾ ਹੈਗਾ, ਮੈਨੂੰ ਭੁੱਖ ਨਹੀਂ ਲੱਗਦੀ ਹੈਗੀ, ਤਾਂ ਪੇਟ ਵਿੱਚ ਜਿਹੜਾ ਦਰਦ ਕਹਿਣਾ ਸਟਾਰਟ ਕਰ ਦਿੰਦੇ ਨੇ। ਪੇਟ ਵਿੱਚ ਜਿਹੜਾ ਦਰਦ ਹੈਗਾ ਉਹ ਯੂਜਲੀ ਉਹ ਪੇਸ਼ੈਂਟਸ ਕਹਿੰਦੇ ਨੇ ਕਿ ਮੇਰੇ ਸੱਜੇ ਵਾਲੇ ਪਾਸੇ ਉੱਪਰ ਵਾਲੇ ਪੇਟ ਵਿੱਚ ਜ਼ਿਆਦਾ ਦਰਦ ਹੁੰਦਾ ਹੈਗਾ। ਇਹ ਹੈਗੇ ਜਿਹੜੇ ਆਪਾਂ ਕਹੀਏ ਕਿ ਸਟਾਰਟਿੰਗ ਵਾਲੇ, ਜਦੋਂ ਜਸਟ ਆਪਾਂ ਕਹੀਏ ਕਿ ਲਿਵਰ ਖਰਾਬ ਹੋਣਾ ਸਟਾਰਟ ਹੋ ਗਿਆ ਹੈਗਾ, ਉਹਦੇ ਵਿੱਚ ਇਹ ਜਿਹੜੇ ਲੱਛਣ ਹੈਗੇ ਮਰੀਜ਼ਾਂ ਵਿੱਚ ਪਾਏ ਜਾ ਸਕਦੇ ਨੇ। ਬਟ ਜੇ ਹੌਲੀ ਹੌਲੀ ਆਪਾਂ ਕਹੀਏ ਕਿ ਆਪਾਂ ਇਹਨਾਂ ਲੱਛਣਾਂ ਵੱਲ ਧਿਆਨ ਨਹੀਂ ਦਿੱਤਾ, ਹੌਲੀ ਹੌਲੀ ਜਿਹੜੀ ਬਿਮਾਰੀ ਹੈਗੀ ਆ ਉਹ ਵੱਧਦੀ ਗਈ ਹੈਗੀ ਆ, ਹੌਲੀ ਹੌਲੀ ਜਿਹੜੇ ਆਪਣੀ ਹੈਗੀ ਆ ਕਿ ਲਿਵਰ ਕਾਫੀ ਜ਼ਿਆਦਾ ਖਰਾਬ ਹੋਣ ਦੀ ਹਾਲਤ ਵਿੱਚ ਆ ਗਿਆ, ਤਾਂ ਉਹਦੇ ਵਿੱਚ ਹੋਰ ਵੀ ਕਾਫੀ ਸਿਮਟਮਸ ਆ ਜਾਂਦੇ ਨੇ। ਜਿਵੇਂ ਆਪਾਂ ਕਹੀਏ ਕਿ ਪੇਟ ਵਿੱਚ ਪਾਣੀ ਭਰਨਾ, ਬਹੁਤ ਸਾਰੇ ਮਰੀਜ਼ ਆਪਣੇ ਕੋਲ ਆਣਗੇ ਉਹ ਕਹਿਣਗੇ ਕਿ ਜੀ ਮੇਰੇ ਪੇਟ ਵਿੱਚ ਪਾਣੀ ਭਰ ਗਿਆ ਹੈਗਾ, ਮੇਰੇ ਪੈਰਾਂ ਤੇ ਸੁਰਜਾ ਆ ਗਿਆ ਹੈਗਾ, ਜਾਂ ਫਿਰ ਆਪਾਂ ਕਹੀਏ ਕਿ ਮਰੀਜ਼ ਕਹਿਣਗੇ ਕਿ ਮੈਨੂੰ ਜੀ ਉਲਟੀ ਵਿੱਚ ਖੂਨ ਆ ਗਿਆ ਹੈਗਾ ਜਾਂ ਕਾਲੇ ਰੰਗ ਦੀ ਲੈਟਰਿੰਗ ਆ ਗਈ ਆ। ਤੇ ਜੇ ਬਹੁਤ ਹੀ ਜ਼ਿਆਦਾ ਐਡਵਾਂਸਡ ਲੀਵਰ ਦੀ ਬਿਮਾਰੀ ਹੋ ਜਾਂਦੀ ਤਾਂ ਉਹਦੇ ਵਿੱਚ ਆਪਾਂ ਨੂੰ ਪੇਸ਼ੈਂਟਸ ਕਹਿੰਦੇ ਹੈਗੇ ਜਾਂ ਪੇਸ਼ੈਂਟਸ ਆਪਣੇ ਕੋਲ ਜਿਹੜੇ ਆਉਂਦੇ ਨੇ ਉਹ ਬੇਹੋਸ਼ੀ ਦੀ ਹਾਲਤ ਵਿੱਚ ਆਉਂਦੇ ਨੇ, ਆਪਾਂ ਕਹੀਏ ਕਿ ਇੱਕ ਤਰ੍ਹਾਂ ਕੋਮਾ ਦੀ ਹਾਲਤ ਵਿੱਚ ਆਉਂਦੇ ਨੇ। ਤੇ ਜੇ ਆਪਾਂ ਇਹਨਾਂ ਸਾਰੀਆਂ ਚੀਜ਼ਾਂ ਨੂੰ ਠੀਕ ਨਹੀਂ ਕਰਦੇ ਤਾਂ ਹੌਲੀ ਹੌਲੀ ਲੀਵਰ ਦੇ ਨਾਲ ਨਾਲ ਜਿਹੜੇ ਆਪਣੇ ਬਾਕੀ ਹੋਰ ਆਰਗਨਸ ਨੇ ਜਿਵੇਂ ਆਪਣਾ ਹੋ ਗਿਆ ਕਿ ਕਿਡਨੀ ਹੋ ਗਈ, ਉਹਦੇ ਤੇ ਵੀ

0: ਵੀ ਬਿਨਾਂ ਡਾਕਟਰੀ ਸਲਾਹ ਦੇ ਕੋਈ ਟੈਸਟ ਨਹੀਂ ਕਰਾਉਣੇ ਚਾਹੀਦੇ, ਪਰ ਕਈ ਵਾਰ ਸਰੋਤਿਆਂ ਨੂੰ ਹੁੰਦਾ ਵੀ ਅਸੀਂ ਪਤਾ ਕਰੀਏ ਵੀ ਜੇਕਰ ਅਸੀਂ ਆਪਣੇ ਜਿਗਰ ਦੀ ਸਿਹਤ ਨੂੰ ਦੇਖਣਾ ਚਾਹੁੰਦੇ ਹਾਂ, ਲਿਵਰ ਨੂੰ ਦੇਖਣਾ ਚਾਹੁੰਦੇ ਹਾਂ ਵੀ ਠੀਕ ਕੰਮ ਕਰ ਰਿਹਾ, ਤਾਂ ਕਿਹੜੇ ਕਿਹੜੇ ਟੈਸਟ ਆਪਾਂ ਇਸ ਦੇ ਲਈ ਕਰਵਾ ਸਕਦੇ ਹਾਂ?
1: ਇਹਦੇ ਵਾਸਤੇ ਆਪਾਂ ਦੋਨੋਂ ਤਰ੍ਹਾਂ ਦੇ ਟੈਸਟ ਕਰਵਾ ਸਕਦੇ। ਇੱਕ ਤਾਂ ਆਪਾਂ ਕਹੀਏ ਕਿ ਖੂਨ ਦੇ ਟੈਸਟ ਹੁੰਦੇ ਆ, ਖੂਨ ਦੇ ਟੈਸਟ ਵਿੱਚ ਆਪਾਂ ਜਿਨ੍ਹਾਂ ਨੂੰ ਕਹੀਏ ਕਿ ਲਿਵਰ ਫੰਕਸ਼ਨ ਟੈਸਟ। ਹੁਣ ਬਹੁਤ ਸਾਰੇ ਆਪਣੇ ਜਿਹੜੇ ਲੋਕ ਉਹਨਾਂ ਨੂੰ ਪਤਾ ਹੁੰਦਾ, ਆਪਾਂ ਕਹਿੰਦੇ ਕਿ OTPT ਵੱਧ ਗਏ ਜੀ, ਹੈ ਨਾ। ਲਿਵਰ ਫੰਕਸ਼ਨ ਟੈਸਟ ਮਤਲਬ ਆਪਣੇ ਜਿਹੜੇ ਹੈਗੇ ਆ OT ਤੇ PT ਹੈਗੇ ਨੇ, ਉਹ ਆਪਾਂ ਕਰਵਾ ਸਕਦੇ ਹੈਗੇ ਆ। ਦੂਜਾ ਮੋਸਟ ਇੰਪੋਰਟੈਂਟ ਜਿਹੜੇ ਟੈਸਟ ਹੈਗੇ ਨੇ, ਆਪਾਂ ਆਪਣੇ ਕਾਲੇ ਪੀਲੀਏ ਲਈ ਟੈਸਟ ਕਰਵਾਉਣੇ, ਜਿਹਨੂੰ ਆਪਾਂ ਕਹੀਏ ਕਿ ਹੈਪਾਟਾਈਟਿਸ ਬੀ, ਹੈਪਾਟਾਈਟਿਸ ਸੀ ਟੈਸਟ ਕਰਵਾਉਣੇ ਹੈਗੇ ਨੇ। ਉਸ ਤੋਂ ਬਾਅਦ ਜੇ ਆਪਾਂ ਅੱਗੇ ਵਧੀਏ ਤਾਂ ਆਪਣੇ ਕੋਲ ਆ ਜਾਂਦਾ ਹੈਗਾ ਅਲਟਰਾਸਾਊਂਡ। ਅਲਟਰਾਸਾਊਂਡ ਦੇ ਵਿੱਚ ਆਪਣੇ ਕੋਲ ਇਨੀਸ਼ੀਅਲ ਜਿਹੜੀ ਲੀਵਰ ਦੀ ਕੋਈ ਵੀ ਖਰਾਬੀ ਹੈਗੀ ਆ ਉਹ ਪਤਾ ਲੱਗ ਜਾਂਦੀ ਹੈ, ਬਟ ਅੱਜ ਕੱਲ ਅਲਟਰਾਸਾਊਂਡ ਤੋਂ ਉੱਪਰ ਇੱਕ ਹੋਰ ਆਪਣੇ ਕੋਲ ਟੈਸਟ ਹੈਗਾ, ਉਹ ਹੈਗਾ ਫਾਈਬਰੋਸਕੈਨ। ਫਾਈਬਰੋਸਕੈਨ ਦੇ ਵਿੱਚ ਐਗਜੈਕਟਲੀ ਆਪਾਂ ਨੂੰ ਇਹ ਪਤਾ ਲੱਗ ਜਾਂਦਾ ਕਿ ਆਪਣੇ ਜਿਹੜਾ ਲੀਵਰ ਹੈਗਾ ਉਹ ਕਿੰਨੀ ਉਹਦੇ ਵਿੱਚ ਚਰਬੀ ਜੰਮ ਗਈ ਹੈਗੀ ਆ, ਕਿੰਨੇ ਪਰਸੈਂਟੇਜ ਜਿਹੜੀ ਆਪਣੇ ਲੀਵਰ ਦੀ ਜਿਹੜੀ ਖਰਾਬੀ ਹੈਗੀ ਆ ਉਹ ਹੋ ਚੁੱਕੀ ਹੈਗੀ ਆ। ਹੁਣ ਇਹ ਤਾਂ ਸੀ ਮੋਟੇ ਮੋਟੇ ਜਿਹੜੇ ਲੀਵਰ ਦੇ ਟੈਸਟ ਹੈਗੇ ਨੇ, ਬਟ ਕਈ ਪੇਸ਼ੈਂਟਸ ਨੇ ਜਿਨ੍ਹਾਂ ਨੂੰ ਆਪਾਂ ਕਹੀਏ ਕਿ ਸ਼ੂਗਰ ਹੈ ਜਾਂ ਕੋਲੈਸਟ੍ਰੋਲ ਹੈਗਾ, ਉਹਨਾਂ ਵਿੱਚ ਆਪਾਂ ਸ਼ੂਗਰ ਦੇ ਲੈਵਲਸ ਜਿਹਨੂੰ ਆਪਾਂ ਕਹੀਏ ਕਿ ਖਾਲੀ ਪੇਟ ਸ਼ੂਗਰ ਹੋਗੀ ਜਾਂ ਖਾਣਾ ਖਾਣ ਤੋਂ ਬਾਅਦ ਸ਼ੂਗਰ ਹੋਗੀ, ਜਾਂ ਆਪਾਂ ਜਿਹਨੂੰ ਕਹੀਏ ਕਿ 3 ਮਹੀਨਿਆਂ ਵਾਲੀ ਸ਼ੂਗਰ ਹੋਗੀ, HbA1c ਹੋਗੀ, ਉਸ ਤੋਂ ਬਾਅਦ ਆਪਾਂ ਕਹੀਏ ਕਿ ਕੋਲੈਸਟ੍ਰੋਲ ਲੈਵਲ, ਆਪਾਂ ਕਹਿੰਦੇ ਕਿ ਟੋਟਲ ਕੋਲੈਸਟ੍ਰੋਲ ਕਰਵਾ ਲਿਆ GLDL, ਕਿਉਂਕਿ ਇਹ ਜਿਹੜੇ ਸਾਰੇ ਟੈਸਟ ਹੈਗੇ ਨੇ ਇਹ ਵੀ ਆਪਣੇ ਜਿਗਰ ਜਾਂ ਲੀਵਰ ਦੀਆਂ ਬਿਮਾਰੀਆਂ ਦੇ ਨਾਲ ਉਨੇ ਹੀ ਇੰਪੋਰਟੈਂਟਲੀ ਜੁੜੇ ਹੋਏ ਨੇ, ਇਸ ਕਰਕੇ ਬਾਕੀ ਟੈਸਟ ਦੇ ਨਾਲ ਨਾਲ ਇਹ ਟੈਸਟ ਕਰਵਾਉਣੇ ਵੀ ਬਹੁਤ ਜ਼ਰੂਰੀ ਹੈ
0: ਜੀ। ਤੇ ਡਾਕਟਰ ਸਾਹਿਬ ਹੁਣ ਜੇ ਆਪਾਂ ਗੱਲ ਕਰੀਏ ਬਚਾਅ ਦੀ, ਤਾਂ ਤੁਸੀਂ ਕਿਰਪਾ ਕਰਕੇ ਸਰੋਤਿਆਂ ਨੂੰ ਜਾਣਕਾਰੀ ਦਿਓ ਵੀ ਜੇਕਰ ਸਰੋਤੇ ਆਪਣੇ ਜਿਗਰ ਦੀ ਸਿਹਤ ਨੂੰ ਵਧੀਆ ਰੱਖਣਾ ਚਾਹੁੰਦੇ ਨੇ, ਹੈਲਦੀ ਰੱਖਣਾ ਚਾਹੁੰਦੇ ਨੇ, ਤਾਂ ਉਹਦੇ ਵਾਸਤੇ ਉਹ ਕਿਹੜੇ ਕਿਹੜੇ ਬਚਾਅ ਦੇ ਤਰੀਕੇ ਵਰਤਣ ਤਾਂ ਕਿ ਉਹਨਾਂ ਨੂੰ ਲਿਵਰ ਦੀ ਕੋਈ ਸਮੱਸਿਆ ਹੋਵੇ ਹੀ ਨਾ?
1: ਬਚਾਅ ਦੇ ਵਾਸਤੇ ਸਭ ਤੋਂ ਪਹਿਲਾਂ ਜ਼ਰੂਰੀ ਹੈ ਆਪਾਂ ਨੂੰ ਇਹ ਪਤਾ ਹੋਵੇ ਕਿ ਇਹ ਜਿਹੜਾ ਆਪਣਾ ਲਿਵਰ ਦੀਆਂ ਬਿਮਾਰੀਆਂ ਨੇ ਇਹ ਫੈਲਦੀਆਂ ਕਿਸ ਤਰ੍ਹਾਂ ਹੈਗੀਆਂ ਨੇ। ਜਿਵੇਂ ਆਪਾਂ ਪਹਿਲਾਂ ਗੱਲ ਕੀਤੀ ਕਿ ਹੈਪਾਟਾਈਟਿਸ ਹੋ ਗਿਆ, ਹੈਪਾਟਾਈਟਿਸ ਏ ਹੋ ਗਿਆ ਜਾਂ ਈ ਹੋ ਗਿਆ, ਜਿਹਨੂੰ ਆਪਾਂ ਨੋਰਮਲ ਪੀਲੀਆ ਕਹਿੰਦੇ ਹਾਂ। ਲੋਕ ਬਹੁਤ ਸਾਰੇ ਆਪਣੇ ਕੋਲ ਆਣ ਕੇ ਜੀ ਮੈਨੂੰ ਨੋਰਮਲ ਪੀਲੀਆ ਹੋਇਆ ਸੀਗਾ, ਉਹ ਫੈਲਦਾ ਹੈਗਾ ਜੇ ਆਪਾਂ ਪ੍ਰਦੂਸ਼ਿਤ ਖਾਣਾ ਹੋ ਗਿਆ ਜਾਂ ਪ੍ਰਦੂਸ਼ਿਤ ਪਾਣੀ ਹੋ ਗਿਆ ਜਾਂ ਆਪਾਂ ਆਪਣੇ ਹੱਥ ਚੰਗੀ ਤਰ੍ਹਾਂ ਸਾਫ਼ ਨਹੀਂ ਕੀਤੇ ਖਾਣਾ ਖਾਣ ਤੋਂ ਪਹਿਲਾਂ, ਤਾਂ ਉਹਨਾਂ ਤਰੀਕਿਆਂ ਨਾਲ ਫੈਲਦਾ ਹੈਗਾ। ਦੂਜਾ ਆਪਣੇ ਕੋਲ ਆ ਜਾਂਦਾ ਹੈਗਾ ਹੈਪਾਟਾਈਟਿਸ ਬੀ ਜਾਂ ਹੈਪਾਟਾਈਟਿਸ ਸੀ, ਜਿਹਨੂੰ ਆਪਾਂ ਕਹਿੰਦੇ ਹਾਂ ਕਿ ਕਾਲਾ ਪੀਲੀਆ। ਹੁਣ ਕਾਲਾ ਪੀਲੀਆ ਜਿਹੜਾ ਫੈਲਦਾ ਹੈਗਾ, ਜਿਵੇਂ ਕਿ ਅੱਜ ਕੱਲ੍ਹ ਆਪਾਂ ਨੂੰ ਪਤਾ ਕਿ ਆਪਣੇ ਬਹੁਤ ਸਾਰੇ ਬੱਚੇ ਨੇ, ਬਹੁਤ ਸਾਰੇ ਨੌਜਵਾਨ ਨੇ ਜਿਹੜੇ ਕਿ ਇੰਜੈਕਸ਼ਨ ਵਗੈਰਾ ਲਗਾਉਂਦੇ ਨੇ, ਸੂਈਆਂ ਲਗਾਉਂਦੇ ਨੇ, ਜਿਹੜੀ ਇੱਕ ਸੂਈ ਬੱਚੇ ਨੇ ਲਗਾਈ ਉਹੀ ਨਾਲ ਜਿਹੜੇ ਦੂਜੇ ਬੱਚੇ ਨੇ ਉਹ ਨਸ਼ਾ ਕਰਦੇ ਨੇ, ਤਾਂ ਜਿਹੜੀਆਂ ਅਨਸੇਫ ਜਾਂ ਅਨਪ੍ਰੋਟੈਕਟਿਡ ਨੀਡਲਸ ਨੇ ਜਾਂ ਸਟਰਾਈਲ ਨੀਡਲਸ ਨਹੀਂ ਹੈਗੀਆਂ ਜਿਹੜੇ ਸਾਰੇ ਬੱਚੇ ਯੂਜ਼ ਕਰਦੇ ਰਹਿੰਦੇ ਨੇ ਆਪਸ ਵਿੱਚ, ਉਹਦੇ ਨਾਲ ਸਭ ਤੋਂ ਜ਼ਿਆਦਾ ਫੈਲ ਰਿਹਾ ਹੈਗਾ, ਬੋਥ ਹੈਪਾਟਾਈਟਿਸ ਬੀ ਤੇ ਹੈਪਾਟਾਈਟਿਸ ਸੀ।
0: ਜੀ ਡਾਕਟਰ ਸਾਹਿਬ, ਆਪਾਂ ਗੱਲ ਕਰ ਰਹੇ ਸੀ ਜੀ ਬਚਾਅ ਦੇ ਬਾਰੇ, ਤਾਂ ਕੋਈ ਹੋਰ ਗੱਲਬਾਤ ਜੋ ਤੁਸੀਂ ਸਰੋਤਿਆਂ ਦੇ ਨਾਲ ਸਾਂਝੀ ਕਰਨਾ ਚਾਹੁੰਦੇ ਹੋਵੋ ਜਾਂ ਮੇਰੇ ਤੋਂ ਪੁੱਛਣਾ ਰਹਿ ਗਿਆ ਹੋਵੇ ਤਾਂ ਜ਼ਰੂਰ ਤੁਸੀਂ ਸਾਂਝਾ ਕਰੋ।
1: ਹਾਂਜੀ, ਇੱਕ ਹੋਰ ਇੰਪੋਰਟੈਂਟ ਚੀਜ਼ ਹੈਗੀ ਆ ਕਿ ਅਨਪ੍ਰੋਟੈਕਟਿਡ ਸੈਕਸ, ਇਸ ਚੀਜ਼ ਨੂੰ ਵੀ ਅਵੋਇਡ ਕਰਨਾ ਚਾਹੀਦਾ ਹੈਗਾ, ਕਿਉਂਕਿ ਇਸ ਨਾਲ ਵੀ ਜਿਹੜਾ ਹੈਪਾਟਾਈਟਿਸ ਬੀ ਵਗੈਰਾ ਦੀ ਜਿਹੜੀ ਟਰਾਂਸਮਿਸ਼ਨ ਹੈ ਉਹ ਬਹੁਤ ਜ਼ਿਆਦਾ ਹੁੰਦੀ ਹੈਗੀ ਆ। ਹੋਰ ਆਪਾਂ ਅੱਗੇ ਸੋਚੀਏ ਤਾਂ ਕਈ ਵਾਰੀ ਕੀ ਹੁੰਦਾ ਕਿ ਜਿਹੜੀ ਮਦਰ ਹੈਗੀ ਆ, ਮਦਰ ਨੂੰ ਆਪਾਂ ਕਹੀਏ ਕਿ ਕਾਲਾ ਪੀਲੀਆ ਹੈਪਾਟਾਈਟਿਸ ਬੀ ਹੈ, ਉਹਦੇ ਤੋਂ ਜਿਹੜਾ ਬੱਚਾ ਹੈਗਾ, ਨਵਜੰਮਾ ਬੱਚਾ ਹੈਗਾ, ਉਹਨੂੰ ਵੀ ਚਾਂਸਿਸ ਹੈਗੇ ਨੇ ਕਿ ਉਹਨੂੰ ਵੀ ਹੈਪਾਟਾਈਟਿਸ ਬੀ ਹੋ ਸਕੇ, ਤਾਂ ਉਹਦੇ ਲਈ ਵੀ ਆਪਣੇ ਕੋਲ ਅੱਜ ਕੱਲ੍ਹ ਬਹੁਤ ਜ਼ਿਆਦਾ ਹੋਰ ਟ੍ਰੀਟਮੈਂਟਸ ਆ ਗਈਆਂ ਨੇ ਜਿਹਦੇ ਨਾਲ ਆਪਾਂ ਇਹ ਪ੍ਰੀਵੈਂਟ ਕਰ ਸਕਦੇ ਹੈਗੇ, ਆਪਾਂ ਬਚਾਅ ਕਰ ਸਕਦੇ ਕਿ ਅੱਗੇ ਜਾ ਕੇ ਜਿਹੜਾ ਬੱਚਾ ਹੈਗਾ, ਛੋਟਾ ਬੱਚਾ ਹੈਗਾ, ਉਹਨੂੰ ਉਸ ਨਾਲ ਕੋਈ ਵੀ ਕੰਪਲੀਕੇਸ਼ਨਸ ਨਾ ਹੋਣ।
0: ਜੀ, ਗੱਲ ਤਾਂ ਮੈਂ ਤੁਹਾਡੇ ਤੋਂ ਹੋਰ ਪੁੱਛਣਾ ਚਾਹ ਰਹੀ ਸੀ, ਪਰ ਵਿੱਚੋਂ ਗੱਲਾਂ ਚੋਂ ਗੱਲ ਇਹ ਨਿਕਲੇ ਜੀ ਕਿ ਤੁਸੀਂ ਗੱਲ ਕੀਤੀ ਜਿਵੇਂ ਅਕਸਰ ਅਸੀਂ ਕਹਿ ਦਿੰਦੇ ਹਾਂ ਵੀ ਇਹ ਇਲਜ਼ਾਮ ਲੱਗਦਾ ਵੀ ਜਿਹੜੇ ਲੋਕ ਸ਼ਰਾਬ ਪੀਂਦੇ ਨੇ ਸਿਰਫ ਉਹਨਾਂ ਨੂੰ ਹੀ ਲਿਵਰ ਦੀ ਜਾਂ ਜਿਗਰ ਦੀ ਸਮੱਸਿਆ ਹੋ ਸਕਦੀ ਹੈ, ਪਰ ਅਸੀਂ ਦੇਖ ਰਹੇ ਹਾਂ ਕਿ ਡਿਜ਼ੀਜ਼ ਬਰਡਨ ਬਹੁਤ ਜ਼ਿਆਦਾ ਵੱਧ ਗਿਆ, ਈਵਨ ਜਿਹੜੀਆਂ ਫੀਮੇਲ ਨੇ, ਵਿਮੈਨ ਨੇ, ਉਹਨਾਂ ਦੇ ਵਿੱਚ ਵੀ ਲਿਵਰ ਦੀਆਂ ਸਮੱਸਿਆਵਾਂ ਆ ਗਈਆਂ ਔਰ ਉਹ ਕੋਈ ਸ਼ਰਾਬ ਨਹੀਂ ਪੀਂਦੀਆਂ, ਸੇਵਨ ਨਹੀਂ ਕਰਦੀਆਂ। ਇਸ ਬਿਮਾਰੀ ਬਾਰੇ ਵੀ ਥੋੜਾ ਜਿਹਾ ਵਿਸਥਾਰ ਸਹਿਤ ਸਰੋਤਿਆਂ ਨੂੰ ਜਾਣਕਾਰੀ ਦਿਓ ਵੀ ਇਹ ਕੀ ਬਿਮਾਰੀ ਹੁੰਦੀ ਹੈ ਤੇ ਇਹਦੇ ਚਿੰਨ ਲੱਛਣ ਕੀ ਹੁੰਦੇ ਨੇ?
1: ਇਹਦੇ ਵਿੱਚ ਆਪਾਂ ਸਭ ਤੋਂ ਜ਼ਿਆਦਾ ਜਿਵੇਂ ਆਪਾਂ ਕਹੀਏ ਕਿ ਅੱਜ ਕੱਲ੍ਹ ਜਿਹੜੀ ਆਪਣੀ ਡਾਇਟ ਹੈ ਤਾਂ ਜਿਹੜੀ ਆਪਣੀ ਸੀਡੈਂਟਰੀ ਲਾਈਫ ਸਟਾਈਲ ਹੈਗੀ ਆ ਕਿ ਆਪਾਂ ਸਾਰਾ ਦਿਨ ਜਿਵੇਂ ਬੈਠੇ ਰਹਿੰਦੇ ਹੈਗੇ, ਬੈਠਣ ਵਾਲੇ ਜਿਹੜੇ ਕੰਮ ਹੈਗੇ ਨੇ, ਜਾਂ ਆਪਾਂ ਜਿਹੜਾ ਵੀ ਭੋਜਨ ਖਾਂਦੇ ਹੈਗੇ ਆ ਜਿਹਦੇ ਵਿੱਚ ਆਪਾਂ ਬਹੁਤ ਜ਼ਿਆਦਾ ਜੰਕ ਫੂਡ ਖਾਂਦੇ ਹਾਂ, ਬਹੁਤ ਜ਼ਿਆਦਾ ਫੈਟੀ ਫੂਡ ਖਾਂਦੇ ਹਾਂ, ਬਾਹਰ ਦਾ ਖਾਣਾ ਜ਼ਿਆਦਾ ਖਾਂਦੇ ਹੈਗੇ ਆ, ਤਾਂ ਇਹ ਦੋ ਪ੍ਰਮੁੱਖ ਹੋਰ ਕਾਰਨ ਨੇ ਸ਼ਰਾਬ ਤੋਂ ਇਲਾਵਾ ਜਿਨ੍ਹਾਂ ਕਰਕੇ ਜਿਹੜੀਆਂ ਜਿਗਰ ਦੀਆਂ ਪ੍ਰੋਬਲਮਸ ਹੈਗੀਆਂ ਨੇ ਉਹ ਬਹੁਤ ਜ਼ਿਆਦਾ ਆਪਣੀ ਇਸ ਪੀੜ੍ਹੀ ਵਿੱਚ ਆ ਰਹੀਆਂ ਨੇ। ਪਹਿਲਾਂ ਆਪਾਂ ਕਹੀਏ ਕਿ ਬਹੁਤ ਜ਼ਿਆਦਾ ਕਹਿੰਦੇ ਸੀਗੇ ਕਿ ਜਿਹੜੇ ਸਿਰਫ ਸ਼ਰਾਬ ਪੀਂਦੇ ਨੇ ਉਹਨਾਂ ਦਾ ਜਿਗਰ ਖਰਾਬ ਹੁੰਦਾ ਸੀਗਾ, ਬਟ ਹੁਣ ਇਹਨਾਂ ਚੀਜ਼ਾਂ ਕਰਕੇ ਜਿਹੜੇ ਅੱਜ ਕੱਲ੍ਹ ਦੀ ਆਪਣੀ ਪੀੜ੍ਹੀ ਹੈਗੀ ਆ ਉਹਦੇ ਵਿੱਚ ਜਿਗਰ ਜਾਂ ਲਿਵਰ ਦੀਆਂ

0: ਆਪਾਂ ਅਰਲੀ ਸਟੇਜ ਤੇ ਉਸ ਚੀਜ਼ ਨੂੰ ਫੜ ਲਈਏ ਤਾਂ ਕਿ ਉਹ ਇਸ ਤੱਕ ਪਹੁੰਚਣ ਹੀ ਨਾ ਕਿ ਆਪਣਾ ਜਿਹੜਾ ਲੀਵਰ ਹੈਗਾ ਜਾਂ ਜਿਗਰ ਹੈਗਾ ਉਹ ਅਫੈਕਟ ਹੋ ਸਕੇ।
1: ਜੀ, ਇੱਕ ਗੱਲ ਮੈਂ ਹੋਰ ਡਾਕਟਰ ਸਾਹਿਬ ਇਹਦੇ ਵਿੱਚ ਜੋੜਨਾ ਚਾਹਾਂਗੀ, ਜਿਵੇਂ ਤੁਸੀਂ ਗੱਲ ਕੀਤੀ ਵੀ ਟੈਲੈਂਟ ਜਾਂ ਕੰਮ ਕਰਦੇ ਆ ਜਿਹੜੇ ਲੋਕ, ਇੱਕ ਹੋਰ ਕੈਟੇਗਰੀ ਦੇ ਲੋਕ ਨੇ ਜੀ ਵੀ ਜਿਹੜੇ ਓਬੀਜ਼ ਨੇ ਕਿਉਂਕਿ ਉਹ ਮੰਜੇ ਤੇ ਬੈਠੇ ਆ ਜਾਂ ਫਿਰ ਉਹ ਤੋਰਾ ਫੇਰਾ ਨਹੀਂ ਕਰ ਰਹੇ, ਵਾਕ ਨਹੀਂ ਕਰਦੇ ਜਾਂ ਘਰ ਦਾ ਕੰਮ ਨਹੀਂ ਕਰਦੇ, ਇਸ ਕਰਕੇ ਉਹਨਾਂ ਨੂੰ ਸ਼ੂਗਰ ਦੀ ਪ੍ਰੋਬਲਮ ਹੋਈ ਹੈ ਤੇ ਹੁਣ ਉਹ ਲਿਵਰ ਦੀ ਸਮੱਸਿਆ ਵੱਲ ਨੂੰ ਵੱਧ ਰਹੇ ਨੇ, ਉਹਨਾਂ ਨੂੰ ਕੀ ਸੁਝਾਅ ਦਿਓਗੇ ਜਿਹੜੇ ਕਹਿੰਦੇ ਆ ਜੀ ਮੇਰੇ ਗੋਡੇ ਦੁਖਦੇ ਆ, ਮੈਂ ਤੁਰਿਆ ਨਹੀਂ ਜਾਂਦਾ ਜਾਂ ਮੈਨੂੰ ਆਹ ਸਮੱਸਿਆ?
0: ਹਾਂ, ਇਹ ਵੀ ਬਹੁਤ ਸਾਰੇ ਆਉਂਦੇ ਕਿਉਂਕਿ ਆਪਾਂ ਨੂੰ ਜਿਵੇਂ ਪਤਾ ਕਿ ਬਹੁਤ ਜ਼ਿਆਦਾ ਬਜ਼ੁਰਗ ਲੋਕ ਨੇ ਜਿਹੜੇ ਕਹਿਣਗੇ ਕਿ ਜੀ ਮੈਨੂੰ ਤਾਂ ਜੀ ਗੋਡਿਆਂ ਦੀ ਇੰਨੀ ਦਿੱਕਤ ਹੈਗੀ ਕਿ ਮੈਂ ਤਾਂ ਤੁਰ ਹੀ ਨਹੀਂ ਸਕਦਾ ਹੈਗਾ, ਉਹਨਾਂ ਵਿੱਚ ਆਪਾਂ ਇਹ ਕਹਾਂਗੇ ਕਿ ਐਟਲੀਸਟ ਚਲੋ ਜਿੰਨਾ ਕਿ ਤੁਸੀਂ ਤੁਰ ਸਕਦੇ ਹੋ ਤੁਰੋ, ਬਟ ਮੇਨ ਆਪਣੀ ਡਾਇਟ ਵੱਲ ਧਿਆਨ ਰੱਖੋ ਤਾਂ ਕਿ ਆਪਣੀ ਜਿਹੜੀ ਸ਼ੂਗਰ ਲੈਵਲਸ ਨੇ ਜਾਂ ਉਹ ਚੀਜ਼ਾਂ ਆਪਣੀਆਂ ਜ਼ਿਆਦਾ ਕੰਟਰੋਲ 'ਚ ਰਹਿਣ ਤਾਂ ਕਿ ਉਸ ਚੀਜ਼ ਨਾਲ ਆਪਣਾ ਜਿਹੜਾ ਲੀਵਰ ਹੈਗਾ ਜਾਂ ਜਿਗਰ ਹੈਗਾ ਉਹ ਅਫੈਕਟ ਨਾ ਹੋਵੇ।
1: ਜੀ ਡਾਕਟਰ ਸਾਹਿਬ, ਇਹ ਕਿਉਂਕਿ ਹਰ ਤਰ੍ਹਾਂ ਦੇ ਜਿਵੇਂ ਮਰੀਜ਼ ਆਪਾਂ ਨੂੰ ਦੇਖਣ ਨੂੰ ਮਿਲਦੇ ਆ ਹਨਾ, ਅੱਜ ਕੱਲ੍ਹ ਵੈਸੇ ਤੁਹਾਡੇ ਕੋਲ ਤਾਂ ਉਹ ਲੋਕ ਵੀ ਆਉਂਦੇ ਹੋਣਗੇ ਜਿਹੜੇ ਆਪਣਾ ਖੁਦ ਦੇਖ ਕੇ ਡਾਇਗਨੋਸ ਆਉਂਦੇ ਹੋਣਗੇ ਤੇ ਤੁਹਾਨੂੰ ਸਿਰਫ ਆ ਕੇ ਕਹਿੰਦੇ ਹੋਣਗੇ ਆਹ ਮੈਨੂੰ ਦਵਾਈ ਲਿਖ ਦਿਓ ਜੀ ਜਾਂ ਮੈਨੂੰ ਆਹ ਸਮੱਸਿਆਵਾਂ ਆ ਰਹੀਆਂ ਨੇ।
0: ਹਾਂਜੀ ਹਾਂਜੀ, ਬਹੁਤ ਸਾਰੇ ਲੋਕ ਹੁੰਦੇ ਕਿ ਆਪਣੀ ਬਿਮਾਰੀ ਦਾ ਪਹਿਲਾਂ ਤੁਸੀਂ ਆਪਾਂ ਜਿਹਨੂੰ ਕਹਿੰਦੇ ਕਿ ਗੂਗਲ ਗੁਰੂ ਤੋਂ ਹਨਾ ਸਾਰਾ ਕੁਛ ਪੜ੍ਹ ਕੇ ਆ ਕੇ ਦੱਸਣਗੇ ਕਿ ਏਦਾਂ ਏਦਾਂ ਕਰਕੇ ਹੈਗਾ ਜੀ, ਮੈਨੂੰ ਤਾਂ ਇਹ ਲੱਗਦਾ ਕਿ ਇਹ ਚੀਜ਼ ਹੈਗੀ ਆ। ਹਰ ਕਿਸੇ ਨੂੰ ਇਹ ਕਹਿੰਦੀ ਹੈ ਕਿ ਜੋ ਵੀ ਗੂਗਲ ਤੇ ਲਿਖਿਆ ਹੁੰਦਾ ਹੈਗਾ ਉਹ ਸੱਚ ਨਹੀਂ ਹੁੰਦਾ ਹੈਗਾ, ਹਰ ਪੇਸ਼ੈਂਟ ਹੈ ਉਹ ਅਲੱਗ ਅਲੱਗ ਵੇਰੀ ਕਰਦਾ ਹੈਗਾ, ਕਿਸੇ ਨੂੰ ਇੱਕ ਚੀਜ਼ ਨਾਲ ਅਫੈਕਟ ਆਏਗਾ, ਕਿਸੇ ਨੂੰ ਦੂਸਰੀ ਚੀਜ਼ ਨਾਲ ਅਫੈਕਟ ਆਏਗਾ, ਤਾਂ ਗੂਗਲ ਦੀ ਹਰ ਚੀਜ਼ ਨੂੰ ਆਪਣੇ ਆਪ ਤੇ ਉਹਦੇ ਤੇ ਨਾ ਕਰੋ।
1: ਜੀ ਡਾਕਟਰ ਸਾਹਿਬ, ਜਦੋਂ ਲੋਕ ਟੈਸਟ ਕਰਾਉਂਦੇ ਨੇ, ਦੇਖੋ ਇੱਕ ਤਾਂ ਨਾ ਬਹੁਤ ਜ਼ਿਆਦਾ ਪ੍ਰਚਲਨ ਦੇ ਵਿੱਚ ਹੈ ਕਿ ਆਪਣੀ ਮਰਜ਼ੀ ਨਾਲ ਹਰ ਕੋਈ ਟੈਸਟ ਕਰਵਾ ਲੈਂਦਾ, ਜਦੋਂ ਕਿ ਅਸੀਂ ਇਸ ਮੰਚ ਰਾਹੀਂ ਇਸ ਮਾਧਿਅਮ ਰਾਹੀਂ ਸਾਡੇ ਸਰੋਤਿਆਂ ਨੂੰ ਵਾਰ ਵਾਰ ਬੇਨਤੀ ਕਰਦੇ ਹਾਂ ਕਿ ਬਿਨਾਂ ਡਾਕਟਰੀ ਸਲਾਹ ਦੇ ਤੁਸੀਂ ਕੋਈ ਵੀ ਕਿਸੇ ਤਰ੍ਹਾਂ ਦਾ ਟੈਸਟ ਨਾ ਕਰਵਾਓ, ਤਾਂ ਦੇਖਣ 'ਚ ਇਹ ਆਉਂਦਾ ਵੀ ਜਿਨ੍ਹਾਂ ਨੂੰ ਥੋੜਾ ਜਿਹਾ ਮੋਟਾਪਾ ਹੋਵੇ ਜਾਂ ਕਈ ਵਾਰ ਮੋਟਾਪਾ ਵੀ ਨਹੀਂ ਹੁੰਦਾ ਪਰ ਉਮਰ ਦੇ ਮੰਨ ਲਓ 30 ਤੋਂ ਲੈ ਕੇ 40 ਦੇ ਅਗਰ ਵਿੱਚ ਨੇ, ਉਹ ਜਦੋਂ ਆਪਣਾ ਲਿਵਰ ਦਾ ਟੈਸਟ ਕਰਾਉਂਦੇ ਆ ਤਾਂ ਉਹਦੇ ਵਿੱਚ ਆਉਂਦਾ ਕਿ ਜੀ ਤੁਹਾਡਾ ਫੈਟੀ ਲਿਵਰ ਹੈ, ਕਈਆਂ ਦੇ ਵਿੱਚ ਆਉਂਦਾ ਕਿ ਗ੍ਰੇਡ 1 ਹੈ ਜੀ, ਕਈਆਂ ਦਾ ਗ੍ਰੇਡ 2 ਵੀ ਆ ਜਾਂਦਾ, ਸੋ ਇਸ ਬਿਮਾਰੀ ਬਾਰੇ ਵੀ ਸਰੋਤਿਆਂ ਨੂੰ ਜਾਣਕਾਰੀ ਦਿਓ ਜੀ ਕਿ ਇਹ ਬਿਮਾਰੀ ਅਗਰ ਹੈ ਤਾਂ ਸਾਨੂੰ ਫਿਰ ਕੀ ਕਰਨਾ ਚਾਹੀਦਾ।
0: ਉਹੀ ਹੈਗਾ ਨਾ ਕਿ ਜਿਹੜਾ ਫੈਟੀ ਲਿਵਰ ਆਪਾਂ ਕਹਿੰਦੇ ਕਿ ਸਭ ਤੋਂ ਪਹਿਲੀ ਸਟੇਜ 1 ਹੈ ਲਿਵਰ ਖਰਾਬ ਹੋਣ ਦੀ, ਔਰ ਸਭ ਤੋਂ ਜ਼ਿਆਦਾ ਇੰਪੋਰਟੈਂਟ ਚੀਜ਼ ਇਹਦੇ ਵਿੱਚ ਇਹ ਹੈਗੀ ਹੈ ਕਿ ਜਿਸ ਕਿਸੇ ਦਾ ਵੀ ਫੈਟੀ ਲਿਵਰ ਹੈ ਚਾਹੇ ਗ੍ਰੇਡ 1 ਹੈ ਚਾਹੇ ਗ੍ਰੇਡ 2 ਹੈ, ਤਾਂ ਇਹ ਉਹ ਸਟੇਜ ਹੈ ਜਿੱਥੇ ਆਪਾਂ ਲਿਵਰ ਨੂੰ ਠੀਕ ਕਰਕੇ ਉਹਨੂੰ ਨੋਰਮਲ ਵਾਪਸ ਆਪਣੇ ਨੋਰਮਲ ਜਿਹੜਾ ਜਿਗਰ ਹੈ ਜਾਂ ਨੋਰਮਲ ਲਿਵਰ ਤੇ ਲਿਆ ਸਕਦੇ ਹੈਗੇ ਆ। ਹੁਣ ਇਹਦੇ ਵਿੱਚ ਜਿਵੇਂ ਤੁਸੀਂ ਸਵਾਲ ਪੁੱਛਿਆ ਹੈਗਾ ਕਿ ਜਿਹੜਾ ਡਾਇਬਟੀਜ਼ ਤੇ ਫੈਟੀ ਲਿਵਰ ਹੈ, ਕਈ ਵਾਰੀ ਕੀ ਹੁੰਦਾ ਕਿ ਲੋਕਾਂ ਨੂੰ ਬਹੁਤ ਸਾਲਾਂ ਤੋਂ ਜਿਹੜੀ ਡਾਇਬਟੀਜ਼ ਹੁੰਦੀ ਬਟ ਉਹਨਾਂ ਨੂੰ ਜਿਹੜੇ ਸਿਮਟਮਸ ਨਹੀਂ ਆਉਂਦੇ ਹੈਗੇ ਜਾਂ ਉਹ ਆਪਾਂ ਕਹੀਏ ਕਿ ਟੈਸਟ ਨਹੀਂ ਕਰਵਾਉਂਦੇ ਹੈਗੇ, ਯੂਜਲੀ ਦੇਖਿਆ ਗਿਆ ਹੈਗਾ ਕਿ ਜਿਹਨਾਂ ਨੂੰ 15 ਤੋਂ 20 ਸਾਲਾਂ ਤੱਕ ਡਾਇਬਟੀਜ਼ ਦਾ ਰਿਹਾ ਹੈਗਾ, 15-20 ਸਾਲਾਂ ਬਾਅਦ ਉਹ ਜਿਗਰ ਨੂੰ ਜਾ ਕੇ ਅਫੈਕਟ ਕਰਦੀ ਹੈਗੀ ਆ, ਤਾਂ ਇਹ ਬਹੁਤ ਜ਼ਰੂਰੀ ਹੈਗਾ ਕਿ ਜੇ 30 ਈਅਰਸ ਐਂਡ ਅਬਵ ਹੈ ਜਾਂ ਆਪਾਂ ਨੂੰ ਬਹੁਤ ਜ਼ਿਆਦਾ ਓਬੀਜ਼ ਆ, ਆਪਾਂ ਨੂੰ ਬਹੁਤ ਜ਼ਿਆਦਾ ਮੋਟਾਪਾ ਹੈਗਾ ਜਾਂ ਆਪਣੀ ਫੈਮਿਲੀ ਹਿਸਟਰੀ ਹੈਗੀ ਆ, ਮਤਲਬ ਆਪਣੀ ਫੈਮਿਲੀ ਦੇ ਵਿੱਚ ਆਪਣੇ ਮਾਤਾ ਨੂੰ ਪਿਤਾ ਨੂੰ ਜਾਂ ਕਿਸੇ ਵੀ ਆਪਣੇ ਭਾਈ ਭੈਣ ਨੂੰ ਕੋਈ ਸ਼ੂਗਰ ਦੀ ਬਿਮਾਰੀ ਪਹਿਲਾਂ ਤੋਂ ਹੈ, ਤਾਂ ਉਹ ਬਹੁਤ ਜ਼ਰੂਰੀ ਹੈਗਾ ਕਿ ਆਪਾਂ ਵੀ ਆਪਣਾ ਐਟਲੀਸਟ ਇੱਕ ਬੇਸਲਾਈਨ ਟੈਸਟ ਜ਼ਰੂਰ ਕਰਵਾਈਏ ਤਾਂ ਕਿ ਆਪਾਂ ਨੂੰ ਇਹ ਪਤਾ ਚੱਲ ਸਕੇਗੀ ਕਿ ਆਪਾਂ ਨੂੰ ਸ਼ੂਗਰ ਦੀ ਬਿਮਾਰੀ ਨਹੀਂ ਹੈਗੀ। ਕਿਉਂਕਿ ਜੇ ਸ਼ੂਗਰ ਦੀ ਬਿਮਾਰੀ ਆਪਾਂ ਅਰਲੀ ਡਿਟੈਕਟ ਕਰਕੇ ਪਤਾ ਕਰਕੇ ਉਹਦੀ ਟ੍ਰੀਟਮੈਂਟ ਸਟਾਰਟ ਕਰਤੀ, ਆਪਣੀਆਂ ਦਵਾਈਆਂ ਸਟਾਰਟ ਕਰਤੀਆਂ, ਆਪਣਾ ਖਾਣ ਪੀਣ ਦਾ ਧਿਆਨ ਰੱਖਤਾ, ਤਾਂ ਫਿਰ ਉਹ ਆਪਣਾ ਜਿਗਰ ਤੇ ਅਫੈਕਟ ਨਹੀਂ ਕਰੇਗੀ ਅੱਗੇ ਜਾ ਕੇ।
1: ਜੀ ਡਾਕਟਰ ਸਾਹਿਬ, ਇੱਕ ਹੋਰ ਛੋਟਾ ਜਿਹਾ ਸਵਾਲ ਜੋ ਮੇਰੇ ਮਨ ਦੇ ਵਿੱਚ ਇਹ ਆਇਆ ਵੀ ਅਸੀਂ ਕਹਿ ਦਿੰਦੇ ਹਾਂ ਕਿ ਬਈ ਜਿਵੇਂ ਮੰਨ ਲਓ ਕੋਈ ਕਿਸੇ ਵੀ ਅੰਗ ਦੀ ਜੇ ਆਪਾਂ ਗੱਲ ਕਰੀਏ ਕੋਈ ਬਿਮਾਰੀ ਹੋਗੀ ਤਾਂ ਆਪਾਂ ਕਹਿੰਦੇ ਕਿ ਭਾਈ ਦਵਾਈ ਲੈਣੀ ਚਾਹੀਦੀ ਹੈ ਤੇ ਬਹੁਤ ਜ਼ਰੂਰੀ ਹੈ ਕਿ ਆਪਣੀ ਉਸ ਦਵਾਈ ਨੂੰ ਆਪਾਂ ਲਗਾਤਾਰਤਾ ਦੇ ਵਿੱਚ ਲੈਂਦੇ ਰਹਿਣਾ, ਪਰ ਸਾਡੇ ਸਰੋਤਿਆਂ ਨੂੰ ਤੁਸੀਂ ਇਹ ਜਾਣਕਾਰੀ ਦਿਓ ਕਿਉਂਕਿ ਬਹੁਤ ਜ਼ਿਆਦਾ ਡੂੰਘਾਈ ਦੇ ਵਿੱਚ ਤੁਸੀਂ ਆਪਣੇ ਇਹਨਾਂ ਸਬਜੈਕਟਸ ਨੂੰ ਪੜ੍ਹ ਕੇ ਮਤਲਬ ਇੱਥੋਂ ਤੱਕ ਪਹੁੰਚੇ ਹੋ, ਏਮਜ਼ ਹਸਪਤਾਲ ਬਠਿੰਡਾ ਦੇ ਵਿੱਚ ਬਤੌਰ ਤੁਸੀਂ ਐਸੋਸੀਏਟ ਪ੍ਰੋਫੈਸਰ ਕੰਮ ਕਰ ਰਹੇ ਹੋ, ਹੁਣ ਵੀ ਤੁਸੀਂ ਪੜ੍ਹਾਈ ਦੇ ਨਾਲ ਜੁੜੇ ਹੋਏ ਹੋ, ਕਿ ਇਹ ਜਿਹੜੀਆਂ ਦਵਾਈਆਂ ਜੋ ਅਸੀਂ ਖਾਂਦੇ ਹਾਂ, ਮੰਨ ਲਓ ਕਿਸੇ ਵੀ ਬਿਮਾਰੀ ਵਾਸਤੇ ਅਸੀਂ ਖਾ ਰਹੇ ਹਾਂ ਉਹਨੂੰ ਠੀਕ ਕਰਨ ਲਈ, ਕਿ ਇਹਨਾਂ ਦੇ ਕੋਈ ਮਾੜੇ ਪ੍ਰਭਾਵ ਵੀ ਸਾਡੇ ਜਿਗਰ ਦੇ ਉੱਤੇ ਪੈਂਦੇ ਨੇ ਜੀ, ਇਹਦੇ ਵਾਸਤੇ ਅਸੀਂ ਕੀ ਕਰ ਸਕਦੇ ਹਾਂ?
0: ਬਹੁਤ ਸਾਰੀਆਂ ਦਵਾਈਆਂ ਹੁੰਦੀਆਂ ਹੈਗੀਆਂ ਨੇ, ਆਪਾਂ ਕਹੀਏ ਕਿ ਚਲੋ ਜੇ ਜਿਗਰ ਖਰਾਬ ਹੋ ਗਿਆ ਜਾਂ ਲੀਵਰ ਖਰਾਬ ਹੋ ਗਿਆ ਹੈਗਾ ਉਸ ਨੂੰ ਠੀਕ ਕਰਨ ਵਾਸਤੇ ਤਾਂ ਚਲੋ ਆਪਾਂ ਦਵਾਈਆਂ ਖਾਣੀਆਂ ਹੀ ਖਾਣੀਆਂ ਨੇ, ਪਰ ਬਹੁਤ ਸਾਰੀਆਂ ਇੱਦਾਂ ਦੀਆਂ ਦਵਾਈਆਂ ਵੀ ਹੁੰਦੀਆਂ ਨੇ ਜਿਹੜੀਆਂ ਆਪਣੇ ਜਿਗਰ ਜਾਂ ਜਿਹੜਾ ਲੀਵਰ ਹੈਗਾ ਉਹਨੂੰ ਖਰਾਬ ਕਰ ਸਕਦੀਆਂ ਹੈਗੀਆਂ ਨੇ, ਜਿਹਦੇ ਵਿੱਚ ਆਪਾਂ ਕਹੀਏ ਕਿ ਕਈ ਵਾਰੀ ਆਪਾਂ ਕਹਿੰਦੇ ਹਾਂ ਕਿ ਟੀਬੀ ਦੀ ਦਵਾਈ ਹੈਗੀ ਹੈ, ਬਹੁਤ ਸਾਰੇ ਜਿਵੇਂ ਅੱਜ ਕੱਲ੍ਹ ਟੀਬੀ ਬਹੁਤ ਜ਼ਿਆਦਾ ਆਪਣੀ ਹੈਗੀ ਹੈ ਇਸ ਏਰੀਆ ਵਿੱਚ, ਤਾਂ ਜਿਹੜੇ ਲੋਕ ਟੀਬੀ ਦੀ ਦਵਾਈ ਖਾਂਦੇ ਆ ਤਾਂ ਜਿਹੜੀ ਟੀਬੀ ਦੀ ਦਵਾਈ ਹੈਗੀ ਹੈ ਉਹ ਵੀ ਡਾਇਰੈਕਟਲੀ ਜਿਹੜਾ ਆਪਣਾ ਜਿਗਰ ਹੈ ਜਾਂ ਲੀਵਰ ਹੈ ਉਹਨੂੰ ਉਹ ਅਫੈਕਟ ਕਰ ਦਿੰਦੀ ਹੈਗੀ ਹੈ, ਤਾਂ ਇਸ ਕਰਕੇ ਬਹੁਤ ਜ਼ਰੂਰੀ ਹੈ ਕਿ ਜਦੋਂ ਵੀ ਆਪਾਂ ਟੀਬੀ ਦੀ ਦਵਾਈ ਖਾਂਦੇ ਹਾਂ ਤਾਂ ਆਪਾਂ ਜਿਹੜੇ ਆਪਣੇ

0: ਜਾਂ ਉਹ ਜਿਹੜੀ ਬਿਮਾਰੀ ਹੈਗੀ ਹੈ ਉਹ ਅੱਗੇ ਪ੍ਰੋਗਰੈਸ ਹੁੰਦੀ ਰਹਿੰਦੀ ਹੈ, ਫਿਰ ਆਪਾਂ ਦਵਾਈਆਂ ਦਾ ਸਹਾਰਾ ਲੈ ਕੇ ਉਹਨੂੰ ਇੱਕ ਤਰ੍ਹਾਂ ਨਾਲ ਸਟਾਪ ਕਰਨ ਦੀ ਕੋਸ਼ਿਸ਼ ਕਰਦੇ ਹੈਗੇ।
1: ਜੀ ਡਾਕਟਰ, ਅਗਲਾ ਸਵਾਲ ਜੋ ਮੈਂ ਤੁਹਾਡੇ ਤੋਂ ਪੁੱਛਣਾ ਚਾਹਾਂਗੀ ਉਹ ਇਹ ਹੈ ਜੀ, ਕਿਉਂਕਿ ਸਵਾਲ ਬਹੁਤ ਜ਼ਿਆਦਾ ਨੇ ਔਰ ਸਮਾਂ ਜਿਹੜਾ ਹੁੰਦਾ ਜੀ ਉਹ ਸੀਮਿਤ ਹੀ ਹੁੰਦਾ, ਤਾਂ ਹੁਣ ਤੁਸੀਂ ਕਿਰਪਾ ਕਰਕੇ ਸਰੋਤਿਆਂ ਨੂੰ ਜਾਣਕਾਰੀ ਦੇ ਦਿਓ ਜੀ ਕਿ ਅਸੀਂ ਕਹਿੰਦੇ ਹਾਂ ਕਿ ਜੀ ਫਲਾਣੇ ਦਾ ਲਿਵਰ ਖਰਾਬ ਹੋ ਗਿਆ, ਸੋ ਇਸ ਬਿਮਾਰੀ ਤੋਂ ਕੀ ਭਾਵ ਹੈ ਜੀ ਤੇ ਸਾਨੂੰ ਫਿਰ ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ, ਬਈ ਸਾਡਾ ਅਗਰ ਲਿਵਰ ਖਰਾਬ ਹੋ ਚੁੱਕਿਆ ਤਾਂ ਅਸੀਂ ਕੀ ਕਰੀਏ ਜੀ?
0: ਇੱਕ ਆਪਾਂ ਜਦੋਂ ਕਹਿੰਦੇ ਹਾਂ ਕਿ ਲਿਵਰ ਖਰਾਬ ਹੋ ਗਿਆ, ਲਿਵਰ ਖਰਾਬ ਹੋਣਾ ਮਤਲਬ ਆਪਣੇ ਕੋਲ ਐਡਵਾਂਸ ਸਟੇਜ ਆਫ ਲਿਵਰ ਫੇਲੀਅਰ ਉਹ ਪਹੁੰਚ ਚੁੱਕੀ ਹੈਗੀ, ਜਿਹਦੇ ਵਿੱਚ ਮੈਂ ਆਲਰੇਡੀ ਪਹਿਲਾਂ ਦੱਸਿਆ ਕਿ ਆਪਣੇ ਜਿਹੜੇ ਸਿਮਟਮਸ ਨੇ ਉਹ ਆਪਣਾ ਇਹ ਹੈਗਾ ਕਿ ਪੇਟ ਵਿੱਚ ਪਾਣੀ ਭਰਨਾ ਹੈਗਾ, ਆਪਣੇ ਜਿਹੜੇ ਪੈਰਾਂ ਤੇ ਸੋ ਜਾਣੀ ਹੈਗੀ ਆ, ਖੂਨ ਦੀ ਉਲਟੀ ਆਉਣੀ ਹੈਗੀ ਆ, ਜਾਂ ਏਦਾਂ ਆਪਾਂ ਕਹੀਏ ਕਿ ਬੇਹੋਸ਼ੀ ਹੋ ਜਾਣੀ ਹੈਗੀ ਆ ਬਾਰ ਬਾਰ, ਤਾਂ ਸਭ ਤੋਂ ਇੰਪੋਰਟੈਂਟ ਇਹ ਹੈਗਾ ਕਿ ਜੇ ਇਹ 4-5 ਲੱਛਣ ਹੈਗੇ ਨੇ ਤਾਂ ਸਭ ਤੋਂ ਜ਼ਿਆਦਾ ਜ਼ਰੂਰੀ ਹੈਗਾ ਕਿ ਆਪਾਂ ਹੋਸਪਿਟਲ ਵਿੱਚ ਜਾ ਕੇ ਆਪਣੇ ਆਪ ਨੇ ਟੈਸਟ ਕਰਵਾ ਕੇ ਇਸ ਚੀਜ਼ ਦਾ ਇਲਾਜ ਕਰਵਾਈਏ, ਕਿਉਂਕਿ ਇਹ ਉਹ ਸਟੇਜ ਪਹੁੰਚ ਚੁੱਕੀ ਹੈ ਜਿਸ ਤੋਂ ਆਪਾਂ ਵਾਪਿਸ ਆਪਣੇ ਲੀਵਰ ਨੂੰ ਠੀਕ ਨਹੀਂ ਕਰ ਸਕਦੇ, ਔਰ ਜੇ ਆਪਾਂ ਇਹਨਾਂ ਚੀਜ਼ਾਂ ਦਾ ਇਲਾਜ ਨਹੀਂ ਕਰਾਵਾਂਗੇ ਬਾਰ ਬਾਰ, ਜਿਵੇਂ ਆਪਾਂ ਕਹੀਏ ਕਿ ਖੂਨ ਦੀ ਉਲਟੀ ਆ ਜਾਂਦੀ ਹੈਗੀ ਆ, ਜਾਂ ਇਹ ਚੀਜ਼ਾਂ ਹੈਗੀਆਂ ਕਿ ਅੱਗੇ ਆਪਣੇ ਹੋਰ ਹਾਰਟ ਤੇ ਜਾਂ ਕਿਡਨੀ ਤੇ ਅਸਰ ਪਾ ਦਿੰਦੀ ਹੈਗੀ, ਤਾਂ ਉਹ ਆਪਣੇ ਇੱਕ ਤਰ੍ਹਾਂ ਨਾਲ ਜਾਨਲੇਵਾ ਹੋ ਜਾਂਦੀ ਹੈਗੀ ਆ।
1: ਤੇ ਡਾਕਟਰ ਸਾਹਿਬ ਇੱਕ ਜਾਣਕਾਰੀ ਦੇ ਵਿੱਚ ਵਾਧਾ ਕਰਿਓ ਜੀ, ਜਿਵੇਂ ਆਪਾਂ ਬਾਕੀ ਅੰਗਾਂ ਦੀ ਗੱਲ ਕਰਦੇ ਹਾਂ ਕਿ ਜੀ ਫਲਾਣੇ ਅੰਗ ਦਾ ਕੈਂਸਰ ਹੋ ਗਿਆ ਫਲਾਣੇ ਅੰਗ ਦਾ, ਕੀ ਜਿਗਰ ਦੇ ਕੇਸ ਦੇ ਵਿੱਚ ਵੀ ਹੁੰਦਾ ਕਿ ਇਸ ਦਾ ਵੀ ਕੋਈ ਕੈਂਸਰ ਹੋ ਜਾਂਦਾ, ਜਾਂ ਫਿਰ ਕੀ ਹੁੰਦੀ ਹੈ ਜੀ ਬਿਮਾਰੀ, ਇਸ ਬਾਰੇ ਥੋੜਾ ਜਿਹਾ ਦੱਸਿਓ ਜੀ।
0: ਹਾਂਜੀ, ਬਹੁਤ ਸਾਰੇ ਕੇਸਿਸ ਹੁੰਦੇ ਨੇ ਜਿਗਰ ਦਾ ਕੈਂਸਰ, ਆਪਾਂ ਕਹੀਏ ਕਿ ਜਦੋਂ ਆਪਾਂ ਕਹੀਏ ਕਿ ਬਹੁਤ ਲੰਬੇ ਟਾਈਮ ਤੋਂ ਜਿਗਰ ਦੀ ਜਿਹੜੀ ਬਿਮਾਰੀ ਸੀਗੀ ਉਹ ਪਰਸਿਸਟੈਂਟ ਰਹਿੰਦੀ ਰਹੀ, ਕੋਈ ਆਪਾਂ ਦਵਾਈ ਨਹੀਂ ਲਈ ਹੈਗੀ, ਤਾਂ ਅਲਟੀਮੇਟਲੀ ਜਿਹੜੀ ਐਂਡ ਸਟੇਜ ਹੈਗੀ ਆ ਲਿਵਰ ਦੀ ਉਹ ਹੈਗੀ ਆ ਲਿਵਰ ਕੈਂਸਰ, ਤੇ ਜਿਹੜਾ ਲਿਵਰ ਕੈਂਸਰ ਹੈਗਾ ਉਹਨਾਂ ਵਿੱਚੋਂ ਮੋਸਟ ਕਾਮਨ ਜਿਹੜੀ ਆਪਾਂ ਕਹੀਏ ਕਿ ਆਪਣੇ ਏਰੀਆ ਵਿੱਚ ਜਾਂ ਜਿਹੜੀ ਕੌਜ਼ ਹੈਗੀ ਆ ਉਹ ਇਹ ਹੈਗੀ ਕਿ ਕ੍ਰੋਨਿਕ ਜਿਹੜਾ ਆਪਣੇ ਕੋਲ ਪੀਲਿਆ ਹੋ ਜਾਂਦਾ ਹੈਗਾ, ਹੈਪਾਟਾਈਟਿਸ ਬੀ ਜਾਂ ਸੀ ਪੀਲਿਆ ਹੋ ਜਾਂਦਾ ਹੈਗਾ, ਜਾਂ ਫਿਰ ਜ਼ਿਆਦਾ ਤੋਂ ਜ਼ਿਆਦਾ ਸ਼ਰਾਬ ਦੀ ਵਰਤੋਂ ਕਰਨ, ਇਹਨਾਂ ਦੋ ਮੁੱਖ ਕਾਰਨਾਂ ਕਰਕੇ ਇਹ ਹੁੰਦਾ ਕਿ ਅਲਟੀਮੇਟਲੀ ਅਨਟਰਮੀਨਲ ਜਿਹੜੀ ਹੈਗੀ ਆ ਲਿਵਰ ਕੈਂਸਰ ਹੈਗੀ ਆ ਉਹ ਸਟੇਜ ਆਪਣੇ ਕੋਲ ਪਹੁੰਚ ਜਾਂਦੀ ਹੈਗੀ ਆ।
1: ਜੀ, ਤੇ ਡਾਕਟਰ ਸਾਹਿਬ ਜੇਕਰ ਇਸ ਤਰ੍ਹਾਂ ਦੀ ਕੋਈ ਸਮੱਸਿਆ ਕਿਸੇ ਨੂੰ ਆ ਜਾਂਦੀ ਹੈ ਤਾਂ ਉਸ ਕੇਸ ਦੇ ਵਿੱਚ ਤੁਸੀਂ ਕੀ ਸਲਾਹ ਦੇਣਾ ਚਾਹੋਗੇ?
0: ਆਪਾਂ ਇਹ ਸੋਚੀਏ ਕਿ ਜੇ ਆਪਣੇ ਕੋਈ ਪੇਸ਼ੈਂਟ ਕੋਈ ਆ ਹੀ ਗਿਆ ਕਿ ਜਿਹਨੂੰ ਲੱਗਦਾ ਕਿ ਹਾਂਜੀ ਮੈਨੂੰ ਇਹ ਹੋ ਸਕਦਾ, ਤਾਂ ਉਹਦੇ ਵਿੱਚ ਸਭ ਤੋਂ ਪਹਿਲਾਂ ਆਪਾਂ ਕੋਲ ਕੁਝ ਟੈਸਟ ਹੁੰਦੇ ਨੇ ਸਪੈਸੀਫਿਕ ਜਿਨ੍ਹਾਂ ਨੂੰ ਆਪਾਂ ਕਰਵਾ ਕੇ ਇਹ ਪਤਾ ਕਰਦੇ ਹਾਂ ਕਿ ਇਹਦੇ ਵਿੱਚ ਲਿਵਰ ਦਾ ਕੈਂਸਰ ਹੈ ਕਿ ਨਹੀਂ ਹੈ। ਕੁਝ ਬਲੱਡ ਟੈਸਟ ਹੁੰਦੇ ਨੇ ਜਿਨ੍ਹਾਂ ਨੂੰ ਆਪਾਂ ਕਹੀਏ ਕਿ ਟਿਊਮਰ ਮਾਰਕਰਸ ਹੁੰਦੇ ਹੈਗੇ ਨੇ, ਫਿਰ ਪੇਟ ਦਾ ਸੀਟੀ ਸਕੈਨ ਹੁੰਦਾ ਹੈਗਾ, ਤੇ ਫਿਰ ਆਪਾਂ ਨੂੰ ਇਹ ਵੀ ਦੇਖਣਾ ਪਏਗਾ ਕਿ ਜਿਹੜਾ ਇਹ ਲਿਵਰ ਦਾ ਕੈਂਸਰ ਹੋਇਆ ਇਹ ਆਪਣੇ ਹੋਰ ਅੰਗਾਂ ਵਿੱਚ ਅੱਗੇ ਤਾਂ ਨਹੀਂ ਫੈਲ ਗਿਆ ਹੈਗਾ, ਨਾਲ ਵਾਲੇ ਅੰਗਾਂ ਵਿੱਚ ਜਾਂ ਹੋਰ ਬੋਨਸ ਵਿੱਚ ਤਾਂ ਨਹੀਂ ਫੈਲ ਗਿਆ ਹੈਗਾ, ਉਹਦੇ ਲਈ ਫਿਰ ਆਪਣੇ ਕੋਲ ਪੈਟ ਸਕੈਨ ਵਗੈਰਾ ਹੁੰਦਾ ਹੈਗਾ। ਇਹ ਤਿੰਨੋਂ ਜਿਹੜੇ ਚਾਰ ਜਾਂ ਟੈਸਟ ਹੈਗੇ ਨੇ ਇਹ ਕਰਵਾ ਕੇ ਆਪਾਂ ਨੂੰ ਉਹਦੀ ਸਟੇਜਿੰਗ ਜਾਂ ਕਲਾਸੀਫਿਕੇਸ਼ਨ ਪਤਾ ਚੱਲ ਜਾਂਦੀ ਹੈਗੀ ਆ ਕਿ ਆਪਾਂ ਕਿਸ ਸਟੇਜ ਤੇ ਆ ਜਾਂ ਕਿਸ ਕਲਾਸੀਫਿਕੇਸ਼ਨ ਵਿੱਚ ਜਿਹੜੀ ਹੈਗੀ ਆ ਲਿਵਰ ਦਾ ਕੈਂਸਰ ਆ ਉਹ ਹੈਗਾ, ਤੇ ਹਰ ਸਟੇਜ ਦੇ ਅਕੋਰਡਿੰਗਲੀ ਆਪਾਂ ਉਸਦੇ ਅੱਗੇ ਲਈ ਮੈਡੀਕੇਸ਼ਨਸ ਨੇ ਦਵਾਈਆਂ ਬਣੀਆਂ ਹੋਈਆਂ ਨੇ ਜਿਸ ਨਾਲ ਆਪਾਂ ਉਹਨਾਂ ਨੂੰ ਟ੍ਰੀਟ ਕਰ ਸਕਦੇ
1: ਜੀ। ਇੱਕ ਡਾਕਟਰ ਸਾਹਿਬ ਬੜਾ ਮਹੱਤਵਪੂਰਨ ਸਵਾਲ ਜੀ, ਅੱਜ ਕੱਲ ਬੜੇ ਲੋਕ ਇਹ ਗੱਲ ਕਰਦੇ ਨੇ ਕਿ ਬਈ ਹਸਪਤਾਲਾਂ ਦੇ ਵਿੱਚ ਤਾਂ ਗੇੜੇ ਲਾਉਣੇ ਪੈਂਦੇ ਆ ਜੀ, ਸਮਾਂ ਬਹੁਤ ਲੱਗਦਾ ਗਾ, ਤਾਂ ਉਹ ਕੁਝ ਇਸ ਤਰ੍ਹਾਂ ਦੇ ਅਲਟਰਨੇਟ ਲੱਭ ਲੈਂਦੇ ਨੇ ਕਿ ਦਵਾਈ ਐਲੋਪੈਥਿਕ ਦੀ ਥਾਂ ਤੇ ਕੋਈ ਹੋਰ ਕੋਈ ਵੀ ਐਕਸ ਵਾਈ ਜ਼ੈਡ ਆਪਾਂ ਉਹਦਾ ਨਾਮ ਨਹੀਂ ਲਵਾਂਗੇ। ਤੁਹਾਡੇ ਕੋਲ ਕੀ ਇਸ ਤਰ੍ਹਾਂ ਦੇ ਕੇਸ ਆਉਂਦੇ ਆ ਜਿਨ੍ਹਾਂ ਨੇ ਉਹ ਦਵਾਈ ਖਾਧੀ ਪਰ ਹਲੇ ਵੀ ਠੀਕ ਨਹੀਂ ਹੋਏ ਜਾਂ ਫਿਰ ਉਹਨਾਂ ਦੀ ਕੰਡੀਸ਼ਨ ਵਰਸਟ ਹੋ ਗਈ, ਖਰਾਬ ਹੋ ਗਈ ਪਹਿਲਾਂ ਦੇ ਨਾਲੋਂ ਵੀ? ਉਹਨਾਂ ਸਰੋਤਿਆਂ ਨੂੰ ਜੋ ਇਸ ਪ੍ਰੋਗਰਾਮ ਨੂੰ ਸੁਣ ਰਹੇ ਆ ਜਾਂ ਜਿਨ੍ਹਾਂ ਦੇ ਰਿਸ਼ਤੇਦਾਰਾਂ ਨਾਲ ਇੱਦਾਂ ਹੋ ਚੁੱਕਿਆ ਜਾਂ ਜਿਹੜੇ ਜਿਨ੍ਹਾਂ ਨੇ ਸ਼ੁਰੂਆਤ ਕੀਤੀ ਹੈ ਹਜੇ ਲੈਣ ਦੀ, ਕੀ ਸੁਨੇਹਾ ਕੀ ਸਲਾਹ ਦੇਣਾ ਚਾਹੋਗੇ?
0: ਦੇਖੋ, ਮੈਂ ਹਮੇਸ਼ਾ ਇਹ ਕਹਿੰਦੀ ਹੈਗੀ ਕਿ ਬਿਨਾਂ ਡਾਕਟਰੀ ਸਲਾਹ ਤੋਂ ਕੋਈ ਵੀ ਕਿਤੋਂ ਵੀ ਦਵਾਈ ਨਹੀਂ ਖਾਣੀ ਚਾਹੀਦੀ ਹੈਗੀ, ਕਿਉਂਕਿ ਜਦੋਂ ਤੱਕ ਆਪਾਂ ਨੂੰ ਬਿਮਾਰੀ ਦੀ ਸਟੇਜਿੰਗ ਜਾਂ ਬਿਮਾਰੀ ਦਾ ਲੈਵਲ ਨਹੀਂ ਪਤਾ ਹੈਗਾ, ਉਸ ਟਾਈਮ ਤੱਕ ਆਪਾਂ ਕੋਈ ਵੀ ਦਵਾਈ ਜਿਹੜੀ ਹੈਗੀ ਆ ਸਪੈਸੀਫਿਕਲੀ ਨਹੀਂ ਖਾ ਸਕਦੇ ਹੈਗੇ। ਔਰ ਸਿਰਫ ਇਹ ਹੈਗਾ ਕਿ ਜਿਵੇਂ ਆਪਾਂ ਕਹੀਏ ਕਿ ਬਹੁਤ ਸਾਰੇ ਲੋਕ ਜਿਵੇਂ ਸੁਣਿਆ ਸੀਗਾ ਕਿ ਉੱਥੇ ਉਹ ਦਵਾਈ ਦਿੰਦੇ ਹੈਗੇ ਆ ਉਹਦੇ ਨਾਲ ਉਹ ਠੀਕ ਹੋ ਜਾਂਦੇ ਹੈਗੇ ਨੇ, ਬਟ ਬਹੁਤ ਸਾਰੇ ਪੇਸ਼ੈਂਟ ਸਾਡੇ ਕੋਲ ਅੱਜ ਵੀ ਇੱਦਾਂ ਦੇ ਆਉਂਦੇ ਹੈਗੇ ਨੇ ਜਿਹੜੀ ਦਵਾਈ ਖਾ ਕੇ ਆਉਂਦੇ ਨੇ ਬਟ ਉਹਨਾਂ ਨੂੰ ਫਰਕ ਨਹੀਂ ਪੈਂਦਾ, ਇਨਫੈਕਟ ਕਿ ਉਹਨਾਂ ਦਾ ਹੋਰ ਜ਼ਿਆਦਾ ਅੱਗੇ ਪ੍ਰੋਬਲਮ ਹੋ ਜਾਂਦੀ ਹੈ, ਤੇ ਜਿਸ ਸਟੇਜ ਤੇ ਜੇ ਆਪਾਂ ਉਹਨਾਂ ਨੂੰ ਠੀਕ ਕਰ ਸਕਦੇ ਹੈਗੇ ਆ ਉਹ ਸਟੇਜ ਵੀ ਉਹਨਾਂ ਦੀ ਲੰਘ ਚੁੱਕੀ ਹੁੰਦੀ ਹੈ। ਇਸ ਕਰਕੇ ਮੇਰੀ ਹਮੇਸ਼ਾ ਹਰ ਕਿਸੇ ਨੂੰ ਇਹੀ ਸਲਾਹ ਰਹਿੰਦੀ ਹੈਗੀ ਕਿ ਪ੍ਰੋਪਰ ਡਾਕਟਰੀ ਸਲਾਹ ਲੈ ਕੇ ਪ੍ਰੋਪਰ ਆਪਣੇ ਜਿਹੜੇ ਟੈਸਟ ਕਰਵਾ ਕੇ ਫਿਰ ਹੀ ਆਪਾਂ ਨੂੰ ਕੋਈ ਪ੍ਰੋਪਰ ਮੈਡੀਸਿਨ ਸਟਾਰਟ ਕਰਨੀ ਚਾਹੀਦੀ।
1: ਜੀ ਡਾਕਟਰ ਸਾਹਿਬ, ਬਹੁਤ ਡੂੰਘਾਈ ਦੇ ਨਾਲ ਵਿਸਥਾਰ ਸਹਿਤ ਤੁਸੀਂ ਸਰੋਤਿਆਂ ਨੂੰ ਜਾਣਕਾਰੀ ਪ੍ਰਦਾਨ ਕੀਤੀ, ਚਲਦੇ ਚਲਦੇ ਕੋਈ ਸੁਨੇਹਾ ਤੁਸੀਂ ਸਰੋਤਿਆਂ ਨੂੰ ਦੇਣਾ ਚਾਹੁੰਦੇ ਹੋ? ਤਾਂ
0: ਮੈਂ ਤਾਂ ਬਸ ਇਸ ਸਾਲ ਦੀ ਜਿਹੜੀ ਥੀਮ ਹੈਗੀ ਆ ਦੁਬਾਰਾ ਤੋਂ ਉਹੀ ਸਾਰਿਆਂ ਲਈ ਰਿਪੀਟ ਕਰੂੰਗੀ ਆਪਣੇ ਕੋਲ ਕਿ ਸੋਲਿਡ ਹੈਬਿਟ ਸਟਰੋਂਗ ਲੀਵਰ, ਕਿ ਆਪਣੀਆਂ ਜਿਹੜੀਆਂ ਹੈਬਿਟਸ ਨੇ ਉਹਨਾਂ ਨੂੰ ਅੱਛੀ ਤਰ੍ਹਾਂ ਠੀਕ ਕਰੋ, ਤਾਂ ਹੀ ਜਿਹੜਾ ਆਪਣਾ ਲੀਵਰ ਹੈ ਜਾਂ

ਹੁਣੇ ਤੁਸੀਂ ਸੁਣ ਰਹੇ ਸੀ ਪ੍ਰੋਗਰਾਮ ਗੱਲਾਂ ਚੋਂ ਗੱਲ ਐਫ ਐਮ ਬੈਂਡ 101.1 ਮੈਗਾਹਰਟਜ਼ ਤੇ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ ਏ ਆਈ ਆਰ ਤੇ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ ਐਫ ਐਮ ਬਠਿੰਡਾ ਦੇ ਪ੍ਰਸਾਰਣ ਸਟੂਡੀਓ ਦੀ ਘੜੀ ਤੇ ਸਮਾਂ ਸ਼ਾਮ ਦੇ 6:19 ਤੇ 42 ਸਕਿੰਟ ਹੋ ਰਹੇ ਨੇ। ਆਓ ਹੁਣ ਸੁਣਦੇ ਹਾਂ ਪ੍ਰਦੇਸ਼ਿਕ ਖ਼ਬਰਾਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ।

0: ਵਿਕਸਿਤ ਭਾਰਤ ਦੇ ਰਾਸ਼ਟਰ ਦ੍ਰਿਸ਼ਟੀਕੋਣ ਨਾਲ ਜੋੜਨਾ ਸੀ। ਫਤਿਹਗੜ੍ਹ ਅਤੇ ਪਠਾਨਕੋਟ ਤੋਂ ਕਾਲਜਾਂ ਦੇ ਵਿਦਿਆਰਥੀਆਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਦੇ ਸੰਦੇਸ਼ ਹਮੇਸ਼ਾ ਨੌਜਵਾਨਾਂ ਨੂੰ ਵਿਕਸਿਤ ਭਾਰਤ ਬਣਾਉਣ ਲਈ ਸਮਰਪਿਤ ਹੋ ਕੇ ਕੰਮ ਕਰਨ ਵਾਸਤੇ ਪ੍ਰੇਰਣਾ ਦਿੰਦੇ ਨੇ।
1: ਮੇਰਾ ਨਾਮ ਅੰਮ੍ਰਿਤਪਾਲ ਸਿੰਘ ਹੈ, ਮੈਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਦਾ ਸਟੂਡੈਂਟ ਹਾਂ। ਮੈਂ ਰਗਬੀ ਦਾ ਪਲੇਅਰ ਹਾਂ, ਇਸ ਟਾਈਮ ਮੈਂ ਰਗਬੀ ਇੰਡੀਆ 'ਚ ਇੰਡੀਆ ਨੂੰ ਰੀਪ੍ਰਜੈਂਟ ਕਰ ਰਿਹਾ ਹਾਂ ਅਤੇ ਜੋ ਕਿ ਖੇਲੋ ਇੰਡੀਆ ਡਾਇਲੋਗ ਪ੍ਰੋਗਰਾਮ ਕਰਾਇਆ ਜਾ ਰਿਹਾ ਹੈ, ਇਹ ਬਹੁਤ ਹੀ ਵਧੀਆ ਜੋ ਕਿ ਪਲੇਅਰਾਂ ਨੂੰ ਮੋਟੀਵੇਟ ਕਰਨ ਵਾਸਤੇ ਹੈ ਅਤੇ ਬਹੁਤ ਵਧੀਆ ਲੱਗ ਰਿਹਾ ਸਾਨੂੰ।
2: ਅੱਜ ਦਾ ਖੇਲੋ ਇੰਡੀਆ ਸੰਵਾਦ ਆਨਰੇਬਲ ਪ੍ਰਾਈਮ ਮਿਨਿਸਟਰ ਦੇ ਨਾਲ ਬਹੁਤ ਹੀ ਇੰਸਪਾਇਰਿੰਗ ਰਿਹਾ, ਜਿਸ ਵਿੱਚ ਉਹਨਾਂ ਦੀਆਂ ਗੱਲਾਂ ਸਾਨੂੰ ਹਮੇਸ਼ਾ ਮੋਟੀਵੇਟ ਕਰਦੀਆਂ ਨੇ ਤੇ ਉਹ ਯੂਥ ਨੂੰ ਹਮੇਸ਼ਾ ਡੈਡੀਕੇਸ਼ਨ ਦੇ ਨਾਲ ਹਮੇਸ਼ਾ ਮੋਟੀਵੇਟ ਕਰਨ ਲਈ ਰਹਿੰਦੇ ਨੇ ਕਿ ਅਸੀਂ ਸਾਡਾ ਯੂਥ ਜੋ ਹੈ ਦੇਸ਼ ਲਈ ਅੱਗੇ ਵਧੇ ਤੇ ਹਮੇਸ਼ਾ ਦੇਸ਼ ਲਈ ਕੰਮ ਕਰੇ। ਯੂਥ ਨੂੰ ਸਪੋਰਟਸ ਦੇ ਨਾਲ ਜੁੜੇ ਰਹਿਣਾ ਚਾਹੀਦਾ ਹੈ ਜੋ ਕਿ ਸਾਨੂੰ ਫਿਜ਼ੀਕਲੀ ਤੇ ਫਿੱਟ ਰੱਖਦੀ ਹੈ, ਸਾਨੂੰ ਮੈਂਟਲੀ ਵੀ ਫਿੱਟ ਰੱਖਦੀ ਹੈ।
0: ਪ੍ਰਸਿੱਧ ਕ੍ਰਿਕਟ ਖਿਡਾਰੀ ਤੇ ਮੈਂਬਰ ਪਾਰਲੀਮੈਂਟ ਹਰਭਜਨ ਸਿੰਘ ਨੇ ਇਸ ਮੌਕੇ NIT ਜਲੰਧਰ ਵਿੱਚ ਇੱਕ ਪ੍ਰੋਗਰਾਮ ਦੌਰਾਨ ਹਿੱਸਾ ਲਿਆ ਤੇ ਲੋਕਾਂ ਨਾਲ ਗੱਲਬਾਤ ਕੀਤੀ।
3: ਜਿਸ ਤਰੀਕੇ ਸੇ ਹਮ ਯੂਥ ਕੀ ਬਾਤ ਕਰ ਰਹੇ ਹੈ ਤੋ ਯੂਥ ਕਾਫੀ ਤਰੀਕੇ ਸੇ ਜੋ ਹੈ ਹਮਨੇ ਦੇਖਾ ਹੈ ਕਿ ਆਪਣੇ ਆਪਣੇ ਕਾਮੋਂ ਮੇਂ ਵਿਅਸਤ ਹੈ, ਬਟ ਏਕ ਵਰਗ ਜੋ ਹੈ ਵੋ ਨਸ਼ੇ ਮੇਂ ਵੀ ਬਹੁਤ ਜ਼ਿਆਦਾ ਵਿਅਸਤ ਹੈ। ਤੋ ਉਸ ਸਾਰੇ ਯੂਥ ਕੋ ਨਸ਼ੇ ਸੇ ਪਰੇ ਰੱਖਤੇ ਹੋਏ ਸਪੋਰਟਸ ਕੇ ਸਾਥ ਜੋੜਨਾ ਮੁਝੇ ਲਗਤਾ ਹੈ ਕਿ ਸਬਸੇ ਬੜਾ ਕਾਮ ਹੋਗਾ ਔਰ ਸਬਸੇ ਬੜੀ ਚੁਣੌਤੀ ਹੋਗੀ, ਕਿਉਂਕਿ ਸਪੋਰਟਸ ਹੀ ਇੱਕ ਐਸਾ ਮਾਧਿਅਮ ਹੈ ਜੋ ਨਸ਼ਾ ਕੋ ਦੂਰ ਰੱਖ ਸਕਤਾ ਹੈ। ਔਰ ਅਗਰ ਹਮਾਰਾ ਯੂਥ ਠੀਕ ਤਰੀਕੇ ਸੇ ਹਮਨੇ ਚੈਨਲਾਈਜ਼ ਕਰ ਦਿਆ ਉਨਕਾ ਬ੍ਰੇਨ, ਅਗਰ ਹਮਨੇ ਸਪੋਰਟਸ ਕੀ ਤਰਫ ਲਗਾ ਦਿਆ ਤੋ ਨਸ਼ੇ ਸੇ ਦੂਰ ਰਹੇਂਗੇ, ਖੁਦ ਵੀ ਬਚੇਂਗੇ, ਆਨੇ ਵਾਲੀ ਨਸਲੇ ਵੀ ਬਚੇਂਗੀ ਔਰ ਹਮਾਰਾ ਦੇਸ਼ ਵੀ ਆਗੇ ਬੜੇਗਾ।
0: ਕੇਂਦਰੀ ਖੇਤੀਬਾੜੀ ਤੇ ਕਿਸਾਨ ਭਲਾਈ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਅੱਜ ਪੰਜਾਬ ਪਹੁੰਚ ਰਹੇ ਨੇ। ਉਹ ਭਲਕੇ ਸਵੇਰੇ ਅੰਮ੍ਰਿਤਸਰ ਸਥਿਤ ਸ੍ਰੀ ਹਰਿਮੰਦਰ ਸਾਹਿਬ ਵਿਖੇ ਮੱਥਾ ਟੇਕਣ ਤੋਂ ਬਾਅਦ ਬਾਬਾ ਬਕਾਲਾ ਵਿਖੇ ਕਿਸਾਨ ਚੌਪਾਲ 'ਚ ਹਿੱਸਾ ਲੈਣਗੇ। ਇਸ ਤੋਂ ਬਾਅਦ ਉਹ ਗੁਰਦੁਆਰਾ ਬਾਬਾ ਬਕਾਲਾ ਸਾਹਿਬ ਵਿਖੇ ਵੀ ਮੱਥਾ ਟੇਕਣ ਜਾਣਗੇ। ਬਾਬਾ ਬਕਾਲਾ ਸਾਹਿਬ ਸਿਰਫ ਇੱਕ ਇਤਿਹਾਸਕ ਸਥਾਨ ਹੀ ਨਹੀਂ ਸਗੋਂ ਸਿੱਖ ਧਰਮ ਤੇ ਸੱਚ ਦੀ ਪਛਾਣ ਨਾਲ ਜੁੜਿਆ ਹੋਇਆ ਇੱਕ ਮਹੱਤਵਪੂਰਨ ਸਥਾਨ ਹੈ। ਇਸ ਦੌਰਾਨ ਪੰਜਾਬ BJP ਦੇ ਸੂਤਰਾਂ ਮੁਤਾਬਕ ਸ੍ਰੀ ਚੌਹਾਨ ਵੱਲੋਂ ਪਾਰਟੀ ਦੀ ਕਾਨਫਰੰਸ ਨੂੰ ਵੀ ਸੰਬੋਧਨ ਕਰਨ ਦੀ ਉਮੀਦ ਹੈ। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਐਕਸ ਹੈਂਡਲ ਹੈ @AIRRNU ਜਲੰਧਰ, ਸਾਡਾ ਫੇਸਬੁੱਕ ਪੇਜ ਹੈ @AIRRNU-AIR ਜਲੰਧਰ ਅਤੇ ਯੂਟਿਊਬ ਤੇ ਸਾਡਾ ਚੈਨਲ ਹੈ @AIRR ਜਲੰਧਰ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਸਰਕਾਰੀ ਮੁਲਾਜ਼ਮਾਂ ਨਾਲ ਆਪਣੀ ਨਿਰਧਾਰਤ ਗੱਲਬਾਤ ਉਦੋਂ ਤੱਕ ਰੱਦ ਕਰ ਦਿੱਤੀ ਹੈ ਜਦੋਂ ਤੱਕ ਉਹ ਆਪਣੀ ਹੜਤਾਲ ਖਤਮ ਨਹੀਂ ਕਰਦੇ। ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਉਹਨਾਂ ਹੜਤਾਲ ਕਰ ਰਹੇ ਮੁਲਾਜ਼ਮਾਂ ਨੂੰ ਸਪਸ਼ਟ ਕੀਤਾ ਕਿ ਉਹਨਾਂ ਦੇ ਮੁੱਦਿਆਂ ਉੱਤੇ ਗੱਲਬਾਤ ਉਦੋਂ ਹੀ ਹੋਏਗੀ ਜਦੋਂ ਉਹ ਹੜਤਾਲ ਖਤਮ ਕਰ ਦੇਣਗੇ। ਉਹਨਾਂ ਕਿਹਾ ਕਿ ਸਰਕਾਰ ਹਰ ਮੁੱਦੇ ਦਾ ਹੱਲ ਲੱਭਣ ਲਈ ਵਚਨਬੱਧ ਹੈ, ਪਰ ਗੱਲਬਾਤ ਤੇ ਹੜਤਾਲ ਇੱਕੋ ਸਮੇਂ ਨਹੀਂ ਚੱਲ ਸਕਦੀਆਂ। ਸਾਡੇ ਪੱਤਰਕਾਰ ਨੇ ਦੱਸਿਆ ਕਿ ਪੰਜਾਬ ਦੇ ਲੱਖਾਂ ਸਰਕਾਰੀ ਮੁਲਾਜ਼ਮ ਤੇ ਪੈਨਸ਼ਨਰ ਅੱਜ ਮਹਿੰਗਾਈ ਭੱਤੇ ਜਾਰੀ ਕਰਨ ਤੇ ਪੁਰਾਣੀ ਪੈਨਸ਼ਨ ਸਕੀਮ ਦੀ ਬਹਾਲੀ ਸਮੇਤ ਆਪਣੀਆਂ ਲੰਮੇ ਸਮੇਂ ਤੋਂ ਬਕਾਇਆ ਮੰਗਾਂ ਲਈ ਮਹਾਂ ਹੜਤਾਲ ਕਰ ਰਹੇ ਨੇ। ਖ਼ਬਰਾਂ ਮੁਤਾਬਕ ਸ੍ਰੀ ਮਾਨ ਨੂੰ ਅੱਜ ਜਲੰਧਰ ਵਿਖੇ ਮੁਲਾਜ਼ਮ ਜਥੇਬੰਦੀ ਦੇ ਆਗੂਆਂ ਨਾਲ ਉਹਨਾਂ ਦੀਆਂ ਮੰਗਾਂ ਤੇ ਸ਼ਿਕਾਇਤਾਂ ਸੁਣਨ ਲਈ ਮਿਲਣਾ ਸੀ, ਹਾਲਾਂਕਿ ਗੱਲਬਾਤ ਬਾਰੇ ਮੁੱਖ ਮੰਤਰੀ ਵੱਲੋਂ ਇੱਕ ਪੋਸਟ ਤੋਂ ਤੁਰੰਤ ਬਾਅਦ ਪੰਜਾਬ ਸਕੱਤਰੇਤ ਚੰਡੀਗੜ੍ਹ ਜਲੰਧਰ ਤੇ ਹੋਰਨਾਂ ਥਾਵਾਂ ਤੇ ਕਰਮਚਾਰੀਆਂ ਨੇ ਆਪਣੀ ਹੜਤਾਲ ਤੇਜ਼ ਕਰ ਦਿੱਤੀ ਤੇ ਸਰਕਾਰ ਤੇ ਸ੍ਰੀ ਮਾਨ ਖਿਲਾਫ਼ ਨਾਅਰੇਬਾਜ਼ੀ ਕੀਤੀ। ਹਾਲਾਂਕਿ ਆਮ ਜਨਜੀਵਨ 'ਚ ਕੋਈ ਵਿਘਨ ਨਹੀਂ ਪਿਆ ਕਿਉਂਕਿ ਮੁਲਾਜ਼ਮਾਂ ਨੇ ਸੜਕਾਂ ਨਹੀਂ ਰੋਕੀਆਂ ਅਤੇ ਨਿੱਜੀ ਕਾਰੋਬਾਰ ਵੀ ਆਮ ਵਾਂਗ ਚੱਲ ਰਹੇ ਨੇ। ਉਧਰ ਭਾਰਤੀ ਜਨਤਾ ਪਾਰਟੀ ਨੇ ਪੰਜਾਬ ਤੇ ਆਮ ਆਦਮੀ ਪਾਰਟੀ ਸਰਕਾਰ ਤੇ ਆਪਣੇ ਸਰਕਾਰੀ ਮੁਲਾਜ਼ਮਾਂ ਨੂੰ ਮਹਿੰਗਾਈ ਭੱਤਾ ਜਾਰੀ ਨਾ ਕਰਨ ਦਾ ਇਲਜ਼ਾਮ ਲਗਾਇਆ। ਨਵੀਂ ਦਿੱਲੀ 'ਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ BJP ਦੇ ਬੁਲਾਰੇ ਪ੍ਰਦੀਪ ਭੰਡਾਰੀ ਨੇ ਕਿਹਾ ਕਿ 3 ਲੱਖ ਤੋਂ ਵੱਧ ਰਾਜ ਸਰਕਾਰੀ ਮੁਲਾਜ਼ਮ ਮਹਿੰਗਾਈ ਭੱਤੇ ਦੀ ਬਕਾਇਆ ਰਾਸ਼ੀ ਹੁਣ ਤੱਕ ਜਾਰੀ ਨਾ ਹੋਣ ਕਾਰਨ ਵਿਰੋਧ ਪ੍ਰਦਰਸ਼ਨ ਕਰ ਰਹੇ ਨੇ। ਸ੍ਰੀ ਭੰਡਾਰੀ ਨੇ ਕਾਲਜਾਂ ਤੇ ਉੱਚ ਸਿੱਖਿਆ ਸੰਸਥਾਵਾਂ ਸਮੇਤ ਖਾਲੀ ਅਧਿਆਪਨ ਅਸਾਮੀਆਂ ਦਾ ਵੀ ਮੁੱਦਾ ਉਠਾਇਆ। ਉਹਨਾਂ ਇਲਜ਼ਾਮ ਲਗਾਇਆ ਕਿ ਪੰਜਾਬ 'ਚ ਆਮ ਆਦਮੀ ਪਾਰਟੀ ਦੀ ਅਗਵਾਈ ਵਾਲੀ ਸਰਕਾਰ ਭ੍ਰਿਸ਼ਟਾਚਾਰ ਵਿੱਚ ਸ਼ਾਮਲ ਹੈ, ਜਿਸ ਕਾਰਨ ਸੂਬੇ 'ਚ ਪ੍ਰਤੀ ਵਿਅਕਤੀ ਆਮਦਨ ਘੱਟ ਰਹੀ ਹੈ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਪੰਜਾਬ ਪੁਲਿਸ 'ਚ ਸ਼ਾਮਲ ਹੋਣ ਵਾਲੇ 1,746 ਨੌਜਵਾਨਾਂ ਨੂੰ ਨਿਯੁਕਤੀ ਪੱਤਰ ਤਕਸੀਮ ਕੀਤੇ। ਜਲੰਧਰ ਸਥਿਤ PAP ਗਰਾਊਂਡ ਵਿਖੇ ਇੱਕ ਸਮਾਰੋਹ ਦੌਰਾਨ ਸੰਬੋਧਨ ਕਰਦਿਆਂ ਮੁੱਖ ਮੰਤਰੀ ਨੇ ਕਿਹਾ,
4: ਅੱਜ 1,746 ਨੌਜਵਾਨ ਮੁੰਡੇ ਕੁੜੀਆਂ ਪੰਜਾਬ ਦੇ ਵੱਖ ਵੱਖ ਜ਼ਿਲ੍ਹਿਆਂ ਤੋਂ, ਜਿਨ੍ਹਾਂ ਨੇ ਬੜੀ ਸਖ਼ਤ ਟ੍ਰੇਨਿੰਗ ਕੀਤੀ, ਟ੍ਰੇਨਿੰਗ ਕਰਕੇ ਅੱਜ ਉਹ ਪੰਜਾਬ ਪੁਲਿਸ ਦੇ ਪਰਿਵਾਰ ਦੇ ਵਿੱਚ ਸ਼ਾਮਲ ਹੋ ਜਾਣਗੇ। ਅੱਜ ਨਿਯੁਕਤੀ ਪੱਤਰ ਉਹਨਾਂ ਨੂੰ ਮਿਲ ਰਹੇ ਨੇ, ਪਾਸਿੰਗ ਆਊਟ ਪਰੇਡ ਹੈ। ਮੈਂ ਸਾਰਿਆਂ ਨੂੰ ਬਹੁਤ ਬਹੁਤ ਵਧਾਈ ਦਿੰਦਾ, ਬਹੁਤ ਬਹੁਤ ਮੁਬਾਰਕਬਾਦ ਦਿੰਦਾ।
0: ਪੰਜਾਬ ਰਾਜ ਖੁਰਾਕ ਕਮਿਸ਼ਨ ਦੇ ਮੈਂਬਰ ਚੇਤਨ ਪ੍ਰਕਾਸ਼ ਧਾਲੀਵਾਲ ਨੇ ਅੱਜ ਜਲੰਧਰ ਜ਼ਿਲ੍ਹੇ ਦੇ ਅਚਨਚੇਤ ਦੌਰੇ ਦੌਰਾਨ ਕੌਮੀ ਸੁਰੱਖਿਆ ਖੁਰਾਕ ਐਕਟ 2013 ਦਿਨ ਚੱਲ ਰਹੀਆਂ ਵੱਖ ਵੱਖ ਯੋਜਨਾਵਾਂ ਦਾ ਨਿਰੀਖਣ ਕੀਤਾ। ਉਹਨਾਂ ਵੱਖ ਵੱਖ ਸਕੂਲਾਂ 'ਚ ਜਾ ਕੇ ਦੌਰਾ ਕੀਤਾ। ਇਸ ਦੌਰਾਨ ਸਰਕਾਰੀ ਸਕੂਲਾਂ ਵਿੱਚ ਮਿਡ ਡੇ ਮੀਲ ਤਹਿਤ ਵਿਦਿਆਰਥੀਆਂ ਨੂੰ ਦਿੱਤੇ ਜਾ ਰਹੇ ਖਾਣੇ ਦੀ ਚੈਕਿੰਗ ਕੀਤੀ ਤੇ ਮੌਕੇ 'ਤੇ ਅਮਲੇ ਨੂੰ ਲੋੜੀਂਦੇ ਦਿਸ਼ਾ ਨਿਰਦੇਸ਼ ਵੀ ਜਾਰੀ ਕੀਤੇ।

0: ਸ੍ਰੀ ਧਾਲੀਵਾਲ ਨੇ ਦੋ ਆਂਗਨਵਾੜੀ ਕੇਂਦਰਾਂ ਦੀ ਚੈਕਿੰਗ ਕੀਤੀ ਅਤੇ ਕੇਂਦਰਾਂ ਨੂੰ ਮਿਲ ਰਹੀ ਰਾਸ਼ਨ ਸਪਲਾਈ ਦਾ ਵੀ ਜਾਇਜ਼ਾ ਲਿਆ। ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾ ਨੇ ਅੱਜ ਰੱਖੜੀ ਦੇ ਮੌਕੇ ਤੇ ਲੋਕਾਂ ਨੂੰ ਵਧਾਈ ਦਿੱਤੀ। ਆਪਣੇ ਸੁਨੇਹੇ ਚ ਸਪੀਕਰ ਸੰਧਵਾ ਨੇ ਕਿਹਾ ਕਿ ਰੱਖੜੀ ਦਾ ਤਿਉਹਾਰ ਭੈਣ ਭਰਾ ਦੇ ਪਿਆਰ, ਵਿਸ਼ਵਾਸ ਤੇ ਸਨੇਹ ਤੇ ਪਵਿੱਤਰ ਤੇ ਅਟੁੱਟ ਰਿਸ਼ਤੇ ਦਾ ਪ੍ਰਤੀਕ ਹੈ। ਪੰਜਾਬ ਦੇ ਜਲ ਸਰੋਤ ਮੰਤਰੀ ਵਰਿੰਦਰ ਕੁਮਾਰ ਗੋਇਲ ਨੇ ਹਲਕਾ ਆਦਮਪੁਰ ਦੇ ਪਿੰਡਾਂ ਨੂੰ ਸਿੰਚਾਈ ਲਈ ਪਾਣੀ ਮੁਹੱਈਆ ਕਰਵਾਉਣ ਵਾਸਤੇ 6,67,00,000 ਰੁਪਏ ਦੀ ਲਾਗਤ ਨਾਲ ਮੁਕੰਮਲ ਹੋਏ ਪ੍ਰੋਜੈਕਟਾਂ ਦਾ ਉਦਘਾਟਨ ਕੀਤਾ। ਇਸ ਮੌਕੇ ਉਨ੍ਹਾਂ ਕਿਹਾ ਕਿ ਹਲਕਾ ਆਦਮਪੁਰ ਚ ਬਿਸਤ ਦੁਆਬ ਨਹਿਰੀ ਸਿਸਟਮ ਅਧੀਨ 4,67,00,000 ਦੀ ਲਾਗਤ ਨਾਲ ਪੱਕੇ ਖਾਲਾਂ ਦਾ ਕੰਮ ਮੁਕੰਮਲ ਕੀਤਾ ਗਿਆ। ਭਾਰਤ ਅਤੇ ਸ੍ਰੀਲੰਕਾ ਦਰਮਿਆਨ ਖੇਡੀ ਗਈ ਦੋ ਮੈਚਾਂ ਦੀ ਟੈਸਟ ਲੜੀ ਭਾਰਤ ਨੇ 1-0 ਨਾਲ ਜਿੱਤ ਲਈ ਹੈ। ਅੱਜ ਖਤਮ ਹੋਇਆ ਦੂਜਾ ਮੈਚ ਡਰਾ ਹੋ ਗਿਆ। ਤੇ ਆਖਿਰ ਚ ਖਾਸ ਖ਼ਬਰਾਂ ਇੱਕ ਵਾਰ ਫਿਰ ਤੋਂ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਸਰਕਾਰ 21ਵੀਂ ਸਦੀ ਦੇ ਭਾਰਤ ਲਈ ਇੱਕ ਆਧੁਨਿਕ ਖੇਡ ਪ੍ਰਣਾਲੀ ਬਣਾਉਣ ਲਈ ਵਚਨਬੱਧ ਹੈ। ਕੇਂਦਰੀ ਖੇਤੀਬਾੜੀ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਕੱਲ੍ਹ ਬਾਬਾ ਬਕਾਲਾ ਵਿਖੇ ਕਿਸਾਨ ਚੌਪਾਲ 'ਚ ਹਿੱਸਾ ਲੈਣਗੇ। ਪੰਜਾਬ 'ਚ ਸਰਕਾਰੀ ਮੁਲਾਜ਼ਮਾਂ ਦੀ ਹੜਤਾਲ, ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਸਰਕਾਰ ਹਰ ਮੁੱਦੇ ਦਾ ਹੱਲ ਲੱਭਣ ਲਈ ਵਚਨਬੱਧ, ਪਰ ਗੱਲਬਾਤ ਤੇ ਹੜਤਾਲ ਇੱਕੋ ਸਮੇਂ ਨਹੀਂ ਚੱਲ ਸਕਦੀਆਂ। ਭਾਰਤੀ ਜਨਤਾ ਪਾਰਟੀ ਨੇ ਪੰਜਾਬ ਦੀ ਆਮ ਆਦਮੀ ਪਾਰਟੀ ਸਰਕਾਰ ਤੇ ਆਪਣੇ ਸਰਕਾਰੀ ਮੁਲਾਜ਼ਮਾਂ ਨੂੰ ਮਹਿੰਗਾਈ ਭੱਤਾ ਜਾਰੀ ਨਾ ਕਰਨ ਦਾ ਇਲਜ਼ਾਮ ਲਗਾਇਆ। ਇਸ ਦੇ ਨਾਲ ਹੀ ਪ੍ਰਦੇਸ਼ਕ ਖ਼ਬਰਾਂ ਦਾ ਇਹ ਬੁਲੇਟਿਨ ਖਤਮ ਹੁੰਦਾ ਹੈ। ਰਾਸ਼ਟਰੀ ਖ਼ਬਰਾਂ ਦਾ ਅਗਲਾ ਬੁਲੇਟਿਨ ਤੁਸੀਂ ਸੁਣੋਗੇ ਸ਼ਾਮ 7:30 ਤੇ। ਨਮਸਕਾਰ।
1: ਹੁਣੇ ਤੁਸੀਂ ਸੁਣ ਰਹੇ ਸੀ ਪ੍ਰਦੇਸ਼ਿਕ ਖਬਰਾਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ FM ਬੈਂਡ 101.1 ਮੈਗਾਹਰਟਜ਼ ਤੇ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ। ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ FM ਬਠਿੰਡਾ ਦੇ ਪ੍ਰਸਾਰਣ। ਸਟੂਡੀਓ ਦੀ ਘੜੀ ਤੇ ਸਮਾਂ ਸ਼ਾਮ ਦੇ 6:30 ਤੇ 12 ਸਕਿੰਟ ਹੋ ਰਹੇ ਨੇ। ਆਓ ਹੁਣ ਸੁਣਦੇ ਹਾਂ ਨੌਜਵਾਨ ਸਰੋਤਿਆਂ ਦੇ ਲਈ ਪ੍ਰੋਗਰਾਮ ਯੁਵਾਣੀ। ਅੱਜ ਦੇ ਪ੍ਰੋਗਰਾਮ ਦੇ ਅੰਤਰਗਤ ਟ੍ਰੈਫਿਕ ਨਿਯਮਾਂ ਦੀ ਪਾਲਣਾ ਬਾਰੇ ਜਾਗਰੂਕ ਕਰਨਗੇ ਮਨਦੀਪ ਰਜੌਰਾ।

ਗੱਲਾਂ ਵਾਰ ਵਾਰ ਕਰਾਂਗੇ, ਕਿਉਂਕਿ ਸੜਕ ਦੇ ਉੱਤੇ ਚੱਲਦੇ ਹਾਂ ਅਸੀਂ, ਕਈ ਵਾਰ ਅਣਗਹਿਲੀ ਕਰਦੇ ਹਾਂ, ਕਈ ਵਾਰ ਅਸੀਂ ਅਚਨਚੇਤੀ ਕਈ ਅਜਿਹੀ ਗਲਤੀ ਕਰਦੇ ਹਾਂ ਜੋ ਸਾਡੇ ਲਈ ਤਾਂ ਜਿੱਥੇ ਨੁਕਸਾਨਦਾਇਕ ਹੁੰਦੀ ਹੀ ਹੈ, ਸਗੋਂ ਜੋ ਸਾਡੇ ਹੋਰ ਰਾਹਗੀਰ ਨੇ ਆਲੇ ਦੁਆਲੇ ਜੋ ਸਾਥੀ ਸਾਧਨ ਚਲਾ ਰਹੇ ਹੈ ਜਾਂ ਪੈਦਲ ਜਾ ਰਹੇ ਹੈ, ਉਹਨਾਂ ਨੂੰ ਵੀ ਨੁਕਸਾਨ ਦੇ ਸਕਦੀ ਹੈ, ਉਹਨਾਂ ਲਈ ਵੀ ਨੁਕਸਾਨਦਾਇਕ ਸਾਬਿਤ ਹੋ ਸਕਦੀ ਹੈ। ਸੋ ਸਾਰੀਆਂ ਹੀ ਗੱਲਾਂ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਟ੍ਰੈਫਿਕ ਨਾਲ ਸੰਬੰਧਿਤ, ਸੜਕ ਦੇ ਉੱਤੇ ਚੱਲਦੇ ਹਾਂ ਕਿਹੜੀਆਂ ਕਿਹੜੀਆਂ ਸਾਵਧਾਨੀਆਂ ਰੱਖਣੀਆਂ ਚਾਹੀਦੀਆਂ, ਉਹਨਾਂ ਨਾਲ ਸੰਬੰਧਿਤ ਇਹ ਗੱਲਾਂ ਅਸੀਂ ਕਰਾਂਗੇ ਪ੍ਰੋਗਰਾਮ ਦੇ ਵਿੱਚ। ਫਿਲਹਾਲ ਸੁਣਦੇ ਹਾਂ ਇਹ ਗੀਤ।

ਗੀਤ ਤੋਂ ਬਾਅਦ ਤੁਹਾਡਾ ਇੱਕ ਵਾਰ ਫਿਰ ਸਵਾਗਤ ਹੈ ਪ੍ਰੋਗਰਾਮ ਯੁਵਾਣੀ ਦੇ ਵਿੱਚ। ਦੋਸਤੋ, ਅਸੀਂ ਗੱਲ ਕਰ ਰਹੇ ਸੀਗੇ ਟ੍ਰੈਫਿਕ ਨਿਯਮਾਂ ਦੀ, ਅਸੀਂ ਕਿਵੇਂ ਪਾਲਣਾ ਕਰਨੀ ਹੈ, ਸੜਕ ਦੇ ਉੱਤੇ ਚੱਲਦੇ ਹੋਏ ਕਿਹੜੀਆਂ ਕਿਹੜੀਆਂ ਸਾਵਧਾਨੀਆਂ ਅਸੀਂ ਰੱਖਣੀਆਂ ਹੈ, ਵਾਹਨ ਚਲਾਉਂਦਿਆਂ ਹੋਇਆ ਕਿਹੜੀਆਂ ਸਾਵਧਾਨੀਆਂ ਅਸੀਂ ਰੱਖਣੀਆਂ। ਸੋ ਸਭ ਤੋਂ ਪਹਿਲਾਂ ਆਪਣੇ ਆਪ ਤੋਂ ਸ਼ੁਰੂ ਕਰਦੇ ਹਾਂ, ਕਿਉਂਕਿ ਜਦੋਂ ਅਸੀਂ ਡਰਾਈਵਰ ਬਣਦੇ ਹਾਂ, ਜਦੋਂ ਅਸੀਂ ਸਾਧਨ ਚਲਾਉਣਾ ਸ਼ੁਰੂ ਕਰਦੇ ਹਾਂ, ਕੋਈ ਵਹੀਕਲ ਜਿਹੜਾ ਹੈ ਉਹ ਚਲਾਉਣਾ ਸ਼ੁਰੂ ਕਰਦੇ ਹਾਂ, ਅਤੇ ਉਸ ਦੇ ਲਈ ਸਭ ਤੋਂ ਪਹਿਲਾਂ ਅਸੀਂ ਟ੍ਰੇਨਿੰਗ ਹਾਸਲ ਜ਼ਰੂਰ ਕਰੀਏ। ਜੋ ਟ੍ਰੇਨਿੰਗ ਤੁਸੀਂ ਹਾਸਲ ਕਰਨੀ ਹੈ ਉਹ ਭਾਵੇਂ ਦੋ ਪਹੀਆ ਵਾਹਨ ਦੀ, ਅਸੀਂ ਆਪਣੇ ਦੋਸਤ ਮਿੱਤਰ ਤੋਂ ਪਰਿਵਾਰਕ ਮੈਂਬਰ ਤੋਂ ਵੀ ਇਹ ਟ੍ਰੇਨਿੰਗ ਹਾਸਲ ਕਰ ਲੈਂਦੇ ਹਾਂ, ਪਰ ਇਸ ਦੇ ਲਈ ਵੀ ਖਾਸ ਤੌਰ 'ਤੇ ਜੇਕਰ ਕਿਸੇ ਸਿਖਲਾਈ ਪ੍ਰਾਪਤ ਕਿਸੇ ਟ੍ਰੇਨਰ ਦਾ ਪ੍ਰਬੰਧ ਕਰ ਲਿਆ ਜਾਵੇ ਤਾਂ ਬਹੁਤ ਵਧੀਆ ਰਹੇਗਾ। ਅਤੇ ਜਿੱਥੇ ਤੁਸੀਂ ਇਹ ਟ੍ਰੇਨਿੰਗ ਕਰਨੀ ਹੈ, ਜਿੱਥੇ ਇਹ ਪ੍ਰੈਕਟਿਸ ਕਰਨੀ ਹੈ, ਸਾਧਨ ਚਲਾ ਚਲਾ ਕੇ ਵੇਖਣੇ ਨੇ, ਉਹ ਜਗ੍ਹਾ ਜਿਹੜੀ ਹੈ ਉਹ ਬੜੀ ਖੁੱਲ੍ਹੀ ਹੋਣੀ ਚਾਹੀਦੀ ਹੈ, ਅਤੇ ਉਸ ਜਗ੍ਹਾ ਦੇ ਉੱਤੇ ਸਾਧਨ ਜਿਹੜੇ ਆ ਉਹ ਨਹੀਂ ਹੋਣੇ ਚਾਹੀਦੇ, ਜਾਂ ਕਹਿ ਲਈਏ ਕਿ ਉੱਥੇ ਲੋਕਾਂ ਦਾ ਆਉਣ ਜਾਣ ਘੱਟ ਹੋਵੇ, ਤਾਂ ਕਿ ਕਿਸੇ ਦਾ ਵੀ ਨੁਕਸਾਨ ਜਿਹੜਾ ਹੈ, ਤੁਹਾਡੀ ਜਾਨ ਤੁਹਾਡੇ ਮਾਲ ਦੇ ਨੁਕਸਾਨ ਦੇ ਨਾਲ ਨਾਲ ਉਹਨਾਂ ਦਾ ਵੀ ਨੁਕਸਾਨ ਹੋਣੋਂ ਬਚ ਜਾਏ। ਸੋ ਲਾਈਸੈਂਸ ਜਿਹੜਾ ਹੈ ਉਹ ਵੀ ਸਾਨੂੰ ਤਾਂ ਹੀ ਮਿਲੇਗਾ ਜੇਕਰ ਅਸੀਂ ਟ੍ਰੇਨਿੰਗ ਇੱਕ ਵਧੀਆ ਅਦਾਰੇ ਤੋਂ ਪ੍ਰਾਪਤ ਕੀਤੀ ਹੋਏਗੀ, ਅਤੇ ਅਸੀਂ ਜਦੋਂ ਪ੍ਰਸ਼ਾਸਨ ਨੂੰ ਅਸੀਂ ਜਦੋਂ ਆਪਣਾ ਵਹੀਕਲ ਜਿਹੜਾ ਹੈ, ਆਪਣਾ ਸਾਧਨ ਜਿਹੜਾ ਹੈ ਉਹ ਵਧੀਆ ਤਰੀਕੇ ਨਾਲ ਚਲਾ ਕੇ ਦਿਖਾਉਂਦੇ ਹਾਂ, ਅਤੇ ਉਸ ਤੋਂ ਬਾਅਦ ਸਾਨੂੰ ਇਹ ਲਾਈਸੈਂਸ ਜਿਹੜਾ ਹੈ ਪ੍ਰਸ਼ਾਸਨ ਵੱਲੋਂ ਜਾਰੀ ਕੀਤਾ ਜਾਂਦਾ ਹੈ, ਅਤੇ ਆਪਣੇ ਕੋਲ ਜੇਕਰ ਲਾਈਸੈਂਸ ਹੈ ਤਾਂ ਬੜੇ ਆਤਮ ਵਿਸ਼ਵਾਸ ਦੇ ਨਾਲ ਤੁਸੀਂ ਸੜਕ ਦੇ ਉੱਤੇ ਆਪਣੀ ਗੱਡੀ, ਆਪਣਾ ਸਾਧਨ ਚਲਾ ਸਕਦੇ ਹੋ। ਅਤੇ ਜੇਕਰ ਤੁਹਾਡੇ ਕੋਲ ਲਾਈਸੈਂਸ ਨਹੀਂ ਹੈ ਤਾਂ ਦੋਸਤੋ ਗੁਰੇਜ ਕਰੋ ਕਿ ਤੁਸੀਂ ਸਾਧਨ ਲੈ ਕੇ ਸੜਕ ਦੇ ਉੱਤੇ ਨਾ ਉਤਰੋ, ਕਿਉਂਕਿ ਇਹ ਤੁਹਾਡੇ ਲਈ ਜਿੱਥੇ ਨੁਕਸਾਨਦੇਹ ਹੋ ਸਕਦਾ ਉੱਥੇ ਦੂਜਿਆਂ ਦੇ ਲਈ ਜ਼ਿਆਦਾ ਇਹ ਨੁਕਸਾਨਦੇਹ ਸਾਬਿਤ ਹੋ ਸਕਦਾ ਹੈ। ਅਤੇ ਇਸ ਦੇ ਲਈ ਦੋਸਤੋ ਇੱਕ ਹੋਰ ਖਾਸ ਖਿਆਲ ਰੱਖਣ ਵਾਲੀ ਗੱਲ ਇਹ ਹੈ ਕਿ ਜੇਕਰ ਤੁਸੀਂ ਅਡਲਟ ਨਹੀਂ ਹੋ, ਤੁਸੀਂ 18 ਸਾਲ ਤੋਂ ਉੱਤੇ ਤੁਹਾਡਾ ਲਾਈਸੈਂਸ ਜੇਕਰ ਨਹੀਂ ਬਣਿਆ ਹੈ, ਅਤੇ ਜੇਕਰ ਬੱਚੇ ਹੈ, ਛੋਟੇ ਪੜ੍ਹਨ ਵਾਲੇ ਵਿਦਿਆਰਥੀ ਹੈ, ਤਾਂ ਮਾਪੇ ਜਾਂ ਜਿਹੜੇ ਉਹਨਾਂ ਦੇ ਗਾਰਡੀਅਨ ਨੇ ਉਹ ਇਸ ਗੱਲ ਦਾ ਖਾਸ ਖਿਆਲ ਰੱਖਣ ਕਿ ਉਹਨਾਂ ਨੂੰ ਸਾਧਨ ਦੇਣੋਂ ਗੁਰੇਜ਼ ਕਰੀਏ, ਉਹਨਾਂ ਨੂੰ ਉਹਨਾਂ ਦੇ ਸਕੂਲ ਤੱਕ, ਟਿਊਸ਼ਨ ਤੱਕ ਜਿਹੜਾ ਹੈ ਆਪ ਲੈ ਕੇ ਆਉਣ ਦੀ ਅਤੇ ਛੱਡ ਕੇ ਜਾਣ ਦੀ ਜ਼ਿੰਮੇਵਾਰੀ ਜ਼ਰੂਰ ਅਸੀਂ ਆਪ ਸੰਭਾਲੀਏ। ਦੂਜੀ ਗੱਲ ਦੋਸਤੋ ਜੋ ਮੈਂ ਤੁਹਾਡੇ ਨਾਲ ਕਰਨਾ ਚਾਹੁੰਦਾ ਉਹ ਇਹ ਕਿ ਕਈ ਵਾਰ ਅਸੀਂ ਸਾਧਨ ਜਿਹੜਾ ਹੈ, ਵਹੀਕਲ ਜਿਹੜਾ ਹੈ, ਦੋ ਪਹੀਆ ਜਾਂ ਚਾਰ ਪਹੀਆ, ਅਸੀਂ ਉਧਾਰਾ ਵੀ ਮੰਗ ਲੈਂਦੇ ਹਾਂ। ਜਿੱਥੋਂ ਤੱਕ ਹੋ ਸਕੇ ਉਧਾਰਾ ਸਾਧਨ ਮੰਗ ਕੇ ਜਾਣ ਤੋਂ ਗੁਰੇਜ਼ ਕਰੋ, ਉਸ ਦੀ ਜਗ੍ਹਾ ਅਸੀਂ ਪਬਲਿਕ ਟਰਾਂਸਪੋਰਟ ਦੀ ਵਰਤੋਂ ਕਰ ਸਕਦੇ ਹਾਂ, ਅਸੀਂ ਬੱਸ ਜਾਂ ਆਟੋ 'ਤੇ ਵੀ ਜਾ ਸਕਦੇ ਹਾਂ। ਪਰ ਜੇਕਰ ਤੁਹਾਨੂੰ ਐਮਰਜੈਂਸੀ ਦੇ ਵਿੱਚ ਇਹਨਾਂ ਸਾਧਨਾਂ ਦੀ ਵਰਤੋਂ ਮੰਗ ਕੇ ਕਰਨੀ ਪੈ ਜਾਂਦੀ ਹੈ ਤਾਂ ਉਸ ਵੇਲੇ ਖਾਸ ਖਿਆਲ ਰੱਖਣ ਦੀ ਲੋੜ ਹੈ, ਕਿਉਂਕਿ ਸਾਧਨ ਜਿਹੜਾ ਹੁੰਦਾ ਹੈ ਜਾਂ ਉਸ ਦੇ ਜੋ ਗੇਅਰ, ਕਲੱਚ, ਰੇਸ, ਇਸ ਤਰ੍ਹਾਂ ਦੇ ਜੋ ਉਸ ਦੇ ਉਪਕਰਨ ਹੁੰਦੇ ਨੇ ਉਹ ਕਈ ਵਾਰ ਸਾਡੇ ਹੱਥ ਨਹੀਂ ਲੱਗੇ ਹੁੰਦੇ, ਅਤੇ ਜੇਕਰ ਅਸੀਂ

0: ਉਸ ਨੂੰ ਅਣਦੇਖੀ ਨਾਲ ਅਣਗੌਲੇ ਤਰੀਕੇ ਨਾਲ ਉਸ ਨੂੰ ਚਲਾਵਾਂਗੇ ਤਾਂ ਇਹ ਸਾਡੇ ਲਈ ਨੁਕਸਾਨਦਾਇਕ ਸਾਬਿਤ ਹੋ ਸਕਦਾ। ਇਸ ਲਈ ਜ਼ਰੂਰੀ ਹੈ ਕਿ ਜੇਕਰ ਤੁਸੀਂ ਕਿਸੇ ਦਾ ਸਾਧਨ ਮੰਗਦੇ ਹੋ ਤਾਂ ਉਸ ਵੇਲੇ ਸਪੀਡ, ਜਦੋਂ ਤੁਸੀਂ ਆਪਣਾ ਸਾਧਨ ਚਲਾਉਂਦੇ ਹੋ ਉਦੋਂ ਵੀ ਸਪੀਡ ਸਲੋਅ ਰੱਖਣੀ ਹੈ, ਪਰ ਉਸ ਵੇਲੇ ਜਦੋਂ ਤੁਸੀਂ ਕਿਸੇ ਦਾ ਮੰਗਵਾਂ ਸਾਧਨ ਚਲਾ ਰਹੇ ਹੋ, ਖਾਸ ਤੌਰ 'ਤੇ ਰੇਸ ਸਪੀਡ ਘੱਟ ਰੱਖਣੀ ਹੈ। ਇੱਕ ਹੋਰ ਗੱਲ ਇਸੇ ਗੱਲ ਦੇ ਵਿੱਚ ਮੈਂ ਸ਼ਾਮਿਲ ਕਰਨਾ ਚਾਹੁੰਦਾ ਕਿ ਕਈ ਵਾਰ ਅਸੀਂ ਸੜਕ ਦੇ ਉੱਤੇ ਵੱਡੇ ਸਾਧਨ ਲੈ ਕੇ ਵੀ ਤਜਰਬੇ ਕਰਦੇ ਹਾਂ। ਕਈ ਵਾਰ ਅਸੀਂ ਟਰੈਕਟਰ ਟਰਾਲੀ ਲੈ ਕੇ ਸੜਕ ਦੇ ਉੱਤੇ ਉਤਰ ਜਾਂਦੇ ਹਾਂ, ਜਾਂ ਨੌਜਵਾਨ ਸਾਥੀ ਜਿਹੜੇ ਨੇ ਕਈ ਵਾਰ ਅਜੇ ਜਦੋਂ ਕਿ ਉਹਨਾਂ ਨੇ ਗੱਡੀ ਦੀ ਚਾਰ ਪਹੀਆ ਵਾਹਨ ਦੀ ਚੰਗੀ ਤਰ੍ਹਾਂ ਟ੍ਰੇਨਿੰਗ ਹਾਸਿਲ ਨਹੀਂ ਕੀਤੀ ਹੁੰਦੀ, ਤਾਂ ਵੀ ਉਹ ਕਈ ਵਾਰ ਤਜਰਬਾ ਕਰਦੇ ਹੋਏ ਵੀ ਸੜਕ ਦੇ ਉੱਤੇ ਇਸ ਤਰ੍ਹਾਂ ਆਪਣਾ ਸਾਧਨ ਜਿਹੜਾ ਹੈ ਵੱਡਾ ਸਾਧਨ ਕਹਿਣ ਦਾ ਭਾਵ ਉਤਾਰ ਲੈਂਦੇ ਨੇ। ਸੋ ਇਸ ਗੱਲ ਤੋਂ ਬਚਿਆ ਜਾਵੇ, ਇਸ ਤਰ੍ਹਾਂ ਦੀ ਜੋ ਤਜਰਬੇਬਾਜ਼ੀ ਹੈ ਉਹ ਘੱਟੋ ਘੱਟ ਸੜਕ ਦੇ ਉੱਤੇ ਨਾ ਕੀਤੀ ਜਾਵੇ। ਹੈਲਮੈਟ ਦੀ ਗੱਲ ਕਰਾਂਗੇ ਦੋਸਤੋ, ਹੈਲਮੈਟ ਬਹੁਤ ਜ਼ਰੂਰੀ ਹੈ। ਜਿੱਥੇ ਇਹ ਸਾਡੇ ਸਿਰ ਦੇ ਵਿੱਚ ਸੱਟ ਲੱਗਣੋਂ ਸਾਨੂੰ ਬਚਾਉਂਦਾ ਹੈ, ਉੱਥੇ ਦੇਖੋ ਨਾ ਦੋਸਤੋ ਕਿ ਧੂੜ ਮਿੱਟੀ ਜਿਹੜੀ ਹੈ ਉਹ ਵੀ ਤੁਹਾਡੀ ਅੱਖਾਂ ਦੇ ਵਿੱਚ ਨਹੀਂ ਪੈਂਦੀ। ਸੋ ਨਾਲੇ ਪੁਣੇ ਨਾਲੇ ਫਲੀਆਂ ਵਾਲੀ ਗੱਲ ਹੋ ਜਾਂਦੀ ਹੈ ਕਿ ਤੁਹਾਡੇ ਸਿਰ ਦੇ ਵਿੱਚ ਧੂੜ ਜਿਹੜੀ ਹੈ ਉਹ ਨਹੀਂ ਪੈਂਦੀ, ਅਤੇ ਤੁਹਾਡੇ ਵਾਲ ਵੀ ਮੈਂ ਤਾਂ ਕਹੂੰਗਾ ਕਿ ਖਰਾਬ ਹੋਣੋਂ ਬਚ ਜਾਂਦੇ ਆ। ਸੋ ਹੈਲਮੈਟ ਪਾਉਣ ਦੀ ਅਸੀਂ ਕੋਸ਼ਿਸ਼ ਕਰੀਏ। ਅਤੇ ਇੱਕ ਹੋਰ ਤਜਰਬਾ ਜੋ ਹੈਲਮੈਟ ਨਾਲ ਮੇਰਾ ਕੀਤਾ ਹੋਇਆ ਖਾਸ ਤੌਰ 'ਤੇ, ਉਹ ਇਹ ਕਿ ਜਦੋਂ ਤੁਸੀਂ ਕੁਝ ਕੁ ਟਾਈਮ ਹੈਲਮੈਟ ਲਗਾਤਾਰ ਪਾ ਲੈਂਦੇ ਹੋ ਥੋੜ੍ਹੇ ਦਿਨ, ਤਾਂ ਉਸ ਤੋਂ ਬਾਅਦ ਤੁਹਾਨੂੰ ਹੈਲਮੈਟ ਜਿਹੜਾ ਹੈ ਤੁਹਾਡਾ ਆਪਣਾ ਸਾਥੀ ਲੱਗਣ ਲੱਗ ਜਾਂਦਾ, ਜਿਸ ਤੋਂ ਬਿਨਾਂ ਕਿ ਤੁਸੀਂ ਆਪਣਾ ਸਾਧਨ ਚਲਾਉਣਾ, ਆਪਣਾ ਦੋ ਪਹੀਆ ਵਾਹਨ ਚਲਾਉਣਾ ਪਸੰਦ ਨਹੀਂ ਕਰੋਗੇ। ਅਤੇ ਹੁਣ ਤਾਂ ਕਿਉਂਕਿ ਅੱਗੇ ਸਿਆਲ ਦੇ ਦਿਨ ਆ ਰਹੇ ਨੇ, ਸਰਦੀਆਂ ਦੇ ਵਿੱਚ ਇਸ ਦੀ ਖਾਸ ਤੌਰ 'ਤੇ ਵਰਤੋਂ ਜਿਹੜੀ ਹੈ ਉਹ ਕੀਤੀ ਜਾਂਦੀ ਹੈ। ਸੋ ਇਹਨਾਂ ਦਿਨਾਂ ਦੇ ਵਿੱਚ ਹੈਲਮੈਟ ਨੂੰ ਆਪਣਾ ਖਾਸ ਸਾਥੀ ਬਣਾਇਆ ਜਾ ਸਕਦਾ, ਅਤੇ ਉਸ ਤੋਂ ਬਾਅਦ ਇਹ ਤਾਂ ਉਮਰ ਟ੍ਰੈਫਿਕ ਦੇ ਵਿੱਚ ਸੜਕ ਦੇ ਉੱਤੇ ਤੁਹਾਡਾ ਸਾਥੀ ਸਾਬਿਤ ਹੋ ਸਕਦਾ। ਸੀਟ ਬੈਲਟ ਦੀ ਵੀ ਅਸੀਂ ਗੱਲ ਕਰ ਲੈਂਦੇ ਹਾਂ ਨਾਲੋਂ ਨਾਲ ਕਿ ਅਸੀਂ ਜਦੋਂ ਆਪਣੇ ਸ਼ਹਿਰ ਦੇ ਵਿੱਚ ਲੋਕਲ ਜਦੋਂ ਅਸੀਂ ਗੱਡੀ ਚਲਾ ਰਹੇ ਹੁੰਦੇ ਹਾਂ, ਅਸੀਂ ਸੀਟ ਬੈਲਟ ਬਿਲਕੁਲ ਵੀ ਨਹੀਂ ਪਾਉਂਦੇ। ਕਈ ਸਾਥੀ ਜਿਹੜੇ ਲੌਂਗ ਟੂਰ 'ਤੇ ਜਾਂਦੇ ਆ, ਲੰਮੇ ਸਫ਼ਰ 'ਤੇ ਜਾਂਦੇ ਆ, ਉਸ ਵੇਲੇ ਉਹ ਸੀਟ ਬੈਲਟ ਲਗਾ ਲੈਂਦੇ ਨੇ, ਪਰ ਸੀਟ ਬੈਲਟ ਜਦੋਂ ਤੁਸੀਂ ਲੰਮੇ ਸਫ਼ਰ 'ਤੇ ਜਾਣ ਲੱਗਿਆਂ ਲਗਾਉਂਦੇ ਹੋ, ਉੱਥੇ ਤੁਸੀਂ ਆਪਣੇ ਸ਼ਹਿਰ ਦੇ ਵਿੱਚ ਚਲਾਉਂਦੇ ਆ ਵੀ ਇਸ ਦੀ ਵਰਤੋਂ ਜ਼ਰੂਰ ਕਰੋ। ਜੋ ਸੀਟ ਬੈਲਟ ਦਾ ਸਾਈਨ ਹੈ, ਸੈਂਸਰ ਹੈ ਗੱਡੀ ਦੇ ਵਿੱਚ, ਉਹ ਕਈ ਵਾਰ ਵੱਜਦਾ ਵੱਜਦਾ ਆਪੇ ਵੱਜ ਕੇ ਰਹਿ ਜਾਂਦਾ, ਅਸੀਂ ਉਸ ਨੂੰ ਅਣਗੌਲਿਆ ਕਰ ਦਿੰਦੇ ਹਾਂ। ਸੋ ਇਸ ਤਰ੍ਹਾਂ ਨਾ ਕਰੀਏ। ਜੇਕਰ ਗੱਡੀ ਦੇ ਵਿੱਚ ਸੈਂਸਰ ਲੱਗਿਆ ਹੈ ਅਤੇ ਉਹ ਸੈਂਸਰ ਤੁਹਾਨੂੰ ਯਾਦ ਦਿਵਾ ਰਿਹਾ ਕਿ ਤੁਸੀਂ ਸੀਟ ਬੈਲਟ ਬੰਨ੍ਹ ਲਓ, ਤਾਂ ਦੋਸਤੋ ਇਸ ਦੇ ਵਿੱਚ ਤੁਹਾਡਾ, ਤੁਹਾਡੇ ਨਾਲ ਬੈਠੀਆਂ ਸਵਾਰੀਆਂ ਦਾ ਅਤੇ ਸੜਕ ਦੇ ਉੱਤੇ ਜਾ ਰਹੇ ਹੋਰ ਸਾਧਨਾਂ ਦੇ ਵਿੱਚ ਬੈਠੀਆਂ ਸਵਾਰੀਆਂ ਦਾ ਵੀ ਭਲਾ ਹੈ। ਇਸ ਗੱਲ ਨੂੰ ਅਸੀਂ ਵਾਰ ਵਾਰ ਸੁਨਿਸ਼ਚਿਤ ਕਰੀਏ ਅਤੇ ਜੋ ਪਰਿਵਾਰਕ ਮੈਂਬਰ ਨੇ ਇੱਕ ਦੂਜੇ ਨੂੰ ਯਾਦ ਦਿਵਾਉਂਦੇ ਰਹਿਣ ਕਿ ਹੈਲਮੈਟ ਪਾਓ, ਸੀਟ ਬੈਲਟ ਜਿਹੜਾ ਹੈ ਗੱਡੀ ਦੇ ਵਿੱਚ, ਜਦੋਂ ਪਰਿਵਾਰ ਸਾਰਾ ਹੀ ਬੈਠਾ ਸਵਾਰੀਆਂ ਇੱਕ ਦੂਜੇ ਨੂੰ ਯਾਦ ਦਿਵਾ ਦੇਣ ਕਿ ਵੀਰ ਜੀ, ਭਰਾ ਜੀ, ਡੈਡੀ ਜੀ, ਚਾਚਾ ਜੀ, ਤਾਇਆ ਜੀ, ਸੀਟ ਬੈਲਟ ਜ਼ਰੂਰ ਲਗਾ ਲਓ। ਨੌਜਵਾਨ ਸਾਥੀ ਇਸ ਵਿਸ਼ੇ ਦੇ ਉੱਤੇ ਕਿਸ ਤਰ੍ਹਾਂ ਦੀ ਰਾਏ ਰੱਖਦੇ ਨੇ ਇਹ ਜਾਣਨ ਦੇ ਲਈ ਅਸੀਂ ਉਹਨਾਂ ਦੇ ਨਾਲ ਗੱਲ ਕੀਤੀ। ਅਤੇ ਦੋਸਤੋ ਇਸੇ ਕੜੀ ਦੇ ਤਹਿਤ ਸਾਡੇ ਨਾਲ ਸੰਦੀਪ ਸਿੰਘ ਹੈ, ਵਿਦਿਆਰਥੀ ਹੈ, ਨੌਜਵਾਨ MA ਇਹ ਕਰ ਰਹੇ ਨੇ ਇੱਥੇ ਰੀਜਨਲ ਸੈਂਟਰ, ਜੋ ਕਿ ਪੰਜਾਬੀ ਯੂਨੀਵਰਸਿਟੀ ਦਾ ਖੇਤਰੀ ਕਾਲਜ ਹੈ, ਉੱਥੇ ਇਹ ਆਪਣੀ ਮਾਸਟਰ ਡਿਗਰੀ ਕਰ ਰਹੇ ਨੇ। ਇਹਨਾਂ ਤੋਂ ਜਾਣਦੇ ਹਾਂ ਸੰਦੀਪ, ਕਿਉਂਕਿ ਵਿਸ਼ਾ ਅਸੀਂ ਰੱਖਿਆ ਕਿ ਟ੍ਰੈਫਿਕ ਦੀ ਸਮੱਸਿਆ ਨੂੰ ਕਿਵੇਂ ਦੇਖਦੇ ਹਾਂ, ਅਸੀਂ ਨੌਜਵਾਨ ਦੇ ਤੌਰ 'ਤੇ ਅਸੀਂ ਕੀ ਯੋਗਦਾਨ ਪਾ ਸਕਦੇ ਹਾਂ ਜਦੋਂ ਅਸੀਂ ਆਪਣਾ ਵਹੀਕਲ ਲੈ ਕੇ ਸੜਕ 'ਤੇ ਚੱਲ ਰਹੇ ਹਾਂ, ਕੀ ਕਹੋਗੇ?
1: ਪਹਿਲਾਂ ਤਾਂ ਜੀ ਸਾਨੂੰ ਸਾਵਧਾਨੀ ਇਹ ਰੱਖਣੀ ਚਾਹੀਦੀ ਹੈ ਕਿ ਹੈਲਮੈਟ ਵਗੈਰਾ ਪਾਉਣਾ ਚਾਹੀਦਾ, ਅਤੇ ਆਪਾਂ ਨੂੰ ਸੜਕ ਦੇ ਖੱਬੇ ਹੱਥ ਚੱਲਣਾ ਚਾਹੀਦਾ। ਹਾਂਜੀ, ਇੱਕ ਆਪਾਂ ਨੂੰ ਅੱਗੇ ਪਿੱਛੇ ਆਉਂਦੀ ਮਸ਼ੀਨਰੀ ਦਾ ਧਿਆਨ ਰੱਖਣਾ ਚਾਹੀਦਾ, ਇਸ਼ਾਰਿਆਂ ਵੱਲ ਦੇਖਣਾ ਚਾਹੀਦਾ ਕਿੱਧਰ ਜਾਣਾ ਕਿੱਧਰ ਨਹੀਂ।
2: ਤੁਸੀਂ ਸਹੀ ਕਿਹਾ, ਕਈ ਵਾਰ ਸੰਦੀਪ ਅਸੀਂ ਕਿਉਂਕਿ ਨਾ ਇੰਡੀਕੇਟਰ ਜਿਹੜਾ ਹੈ ਉਹ ਦੇਖਣਾ ਤੇ ਦੇਣਾ ਵੀ ਭੁੱਲ ਜਾਂਦੇ ਹਾਂ ਕਈ ਵਾਰ,
1: ਇਸੇ ਕਰਕੇ ਜੇ ਜੋ ਕਿ ਅੱਗੇ ਪਿੱਛੇ ਧਿਆਨ ਨਹੀਂ ਦਿੰਦੇ ਜਿਹਦੇ ਕਾਰਨ ਦੁਰਘਟਨਾਵਾਂ ਵਾਪਰ ਸਕਦੀਆਂ ਹਨ ਜੀ।
2: ਤੇ ਸੰਦੀਪ, ਇੱਕ ਖਾਸ ਕੋਈ ਸਾਵਧਾਨੀ ਜਿਹੜੀ ਤੁਸੀਂ ਆਪਣਾ ਸਾਧਨ ਚਲਾਉਣ ਲੱਗੇ ਆ ਤੁਸੀਂ ਰੱਖਦੇ ਹੋ, ਉਸ ਬਾਰੇ ਅਸੀਂ ਜ਼ਰੂਰ ਜਾਣਨਾ ਚਾਹਾਂਗੇ।
1: ਅਸੀਂ ਬਸ ਇਹੀ ਧਿਆਨ ਰੱਖਦੇ ਹਾਂ ਕਿ ਅਗਲੇ ਪਿਛਲੇ ਜਿਵੇਂ ਕਿ ਆਉਂਦੇ ਜਾਂਦੇ ਤੁਰੇ ਜਾਂਦੇ ਹੁੰਦੇ ਆ ਕਈ, ਜਾਂ ਬਜ਼ੁਰਗ ਜਾਂਦੇ ਹੁੰਦੇ, ਉਹਨਾਂ ਨੂੰ ਆਪਾਂ ਨੂੰ ਦੇਖ ਕੇ ਕ੍ਰੋਸ ਕਰਨਾ ਚਾਹੀਦਾ, ਜਾਂ ਉਹਨਾਂ ਨੂੰ ਅੱਗੇ ਪਿੱਛੇ ਦੇਖ ਕੇ ਨਿਗਾਉਣਾ ਚਾਹੀਦਾ ਜੀ।
2: ਜੀ,
1: ਬਸ ਇਹੀ ਕਹਿਣਾ ਚਾਹਾਂਗੇ, ਸਾਨੂੰ ਸਾਰੇ ਨਿਯਮਾਂ ਦੀ ਪਾਲਣਾ ਕਰਨੀ ਚਾਹੀਦੀ ਆ, ਬਸ ਫੋਨ ਵਗੈਰਾ ਤੇ ਗੱਲ ਨਾ ਕਰਦੇ ਹੋ ਤੇ ਅੱਗੇ ਪਿੱਛੇ ਜਾਂਦੇ ਆ ਧਿਆਨ ਰੱਖੋ
2: ਜੀ। ਤੁਸੀਂ ਸੰਦੀਪ ਬਹੁਤ ਖੂਬ ਕਹੀ ਗੱਲ, ਕਿਉਂਕਿ ਫੋਨ ਜਿਹੜਾ ਹੈ ਬੜੀ ਖਰਾਬੀ ਕਰਦਾ ਹੈ। ਫੋਨ ਇੱਕ ਅਜਿਹੀ ਸਮੱਸਿਆ ਹੈ ਜੋ ਅੱਜ ਕੱਲ ਆਮ ਹੋ ਗਈ ਹੈ। ਹੋਰ ਵੀ ਨੌਜਵਾਨ ਸਾਥੀ ਸਾਡੇ ਨਾਲ ਨੇ, ਤੁਹਾਡਾ ਕੀ ਨਾਂ?
3: ਜਸਕਰਨ ਸਿੰਘ ਜੀ।
2: ਜਸਕਰਨ ਹੈ ਸਾਡੇ ਨਾਲ।
4: ਕੁਲਵੰਤ ਸਿੰਘ ਜੀ।
2: ਕੁਲਵੰਤ ਸਿੰਘ ਜੀ ਵੀ ਨੇ। ਜਸਵੰਤ, ਕਿਉਂਕਿ ਫੋਨ ਤੋਂ ਇਲਾਵਾ ਵੀ ਹੈੱਡਫੋਨ ਜਿਹੜੇ ਹੈ ਉਹ ਇੱਕ ਬੜੀ ਸਮੱਸਿਆ ਬਣੇ ਹੋਏ ਹੈ ਸੜਕ 'ਤੇ ਚੱਲਦਿਆਂ। ਹੈੱਡਫੋਨ ਜਿਹੜੇ ਹੈ ਨੌਜਵਾਨ ਸਾਥੀ ਖਾਸ ਤੌਰ 'ਤੇ ਇਹਨਾਂ ਦੀ ਵਰਤੋਂ ਕਰਦੇ ਆ, ਕੀ ਕਹੋਗੇ?
3: ਇਹ ਇਹਨਾਂ ਦੀ ਵਰਤੋਂ ਨਹੀਂ ਕਰਨੀ ਚਾਹੀਦੀ, ਕਿਉਂਕਿ ਸਾਨੂੰ ਪਿਛਲੀ ਮਸ਼ੀਨੀ ਦਾ ਕਦੋਂ ਹਾਰ ਨਹੀਂ ਦਿੰਦੇ, ਧਿਆਨ ਨਹੀਂ ਹੁੰਦਾ ਜੀ, ਆਪਣਾ ਸੌਂਗਾਂ ਵੱਲ ਧਿਆਨ ਹੁੰਦਾ, ਦੋ ਜੋ ਕਿ ਅੱਗੇ ਵੱਲ ਕੋਈ ਵੀ ਦੁਰਘਟਨਾ ਹੋ ਸਕਦੀ ਹੈ
2: ਜੀ। ਸਹੀ ਕਿਹਾ ਜਸਕਰਨ ਨੇ।

0: ਕਿਉਂਕਿ ਘਟਨਾਵਾਂ ਜਿਹੜੀਆਂ ਹੈ ਇਸੇ ਕਰਕੇ ਹੁੰਦੀਆਂ ਕਿ ਅਸੀਂ ਜਦੋਂ ਆਪਣਾ ਸਾਧਨ ਚਲਾਉਂਦੇ ਹਾਂ ਬੇਧਿਆਨੀ 'ਚ ਆ ਜਾਂਦੇ ਹਾਂ। ਸਾਡੇ ਨਾਲ ਇੱਕ ਹੋਰ ਸਾਥੀ ਹੈ ਰਾਜੀ, ਕੀ ਨਾਮ ਤੁਹਾਡਾ?
1: ਕੁਲਵੰਤ ਸਿੰਘ ਜੀ।
0: ਕੁਲਵੰਤ ਸਿੰਘ ਜੀ, ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਕਿ ਹੋਰ ਜਿਹੜੇ ਨੌਜਵਾਨ ਸਾਥੀ ਹੈ ਜਾਂ ਹੋਰ ਜਿਹੜੇ ਸੜਕ ਦੇ ਉੱਤੇ ਆਪਣਾ ਵਹੀਕਲ ਲੈ ਕੇ ਚੱਲਦੇ ਆ, ਕਈ ਵਾਰ ਉਹਨਾਂ ਦੀ ਕੁਤਾਈ ਕਰਕੇ ਵੀ ਸਾਡਾ ਨੁਕਸਾਨ ਹੋ ਜਾਂਦਾ, ਉਹ ਕਿਸ ਤਰ੍ਹਾਂ ਦੀਆਂ ਕੁਤਾਈਆਂ ਜਿਹੜੀਆਂ ਸੜਕ 'ਤੇ ਤੁਸੀਂ ਤੁਹਾਡੇ ਦੇਖਣ 'ਚ ਆਈਆਂ, ਕੀ ਕਹੋਗੇ ਵੀ ਲੋਕ ਜਿਹੜਾ ਹੈ ਉਹ ਵੀ ਕਿਸ ਤਰ੍ਹਾਂ ਦੀਆਂ ਸਾਵਧਾਨੀਆਂ?

0: ਫਿਰ ਉਹ ਗੱਲ ਦੁਹਰਾ ਦਿਓ, ਕਿਉਂਕਿ ਇਹ ਗੱਲਾਂ ਵਾਰ ਵਾਰ ਕਰਨੀਆਂ, ਰਿਪੀਟ ਕਰਨੀਆਂ, ਦੁਹਰਾਉਣੀਆਂ ਬੜੀ ਜ਼ਰੂਰੀ ਹੈ।
1: ਹਾਂਜੀ ਹਾਂਜੀ, ਆਪਾਂ ਨੂੰ ਸੀਟ ਬੈਲਟ ਅਤੇ ਹੈਲਮਟ ਵਗੈਰਾ ਲਾ ਕੇ ਚਲਾਉਣਾ, ਅਤੇ ਮੋਟਰਸਾਈਕਲ ਹੈਲਮਟ ਲਾ ਕੇ ਅਤੇ ਗੱਡੀ ਸੀਟ ਬੈਲਟ ਲਾ ਕੇ ਜ਼ਰੂਰ ਚਲਾਉਣੀ ਚਾਹੀਦੀ, ਜਿਹਦੇ ਕਾਰਨ ਕੋਈ ਦੁਰਘਟਨਾ ਹੋਵੇ। ਗੱਡੀ ਚਲਾਉਂਦੇ ਹਾਂ ਤਾਂ ਏਅਰ ਬੈਗ ਵਗੈਰਾ ਖੁੱਲ੍ਹ ਜਾਂਦੇ ਜਦੋਂ ਸੀਟ ਬੈਲਟ ਲੱਗੀ ਹੁੰਦੀ ਹੈ, ਅਤੇ ਹੈਲਮਟ ਨਾਲ ਜਦੋਂ ਆਪਾਂ ਬਾਈਕ 'ਤੇ ਕਈ ਵਾਰੀ ਦੁਰਘਟਨਾ ਹੁੰਦੀ ਹੈ, ਸਿਰ 'ਚ ਵਗੈਰਾ ਸੱਟ ਨਹੀਂ ਲੱਗਦੀ।
0: ਤੁਸੀਂ ਸਹੀ ਕਿਹਾ। ਅਤੇ ਤੁਸੀਂ ਕਿਹੜਾ ਸਾਧਨ ਚਲਾਉਂਦੇ ਹੋ ਤੁਹਾਡੇ ਕੋਲ, ਕਿਉਂਕਿ ਅਜੇ ਵਿਦਿਆਰਥੀ ਹੋ, ਅਤੇ ਕਿਸ ਤਰ੍ਹਾਂ ਦੇ ਸਾਧਨ 'ਤੇ ਤੁਸੀਂ ਚੱਲਦੇ ਹੋ, ਪਿੰਡੋਂ ਆਉਂਦੇ ਹੋ ਅਤੇ ਕਿਸ ਤਰ੍ਹਾਂ?
1: ਪਿੰਡੋਂ ਤਾਂ ਜੀ ਅਸੀਂ ਲੋਕਲ ਬੱਸਾਂ 'ਤੇ ਆਉਂਦੇ ਹਾਂ ਜੀ, ਜਿਹਦੇ ਕਾਰਨ ਵੀ ਸਾਨੂੰ ਸੌਖਾ ਰਹਿੰਦਾ ਬੱਸਾਂ 'ਤੇ ਆਉਣਾ, ਅਤੇ ਬਾਈਕ ਵਗੈਰਾ ਫਿਰ ਲੈ ਕੇ ਨਹੀਂ ਆਉਂਦੇ ਜੀ ਅਸੀਂ।
0: ਜੀ, ਬਹੁਤ ਖੂਬ ਕਹੀ। ਅਤੇ ਦੇਖੋ ਇਹ ਵੀ ਹੁੰਦਾ, ਨਾਲੇ ਪੁੰਨ ਨਾਲੇ ਫਲੀਆਂ ਵਾਲੀ ਗੱਲ ਹੋ ਜਾਂਦੀ ਹੈ, ਬੱਸ ਦੇ ਉੱਤੇ ਜਦੋਂ ਅਸੀਂ ਆਉਂਦੇ ਹਾਂ ਇਨਵਾਇਰਮੈਂਟ ਵੀ ਅਸੀਂ ਬਚਾ ਲੈਂਦੇ ਹਾਂ ਕਿ ਨਹੀਂ ਜਸਕਰਨ?
2: ਹਾਂਜੀ ਹਾਂਜੀ ਜ਼ਰੂਰ ਜੀ, ਅਤੇ ਨਾ ਜੀ ਸਾਨੂੰ ਟ੍ਰੈਫਿਕ ਦੇ ਬਹੁਤ ਸਾਹਮਣਾ ਕਰਨਾ ਪੈਂਦਾ ਜੀ ਆਉਂਦਿਆਂ ਨੂੰ ਜੀ।
0: ਇਹ ਵੀ ਗੱਲ ਹੈ, ਤੇ ਹੁਣ ਤਾਂ ਗਾਹਾਂ ਕਿਉਂਕਿ ਸਿਆਲ ਦੇ ਦਿਨ ਆਉਣ ਵਾਲੇ ਆ,
2: ਧੁੰਦਾ ਬਹੁਤ ਪੈਣ ਲੱਗ ਜਾਂਦੀ ਹੈ ਜੀ, ਤੇ ਨਾ ਲੇਟ ਹੋ ਜਾਂਦੇ ਕਾਲਜ।
3: ਹਾਂਜੀ, ਅਸੀਂ ਇਹੀ ਕਹਿਣਾ ਚਾਹਾਂਗੇ ਜੀ, ਬਾਈਕ ਦਾ ਸਾਨੂੰ ਜੀ ਲਾਭ ਨਹੀਂ ਹੈਗਾ ਜੀ, ਧੁੰਦਾ ਤੁਹਾਨੂੰ ਜੀ ਨੁਕਸਾਨ ਹੋ ਸਕਦਾ ਜੀ, ਤਾਂ ਹੀ ਅਸੀਂ ਬੱਸ 'ਤੇ ਆਉਣਾ ਜੀ।
0: ਜੀ ਚਲੋ, ਸਾਡੇ ਨਾਲ ਗੱਲ ਕਰਨ ਲਈ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਸੰਦੀਪ, ਜਸਕਰਨ ਤੇ ਕੁਲਵੰਤ।
1: ਧੰਨਵਾਦ ਜੀ।
4: ਸੜਕ ਦੇ ਉੱਤੇ ਚੱਲਣਾ ਦੋਸਤੋ ਕਾਲ ਦਾ ਕੰਮ ਨਹੀਂ ਹੈ। ਸੜਕ ਦੇ ਉੱਤੇ ਜੇਕਰ ਅਸੀਂ ਜਾਣਾ ਤਾਂ ਸਾਨੂੰ ਠਰਮੇ ਦੇ ਨਾਲ, ਸਾਨੂੰ ਸਬਰ ਦੇ ਨਾਲ ਚੱਲਣਾ ਚਾਹੀਦਾ ਹੈ, ਕਿਉਂਕਿ ਛੋਟੇ ਵਾਹਨ ਜਿੱਥੇ ਚੱਲ ਰਹੇ ਨੇ ਉੱਥੇ ਉਹ ਵੱਡੇ ਨੂੰ ਅਣਦੇਖਿਆ ਕਰ ਦਿੰਦੇ ਨੇ, ਅਤੇ ਵੱਡੇ ਵਾਹਨ ਜਿਹੜੇ ਨੇ ਉਹ ਛੋਟਿਆਂ ਨੂੰ ਅਣਦੇਖਿਆ ਕਰਦੇ ਨੇ। ਸੋ ਇੱਕ ਦੂਜੇ ਦੇ ਵਾਹਨ ਦੀ ਜੋ ਹੈ ਨਿੱਜਤਾ ਦਾ ਵੀ ਖਿਆਲ ਰੱਖਿਆ ਜਾਣਾ ਚਾਹੀਦਾ ਹੈ। ਉਦਾਹਰਣ ਦੇ ਤੌਰ 'ਤੇ ਜੇਕਰ ਅਸੀਂ ਦੋ ਪਹੀਆ ਵਾਹਨ 'ਤੇ ਜਾ ਰਹੇ ਹਾਂ ਤਾਂ ਸਾਨੂੰ ਸਾਈਕਲ ਵਾਲੇ ਨੂੰ ਰਸਤਾ ਜਿਹੜਾ ਉਹ ਦੇਣਾ ਚਾਹੀਦਾ ਹੈ, ਅਤੇ ਜੇਕਰ ਅਸੀਂ ਚਾਰ ਪਹੀਆ ਵਾਹਨ 'ਤੇ ਜਾ ਰਹੇ ਹਾਂ ਤਾਂ ਦੋ ਪਹੀਆ ਵਾਹਨ ਜੋ ਦੋ ਪਹੀਆ ਮੋਟਰ ਹੈ ਉਸ ਦਾ ਅਸੀਂ ਜ਼ਰੂਰ ਖਿਆਲ ਰੱਖੀਏ। ਇਸੇ ਤਰੀਕੇ ਦੇ ਨਾਲ ਜਿਹੜੇ ਛੋਟੇ ਵਾਹਨ ਚਲਾ ਰਹੇ ਹੈ ਉਹ ਵੀ ਵੱਡੇ ਵਾਹਨਾਂ ਦਾ ਖਿਆਲ ਰੱਖ ਸਕਦੇ ਹੈ। ਛੋਟੇ ਵਾਹਨ ਚਲਾਉਣ ਵਾਲੇ ਸਾਥੀ ਇਹ ਗੱਲ ਬਿਲਕੁਲ ਨਾ ਸੋਚਣ ਕਿ ਉਹਨਾਂ ਨੂੰ ਬਚਾਉਣਾ ਵੱਡੇ ਵਾਹਨ ਵਾਲੇ ਦੀ ਆਪਣੀ ਜ਼ਿੰਮੇਵਾਰੀ ਹੈ। ਸੋ ਇੱਕ ਦੂਜੇ ਦੀ ਜਾਨ ਦਾ ਖਿਆਲ ਰੱਖਦੇ ਹੋਏ ਇੱਕ ਦੂਜੇ ਨੂੰ ਰਾਹ ਦੇਣ ਦੀ ਕੋਸ਼ਿਸ਼ ਅਸੀਂ ਜ਼ਰੂਰ ਕਰੀਏ। ਇਸ ਦੇ ਨਾਲ ਨਾਲ ਜਿੱਥੇ ਟ੍ਰੈਫਿਕ ਲਾਈਟਾਂ ਹੁੰਦੀਆਂ ਨੇ, ਟ੍ਰੈਫਿਕ ਸਿਗਨਲ ਹੈ ਜਿੱਥੇ, ਉੱਥੇ ਅਸੀਂ ਪੈਦਲ ਚੱਲਣ ਵਾਲਿਆਂ ਦੀ ਪ੍ਰਾਈਵੇਸੀ ਦਾ, ਉਹਨਾਂ ਦੀ ਰਾਈਟ ਦਾ, ਉਹਨਾਂ ਦੀ ਨਿੱਜਤਾ ਦਾ ਵੀ ਖਿਆਲ ਰੱਖੀਏ। ਸੋ ਉਹਨਾਂ ਨੂੰ ਵੀ ਅਸੀਂ ਰਸਤਾ ਜ਼ਰੂਰ ਦੇਣਾ ਹੈ। ਇਹ ਨਹੀਂ ਹੋਣਾ ਚਾਹੀਦਾ ਕਿ ਟ੍ਰੈਫਿਕ ਜਿਹੜੀ ਬੱਤੀ ਹੈ ਅਜੇ ਹਰੀ ਹੋਣ ਦੇ ਵਿੱਚ ਉਸ ਦੇ ਵਿੱਚ 4-5 ਸੈਕਿੰਡ ਅਜੇ ਪਏ ਨੇ, ਅਤੇ ਉਸ ਤੋਂ ਪਹਿਲਾਂ ਹੀ ਅਸੀਂ ਆਪਣੀ ਜੋ ਗੱਡੀਆਂ ਨੇ ਆਪਣੀ ਗੱਡੀਆਂ ਦੀਆਂ ਰੇਸਾਂ ਦੇ ਉੱਤੇ ਪੈਰ ਰੱਖ ਦਈਏ। ਇਸ ਤਰ੍ਹਾਂ ਬਿਲਕੁਲ ਵੀ ਨਾ ਕੀਤਾ ਜਾਵੇ। ਇਹਨਾਂ ਸਾਰੀਆਂ ਹੀ ਗੱਲਾਂ ਦਾ ਦੋਸਤੋ ਸਵੇਰੇ ਅਤੇ ਸ਼ਾਮ ਨੂੰ ਖਾਸ ਖਿਆਲ ਰੱਖਣਾ ਜ਼ਰੂਰੀ ਹੋ ਜਾਂਦਾ ਹੈ। ਦੁਪਹਿਰ ਦੇ ਵਿੱਚ ਵੀ ਜਦੋਂ ਕਿ ਵਿਦਿਆਰਥੀ ਵਰਗ ਹੈ ਜਿਹੜਾ ਕਿ ਆਪਣੇ ਸਕੂਲਾਂ ਕਾਲਜਾਂ ਤੋਂ ਵਾਪਸ ਪਰਤ ਰਿਹਾ ਹੁੰਦਾ ਹੈ, ਉਹਨਾਂ ਨੂੰ ਛੁੱਟੀ ਜਦੋਂ ਹੋ ਰਹੀ ਹੁੰਦੀ ਹੈ, ਉਸ ਵੇਲੇ ਵੀ ਸ਼ਹਿਰ ਦੇ ਵਿੱਚ ਟ੍ਰੈਫਿਕ ਜਿਹੜਾ ਹੈ ਅੱਜ ਕੱਲ੍ਹ ਬਹੁਤ ਜ਼ਿਆਦਾ ਵੱਧ ਰਿਹਾ ਹੈ, ਉਸ ਵੇਲੇ ਵੀ ਸਾਨੂੰ ਸਬਰ ਦੇ ਨਾਲ ਕੰਮ ਲੈਣ ਦੀ ਲੋੜ ਹੈ। ਅਤੇ ਸਵੇਰ ਵੇਲੇ ਜਦੋਂ ਕਿ ਸਾਰੇ ਹੀ ਆਪਣੇ ਆਪਣੇ ਕੰਮਾਂ ਕਾਰਾਂ 'ਤੇ ਜਾ ਰਹੇ ਹੁੰਦੇ ਨੇ, ਉਸ ਵੇਲੇ ਵੀ ਅਸੀਂ ਖਾਸ ਖਿਆਲ ਰੱਖੀਏ ਕਿ ਅਸੀਂ ਦੇਰੀ ਨਾਲ ਭਾਵੇਂ ਪਹੁੰਚ ਜਾਈਏ ਪਰ ਇਹ ਨਾ ਹੋਵੇ ਕਿ ਅਸੀਂ ਕਦੇ ਵੀ ਨਾ ਪਹੁੰਚੀਏ। ਸੋ ਜ਼ਰੂਰੀ ਹੈ ਆਪਣੇ ਪਰਿਵਾਰ ਦਾ, ਆਪਣੀ ਜਾਨ ਦਾ ਖਿਆਲ ਰੱਖਣਾ। ਇਸੇ ਤਰ੍ਹਾਂ ਵਿਦਿਆਰਥੀਆਂ ਨੂੰ ਲੈ ਕੇ ਜਾਣ ਵਾਲੇ ਸਾਧਨਾਂ ਨੂੰ ਵੀ ਸਬਰ ਨਾਲ ਕੰਮ ਲੈਣ ਦੀ ਜ਼ਰੂਰਤ ਹੁੰਦੀ ਹੈ। ਸੋ ਉਹਨਾਂ ਨੂੰ ਚਾਹੀਦਾ ਕਿ ਥੋੜ੍ਹਾ ਪਹਿਲਾਂ ਉਹ ਤੁਰ ਪੈਣ, ਕਿਉਂਕਿ ਸਾਰੇ ਹੀ ਵਿਦਿਆਰਥੀਆਂ ਨੂੰ ਉਹਨਾਂ ਨੇ ਘਰੋਂ ਘਰੀ ਚੱਕਣਾ ਹੁੰਦਾ ਹੈ, ਜਾਂ ਕਹਿ ਲਈਏ ਕਿ ਗਿਣੇ ਮਿੱਥੇ ਥਾਵਾਂ ਤੋਂ, ਗਿਣੇ ਮਿੱਥੇ ਸਥਾਨ ਤੋਂ ਉਹਨਾਂ ਵਿਦਿਆਰਥੀਆਂ ਨੂੰ ਚੜਾਉਣਾ ਹੁੰਦਾ ਹੈ ਬੱਸਾਂ ਦੇ ਵਿੱਚ। ਵੈਨ ਵਾਲਿਆਂ ਵੀਰਾਂ ਨੂੰ ਅਤੇ ਬੱਸਾਂ ਵਾਲੇ ਜੋ ਡਰਾਈਵਰ ਸਾਹਿਬਾਨ ਨੇ, ਉਹਨਾਂ ਨੂੰ ਗੁਜ਼ਾਰਿਸ਼ ਹੈ ਕਿ ਉਹ ਠਰਮੇ ਦੇ ਨਾਲ ਬੜੇ ਸੋਚ ਸਮਝ ਕੇ, ਕਿਉਂਕਿ ਉਹਨਾਂ ਦੇ ਉੱਤੇ ਭਾਰੀ ਜ਼ਿੰਮੇਵਾਰੀ ਹੈ, ਉਹਨਾਂ ਦੀ ਗੱਡੀ ਦੇ ਵਿੱਚ, ਉਹਨਾਂ ਦੇ ਵਾਹਨ ਦੇ ਵਿੱਚ ਦੇਸ਼ ਦਾ ਭਵਿੱਖ ਸਵਾਰੀ ਕਰ ਰਿਹਾ ਹੁੰਦਾ ਹੈਗਾ, ਘਰਾਂ ਦੇ ਚਿਰਾਗ ਜਿਹੜੇ ਆ ਉਸ ਵੈਨ ਦੇ ਵਿੱਚ, ਉਸ ਬੱਸ ਦੇ ਵਿੱਚ ਬੈਠੇ ਹੁੰਦੇ ਨੇ, ਖਾਸ ਖਿਆਲ ਰੱਖਣ ਦੀ ਲੋੜ ਹੈ। ਜਦੋਂ ਸੜਕ ਦੇ ਉੱਤੇ ਟ੍ਰੈਫਿਕ ਜ਼ਿਆਦਾ ਹੁੰਦਾ ਦੋਸਤੋ, ਉਦੋਂ ਪੋਲਿਊਸ਼ਨ ਵੀ ਬਹੁਤ ਜ਼ਿਆਦਾ ਹੁੰਦਾ ਹੈ। ਸੋ ਹੈਲਮਟ ਜਿਹੜਾ ਹੈ ਸਾਨੂੰ ਉਹ ਜਿੱਥੇ ਸਾਡੇ ਸਿਰ ਦੀ ਰੱਖਿਆ ਕਰਦਾ ਹੈ, ਸਾਡੀ ਰੱਖਿਆ ਕਰਦਾ ਹੈ ਜਾਨ ਦੀ, ਉੱਥੇ ਸਾਨੂੰ ਪ੍ਰਦੂਸ਼ਣ ਤੋਂ ਵੀ ਬਚਾਉਂਦਾ ਹੈ। ਸੋ ਇਸ ਦੀ ਅਸੀਂ ਵਰਤੋਂ ਕਰ ਸਕਦੇ ਹਾਂ। ਪੋਲਿਊਸ਼ਨ ਦੀ ਜਦੋਂ ਅਸੀਂ ਗੱਲ ਕਰਦੇ ਹਾਂ, ਤਾਂ ਇਲੈਕਟ੍ਰਿਕ ਸਕੂਟਰ ਜਿਹੜੇ ਕਿ ਅੱਜ ਕੱਲ੍ਹ ਬਹੁਤ ਵੱਡੀ ਤਾਦਾਦ ਦੇ ਵਿੱਚ ਚੱਲ ਰਹੇ ਨੇ, ਕਾਫ਼ੀ ਮਾਤਰਾ ਦੇ ਵਿੱਚ ਸੜਕਾਂ ਦੇ ਉੱਤੇ ਚੱਲ ਰਹੇ ਨੇ, ਹੋ ਸਕੇ ਤਾਂ ਅਸੀਂ ਉਹਨਾਂ ਸਕੂਟਰਾਂ ਦੀ ਵਰਤੋਂ ਕਰ ਸਕਦੇ ਹਾਂ ਜਿਹੜੇ ਕਿ ਵਧੀਆ ਕੰਪਨੀ ਦੇ ਜਾਂ ਵਧੀਆ ਕੁਆਲਿਟੀ ਦੇ ਬਣੇ ਹੋਣੇ ਚਾਹੀਦੇ ਹੈ। ਉਹਨਾਂ ਦੇ ਵਿੱਚ ਬੈਟਰੀ ਜਿਹੜੀ ਹੁੰਦੀ ਹੈ ਉਹ ਵੀ ਵਧੀਆ ਹੋਣੀ ਚਾਹੀਦੀ ਹੈ। ਇਹ ਜੋ ਇਲੈਕਟ੍ਰਿਕ ਸਕੂਟਰ ਨੇ ਅੱਜ ਕੱਲ੍ਹ ਬਹੁਤ ਵਧੀਆ ਕਾਰਗੁਜ਼ਾਰੀ ਜਿਹੜੀ ਹੈ ਕਰਕੇ ਦਿਖਾ ਰਹੇ ਨੇ। ਸੋ ਉਹ ਜਿੱਥੋਂ ਤੱਕ ਹੋ ਸਕਦਾ ਥੋੜ੍ਹੇ ਦੂਰੀ ਤੱਕ ਜਾਣ ਲਈ ਅਸੀਂ ਇਹਨਾਂ ਇਲੈਕਟ੍ਰਿਕ ਸਕੂਟਰ ਦੀ ਵੀ ਵਰਤੋਂ ਕਰ ਸਕਦੇ ਹਾਂ। ਔਰਤਾਂ ਨੂੰ ਖਾਸ ਤੌਰ 'ਤੇ ਅਸੀਂ ਇਹ ਗੱਲ ਕਹਿਣਾ ਚਾਹੁੰਦੇ ਹਾਂ ਕਿ ਸਾਧਨ ਜਦੋਂ ਤੁਸੀਂ ਚਲਾਉਂਦੇ ਹੋ ਸੜਕ ਦੇ ਉੱਤੇ, ਤਾਂ ਉਸ ਤੋਂ ਪਹਿਲਾਂ ਚੰਗੀ ਤਰ੍ਹਾਂ ਸਿਖਲਾਈ ਪ੍ਰਾਪਤ ਕਰਨਾ ਸੁਨਿਸ਼ਚਿਤ ਕੀਤਾ ਜਾਵੇ, ਕਿਉਂਕਿ ਕਈ ਵਾਰ ਇਹ ਹੁੰਦਾ ਦੇਖਿਆ ਜਾਂਦਾ ਕਿ ਅਸੀਂ ਲਾਇਸੈਂਸ ਬਣਾਉਣੋਂ ਵੀ ਗੁਰੇਜ ਕਰਦੇ ਹਾਂ। ਜਿਹੜੀਆਂ ਔਰਤਾਂ ਸੜਕ ਦੇ ਉੱਤੇ ਆਪਣੇ ਸਾਧਨ ਚਲਾਉਂਦੀਆਂ ਨੇ, ਸੋ ਆਪਣੇ ਕਾਗਜ਼ ਜਿਹੜੇ ਹੈ ਉਹ ਵੀ ਉਹਨਾਂ ਨੂੰ ਚਾਹੀਦਾ

0: ਜਿਹੜੇ ਅਪਡੇਟ ਕਰਾਉਣ ਵਾਲੇ ਹੈ ਉਸ ਦੇ ਵਿੱਚ ਵੀ ਕਿਸੇ ਤਰ੍ਹਾਂ ਦੀ ਅਣਗਹਿਲੀ ਨਾ ਦਿਖਾਈ ਜਾਵੇ। ਇਸ ਤੋਂ ਬਾਅਦ ਗੱਲ ਕਰਦੇ ਹਾਂ ਦੋਸਤੋ ਆਪਣੇ ਵਹੀਕਲ ਨੂੰ ਪਾਰਕ ਕਰਨ ਦੀ। ਅਸੀਂ ਬਾਜ਼ਾਰਾਂ ਦੇ ਵਿੱਚ ਅਕਸਰ ਹੀ ਵੇਖਦੇ ਹਾਂ ਕਿ ਵਹੀਕਲ ਜਿਹੜੇ ਹੁੰਦੇ ਨੇ ਦੁਪਹੀਆ ਵਾਹਨ ਜਾਂ ਗੱਡੀਆਂ ਜਿਹੜੀਆਂ ਹੁੰਦੀਆਂ ਉਹ ਗਲਤ ਤਰੀਕੇ ਨਾਲ ਪਾਰਕ ਕੀਤੀਆਂ ਹੁੰਦੀਆਂ ਨੇ ਜਿਸ ਦੇ ਕਰਕੇ ਲੰਮੇ ਲੰਮੇ ਜਾਮ ਲੱਗ ਜਾਂਦੇ ਨੇ ਅਤੇ ਫਿਰ ਅਸੀਂ ਵਹੀਕਲ ਨੂੰ ਪਾਰਕ ਕਰਨ ਵਾਲੇ ਦੀ ਸੋਚ ਦੇ ਉੱਤੇ ਜਾਂ ਉਸ ਦੇ ਉੱਤੇ ਹੈਰਾਨ ਹੁੰਦੇ ਹਾਂ। ਦਿਲ ਦੇ ਵਿੱਚ ਉਸ ਨੂੰ ਅਸੀਂ ਗਾਲਾਂ ਵੀ ਕੱਢ ਰਹੇ ਹੁੰਦੇ ਹਾਂ ਵੀ ਇਹ ਕੋਈ ਤਰੀਕਾ ਹੈ ਗੱਡੀ ਪਾਰਕ ਕਰਨ ਦਾ। ਸੋ ਇਹ ਗੱਲ ਅਸੀਂ ਆਪਣੇ ਆਪ 'ਤੇ ਵੀ ਲਾਗੂ ਕਰੀਏ। ਜੇਕਰ ਅਸੀਂ ਵੀ ਇਸ ਤਰ੍ਹਾਂ ਦੀ ਕੋਈ ਗਲਤੀ ਕਰਾਂਗੇ ਤਾਂ ਉਸੇ ਤਰੀਕੇ ਦੇ ਨਾਲ ਪਰੇਸ਼ਾਨੀ ਦਾ ਸਬੱਬ ਦੂਜਿਆਂ ਦੇ ਸਾਹਮਣੇ ਆਵੇਗਾ। ਗੱਡੀ ਨੂੰ ਪਾਰਕ ਕਰਨ ਲੱਗਿਆਂ ਵੀ ਸਮਝਦਾਰੀ ਜ਼ਰੂਰ ਦਿਖਾਈਏ। ਸੜਕ 'ਤੇ ਜਾਂਦੇ ਜਾਂਦੇ ਵੀ ਕਈ ਸਾਡੇ ਸਾਥੀਆਂ ਨੂੰ ਆਦਤ ਹੁੰਦੀ ਹੈ ਕਿ ਉਹ ਸੜਕ ਦੇ ਉੱਤੇ ਤੁਰੇ ਜਾਂਦੇ ਹੀ ਆਪਣੀ ਗੱਡੀ ਦੇ ਵਿੱਚ ਬੈਠੇ ਬੈਠੇ ਵੀ ਵਿੰਡੋ ਸ਼ੋਪਿੰਗ ਕਰ ਰਹੇ ਹੁੰਦੇ ਆ। ਉਹ ਦੇਖ ਰਹੇ ਹੁੰਦੇ ਆ ਕਿ ਕਿਹੜੀ ਦੁਕਾਨ ਦੇ ਵਿੱਚ ਮੈਨੂੰ ਚੀਜ਼ ਲੈ ਲੈਣੀ ਚਾਹੀਦੀ ਹੈ, ਜਾਂ ਉਹ ਸੜਕ ਦੇ ਉੱਤੇ ਤੁਰੇ ਜਾਂਦੇ ਆਪਣੇ ਵਹੀਕਲ ਦੀ ਸਪੀਡ ਸਲੋ ਕਰਕੇ ਸੜਕ ਦੇ ਐਨ ਵਿਚਾਲੇ ਜਾਂਦੇ ਹੋਏ ਉਹ ਦੁਕਾਨ ਜਿਹੜੀ ਹੈ ਇੱਧਰ ਉੱਧਰ ਦੇਖ ਰਹੇ ਹੁੰਦੇ ਆ, ਭਾਲ ਰਹੇ ਹੁੰਦੇ ਆ। ਇਸ ਤਰ੍ਹਾਂ ਬਿਲਕੁਲ ਨਾ ਕੀਤਾ ਜਾਵੇ। ਆਪਣੇ ਵਹੀਕਲ ਨੂੰ ਗਿਣੀ ਮਿੱਥੀ ਥਾਂ ਦੇ ਉੱਤੇ ਪਾਰਕ ਕਰਨ ਤੋਂ ਬਾਅਦ ਹੀ ਸ਼ੋਪਿੰਗ ਦਾ ਆਨੰਦ ਉਠਾਇਆ ਜਾਵੇ, ਮਜ਼ਾ ਉਠਾਇਆ ਜਾਵੇ। ਇੱਕ ਹੋਰ ਜੋ ਅਣਗਹਿਲੀ ਅਸੀਂ ਸਾਰੇ ਹੀ ਲਗਭਗ ਕਰਦੇ ਹਾਂ, ਕਾਰ ਅਤੇ ਗੱਡੀ ਰੋਕ ਕੇ ਜਿੱਥੇ ਖਾਣੇ ਦੀ ਸਟਾਲ ਲੱਗੀ ਹੈ ਜਾਂ ਜਿੱਥੇ ਖਾਣ ਪੀਣ ਦੀ ਕੋਈ ਦੁਕਾਨ ਹੈ ਉੱਥੇ ਹੀ ਉਸਦੇ ਆਲੇ ਦੁਆਲੇ ਅਸੀਂ ਆਪਣੀ ਗੱਡੀ ਰੋਕ ਕੇ ਆਰਡਰ ਜਿਹੜਾ ਹੈ ਗੱਡੀ ਦੇ ਵਿੱਚ ਬੈਠੇ ਬੈਠੇ ਉੱਥੇ ਹੀ ਮੰਗਵਾ ਲੈਂਦੇ ਹਾਂ ਅਤੇ ਅਸੀਂ ਇਹ ਸੁਨਿਸ਼ਚਿਤ ਕਰਨਾ ਭੁੱਲ ਜਾਂਦੇ ਹਾਂ, ਇਹ ਦੇਖਣਾ ਭੁੱਲ ਜਾਂਦੇ ਹਾਂ ਕਿ ਗੱਡੀ ਸਾਡੀ ਸਹੀ ਤਰੀਕੇ ਨਾਲ ਪਾਰਕ ਕੀਤੀ ਹੋਈ ਹੈ ਜਾਂ ਨਹੀਂ। ਅਤੇ ਜੇਕਰ ਸਾਡੀ ਗੱਡੀ ਸਹੀ ਤਰੀਕੇ ਨਾਲ ਪਾਰਕ ਨਹੀਂ ਕੀਤੀ ਹੋਈ ਉੱਥੇ ਸਾਨੂੰ ਜਿੱਥੇ ਸਵਾਦ ਜਿਹੜਾ ਹੈ ਸਾਡੇ ਖਾਣੇ ਦਾ ਕਿਰਕਿਰਾ ਹੁੰਦਾ ਹੈ ਉੱਥੇ ਹੀ ਸਾਨੂੰ ਜਾਂ ਸਾਡੇ ਨਾਲ ਦੇ ਜੋ ਹੋਰ ਸਾਥੀ ਨੇ ਉਹਨਾਂ ਨੂੰ ਵੀ ਕਈ ਤਰ੍ਹਾਂ ਦੀਆਂ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਜਾਂਦਾ ਹੈ। ਗੱਲ ਕਰਦੇ ਹਾਂ ਆਟੋ ਰਿਕਸ਼ਾ ਚਲਾਉਣ ਵਾਲੇ ਸਾਡੇ ਵੀਰਾਂ ਦੀ, ਸਾਡੇ ਭਰਾਵਾਂ ਦੀ। ਸਵਾਰੀ ਚੁੱਕਣ ਦੇ ਚੱਲਦਿਆਂ ਉਹ ਰਾਹ ਦੇ ਵਿੱਚ ਕਈ ਵਾਰ ਆਪਣੇ ਆਟੋ ਜਿਹੜੇ ਨੇ, ਆਟੋ ਰਿਕਸ਼ਾ ਜਿਹੜੇ ਨੇ ਉਹ ਰੋਕ ਲੈਂਦੇ ਨੇ ਅਤੇ ਸਵਾਰੀ ਚੜ੍ਹਾਉਣ ਦੇ ਕਾਲ ਦੇ ਵਿੱਚ ਉਹ ਟ੍ਰੈਫਿਕ ਜਾਮ ਦਾ ਸਬੱਬ ਬਣ ਜਾਂਦੇ ਨੇ, ਟ੍ਰੈਫਿਕ ਜਾਮ ਦਾ ਉਹ ਕਾਰਨ ਬਣ ਜਾਂਦੇ ਨੇ। ਸੋ ਇਸ ਤਰ੍ਹਾਂ ਉਹ ਬਿਲਕੁਲ ਨਾ ਕਰਨ। ਕਾਲ ਦੇ ਵਿੱਚ ਅਕਸਰ ਹੀ ਦਿਖਾਈ ਦਿੰਦੇ ਨੇ ਸਾਡੇ ਆਟੋ ਚਾਲਕ ਜੋ ਸਾਥੀ ਨੇ ਉਹ ਇਸ ਤਰ੍ਹਾਂ ਨਾ ਕਰਨ। ਬੜੇ ਸਾਵਧਾਨੀ ਦੇ ਨਾਲ ਉਹ ਆਪਣੀਆਂ ਸੁਵਿਧਾਵਾਂ ਜਿਹੜੀਆਂ ਹੈ ਆਮ ਨਾਗਰਿਕਾਂ ਨੂੰ ਪ੍ਰਦਾਨ ਕਰਨ। ਤੁਰੇ ਜਾਂਦੇ ਬੰਦੇ ਦੇ ਬਰਾਬਰ ਲਗਾ ਕੇ ਵੀ ਉਸ ਨੂੰ ਕਈ ਵਾਰ ਸਾਡੇ ਸਾਥੀ ਪੁੱਛਦੇ ਆ ਵੀ ਕਿੱਥੇ ਜਾਣਾ। ਸੋ ਇਸ ਤਰ੍ਹਾਂ ਵੀ ਨਾ ਕੀਤਾ ਜਾਵੇ, ਕਿਉਂਕਿ ਜਦੋਂ ਐਨ ਵਿਚਾਲੇ ਚੱਲਦੇ ਹੋਏ ਤੁਸੀਂ ਆਪਣਾ ਵਹੀਕਲ ਸਲੋ ਕਰਦੇ ਹੋ, ਉਸ ਦੀ ਸਪੀਡ ਘਟਾਉਂਦੇ ਹੋ, ਤਾਂ ਉਸ ਦੇ ਨਾਲ ਵੀ ਪਿੱਛੇ ਆਉਣ ਵਾਲੀਆਂ ਸਵਾਰੀਆਂ ਨੂੰ, ਪਿੱਛੇ ਆਉਣ ਵਾਲੇ ਵਾਹਨਾਂ ਨੂੰ ਜਿਹੜੀ ਪਰੇਸ਼ਾਨੀ ਹੈ ਉਹ ਹੋ ਸਕਦੀ ਹੈ। ਕਾਲ ਜਿਹੜੀ ਹੈ ਜੋ ਸਾਡੇ ਆਟੋ ਚਾਲਕ ਵੀਰ ਨੇ ਉਹ ਬਿਲਕੁਲ ਵੀ ਨਾ ਕਰਨ। ਇੱਕ ਗੱਲ ਪ੍ਰੋਗਰਾਮ ਦੇ ਅਖੀਰ ਦੇ ਵਿੱਚ ਤੁਹਾਨੂੰ ਦੋਸਤੋ ਸਾਰਿਆਂ ਨੂੰ ਕਹਿਣਾ ਚਾਹਾਂਗਾ ਕਿ ਬੱਸ ਸਟੈਂਡ ਅਤੇ ਰੇਲਵੇ ਸਟੇਸ਼ਨ ਦੇ ਉੱਤੇ ਅਸੀਂ ਜਦੋਂ ਗੱਡੀਆਂ ਦਾ ਜਾਂ ਬੱਸਾਂ ਦਾ ਟਾਈਮ ਹੁੰਦਾ ਹੈਗਾ ਉਦੋਂ ਅਸੀਂ ਖਾਸ ਤੌਰ 'ਤੇ ਭੀੜ ਜਿਹੜੀ ਹੈ ਉਹ ਵੇਖਦੇ ਹਾਂ। ਇਸ ਭੀੜ ਤੋਂ ਵੀ ਬਚਣ ਦੀ ਕੋਸ਼ਿਸ਼ ਕਰੀਏ। ਉਸ ਦੇ ਲਈ ਇਹ ਹੋ ਸਕਦਾ ਹੈ ਕਿ ਉਸ ਜਗ੍ਹਾ ਦੇ ਉੱਤੇ ਆਲੇ ਦੁਆਲੇ ਬੱਸ ਸਟੈਂਡ ਜਾਂ ਰੇਲਵੇ ਸਟੇਸ਼ਨ ਦੇ ਆਲੇ ਦੁਆਲੇ ਇਹਨਾਂ ਟ੍ਰੈਫਿਕ ਨਿਯਮਾਂ ਦਾ ਖਾਸ ਤੌਰ 'ਤੇ ਅਸੀਂ ਪਾਲਣ ਕਰੀਏ, ਜਿਸ ਦੇ ਨਾਲ ਕਿ ਸਾਨੂੰ ਵੀ ਸੁਵਿਧਾ ਹੋਏਗੀ, ਸਾਡੇ ਨਾਲ ਯਾਤਰਾ ਕਰ ਰਹੇ ਸਾਡੇ ਜੋ ਹੋਰ ਯਾਤਰੀ ਨੇ ਉਹਨਾਂ ਨੂੰ ਵੀ, ਹੋਰ ਨਾਗਰਿਕਾਂ ਨੂੰ ਵੀ ਇਸ ਗੱਲ ਦੀ ਸੁਵਿਧਾ ਹੋਣੀ ਚਾਹੀਦੀ ਹੈ। ਬੱਸ ਸਟੈਂਡ ਦੇ ਆਲੇ ਦੁਆਲੇ ਵੀ ਜੋ ਬੱਤੀਆਂ ਵਾਲਾ ਚੌਂਕ ਹੈ ਉੱਥੇ ਅਸੀਂ ਖਾਸ ਸਾਵਧਾਨੀ ਰੱਖ ਸਕਦੇ ਹਾਂ, ਕਿਉਂਕਿ ਬੱਸਾਂ ਜਿਹੜੀਆਂ ਹੈ ਜਦੋਂ ਅੱਡੇ ਤੋਂ ਬਾਹਰ ਨਿਕਲ ਰਹੀਆਂ ਜਾਂ ਅੱਡੇ ਦੇ ਵਿੱਚ ਵੜ ਰਹੀਆਂ ਉੱਥੇ ਆਪਣੀ ਜਾਨ ਦੀ, ਆਪਣੇ ਸਾਧਨ ਨੂੰ ਬਚਾ ਕੇ ਰੱਖਣ ਦੀ ਜ਼ਿੰਮੇਵਾਰੀ ਸਾਡੀ ਆਪਣੀ ਬਣ ਜਾਂਦੀ ਹੈ। ਅਤੇ ਭਾਵੇਂ ਉੱਥੇ ਬੱਤੀਆਂ ਜਿਹੜੀਆਂ ਹੈ ਲੱਗੀਆਂ ਨੇ ਉੱਥੇ ਅਸੀਂ ਕਾਲ ਬਿਲਕੁਲ ਵੀ ਨਹੀਂ ਕਰ ਸਕਦੇ। ਸੋ ਪ੍ਰਸ਼ਾਸਨ ਨੂੰ ਵੀ ਗੁਜ਼ਾਰਿਸ਼ ਹੈ ਕਿ ਜੋ ਸਾਡੇ ਟ੍ਰੈਫਿਕ ਪੁਲਿਸ ਨਾਲ ਸੰਬੰਧਿਤ ਕਰਮਚਾਰੀ ਨੇ ਉਹ ਇਸ ਗੱਲ ਦਾ ਖਾਸ ਖਿਆਲ ਰੱਖਣ ਕਿ ਆਟੋ ਰਿਕਸ਼ਾ ਜਿਹੜੇ ਨੇ, ਬੱਸਾਂ ਜਿਹੜੀਆਂ ਨੇ, ਉਹਨਾਂ ਦੇ ਲਈ ਗਿਣੇ ਮਿੱਥੇ ਪੁਆਇੰਟ ਦੇ ਉੱਤੇ ਹੀ ਰੁਕਣਾ ਜਿਹੜਾ ਹੈ ਉਹ ਸੁਨਿਸ਼ਚਿਤ ਕੀਤਾ ਜਾਵੇ। ਇਹ ਨਹੀਂ ਹੋਣਾ।
1: ਹਰ ਵੱਡਾ ਬਿਜ਼ਨਸ ਇੱਕ ਵੱਡੀ ਸੋਚ ਤੋਂ ਸ਼ੁਰੂ ਹੁੰਦਾ ਹੈ, ਪਰ ਉਸ ਸੋਚ ਨੂੰ ਹਕੀਕਤ ਬਣਾਉਣ ਲਈ ਚਾਹੀਦਾ ਹੁੰਦਾ ਹੈ ਸਹੀ ਫਾਈਨੈਂਸ਼ੀਅਲ ਸਪੋਰਟ।
2: ਹੁਣ ਤੁਸੀਂ ਵੀ ਮੰਨਾਪੁਰਮ IGL ਗੋਲਡ ਲੋਨ ਦੇ ਨਾਲ ਪਾਓ ਅਪ ਟੂ 85% LTV ਤੇ 5 ਕਰੋੜ ਰੁਪਏ ਤੱਕ ਦਾ ਗੋਲਡ ਲੋਨ ਤੇ ਆਪਣੇ ਬਿਜ਼ਨਸ ਐਕਸਪੈਂਸ਼ਨ ਨੂੰ ਬਣਾਓ ਹੋਰ ਵੀ ਆਸਾਨ।
1: ਤਾਂ ਅੱਜ ਹੀ ਵਿਜ਼ਿਟ ਕਰੋ ਆਪਣੀ ਨਜ਼ਦੀਕੀ ਮੰਨਾਪੁਰਮ ਬ੍ਰਾਂਚ। ਮੰਨਾਪੁਰਮ IGL ਗੋਲਡ ਲੋਨ, ਤੁਹਾਡੀ ਗ੍ਰੋਥ ਸਾਡਾ ਵਿਸ਼ਵਾਸ।
3: ਟੋਲ ਫ੍ਰੀ ਨੰਬਰ 1-800-420-2233।
4: कैसे पता चलता है कि आपके सोफा में असली स्लीपवेल फर्नीचर कुशनिंग है या नहीं? या तो स्लीपवेल ग्लोटेक टेस्ट बताएगा या जब सोफा धस जाएगा आपको खुद ब खुद पता चल जाएगा। स्लीपवेल फर्नीचर कुशनिंग।
5: 10 साल का कोलैबोरेशन सिंजेंटा का लॉयल्टी प्रोग्राम लेके आया है जोड़ी तमका। जोड़ी पक्की इनाम तगड़ा, 1 करोड़ रुपए तो ज्यादा दे इनाम, 2 थार, 6 बाइक, 12 स्कूटी, 1000 प्लस विनर्स, 2 लीटर एमिस्टार टॉप प्लस 1 किलो चेस, यानी 1 लकी ड्रॉ कूपन। आज ही खरीदो।
4: कैसे पता चलता है कि आपके सोफा में असली

0: स्लीपवेल फर्नीचर कुशनिंग है या नहीं। या तो स्लीपवेल ग्लोटेक टेस्ट बताएगा या जब सोफा धस जाएगा आपको खुद ब खुद पता चल जाएगा। स्लीपवेल फर्नीचर कुशनिंग।
1: हर वड्डा बिजनेस एक वड्डी सोच तो शुरू हुंदा है, पर उस सोच नो हकीकत बनाने ले चाहिदा हुंदा है सही फाइनेंशियल सपोर्ट।
2: हुन तुसी भी मन्नापुरम IGL गोल्ड लोन दे नाल पाओ अप टू 85% LTV ते 5 करोड़ रुपए तक दा गोल्ड लोन ते अपने बिजनेस एक्सपेंशन नु बनाओ होर भी आसान।
1: तो अज ही विजिट करो अपने नजदीकी मन्नापुरम ब्रांच, मन्नापुरम IGL गोल्ड लोन, तुहाडी ग्रोथ साडा विश्वास।
3: टोल फ्री नंबर 1800-420-2233।
4: ਪ੍ਰੋਗਰਾਮਾਂ ਸੰਬੰਧੀ ਸੂਚਨਾ। ਮਿਤੀ 30 ਅਗਸਤ ਦਿਨ ਐਤਵਾਰ ਸਵੇਰੇ 11 ਵਜੇ ਮਾਣਯੋਗ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਦੇਸ਼ਵਾਸੀਆਂ ਨਾਲ ਸਾਂਝੀ ਕਰਨਗੇ ਆਪਣੇ ਮਨ ਕੀ ਬਾਤ ਤੇ ਉਸ ਤੋਂ ਤੁਰੰਤ ਬਾਅਦ ਮਾਣਯੋਗ ਪ੍ਰਧਾਨ ਮੰਤਰੀ ਜੀ ਦੀ ਮਨ ਕੀ ਬਾਤ ਦਾ ਪੰਜਾਬੀ ਰੂਪਾਂਤਰ ਪੇਸ਼ ਕੀਤਾ ਜਾਵੇਗਾ ਤੇ ਪੰਜਾਬੀ ਰੂਪਾਂਤਰ ਦਾ ਮੁੜ ਪ੍ਰਸਾਰਣ ਐਸੇ ਹੀ ਦਿਨ ਸ਼ਾਮੀ 8 ਵਜੇ ਪ੍ਰਸਾਰਿਤ ਕੀਤਾ ਜਾਵੇਗਾ।

ਸਰੋਤਿਓ, ਹੁਣੇ ਤੁਸੀਂ ਸੁਣ ਰਹੇ ਸੀ ਪ੍ਰੋਗਰਾਮ ਯੁਵ ਬਾਣੀ। ਪ੍ਰੋਗਰਾਮ ਪੇਸ਼ ਕਰ ਰਹੇ ਸਨ ਮਨਦੀਪ ਰਜੌਰਾ। FM ਬੈਂਡ 101.1 ਮੈਗਾਹਰਟਸ ਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ FM ਬਠਿੰਡਾ ਦੇ ਪ੍ਰਸਾਰਣ। ਸਟੂਡੀਓ ਦੀ ਘੜੀ ਤੇ ਸਮਾਂ ਹੋ ਰਿਹਾ ਹੈ ਜੀ 7:49। ਪੇਸ਼ ਹੈ ਪ੍ਰੋਗਰਾਮ ਸ਼ਾਮ ਸੁਹਾਨੀ ਤੇ ਪ੍ਰੋਗਰਾਮ ਪੇਸ਼ ਕਰ ਰਹੇ ਹਨ ਖੁਸ਼ਪ੍ਰੀਤ ਕੌਰ।

ਨਮਸਕਾਰ ਸਰੋਤਿਓ, ਅੱਜ ਦਾ ਪ੍ਰੋਗਰਾਮ ਸ਼ਾਮ ਸੁਹਾਨੀ ਲੈ ਕੇ ਹਾਜ਼ਰ ਹਾਂ ਜੀ। ਮੈਂ ਖੁਸ਼ਪ੍ਰੀਤ ਸ਼ੇਰਗਿੱਲ। ਪ੍ਰੋਗਰਾਮ ਦੇ ਵਿੱਚ ਜੁੜਨ ਦੇ ਲਈ ਤੁਸੀਂ ਸਟੂਡੀਓ ਦਾ ਨੰਬਰ 0164-2240-3231 ਡਾਇਲ ਕਰਨਾ ਹੈ ਅਤੇ ਡਾਇਲ ਕਰਕੇ ਤੁਸੀਂ ਚੱਲਦੇ ਪ੍ਰੋਗਰਾਮ ਦੇ ਵਿੱਚ ਜੁੜ ਜਾਣਾ ਅਤੇ ਜਦੋਂ ਤੱਕ ਕੋਈ ਸਰੋਤਾ ਸਾਡੇ ਨਾਲ ਫੋਨ ਲਾਈਨ 'ਤੇ ਜੁੜਦੇ ਨੇ ਜੀ, ਪ੍ਰੋਗਰਾਮ ਦੇ ਵਿੱਚ ਆਨੰਦ ਮਾਣ ਲੈਂਦੇ ਹਾਂ ਇਸ ਗੀਤ ਦਾ, ਜਿਸ ਨੂੰ ਆਵਾਜ਼ ਦਿੱਤੀ ਹੈ ਸਤਿੰਦਰ ਸਰਤਾਜ ਨੇ।

0: ਇਸ ਵੇਲੇ ਤੁਸੀਂ ਸੁਣ ਰਹੇ ਹੋ ਮਾਲਵੇ ਦੀ ਸ਼ਾਨ ਸਰੋਤਿਆਂ ਦੀ ਜ਼ੁਬਾਨ ਆਕਾਸ਼ਵਾਣੀ FM ਬਠਿੰਡਾ FM ਬੈਂਡ 101.1 ਮੈਗਾਹਰਟਜ਼ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ। ਜੀ ਸਰੋਤਿਓ, ਸਟੂਡੀਓ ਦੀ ਘੜੀ ਤੇ ਸਮਾਂ ਠੀਕ 7:08 ਦਾ ਤੇ ਇੱਕ ਸਰੋਤਾ ਸਾਡੇ ਨਾਲ ਫੋਨ ਲਾਈਨ ਤੇ ਜੁੜ ਗਏ ਨੇ। ਬਹੁਤ ਬਹੁਤ ਸਵਾਗਤ ਹੈ ਜੀ ਪ੍ਰੋਗਰਾਮ ਸ਼ਾਮ ਸੁਹਾਨੀ ਚ।
1: ਸਤਿ ਸ੍ਰੀ ਅਕਾਲ ਜੀ।
0: ਜੀ ਸਤਿ ਸ੍ਰੀ ਅਕਾਲ ਬਾਈ ਜੀ, ਆਪਣਾ ਨਾਮ ਦੱਸ ਦਿਓ ਤੇ ਕਿੱਥੋਂ ਬੋਲਦੇ ਹੋ?
1: ਮੈਂ ਬੂਟਾ ਸਿੰਘ ਹੁੰਦਾ, ਪਿੰਡ ਸੁਖਲੱਦੀ ਤੋਂ ਜੀ।
0: ਜੀ ਬੂਟਾ ਬਾਈ ਜੀ, ਗੀਤ ਕਿਹੜਾ ਸੁਣਵਾ ਦਈਏ ਜੀ?
1: ਮਾਮਾ ਸਿੰਘ ਜੀ ਤੇ ਰਜੀਤ ਕੌਰ ਦਾ ਲਾ ਦਿਓ ਜੀ ਕੋਈ।
0: ਜੀ ਜ਼ਰੂਰ ਸੁਣਾਵਾਂਗੇ ਬਾਈ ਜੀ। ਕੰਮਕਾਜ ਕੀ ਕਰਦੇ ਹੋ?
1: ਬਸ ਜੀ, ਹੁਣ ਤਾਂ ਵਿਹਲੇ ਹੀ ਹਾਂ।
0: ਚਲੋ ਠੀਕ ਹੈ ਬਾਈ ਜੀ, ਤੇ
1: ਤੁਸੀਂ ਬਹੁਤ ਚਿਰਾਂ ਬਾਅਦ ਆਏ ਹੋ ਜੀ, ਪਤਾ ਨਹੀਂ ਕਿੱਥੇ ਰਹਿੰਦੇ ਹਾਂ।
0: ਚਲੋ ਕੋਈ ਗੱਲ ਨਹੀਂ ਜੀ, ਕਈ ਵਾਰ ਕੁਝ ਮਜਬੂਰੀਆਂ ਹੋ ਜਾਂਦੀਆਂ ਕਹਿ ਲਓ, ਜਾਂ ਫਿਰ ਕਹਿ ਲਓ ਸਾਡੇ ਨਵੇਂ ਸਾਥੀਆਂ ਨੂੰ ਅਸੀਂ ਸਿਖਾ ਰਹੇ ਹਾਂ, ਸੋ ਅਸੀਂ ਉਹਨਾਂ ਨੂੰ ਵੱਧ ਤੋਂ ਵੱਧ ਮੌਕਾ ਦਿੰਦੇ ਹਾਂ, ਸੋ ਇਸ ਕਰਕੇ ਅੱਜ ਕਾਫੀ ਦਿਨਾਂ ਬਾਅਦ ਮੇਰਾ ਗੇੜਾ ਵੱਜਿਆ ਜੀ ਤੇ ਤੁਸੀਂ ਪ੍ਰੋਗਰਾਮ 'ਚ ਸ਼ਾਮਿਲ ਹੋਏ ਬਾਈ ਜੀ, ਤੁਹਾਡਾ ਬਹੁਤ ਬਹੁਤ ਧੰਨਵਾਦ ਹੈ ਜੀ।
1: ਸ਼ੁਕਰੀਆ ਜੀ।
0: ਸਰੋਤਿਓ, ਆਪਾਂ ਬਾਈ ਜੀ ਦੀ ਪਸੰਦ ਤੇ ਸੁਣ ਲੈਂਦੇ ਹਾਂ ਪ੍ਰੋਗਰਾਮ ਦੇ ਵਿੱਚ ਅਗਲਾ ਗੀਤ, ਪਰ ਇਸ ਗੀਤ ਤੋਂ ਪਹਿਲਾਂ ਸੁਣ ਲੈਂਦੇ ਹਾਂ ਕੁਝ ਸੰਦੇਸ਼।
2: ਹਰ ਵੱਡਾ ਬਿਜ਼ਨਸ ਇੱਕ ਵੱਡੀ ਸੋਚ ਤੋਂ ਸ਼ੁਰੂ ਹੁੰਦਾ ਹੈ, ਪਰ ਉਸ ਸੋਚ ਨੂੰ ਹਕੀਕਤ ਬਣਾਉਣ ਲਈ ਚਾਹੀਦਾ ਹੁੰਦਾ ਹੈ ਸਹੀ ਫਾਈਨੈਂਸ਼ੀਅਲ ਸਪੋਰਟ।
3: ਹੁਣ ਤੁਸੀਂ ਵੀ ਮੰਨਾਪੁਰਮ IGL ਗੋਲਡ ਲੋਨ ਦੇ ਨਾਲ ਪਾਓ ਅਪ ਟੂ 85% LTV ਤੇ 5 ਕਰੋੜ ਰੁਪਏ ਤੱਕ ਦਾ ਗੋਲਡ ਲੋਨ ਤੇ ਆਪਣੇ

0: हर वड्डा बिजनेस एक वड्डी सोच तो शुरू हुंदा है, पर उस सोच नू हकीकत बनाउन लई चाहिदा हुंदा है सही फाइनेंशियल सपोर्ट।
1: हुन तुसी भी मन्नापुरम IGL गोल्ड लोन दे नाल पाओ अप टू 85% LTV ते 5 करोड़ रुपए तक दा गोल्ड लोन ते अपने बिजनेस एक्सपेंशन नू बनाओ होर भी आसान।
0: तां अज ही विजिट करो अपनी नजदीकी मन्नापुरम ब्रांच, मन्नापुरम IGL गोल्ड लोन, तुहाडी ग्रोथ साडा विश्वास।
2: टोल फ्री नंबर 1-800-420-2233।
3: कैसे पता चलता है कि आपके सोफा में असली स्लीपवेल फर्नीचर कुशनिंग है या नहीं? या तो स्लीपवेल ग्लोटेक टेस्ट बताएगा या जब सोफा धस जाएगा आपको खुद ब खुद पता चल जाएगा। स्लीपवेल फर्नीचर कुशनिंग।
4: सत श्री अकाल जी, मैं हाँ रोशन प्रिंस, तुम सुन रहे हो मालवे की शान स्रोतियां की जुबान आकाशवाणी FM बठिंडा, FM बैंड 101.1 MHz।
5: जी स्रोतियों, स्टूडियो की घड़ी से समा 7:15 से 54 सैकेंड का हो गया जी। तो एक होर स्रोता साढ़े नाल फोन लाइन से जुड़ गए ने जी। बहुत बहुत स्वागत प्रोग्राम शाम सुहानी च।
6: थैंक यू सर।
5: जी बाई जी, अपना नाम स्रोतियों के नाल साझा कर दियो जी।
6: नाम मेरा बलविंदर सिंह जी।
5: जी ते बलविंदर बाई जी, गीत दस दियो जी, किन्हां दी आवाज दे विच सुनना है?
6: कुलदीप मानक, कलियां दे बादशाह
5: जी। जरूर सुनावांगे बाई जी। कामकाज की करदे हो?
6: ਕੰਮ ਕਾਰ ਕੁਛ ਵੀ ਨੀ ਜੀ, ਵਿਹਲੇ ਆ ਜੀ, ਬੱਚਿਆਂ ਨੂੰ ਖਿਡਾਉਣੇ ਆ ਜੀ, ਰਿਟਾਇਰਮੈਂਟ ਆ ਜੀ ਕੰਮ ਤੋਂ।
5: ਚਲੋ, ਇਹਦਾ ਮਤਲਬ ਫਿਰ ਬੱਚਿਆਂ ਨੂੰ ਵੀ ਖਿਡਾਉਣੇ ਹੋ ਤੇ ਨਾਲ ਬੱਚਿਆਂ ਨੂੰ ਫਿਰ ਰੇਡੀਓ ਦੇ ਨਾਲ ਵੀ ਜੋੜ ਦਿਓ, ਹਨਾ?
6: ਹਾਂਜੀ, ਆ ਨੰਬਰ ਉਹਨਾਂ ਨੇ ਲਾਤਾ ਜੀ ਅੱਜ, ਤੇ ਨਹੀਂ ਤਾਂ ਥੋੜੇ ਦਿਨ ਹੀ ਹੋਏ ਸੀ ਲੱਗੇ ਨੇ ਸਰ।
5: ਚਲੋ ਠੀਕ ਹੈ ਜੀ, ਕੋਈ ਗੱਲ ਨੀ, ਤੁਸੀਂ ਪ੍ਰੋਗਰਾਮ ਚ ਜੁੜੇ, ਤੁਹਾਡਾ ਬਹੁਤ ਬਹੁਤ ਧੰਨਵਾਦ ਹੈ ਜੀ।
6: ਸਾਰੇ ਸਟਾਫ ਦਾ ਜੀ ਧੰਨਵਾਦ ਜੀ।
5: ਜੀ
6: ਤੁਹਾਡੇ ਵੱਲੋਂ ਸਤਿ ਸ੍ਰੀ ਅਕਾਲ
5: ਜੀ। ਸਤਿ ਸ੍ਰੀ ਅਕਾਲ ਬਾਈ ਜੀ। ਸਰੋਤਿਓ, ਆਪਾਂ ਬਾਈ ਜੀ ਦੀ ਪਸੰਦ ਤੇ ਗੀਤ ਸੁਣਾਂਗੇ, ਪਰ ਉਸ ਤੋਂ ਪਹਿਲਾਂ ਸੁਣ ਲੈਂਦੇ ਹਾਂ ਸੰਦੇਸ਼।
7: ਪ੍ਰੋਗਰਾਮ ਪੈਗਾਮ ਦੀ ਰਿਕਾਰਡਿੰਗ ਸੰਬੰਧੀ ਸੂਚਨਾ। ਸਰੋਤਿਓ, ਮਿਤੀ 30 ਅਗਸਤ 2026 ਨੂੰ ਸਵੇਰੇ 7 ਵਜੇ ਪ੍ਰੋਗਰਾਮ ਸੱਜਰੀ ਸਵੇਰ ਦੇ ਵਿੱਚ ਪ੍ਰਸਾਰਿਤ ਕੀਤੇ ਜਾਣ ਵਾਲੇ ਪ੍ਰੋਗਰਾਮ ਪੈਗਾਮ ਦੀ ਰਿਕਾਰਡਿੰਗ ਦਾ ਸਮਾਂ ਰਹੇਗਾ 28 ਅਗਸਤ ਸ਼ਾਮ 4 ਵਜੇ। ਸੋ ਇਸ ਸਮੇਂ ਤੋਂ ਪਹਿਲਾਂ ਤੁਹਾਡੇ ਵੱਲੋਂ ਭੇਜੇ ਹੋਏ ਪੈਗਾਮ ਪ੍ਰੋਗਰਾਮ ਪੈਗਾਮ ਦੇ ਵਿੱਚ ਸ਼ਾਮਿਲ ਕਰ ਲਏ ਜਾਣਗੇ। ਰਿਕਾਰਡਿੰਗ ਦਾ ਸਮਾਂ ਅਤੇ ਤਾਰੀਖ ਇੱਕ ਵਾਰ ਫਿਰ ਸੁਣ ਲਓ। 28 ਅਗਸਤ ਸ਼ਾਮ 4 ਵਜੇ, ਦਿਨ ਸ਼ੁੱਕਰਵਾਰ। ਭੇਜ ਦਿਓ ਆਪਣੇ ਪੈਗਾਮ 7173-73-146 ਤੇ, ਜਿਸ ਦਾ ਪ੍ਰਸਾਰਣ ਕੀਤਾ ਜਾਵੇਗਾ 30 ਅਗਸਤ ਦਿਨ ਐਤਵਾਰ ਸਵੇਰੇ 7 ਵਜੇ ਪ੍ਰੋਗਰਾਮ ਸੱਜਰੀ ਸਵੇਰ ਦੇ ਤਹਿਤ।

0: ਤੋੜ ਹੁੰਦੀ ਹੈ ਥੋੜੀ ਜੀ, ਹੈ ਨਾ।
1: ਹਾਂ ਸਹੀ ਗੱਲ ਹੈ ਮੈਡਮ ਜੀ।
0: ਬਿਲਕੁਲ ਬਿਲਕੁਲ, ਚਲੋ ਕੋਈ ਗੱਲ ਨਹੀਂ ਬਾਈ ਜੀ, ਤੁਸੀਂ ਪ੍ਰੋਗਰਾਮ ਦੇ ਵਿੱਚ। ਅੱਛਾ ਨਾਮ ਦੱਸ ਦਿਓ ਜੀ ਤੁਸੀਂ, ਭਾਬੀ ਜੀ ਦਾ ਕੀ ਹੈ?
1: ਲਵਪ੍ਰੀਤ ਹੈ ਜੀ, ਬੱਬੂ
0: ਚਲੋ
1: ਨੂੰ ਕਹਿੰਦੇ।
0: ਲਵਪ੍ਰੀਤ ਦੀ ਪਸੰਦ ਤੇ ਤੁਹਾਡੇ ਵੱਲੋਂ ਬੱਬੂ ਮਾਨ ਦੀ ਆਵਾਜ਼ ਦੇ ਵਿੱਚ ਗੀਤ ਆ ਗਿਆ ਜੀ ਤੁਹਾਡੇ ਰੇਡੀਓ ਸੈੱਟ ਤੇ।
1: ਠੀਕ ਹੈ ਮੈਡਮ ਜੀ, ਧੰਨਵਾਦ।
0: ਪ੍ਰੋਗਰਾਮ 'ਚ ਸ਼ਾਮਿਲ ਹੋਣ ਲਈ ਧੰਨਵਾਦ ਬਾਈ ਜੀ।
1: ਠੀਕ ਹੈ ਜੀ, ਧੰਨਵਾਦ।

FM ਬੈਂਡ 101.1 ਮੈਗਾਹਰਟਜ਼ ਤੇ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ FM ਬਠਿੰਡਾ ਦੇ ਪ੍ਰਸਾਰਣ ਸਟੂਡੀਓ ਦੀ ਘੜੀ ਤੇ ਸਮਾਂ ਸ਼ਾਮ ਦੇ 7:29 ਤੇ 10 ਸਕਿੰਟ ਦਾ ਠੀਕ 7:30

ਤੇ ਤੁਸੀਂ ਸੁਣੋਗੇ ਪੰਜਾਬੀ ਵਿਚ ਖ਼ਬਰਾਂ ਦਾ ਬੁਲੇਟਿਨ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ। 7:40 ਤੇ ਅਸੀਂ ਮੁੜ ਹਾਜ਼ਰ ਹੋਵਾਂਗੇ ਪ੍ਰੋਗਰਾਮ ਸ਼ਾਮ ਸੋਹਾਨੀ ਦਾ ਬਾਕੀ ਹਿੱਸਾ ਲੈ ਕੇ। ਆਓ ਖ਼ਬਰਾਂ ਲਈ ਕਰਦੇ ਹਾਂ ਚੰਦ ਪਲ ਇੰਤਜ਼ਾਰ।

0: ਖਬਰਾਂ ਦੇ ਇਸ ਬੁਲੇਟਿਨ ਨਾਲ ਮੈਂ ਚੰਚਲ ਸ਼ਰਮਾ ਪਹਿਲਾਂ ਬੁਲੇਟਿਨ ਦੀਆਂ ਖਾਸ ਖਬਰਾਂ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਸਰਕਾਰ 21ਵੀਂ ਸਦੀ ਦੇ ਭਾਰਤ ਲਈ ਇਕ ਆਧੁਨਿਕ ਖੇਡ ਪ੍ਰਣਾਲੀ ਬਣਾਉਣ ਲਈ ਵਚਨਬੱਧ ਹੈ। ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਕਿਹਾ ਭਾਰਤ ਰੱਖਿਆ ਖੇਤਰ ਵਿਚ ਆਤਮ ਨਿਰਭਰਤਾ ਵੱਲ ਤੇਜ਼ੀ ਨਾਲ ਅੱਗੇ ਵਧ ਰਿਹਾ। ਸਰਕਾਰ ਨੇ ਆਉਣ ਵਾਲੇ ਮਹੀਨਿਆਂ 'ਚ ਪਿਆਜ਼ ਦੀ ਢੁਕਵੀਂ ਉਪਲਬਧਤਾ ਨੂੰ ਯਕੀਨੀ ਬਣਾਉਣ ਲਈ ਬਫਰ ਸਟਾਕ ਤੋਂ ਪਿਆਜ਼ ਦੀ ਨਿਰੰਤਰ ਵਿਕਰੀ ਸ਼ੁਰੂ ਕੀਤੀ। ਪੰਜਾਬ 'ਚ ਸਰਕਾਰੀ ਮੁਲਾਜ਼ਮਾਂ ਦੀ ਹੜਤਾਲ, ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਸਰਕਾਰ ਹਰ ਮੁੱਦੇ ਦਾ ਹੱਲ ਲੱਭਣ ਲਈ ਵਚਨਬੱਧ, ਪਰ ਗੱਲਬਾਤ ਤੇ ਹੜਤਾਲ ਇੱਕੋ ਸਮੇਂ ਨਹੀਂ ਚੱਲ ਸਕਦੀਆਂ ਤੇ ਨੇਪਾਲ 'ਚ ਕੱਲ੍ਹ ਆਏ ਹੜ੍ਹਾਂ ਕਾਰਨ ਮਰਨ ਵਾਲਿਆਂ ਦੀ ਗਿਣਤੀ 359 ਹੋਈ, ਹਜ਼ਾਰਾਂ ਲੋਕ ਅਜੇ ਵੀ ਲਾਪਤਾ ਨੇ। ਤੇ ਹੁਣ ਖਬਰਾਂ ਵਿਸਥਾਰ ਨਾਲ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਸਰਕਾਰ 21ਵੀਂ ਸਦੀ ਦੇ ਭਾਰਤ ਲਈ ਇੱਕ ਆਧੁਨਿਕ ਖੇਡ ਪ੍ਰਣਾਲੀ ਬਣਾਉਣ ਲਈ ਪੂਰੀ ਤਰ੍ਹਾਂ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਖੇਡ ਯੂਨੀਵਰਸਿਟੀਆਂ ਤੋਂ ਲੈ ਕੇ ਆਧੁਨਿਕ ਸਿਖਲਾਈ ਕੇਂਦਰਾਂ ਤੱਕ ਦੇਸ਼ ਭਰ ਵਿੱਚ ਇੱਕ ਵੱਡਾ ਖੇਡ ਵਾਤਾਵਰਣ ਪ੍ਰਣਾਲੀ ਵਿਕਸਿਤ ਕੀਤੀ ਜਾ ਰਹੀ ਹੈ ਜੋ ਹਰ ਪੱਧਰ ਦੇ ਖਿਡਾਰੀਆਂ ਦੀ ਪ੍ਰਤਿਭਾ ਦਾ ਸਮਰਥਨ ਕਰਦੀ ਹੈ। ਅੱਜ ਵੀਡੀਓ ਕਾਨਫਰੰਸਿੰਗ ਰਾਹੀਂ ਖੇਲੋ ਇੰਡੀਆ ਸੰਵਾਦ ਨੂੰ ਸੰਬੋਧਨ ਕਰਦਿਆਂ ਸ੍ਰੀ ਮੋਦੀ ਨੇ ਕਿਹਾ ਕਿ ਖੇਡਾਂ ਸਿਰਫ ਤਮਗੇ ਜਿੱਤਣ ਤੱਕ ਹੀ ਸੀਮਿਤ ਨਹੀਂ ਹਨ, ਇਹ ਇੱਕ ਵਿਕਸਿਤ ਭਾਰਤ ਦੇ ਨਿਰਮਾਣ ਵਿੱਚ ਦੇਸ਼ ਦੀ ਖੇਡ ਪ੍ਰਤਿਭਾ ਤੇ ਯੁਵਾ ਸ਼ਕਤੀ ਨੂੰ ਜੋੜਨ ਦੀ ਮੁਹਿੰਮ ਹੈ।
1: हमारी सरकार भारत में 21वीं सदी का आधुनिक स्पोर्ट्स इकोसिस्टम बनाने के लिए पूरी तरह प्रतिबद्ध है। आज स्पोर्ट्स यूनिवर्सिटी से लेकर आधुनिक ट्रेनिंग सेंटर्स तक देश में एक ऐसी व्यवस्था बनाई जा रही है जिसमें प्रतिभा को पहचानने से लेकर उसे दुनिया के मंच तक पहुंचाने तक हर स्तर पर सहयोग मिले।
0: ਇਸ ਮੌਕੇ ਬੋਲਦਿਆਂ ਯੁਵਾ ਮਾਮਲੇ ਤੇ ਖੇਡ ਮੰਤਰੀ ਮਨਸੁਖ ਮਾਂਡਵਿਆ ਨੇ ਕਿਹਾ ਕਿ ਫਿੱਟ ਇੰਡੀਆ ਮੁਹਿੰਮ ਤੇ ਸੰਡੇ ਔਨ ਸਾਈਕਲ ਵਰਗੀਆਂ ਪਹਿਲਕਦਮੀਆਂ ਨੇ ਵੀ ਲੋਕਾਂ ਨੂੰ ਤੰਦਰੁਸਤੀ ਪ੍ਰਤੀ ਜਾਗਰੂਕ ਕੀਤਾ ਏ। ਰਾਸ਼ਟਰੀ ਖੇਡ ਦਿਵਸ 2026 ਦੇ ਜਸ਼ਨਾਂ ਦੇ ਹਿੱਸੇ ਵਜੋਂ ਪੰਜਾਬ ਤੇ ਕੇਂਦਰ ਸ਼ਾਸਿਤ ਪ੍ਰਦੇਸ਼ ਚੰਡੀਗੜ੍ਹ ਦੇ 51 ਵਿਦਿਅਕ ਸੰਸਥਾਨਾਂ ਦੇ ਹਜ਼ਾਰਾਂ ਵਿਦਿਆਰਥੀਆਂ ਤੇ ਐਨਐਸਐਸ ਵਲੰਟੀਅਰਸ ਨੇ ਅੱਜ ਰਾਸ਼ਟਰੀ ਵੀਡੀਓ ਪ੍ਰੋਗਰਾਮ ਖੇਲੋ ਇੰਡੀਆ ਸੰਵਾਦ ਖੇਲ ਕੀ ਬਾਤ ਪੀਐਮ ਕੇ ਸਾਥ ਵਿੱਚ ਹਿੱਸਾ ਲਿਆ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਭਾਸ਼ਣ ਸੁਣਿਆ। ਪੰਜਾਬ ਦੇ ਫਤਿਹਗੜ੍ਹ ਤੇ ਤਰਨ ਤਾਰਨ ਤੋਂ ਕਾਲਜਾਂ ਦੇ ਵਿਦਿਆਰਥੀਆਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਦੇ ਸੰਦੇਸ਼ ਹਮੇਸ਼ਾ ਨੌਜਵਾਨਾਂ ਨੂੰ ਵਿਕਸਿਤ ਭਾਰਤ ਬਣਾਉਣ ਲਈ ਸਮਰਪਿਤ ਹੋ ਕੇ ਕੰਮ ਕਰਨ ਵਾਸਤੇ ਪ੍ਰੇਰਣਾ ਦਿੰਦੇ ਨੇ।
2: ਮੈਂ ਸਤਨੀਮ ਕੌਰ, ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਦੀ ਵਿਦਿਆਰਥਣ ਹਾਂ। ਨੈਸ਼ਨਲ ਸਪੋਰਟਸ ਡੇ ਦੇ ਓਕੇਜ਼ਨ ਦੇ ਉੱਪਰ ਮਾਈ ਭਾਰਤ ਅਤੇ ਐਨਐਸਐਸ ਵੱਲੋਂ ਇੱਕ ਬਹੁਤ ਵਧੀਆ ਉਪਰਾਲਾ ਕੀਤਾ ਗਿਆ ਜਿਹੜਾ ਸੀ ਖੇਲੋ ਇੰਡੀਆ ਸੰਵਾਦ। ਇਸ ਦੇ ਵਿੱਚ ਜਿਹੜੇ ਲੋਕਲ ਰਿਪ੍ਰੈਜੈਂਟੇਟਿਵਸ ਨੇ, ਸਪੋਰਟਸ ਪਰਸਨ ਨੇ ਫੇਮਸ ਤੇ ਮਿਨਿਸਟਰਸ ਸੰਵਾਦ ਕੀਤਾ ਇਹਨਾਂ ਨੇ ਲੋਕਲ ਯੂਥ ਦੇ ਨਾਲ, ਜਿਹਦੇ ਨਾਲ ਯੂਥ ਦੇ ਵਿੱਚ ਇੱਕ ਉਤਸ਼ਾਹ ਪੈਦਾ ਹੋਇਆ ਕਿ ਉਹ ਸਪੋਰਟਸ ਵੱਲ ਧਿਆਨ ਦੇਣ। ਬਹੁਤ ਸਾਰੇ ਮੁੱਦਿਆਂ ਉੱਪਰ ਗੱਲ ਕੀਤੀ ਗਈ ਕਿ ਖੇਡਾਂ ਦਾ ਕੀ ਸਥਿਤੀ ਆ ਜਾਂ ਫਿਰ ਟੈਲੈਂਟ ਨੂੰ ਅਸੀਂ ਕਿਵੇਂ ਡਿਵੈਲਪ ਕਰ ਸਕਦੇ ਹਾਂ, ਇਸਦੇ ਉੱਪਰ ਧਿਆਨ ਦਿੱਤਾ ਗਿਆ।
3: ਮੇਰਾ ਨਾਮ ਹਰਮੀਤ ਕੌਰ ਹੈ। ਅੱਜ ਦੀ ਗੱਲਬਾਤ ਤੋਂ ਸਾਨੂੰ ਪਤਾ ਲੱਗ ਰਿਹਾ ਆ ਕਿ ਖੇਡਣਾ ਸਿਰਫ ਇੱਕ ਮੈਡਲ ਜਿੱਤਣ ਦਾ ਨਹੀਂ, ਸਗੋਂ ਖੇਡਣ ਦੇ ਨਾਲ ਸਾਨੂੰ ਸਾਡਾ ਸਰੀਰਕ ਅਤੇ ਮਾਨਸਿਕ ਤੌਰ ਤੇ ਵੀ ਅਸੀਂ ਫਿੱਟ ਹੋ ਜਾਂਦੇ ਹਾਂ ਤੇ ਇਹ ਜਿਹੜਾ ਪ੍ਰੋਗਰਾਮ ਆ ਉਹ ਬਹੁਤ ਵਧੀਆ ਚੱਲ ਰਿਹਾ ਜਿਹਦੇ ਵਿੱਚ ਲੱਖਾਂ ਹੀ ਲੋਕ ਪਾਰਟੀਸਪੇਟ ਕਰ ਰਹੇ ਹਨ।
0: ਪ੍ਰਸਿੱਧ ਕ੍ਰਿਕਟ ਖਿਡਾਰੀ ਤੇ ਮੈਂਬਰ ਪਾਰਲੀਮੈਂਟ ਹਰਭਜਨ ਸਿੰਘ ਨੇ ਇਸ ਮੌਕੇ ਐਨਆਈਟੀ ਜਲੰਧਰ ਵਿੱਚ ਪ੍ਰੋਗਰਾਮ 'ਚ ਹਿੱਸਾ ਲਿਆ ਤੇ ਵਿਦਿਆਰਥੀਆਂ ਨੂੰ ਮਾਨਸਿਕ ਤੇ ਸਰੀਰਕ ਤੰਦਰੁਸਤੀ ਵਾਸਤੇ ਖੇਡਾਂ 'ਚ ਸ਼ਾਮਲ ਹੋਣ ਲਈ ਪ੍ਰੇਰਿਤ ਕੀਤਾ।
4: जिस तरीके से हम यूथ की बात कर रहे हैं तो यूथ काफी तरीके से जो है हमने देखा है कि अपने अपने कामों में व्यस्त है, बट एक वर्ग जो है वो नशे में भी बहुत ज्यादा व्यस्त है। तो उस सारे यूथ को नशे से परे रखते हुए स्पोर्ट्स के साथ जोड़ना मुझे लगता है कि सबसे बड़ा काम होगा और सबसे बड़ी चुनौती होगी, क्योंकि स्पोर्ट्स ही एक ऐसा माध्यम है जो नशा को दूर रख सकता है। और अगर हमारा यूथ ठीक तरीके से हमने चैनलाइज कर दिया उनका ब्रेन

0: अगर हमने स्पोर्ट्स की तरफ लगा दिया तो नशे से दूर रहेंगे, खुद भी बचेंगे, आने वाली नस्लें भी बचेंगी और हमारा देश भी आगे बढ़ेगा।
1: रक्षा मंत्री राजनाथ सिंह ने कहा है कि भारत रक्षा खेत्र च आत्मनिर्भरता वाल तेजी नाल अगे वध रहा है। पिछले दहाके च देश दा रक्षा उत्पादन करीब 4 गुणा वध के लगभग 1,80,000 करोड़ हो गया है, जबकि रक्षा बरामद लगभग 39,000 करोड़ हो गई है। रक्षा मंत्री ने यह गल मध्य प्रदेश के जबलपुर च टी सीरीज़ के जंगी टैंकों की ओवरहाल च 472 करोड़ के प्रोजैक्ट का नींह पत्थर रखने तो बाद कही। रक्षा मंत्री ने कहा कि सरकार ने 2028-29 तक 50,000 करोड़ के रक्षा बरामद का टीचा रखा है। उन्होंने कहा,
2: आज का यह प्रोजेक्ट आत्मनिर्भरता की एक मजबूत कड़ी है और हमारा लक्ष्य है कि आने वाले वर्षों में भारत दुनिया के लीडिंग डिफेंस मैन्युफैक्चरिंग और एक्सपोर्ट्स हब में अपनी मजबूत पहचान बनाए और इस नेशनल मिशन में जबलपुर जैसी फैसिलिटी इम्पोर्टेंट रोल प्ले करेंगी। और मुझे पूरा विश्वास है कि इस प्रोजेक्ट से जुड़े सभी स्टेक होल्डर्स इस रेस्पॉन्सिबिलिटी को पूरी एफिशियंसी के साथ और सिंसियरिटी के साथ निर्वाह करेंगे।
1: ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਐਕਸ ਹੈਂਡਲ ਹੈ @AIRNU ਜਲੰਧਰ। ਸਾਡਾ ਫੇਸਬੁੱਕ ਪੇਜ ਹੈ AIRNU-AIR ਜਲੰਧਰ। ਸਰਕਾਰ ਨੇ ਆਉਣ ਵਾਲੇ ਮਹੀਨਿਆਂ 'ਚ ਪਿਆਜ਼ ਦੀ ਢੁਕਵੀਂ ਉਪਲਬਧਤਾ ਨੂੰ ਯਕੀਨੀ ਬਣਾਉਣ ਤੇ ਮੌਸਮੀ ਕੀਮਤਾਂ ਨੂੰ ਘੱਟ ਕਰਨ ਲਈ ਬਫਰ ਸਟਾਕ ਤੋਂ ਪਿਆਜ਼ ਦੀ ਨਿਰੰਤਰ ਤੇ ਨਿਸ਼ਾਨਾਬੱਧ ਵਿਕਰੀ ਸ਼ੁਰੂ ਕਰ ਦਿੱਤੀ ਹੈ। ਖਪਤਕਾਰ ਮਾਮਲਿਆਂ ਦੇ ਵਿਭਾਗ ਦੀ ਸਕੱਤਰ ਨਿਧੀ ਖਰੇ ਨੇ ਅੱਜ ਨਵੀਂ ਦਿੱਲੀ ਦੇ ਕ੍ਰਿਸ਼ੀ ਭਵਨ ਤੋਂ ਰਾਸ਼ਟਰੀ ਰਾਜਧਾਨੀ ਖੇਤਰ ਦੇ ਖਪਤਕਾਰਾਂ ਵਾਸਤੇ ਪਿਆਜ਼ ਪਰਚੂਨ ਵਾਹਨਾਂ ਨੂੰ ਰਵਾਨਾ ਕੀਤਾ। ਸਰਕਾਰ ਦੀ ਕੀਮਤ ਸਥਿਰਤਾ ਬਫਰ ਸਟਾਕ ਤੋਂ ਪਿਆਜ਼ NCCF ਨੈਫਿਡ ਅਤੇ ਕੇਂਦਰੀ ਵੇਅਰਹਾਊਸ ਆਊਟਲੈਟ ਤੇ ਦਿੱਲੀ ਚ ਮੋਬਾਈਲ ਵੈਨਾਂ ਰਾਹੀਂ 35 ਰੁਪਏ ਪ੍ਰਤੀ ਕਿਲੋਗ੍ਰਾਮ ਦੀ ਸਬਸਿਡੀ ਵਾਲੀ ਦਰ ਤੇ ਵੇਚੇ ਜਾ ਰਹੇ ਨੇ। ਸ੍ਰੀਮਤੀ ਖਰੇ ਨੇ ਕਿਹਾ ਕਿ ਜਦ ਵੀ ਪਿਆਜ਼ ਦੀਆਂ ਕੀਮਤਾਂ ਵਧਦੀਆਂ ਨੇ ਤਾਂ ਸਰਕਾਰ ਇਹ ਯਕੀਨੀ ਬਣਾਉਂਦੀ ਹੈ ਕਿ ਪ੍ਰਚੂਨ ਦਖਲਅੰਦਾਜ਼ੀ ਰਾਹੀਂ ਲੋਕਾਂ ਨੂੰ ਸਬਸਿਡੀ ਵਾਲੀ ਦਰ ਤੇ ਪਿਆਜ਼ ਉਪਲਬਧ ਕਰਵਾਇਆ ਜਾਵੇ। ਵਿਦੇਸ਼ ਮੰਤਰੀ ਡਾਕਟਰ ਐਚ ਜੈਸ਼ੰਕਰ ਨੇ ਅੱਜ ਜਰਮਨ ਦੇ ਵਿਦੇਸ਼ ਮੰਤਰੀ ਜ਼ੁਹਾਨ ਵਾਡੇਫੁਲ ਨਾਲ ਗੱਲਬਾਤ ਕੀਤੀ। ਇੱਕ ਸੋਸ਼ਲ ਮੀਡੀਆ ਪੋਸਟ ਵਿਚ ਡਾਕਟਰ ਜੈਸ਼ੰਕਰ ਨੇ ਕਿਹਾ ਕਿ ਉਨ੍ਹਾਂ ਨੇ ਯੂਕਰੇਨ ਸੰਘਰਸ਼ ਤੇ ਇਸ ਦੇ ਆਲਮੀ ਪ੍ਰਭਾਵ ਬਾਰੇ ਚਰਚਾ ਕੀਤੀ ਹੈ। ਕੇਂਦਰੀ ਖੇਤੀਬਾੜੀ ਤੇ ਕਿਸਾਨ ਭਲਾਈ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਅੱਜ ਪੰਜਾਬ ਪਹੁੰਚ ਰਹੇ ਨੇ। ਉਹ ਭਲਕੇ ਸਵੇਰੇ ਅੰਮ੍ਰਿਤਸਰ ਸਥਿਤ ਸ੍ਰੀ ਹਰਿਮੰਦਰ ਸਾਹਿਬ ਵਿਖੇ ਮੱਥਾ ਟੇਕਣ ਤੋਂ ਬਾਅਦ ਬਾਬਾ ਬਕਾਲਾ ਵਿਖੇ ਕਿਸਾਨ ਚੌਪਾਲ 'ਚ ਹਿੱਸਾ ਲੈਣਗੇ। ਇਸ ਤੋਂ ਬਾਅਦ ਉਹ ਗੁਰਦੁਆਰਾ ਬਾਬਾ ਬਕਾਲਾ ਸਾਹਿਬ ਵਿਖੇ ਵੀ ਮੱਥਾ ਟੇਕਣਗੇ। ਇਸ ਸਥਾਨ ਤੇ ਹਿੰਦ ਦੀ ਚਾਦਰ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਤਪੱਸਿਆ ਤੇ ਬੰਦਗੀ ਕੀਤੀ ਸੀ। ਇਸ ਦੌਰਾਨ ਪੰਜਾਬ ਬੀਜੇਪੀ ਦੇ ਸੂਤਰਾਂ ਮੁਤਾਬਕ ਸ੍ਰੀ ਚੌਹਾਨ ਵੱਲੋਂ ਪਾਰਟੀ ਦੀ ਕਾਨਫਰੰਸ ਨੂੰ ਵੀ ਸੰਬੋਧਨ ਕਰਨ ਦੀ ਉਮੀਦ ਹੈ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਸਰਕਾਰੀ ਮੁਲਾਜ਼ਮਾਂ ਨਾਲ ਆਪਣੀ ਨਿਰਧਾਰਤ ਗੱਲਬਾਤ ਉਦੋਂ ਤੱਕ ਰੱਦ ਕਰ ਦਿੱਤੀ ਹੈ ਜਦੋਂ ਤੱਕ ਉਹ ਆਪਣੀ ਹੜਤਾਲ ਖਤਮ ਨਹੀਂ ਕਰਦੇ। ਇੱਕ ਸੋਸ਼ਲ ਮੀਡੀਆ ਪੋਸਟ ਵਿਚ ਉਨ੍ਹਾਂ ਕਿਹਾ ਕਿ ਉਨ੍ਹਾਂ ਹੜਤਾਲ ਕਰ ਰਹੇ ਮੁਲਾਜ਼ਮਾਂ ਨੂੰ ਸਪਸ਼ਟ ਕੀਤਾ ਕਿ ਉਨ੍ਹਾਂ ਦੇ ਮੁੱਦਿਆਂ ਤੇ ਗੱਲਬਾਤ ਉਦੋਂ ਹੀ ਹੋਵੇਗੀ ਜਦੋਂ ਉਹ ਹੜਤਾਲ ਖਤਮ ਕਰ ਦੇਣਗੇ। ਉਨ੍ਹਾਂ ਕਿਹਾ ਕਿ ਸਰਕਾਰ ਹਰ ਮੁੱਦੇ ਦਾ ਹੱਲ ਲੱਭਣ ਵਾਸਤੇ ਵਚਨਬੱਧ ਹੈ, ਪਰ ਹੜਤਾਲ ਤੇ ਗੱਲਬਾਤ ਇੱਕੋ ਸਮੇਂ ਨਹੀਂ ਚੱਲ ਸਕਦੀਆਂ। ਸਾਡੇ ਪੱਤਰਕਾਰ ਨੇ ਦੱਸਿਆ ਕਿ ਪੰਜਾਬ ਦੇ ਲੱਖਾਂ ਸਰਕਾਰੀ ਮੁਲਾਜ਼ਮ ਤੇ ਪੈਨਸ਼ਨਰ ਅੱਜ ਮਹਿੰਗਾਈ ਭੱਤੇ ਜਾਰੀ ਕਰਨ ਤੇ ਪੁਰਾਣੀ ਪੈਨਸ਼ਨ ਯੋਜਨਾ ਦੀ ਬਹਾਲੀ ਸਮੇਤ ਆਪਣੀਆਂ ਲੰਮੇ ਸਮੇਂ ਤੋਂ ਬਕਾਇਆ ਮੰਗਾਂ ਲਈ ਮਹਾਂ ਹੜਤਾਲ ਕਰ ਰਹੇ ਨੇ। ਉਧਰ ਭਾਰਤੀ ਜਨਤਾ ਪਾਰਟੀ ਨੇ ਪੰਜਾਬ ਦੀ ਆਮ ਆਦਮੀ ਪਾਰਟੀ ਸਰਕਾਰ ਤੇ ਆਪਣੇ ਸਰਕਾਰੀ ਮੁਲਾਜ਼ਮਾਂ ਨੂੰ ਮਹਿੰਗਾਈ ਭੱਤਾ ਜਾਰੀ ਨਾ ਕਰਨ ਦਾ ਇਲਜ਼ਾਮ ਲਗਾਇਆ। ਨਵੀਂ ਦਿੱਲੀ 'ਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਬੀਜੇਪੀ ਦੇ ਬੁਲਾਰੇ ਪ੍ਰਦੀਪ ਭੰਡਾਰੀ ਨੇ ਕਿਹਾ ਕਿ 3 ਲੱਖ ਤੋਂ ਵੱਧ ਰਾਜ ਸਰਕਾਰੀ ਮੁਲਾਜ਼ਮ ਮਹਿੰਗਾਈ ਭੱਤੇ ਦੀ ਬਕਾਇਆ ਰਾਸ਼ੀ ਹੁਣ ਤੱਕ ਜਾਰੀ ਨਾ ਹੋਣ ਕਾਰਨ ਵਿਰੋਧ ਪ੍ਰਦਰਸ਼ਨ ਕਰ ਰਹੇ ਨੇ। ਨੇਪਾਲ ਵਿਚ ਕੱਲ੍ਹ ਆਏ ਹੜ੍ਹਾਂ ਕਾਰਨ ਮਰਨ ਵਾਲਿਆਂ ਦੀ ਗਿਣਤੀ 359 ਹੋ ਗਈ ਹੈ ਤੇ ਹਜ਼ਾਰਾਂ ਲੋਕ ਅਜੇ ਵੀ ਲਾਪਤਾ ਨੇ। ਅਧਿਕਾਰੀ ਲਾਪਤਾ ਲੋਕਾਂ ਦੀ ਭਾਲ ਕਰ ਰਹੇ ਨੇ, ਜਿਨ੍ਹਾਂ ਵਿਚ 288 ਭਾਰਤੀ ਸੈਲਾਨੀ ਸ਼ਾਮਲ ਨੇ। ਨੇਪਾਲ ਪੁਲਿਸ ਦੇ ਮੁਤਾਬਕ ਅੱਜ 93 ਹੋਰ ਮ੍ਰਿਤਕ ਦੇਹਾਂ ਬਰਾਮਦ ਕੀਤੀਆਂ ਗਈਆਂ ਨੇ। ਤਿੱਬਤ ਦੇ ਨੇਪਾਲੀ ਅਧਿਕਾਰੀਆਂ ਮੁਤਾਬਕ 1300 ਤੋਂ ਵੱਧ ਲੋਕ ਅੱਜ ਵੀ ਲਾਪਤਾ ਨੇ। ਇਨ੍ਹਾਂ ਵਿਚ 30 ਤੋਂ ਵੱਧ ਦੇਸ਼ਾਂ ਦੇ ਨਾਗਰਿਕ ਸ਼ਾਮਲ ਨੇ। ਲਾਪਤਾ ਲੋਕਾਂ ਦੀ ਸਭ ਤੋਂ ਵੱਡੀ ਗਿਣਤੀ ਭਾਰਤੀ ਨਾਗਰਿਕਾਂ ਦੀ ਹੈ। ਨੇਪਾਲ ਵਿਚ ਹਾਲੀ ਚਾਹੇ ਹੜ੍ਹਾਂ ਦੇ ਮੱਦੇਨਜ਼ਰ ਚੰਡੀਗੜ੍ਹ ਪ੍ਰਸ਼ਾਸਨ ਨੇ ਨਾਗਰਿਕਾਂ ਨੂੰ ਬੇਨਤੀ ਕੀਤੀ ਹੈ ਕਿ ਉਹ ਡਿਪਟੀ ਕਮਿਸ਼ਨਰ ਦਫ਼ਤਰ ਨੂੰ ਚੰਡੀਗੜ੍ਹ ਦੇ ਕਿਸੇ ਵੀ ਨਿਵਾਸੀ ਬਾਰੇ ਸੂਚਿਤ ਕਰਨ ਜੋ ਘਟਨਾ ਤੋਂ ਬਾਅਦ ਲਾਪਤਾ ਹੋ ਸਕਦੇ ਨੇ। ਸਰਕਾਰੀ ਸੂਤਰਾਂ ਨੇ ਕਿਹਾ ਕਿ ਜਾਣਕਾਰੀ ਕੰਟਰੋਲ ਰੂਮ ਰਾਹੀਂ ਸਾਂਝੀ ਕੀਤੀ ਜਾ ਸਕਦੀ ਹੈ। ਇਸ ਦੇ ਨੰਬਰ 112-0172-270-0025 ਅਤੇ ਈਮੇਲ adc@nic.in ਡੀਸੀ ਦਫ਼ਤਰ ਵਿਚ ਦਫ਼ਤਰ ਸੁਪਰਡੈਂਟ ਮੋਹਨ ਸਿੰਘ ਨਾਲ ਸੰਪਰਕ ਕੀਤਾ ਜਾ ਸਕਦਾ ਹੈ। ਨੇਪਾਲ ਦੇ ਸੰਸਦ ਮੈਂਬਰ ਅਤੇ ਰਾਸ਼ਟਰੀ ਸੁਤੰਤਰ ਪਾਰਟੀ ਦੀ ਨੇਤਾ ਵਿਸ਼ੁਦੀ ਰਾਣਾ ਨੇ ਵਿਨਾਸ਼ਕਾਰੀ ਕੁਦਰਤੀ ਆਫ਼ਤ ਤੋਂ ਬਾਅਦ ਨੇਪਾਲ ਦੇ ਨਾਲ ਖੜੇ ਹੋਣ ਤੇ ਹਰ ਸੰਭਵ ਸਹਾਇਤਾ ਦਾ ਭਰੋਸਾ ਦੇਣ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਭਾਰਤ ਨੇ ਨੇਪਾਲ ਨੂੰ ਵੱਡੀ ਮਾਤਰਾ 'ਚ ਰਾਹਤ ਸਮੱਗਰੀ ਪ੍ਰਦਾਨ ਕੀਤੀ ਹੈ ਤੇ ਸੰਕਟ ਦੀ ਇਸ ਘੜੀ

0: ਵਿੱਚ ਨੇਪਾਲ ਦੇ ਨਾਲ ਮਜ਼ਬੂਤੀ ਨਾਲ ਖੜਾ ਹੋਇਆ। ਭਾਰਤ ਤੇ ਸ਼੍ਰੀਲੰਕਾ ਦਰਮਿਆਨ ਖੇਡੀ ਗਈ ਦੋ ਮੈਚਾਂ ਦੀ ਟੈਸਟ ਲੜੀ ਭਾਰਤ ਨੇ 1-0 ਨਾਲ ਜਿੱਤ ਲਈ ਹੈ। ਅੱਜ ਖਤਮ ਹੋਇਆ ਦੂਜਾ ਮੈਚ ਡਰਾ ਹੋ ਗਿਆ। ਭਾਰਤ ਨੇ ਪਹਿਲਾ ਮੈਚ 165 ਤੋੜਾਂ ਨਾਲ ਜਿੱਤਿਆ ਸੀ। ਤੇ ਆਖਰ ਚ ਖਾਸ ਖਬਰਾਂ ਇੱਕ ਵਾਰ ਫਿਰ ਤੋਂ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਸਰਕਾਰ 21ਵੀਂ ਸਦੀ ਦੇ ਭਾਰਤ ਲਈ ਇੱਕ ਆਧੁਨਿਕ ਖੇਡ ਪ੍ਰਣਾਲੀ ਬਣਾਉਣ ਵਾਸਤੇ ਵਚਨਬੱਧ ਹੈ। ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਕਿਹਾ ਭਾਰਤ ਰੱਖਿਆ ਖੇਤਰ 'ਚ ਆਤਮ ਨਿਰਭਰਤਾ ਵੱਲ ਤੇਜ਼ੀ ਨਾਲ ਅੱਗੇ ਵੱਧ ਰਿਹਾ। ਸਰਕਾਰ ਨੇ ਆਉਣ ਵਾਲੇ ਮਹੀਨਿਆਂ 'ਚ ਪਿਆਜ਼ ਦੀ ਢੁੱਕਵੀਂ ਉਪਲਬਧਤਾ ਨੂੰ ਯਕੀਨੀ ਬਣਾਉਣ ਲਈ ਬਫਰ ਸਟਾਕ ਤੋਂ ਪਿਆਜ਼ ਦੀ ਨਿਯੰਤ੍ਰਿਤ ਵਿਕਰੀ ਸ਼ੁਰੂ ਕੀਤੀ। ਪੰਜਾਬ 'ਚ ਸਰਕਾਰੀ ਮੁਲਾਜ਼ਮਾਂ ਦੀ ਹੜਤਾਲ, ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਸਰਕਾਰ ਹਰ ਮੁੱਦੇ ਦਾ ਹੱਲ ਲੱਭਣ ਲਈ ਵਚਨਬੱਧ, ਪਰ ਗੱਲਬਾਤ ਤੇ ਹੜਤਾਲ ਇੱਕੋ ਸਮੇਂ ਨਹੀਂ ਚੱਲ ਸਕਦੀਆਂ। ਇਸ ਦੇ ਨਾਲ ਹੀ ਰਾਸ਼ਟਰੀ ਖਬਰਾਂ ਦਾ ਇਹ ਬੁਲੇਟਿਨ ਖਤਮ ਹੁੰਦਾ ਹੈ। ਰਾਸ਼ਟਰੀ ਖਬਰਾਂ ਦਾ ਅਗਲਾ ਬੁਲੇਟਿਨ ਤੁਸੀਂ ਸੁਣੋਗੇ ਕੱਲ ਸਵੇਰੇ 8:30। ਨਮਸਕਾਰ।
1: ਹੁਣੇ ਤੁਸੀਂ ਸੁਣ ਰਹੇ ਸੀ ਪੰਜਾਬੀ ਵਿੱਚ ਖਬਰਾਂ ਦਾ ਬੁਲੇਟਿਨ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ FM ਬੈਂਡ 101.1 MHz ਤੇ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ FM ਬਠਿੰਡਾ ਦੇ ਪ੍ਰਸਾਰਣ। ਸਟੂਡੀਓ ਦੀ ਘੜੀ ਤੇ ਸਮਾਂ ਸ਼ਾਮ ਦੇ 7:40 ਤੇ 25 ਸਕਿੰਟ ਹੋ ਰਹੇ ਨੇ ਤੇ ਪ੍ਰੋਗਰਾਮ ਸ਼ਾਮ ਸੁਹਾਨੀ ਦੇ ਵਿੱਚ ਸਾਡੇ ਨਾਲ ਜੁੜ ਚੁੱਕੇ ਨੇ ਜੀ ਸਾਡੇ ਅਗਲੇ ਸਰੋਤਾ। ਬਹੁਤ ਬਹੁਤ ਸਵਾਗਤ ਹੈ ਜੀ ਪ੍ਰੋਗਰਾਮ ਸ਼ਾਮ ਸੁਹਾਨੀ 'ਚ। ਹੈਲੋ
2: ਹੈਲੋ ਹਾਂਜੀ
1: ਜੀ, ਸਵਾਗਤ ਹੈ ਜੀ ਪ੍ਰੋਗਰਾਮ 'ਚ। ਆਪਣਾ ਨਾਮ ਸਾਡੇ ਸਰੋਤਿਆਂ ਦੇ ਨਾਲ ਸਾਂਝਾ ਕਰ ਦਿਓ।
2: ਮੇਰਾ ਨਾਮ ਜੀ ਗੁਰਦੇਵ ਕੌਰ ਹੈ
1: ਜੀ, ਗੁਰਦੇਵ
2: ਬਠਿੰਡਾ ਸਵਾਈ ਮਹਿਮਾ
1: ਜੀ।
2: ਪਹਿਲਾਂ ਸੁਣੋ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਮੇਰੇ ਵੱਲੋਂ ਦੋਨਿਆਂ ਤੇ ਜੋੜ ਕੇ
1: ਜੀ। ਸਾਰੇ ਸਰੋਤਿਆਂ ਦੇ ਵੱਲੋਂ ਜੀ, ਸਾਰੇ ਸਰੋਤਿਆਂ ਦੇ ਵੱਲੋਂ ਮੈਂ ਤੁਹਾਨੂੰ ਪਿਆਰ ਭਰੀ ਹੱਥ ਜੋੜ ਕੇ ਸਤਿ ਸ੍ਰੀ ਅਕਾਲ ਬੁਲਾ ਦਿੰਨੀ ਆ ਜੀ। ਤੇ ਤੁਸੀਂ ਪ੍ਰੋਗਰਾਮ 'ਚ ਆਏ, ਤੁਹਾਡਾ ਇੱਕ ਵਾਰ ਫੇਰ ਤੋਂ ਸਵਾਗਤ ਹੈ ਜੀ। ਗੀਤ ਦੱਸ ਦਿਓ ਜੀ, ਗੀਤ ਕਿਹਨਾਂ ਦੇ?
2: ਪਹਿਲਾਂ ਮੈਨੂੰ ਪੁੱਤ ਦੋ ਸਾਲ ਹੋ ਗਏ ਤੇਰੇ ਨਾਲ ਗੱਲ ਹੀ ਨਹੀਂ ਹੋਈ, ਮੈਨੂੰ ਪੂਰਾ ਚਾਅ ਚੜ ਗਿਆ ਤੇ ਅੱਜ ਸਾਡੀ ਕੁੜੀ ਬਾਂ ਪ੍ਰੋਗਰਾਮ ਤੇ ਆ ਗਈ।
1: ਠੀਕ ਹੈ ਜੀ, ਬਹੁਤ ਬਹੁਤ ਖੁਸ਼ੀ ਦੇ ਨਾਲ ਫੋਨ ਲਾ ਕੇ ਤੁਸੀਂ ਖੁਸ਼ੀ ਦੇ ਨਾਲ ਗੱਲ ਕਰ ਰਹੇ ਹੋ।
2: ਖੁਸ਼ੀ ਨਾਲ ਗੱਲ ਕਰਦੀ ਹੈ।
1: ਠੀਕ ਹੈ ਜੀ, ਠੀਕ ਹੈ। ਗੀਤ ਦੱਸ ਦਿਓ ਜੀ, ਕਿਹਨਾਂ ਦੀ ਆਵਾਜ਼ ਚ ਸੁਣਵਾ ਦੇ?
2: ਸੁਣਨਾ ਪੁੱਤ ਰਣਜੀਤ ਕੌਰ ਦਾ ਨਾਨਕ ਵੀਰ ਆਵੇ ਤੈਨੂੰ ਘੋੜੀ ਚੜੇਨੀ ਆ
1: ਜੀ। ਜ਼ਰੂਰ ਸੁਣਾਵਾਂਗੇ ਤੇ ਮੈਨੂੰ ਐਂ ਦੱਸੋ ਵੀ ਥੋੜਾ ਜਿਹਾ ਗਾਗੂ ਵੀ ਲੈਨੇ ਆਪਾਂ।
2: ਹਾਂ ਪੁੱਤ ਗਾ,
1: ਚਲੋ ਗਾ ਕੇ ਫਿਰ ਇੱਕ ਲਾਈਨ ਜਾਂ ਦੋ ਲਾਈਨਾਂ ਤਾਂ ਸਾਨੂੰ ਜ਼ਰੂਰ ਸੁਣਾਓ ਜੀ।
2: ਨਾਨਕ ਵੀਰਾ ਵੇ ਤੈਨੂੰ ਘੋੜੀ ਚੜੇਂਦੀਆਂ, ਲਟਕੇਂਦੇ ਵਾਲ ਸੋਨੇ ਦੀਆਂ ਲੜੀਆਂ, ਸੋਹਣਿਆ ਵੀਰਾ ਮੈਂ ਤੈਨੂੰ ਘੋੜੀ ਚੜੇਂਦੀਆਂ।
1: ਵਾਹ ਜੀ ਵਾਹ, ਵਾਹ ਜੀ ਵਾਹ, ਬਹੁਤ ਬਹੁਤ ਧੰਨਵਾਦ ਜੀ ਪ੍ਰੋਗਰਾਮ 'ਚ ਸ਼ਾਮਿਲ ਹੋਣ ਦੇ ਲਈ।
2: ਧੰਨਵਾਦ ਵਿਜੇ, ਧੰਨਵਾਦ
1: ਜੀ। ਤੇ ਸਰੋਤਿਓ ਕੁਝ ਸੰਦੇਸ਼ ਸੁਣਵਾ ਕੇ ਤੁਹਾਨੂੰ ਇਹ ਗੀਤ ਅਸੀਂ ਸੁਣਵਾਉਂਦੇ ਹਾਂ ਜੀ।
3: कैसे पता चलता है कि आपके सोफा में असली स्लीपवेल फर्नीचर कुशनिंग है या नहीं? या तो स्लीपवेल ग्लोटेक टेस्ट बताएगा या जब सोफा धस जाएगा आपको खुद ब खुद पता चल जाएगा। स्लीपवेल फर्नीचर कुशनिंग।
4: हर वड्डा बिजनेस एक वड्डी सोच तो शुरू हुंदा है, पर उस सोच नु हकीकत बनाने ले चाहिदा हुंदा है सही फाइनेंशियल सपोर्ट।
5: हुन तुसी भी मन्नापुरम IGL गोल्ड लोन दे नाल पाओ अप टू 85% LTV ते 5 करोड़ रुपए तक दा गोल्ड लोन ते अपने बिजनेस एक्सपेंशन नु बनाओ होर भी आसान।
4: तो अज ही विजिट करो अपनी नजदीकी मन्नापुरम ब्रांच, मन्नापुरम IGL गोल्ड लोन, तुहाडी ग्रोथ साडा विश्वास।
6: टोल फ्री नंबर 1800420223।

0: ਸਤਿ ਸ੍ਰੀ ਅਕਾਲ ਦੋਸਤੋ, ਮੈਂ ਹਾਂ ਹਰਜੀਤ ਹਰਮਨ ਤੇ ਤੁਸੀਂ ਸੁਣ ਰਹੇ ਹੋ ਮਾਲਵੇ ਦੀ ਸ਼ਾਨ ਤੇ ਸਰੋਤਿਆਂ ਦੀ ਜ਼ੁਬਾਨ ਆਕਾਸ਼ਵਾਣੀ FM ਬਠਿੰਡਾ FM ਬੈਂਡ 101.1 ਮੈਗਾਹਰਟਜ਼ ਤੇ।
1: ਜੀ ਸਰੋਤਿਓ, ਸਟੂਡੀਓ ਦੀ ਘੜੀ ਤੇ ਸਮਾਂ 7:51 ਤੇ 46 ਸਕਿੰਟ ਦਾ ਤੇ ਇੱਕ ਸਰੋਤਾ ਸਾਡੇ ਨਾਲ ਹੋਰ ਪ੍ਰੋਗਰਾਮ ਦੇ ਵਿੱਚ ਜੁੜ ਗਏ ਨੇ ਜੀ। ਬਹੁਤ ਬਹੁਤ ਸਵਾਗਤ ਪ੍ਰੋਗਰਾਮ ਸ਼ਾਮ ਸੁਹਾਨੀ ਚ। ਹੈਲੋ,
2: ਸਤਿ ਸ੍ਰੀ ਅਕਾਲ ਭੈਣ
1: ਜੀ। ਸਤਿ ਸ੍ਰੀ ਅਕਾਲ ਬਾਈ ਜੀ, ਆਪਣਾ ਨਾਮ ਸਾਡੇ ਸਰੋਤਿਆਂ ਦੇ ਨਾਲ ਸਾਂਝਾ ਕਰ ਦਿਓ।
2: ਲੱਖਾ ਸਿੰਘ ਜੀ।
1: ਜੀ ਲੱਖਾ ਬਾਈ ਜੀ, ਗੀਤ ਕਿਹਨਾਂ ਦੀ ਆਵਾਜ਼ ਚ ਸੁਣਨਾ ਹੈ ਜੀ? ਜੀ ਕੁਲਦੀਪ ਮਾਣਕ ਜੀ ਦੀ ਆਵਾਜ਼ ਦੇ ਵਿੱਚ ਜੀ। ਜ਼ਰੂਰ ਸੁਣਾਵਾਂਗੇ ਬਾਈ ਜੀ, ਪ੍ਰੋਗਰਾਮ ਚ ਸ਼ਾਮਿਲ ਹੋਣ ਲਈ ਧੰਨਵਾਦ ਤੁਹਾਡਾ। ਸਰੋਤਿਓ, ਆਪਾਂ ਬਾਈ ਜੀ ਦੀ ਪਸੰਦ ਤੇ ਗੀਤ ਸੁਣਾਂਗੇ, ਉਸ ਤੋਂ ਪਹਿਲਾਂ ਸੁਣ ਲੈਂਦੇ ਹਾਂ ਸੰਦੇਸ਼।
3: ਪ੍ਰੋਗਰਾਮ ਪੈਗਾਮ ਦੀ ਰਿਕਾਰਡਿੰਗ ਸੰਬੰਧੀ ਸੂਚਨਾ। ਸਰੋਤਿਓ, ਮਿਤੀ 30 ਅਗਸਤ 2026 ਨੂੰ ਸਵੇਰੇ 7 ਵਜੇ ਪ੍ਰੋਗਰਾਮ ਸੱਜਰੀ ਸਵੇਰ ਦੇ ਵਿੱਚ ਪ੍ਰਸਾਰਿਤ ਕੀਤੇ ਜਾਣ ਵਾਲੇ ਪ੍ਰੋਗਰਾਮ ਪੈਗਾਮ ਦੀ ਰਿਕਾਰਡਿੰਗ ਦਾ ਸਮਾਂ ਰਹੇਗਾ 28 ਅਗਸਤ ਸ਼ਾਮ 4 ਵਜੇ। ਸੋ ਇਸ ਸਮੇਂ ਤੋਂ ਪਹਿਲਾਂ ਤੁਹਾਡੇ ਵੱਲੋਂ ਭੇਜੇ ਹੋਏ ਪੈਗਾਮ ਪ੍ਰੋਗਰਾਮ ਪੈਗਾਮ ਦੇ ਵਿੱਚ ਸ਼ਾਮਿਲ ਕਰ ਲਏ ਜਾਣਗੇ। ਰਿਕਾਰਡਿੰਗ ਦਾ ਸਮਾਂ ਅਤੇ ਤਾਰੀਖ ਇੱਕ ਵਾਰ ਫਿਰ ਸੁਣ ਲਓ। 28 ਅਗਸਤ ਸ਼ਾਮ 4 ਵਜੇ, ਦਿਨ ਸ਼ੁੱਕਰਵਾਰ। ਭੇਜ ਦਿਓ ਆਪਣੇ ਪੈਗਾਮ 7173-73-146 ਤੇ, ਜਿਸ ਦਾ ਪ੍ਰਸਾਰਣ ਕੀਤਾ ਜਾਵੇਗਾ 30 ਅਗਸਤ ਦਿਨ ਐਤਵਾਰ ਸਵੇਰੇ 7 ਵਜੇ ਪ੍ਰੋਗਰਾਮ ਸੱਜਰੀ ਸਵੇਰ ਦੇ ਤਹਿਤ।

0: ਸਤਿ ਸ਼੍ਰੀ ਅਕਾਲ ਜੀ, ਮੈਂ ਹਾਂ ਰੋਸ਼ਨ ਪ੍ਰਿੰਸ। ਤੁਸੀਂ ਸੁਣ ਰਹੇ ਹੋ ਮਾਲਵੇ ਦੀ ਸ਼ਾਨ, ਸਰੋਤਿਆਂ ਦੀ ਜ਼ੁਬਾਨ, ਆਕਾਸ਼ਵਾਣੀ ਐਫ ਐਮ ਬਠਿੰਡਾ, ਐਫ ਐਮ ਬੈਂਡ 101.1 ਮੈਗਾਹਰਟਜ਼ ਤੇ।
1: ਜੀ ਸਰੋਤਿਓ, ਸਟੂਡੀਓ ਦੀ ਘੜੀ ਤੇ ਸਮਾਂ 7:55 ਤੇ 48 ਸਕਿੰਟ ਦਾ, ਤੇ ਇੱਕ ਆਖਰੀ ਸਰੋਤਾ ਸਾਡੇ ਨਾਲ ਫੋਨ ਲਾਈਨ ਤੇ ਜੁੜੇ ਨੇ ਜੀ ਪ੍ਰੋਗਰਾਮ ਦੇ ਵਿੱਚ। ਬਹੁਤ ਬਹੁਤ ਸਵਾਗਤ ਹੈ ਜੀ ਪ੍ਰੋਗਰਾਮ ਸ਼ਾਮ ਸੁਹਾਨੀ ਚ।
2: ਬਹੁਤ ਬਹੁਤ ਧੰਨਵਾਦ ਜੀ।
1: ਜੀ ਬਾਈ ਜੀ, ਆਪਣਾ ਨਾਮ ਸਾਡੇ ਸਰੋਤਿਆਂ ਦੇ ਨਾਲ ਸਾਂਝਾ ਕਰ ਦਿਓ।
2: ਮੈਂ ਸੁਖਪਾਲ ਸਿੰਘ, ਨੈਸ਼ਨਲ ਕਲੋਨੀ ਬਠਿੰਡਾ ਤੋਂ ਬੋਲ ਰਿਹਾ ਜੀ।
1: ਜੀ ਸੁਖਪਾਲ ਬਾਈ ਜੀ, ਗੀਤ ਕਿੰਨਾ ਦੀ ਆਵਾਜ਼ ਚ ਤੇ ਕਿਹੜਾ
2: ਗੀਤ ਅੱਜ ਉਹਨੂੰ ਸੁਣਾ ਦਿਓ? ਹਰਜੀਤ ਹਰਮਨ ਜੀ ਦਾ ਗਾਇਆ ਗੀਤ ਇੱਕ
1: ਜੀ,
2: ਆਪਣਾ ਝਾਂਜਰ ਗੀਤ ਸੁਣਾ ਦਿਓ ਜੀ।
1: ਚਲੋ ਜੀ, ਪ੍ਰੋਗਰਾਮ ਚ ਸ਼ਾਮਿਲ ਹੋਣ ਲਈ ਧੰਨਵਾਦ ਬਾਈ ਜੀ। ਗੀਤ ਆ ਗਿਆ ਤੁਹਾਡੇ ਰੇਡੀਓ ਸੈੱਟ ਤੇ।

ਜੀ ਸਰੋਤਿਓ, ਗੀਤ ਦੇ ਇਹਨਾਂ ਬੋਲਾਂ ਦੇ ਨਾਲ ਹੀ ਸਾਡੇ ਅੱਜ ਦੇ ਪ੍ਰੋਗਰਾਮ ਸ਼ਾਮ ਸੁਹਾਨੀ ਦਾ ਵੇਲਾ ਇੱਥੇ ਹੀ ਸਮਾਪਤ ਹੁੰਦਾ ਹੈ। ਜਾਣ ਤੋਂ ਪਹਿਲਾਂ ਅਸੀਂ ਤਕਨੀਕੀ ਸਹਿਯੋਗ ਦੇ ਲਈ ਸਾਡੀ ਤਕਨੀਕੀ ਟੀਮ ਦਾ ਧੰਨਵਾਦ ਕਰਨਾ ਚਾਹਾਂਗੇ ਅਤੇ ਪ੍ਰੋਗਰਾਮ ਦੇ ਨਿਰਮਾਤਾ ਨਿਰਦੇਸ਼ਕ ਬਲਜੀਤ ਸ਼ਰਮਾ ਜੀ ਦਾ ਧੰਨਵਾਦ ਕਰਨਾ ਚਾਹਾਂਗੇ ਅਤੇ ਇਸ ਦੇ ਨਾਲ ਹੀ ਮੈਨੂੰ ਯਾਨੀ ਖੁਸ਼ਪ੍ਰੀਤ ਸ਼ੇਰਗਿੱਲ ਨੂੰ। ਅੱਜ ਦਾ ਪ੍ਰੋਗਰਾਮ ਸ਼ਾਮ ਸੁਹਾਨੀ ਇੱਥੇ ਹੀ ਸਮਾਪਤ ਕਰਨ ਦੀ ਦਿਓ ਆਗਿਆ। ਨਮਸਕਾਰ।

ਹੁਣੇ ਤੁਸੀਂ ਸੁਣ ਰਹੇ ਸੀ ਪ੍ਰੋਗਰਾਮ ਸ਼ਾਮ ਸੁਹਾਨੀ FM ਬੈਂਡ 101.1 ਮੈਗਾਹਰਟਸ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ FM ਬਠਿੰਡਾ ਦੇ ਪ੍ਰਸਾਰਣ। ਸਟੂਡੀਓ ਦੀ ਘੜੀ ਤੇ ਸਮਾਂ ਹੋ ਰਿਹਾ ਜੀ 8:05। ਸਮਾਂ ਹੋ ਰਿਹਾ ਹੈ ਸਪੋਂਸਰਡ ਪ੍ਰੋਗਰਾਮ ਉਮੰਗ ਦਾ, ਜਿਸ ਨੂੰ ਕਿ ਸਪੋਂਸਰ ਕੀਤਾ ਹੈ NCERT ਵੱਲੋਂ। ਅੱਜ ਤੁਸੀਂ ਇਸ ਦਾ 1359 ਭਾਗ ਸੁਣੋਗੇ। ਪੇਸ਼ ਹੈ ਪ੍ਰੋਗਰਾਮ ਉਮੰਗ।

ਸਰੋਤਿਓ, ਹੁਣੇ ਤੁਸੀਂ ਸੁਣ ਰਹੇ ਸੀ ਸਪੋਂਸਰਡ ਪ੍ਰੋਗਰਾਮ ਉਮੰਗ, ਜਿਸ ਨੂੰ ਸਪੋਂਸਰ ਕੀਤਾ ਸੀ NCERT ਦੁਆਰਾ। FM ਬੈਂਡ 101.1 ਮੈਗਾਹਰਟਜ਼ ਸੇ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ FM ਬਠਿੰਡਾ ਦੇ ਪ੍ਰਸਾਰਣ। ਸਟੂਡੀਓ ਦੀ ਘੜੀ 'ਤੇ ਸਮਾਂ ਹੋ ਰਿਹਾ ਜੀ 8:31। ਪੇਸ਼ ਹੈ ਪ੍ਰੋਗਰਾਮ 5 ਪਾਣੀਆਂ ਦੇ ਗੀਤ।

0: ਹਾਂਜੀ ਸਰੋਤਿਓ, ਸਵਾਗਤ ਹੈ ਤੁਹਾਡਾ ਪ੍ਰੋਗਰਾਮ ਪੰਜ ਪਾਣੀਆਂ ਦੇ ਗੀਤ। ਮੈਂ ਜਸਵਿੰਦਰ ਕੌਰ ਹਾਜ਼ਰ ਹਾਂ ਅੱਜ ਦਾ ਪ੍ਰੋਗਰਾਮ ਲੈ ਕੇ। ਪ੍ਰੋਗਰਾਮ ਦੇ ਦੌਰਾਨ ਸਰੋਤੇ ਵਟਸਐਪ ਰਾਹੀਂ ਆਪਣੇ ਸੁਨੇਹਿਆਂ ਦੇ ਰਾਹੀਂ ਆਪਣੀ ਫਰਮਾਇਸ਼ ਦੇ ਗੀਤ ਭੇਜ ਸਕਦੇ ਹਨ, ਅਤੇ ਨਾਲ ਹੀ ਇਹ ਪ੍ਰੋਗਰਾਮ ਸਰੋਤਿਆਂ ਦੇ ਖਤਾਂ 'ਤੇ ਵੀ ਆਧਾਰਿਤ ਹੈ। ਜੋ ਸਾਡੇ ਸਟੂਡੀਓ ਵਿੱਚ ਖਤ ਮੌਜੂਦ ਨੇ, ਅਸੀਂ ਉਹਨਾਂ ਖਤਾਂ ਨੂੰ ਪੜ੍ਹਦੇ ਹਾਂ ਅਤੇ ਦੇਖਦੇ ਹਾਂ ਸਾਡੇ ਸਰੋਤਿਆਂ ਨੇ ਕਿੱਥੋਂ ਕਿੱਥੋਂ ਸਾਨੂੰ ਖਤ ਲਿਖੇ ਨੇ। ਪਿੰਡ ਤਿਉਣਾ, ਜ਼ਿਲ੍ਹਾ ਬਠਿੰਡਾ ਤੋਂ ਮੰਗਾ ਸਿੰਘ ਬਰਾੜ, ਗੁਰਮੇਲ ਸਿੰਘ ਬਰਾੜ, ਮਹਿਕਦੀਪ ਕੌਰ ਬਰਾੜ, ਕਰਨਦੀਪ ਸਿੰਘ ਬਰਾੜ। ਡੱਬ ਵਾਲੀ ਤੋਂ ਜੀ ਜੇ ਕੇ ਬੋਕੋਲੀਆ, ਸੁਨੀਤਾ ਬੋਕੋਲੀਆ ਅਤੇ ਸੰਜੇ ਅਨਿਲ ਮੀਨੂ ਬੋਕੋਲੀਆ, ਪਿੰਡ ਕੋਟ ਸ਼ਮੀਰ, ਨੇੜੇ ਪਾਰਕ, ਮਾਖਾ ਮੱਤੀ, ਜਥੇਦਾਰ ਪਿਆਰਾ, ਪੱਪੂ ਸ਼ਰਮਾ, ਗੁਰਮੇਲ ਸਿੰਘ ਚੱਠੇਵਾਲਾ, ਮੇਜਰ ਸਿੰਘ ਪੰਜੂ, ਸੁਖਪਾਲ ਸਿੰਘ, ਪਾਲ ਸਿੰਘ, ਪ੍ਰਗਟ ਸਿੰਘ ਢਿੱਲੋਂ, ਅਤੇ ਇਹਨਾਂ ਨੇ ਸਾਨੂੰ ਪਿੰਡ ਕੋਟ ਸ਼ਮੀਰ ਤੋਂ ਖੱਤ ਲਿਖਿਆ ਜੀ। ਇਸ ਦੇ ਨਾਲ ਹੀ ਅਗਲਾ ਜੋ ਸਾਨੂੰ ਖੱਤ ਪ੍ਰਾਪਤ ਹੋਇਆ ਜੀ ਪਿੰਡ ਲੰਬੀ ਤੋਂ, ਵਿੱਕੀ ਬਾਂਸਲ, ਵਿਨੂ ਬਾਂਸਲ, ਆਰਵ ਬਾਂਸਲ, ਅਗਮ ਬਾਂਸਲ, ਦਰਸ਼ਨਾ ਦੇਵੀ, ਗੁਰਲਾਲ ਸਿੰਘ, ਰਬਾਬ ਸਿੰਘ, ਸੁਖਦੇਵ ਸਿੰਘ, ਮਹੰਤ ਭੂਰਾ ਸਿੰਘ, ਇਹ ਸਾਰੇ ਸਾਨੂੰ ਪਿੰਡ ਮਾਹੀਨੰਗਲ ਤੋਂ ਲਿਖ ਰਹੇ ਨੇ। ਸਰੋਤਿਓ, ਇਹਨਾਂ ਦੀ ਪਸੰਦ ਦਾ ਗੀਤ ਸੁਣਨ ਤੋਂ ਪਹਿਲਾਂ ਅਸੀਂ ਸੁਣਦੇ ਹਾਂ ਕੁਝ ਸੰਦੇਸ਼।
1: कैसे पता चलता है कि आपके सोफा में असली स्लीपवेल फर्नीचर कुशनिंग है या नहीं? या तो स्लीपवेल ग्लोटेक टेस्ट बताएगा या जब सोफा धस जाएगा आपको खुद ब खुद पता चल जाएगा। स्लीपवेल फर्नीचर कुशनिंग।
2: ਹਰ ਵੱਡਾ ਬਿਜ਼ਨਸ ਇੱਕ ਵੱਡੀ ਸੋਚ ਤੋਂ ਸ਼ੁਰੂ ਹੁੰਦਾ ਹੈ, ਪਰ ਉਸ ਸੋਚ ਨੂੰ ਹਕੀਕਤ ਬਣਾਉਣ ਲਈ ਚਾਹੀਦਾ ਹੁੰਦਾ ਹੈ ਸਹੀ ਫਾਈਨੈਂਸ਼ੀਅਲ ਸਪੋਰਟ।
3: ਹੁਣ ਤੁਸੀਂ ਵੀ ਮੰਨਾਪੁਰਮ IGL ਗੋਲਡ ਲੋਨ ਦੇ ਨਾਲ ਪਾਓ ਅਪ ਟੂ 85% LTV ਤੇ 5 ਕਰੋੜ ਰੁਪਏ ਤੱਕ ਦਾ ਗੋਲਡ ਲੋਨ, ਤੇ ਆਪਣੇ ਬਿਜ਼ਨਸ ਐਕਸਪੈਂਸ਼ਨ ਨੂੰ ਬਣਾਓ ਹੋਰ ਵੀ ਆਸਾਨ।
2: ਤਾਂ ਅੱਜ ਹੀ ਵਿਜ਼ਿਟ ਕਰੋ ਆਪਣੀ ਨਜ਼ਦੀਕੀ ਮੰਨਾਪੁਰਮ ਬ੍ਰਾਂਚ। ਮੰਨਾਪੁਰਮ IGL ਗੋਲਡ ਲੋਨ, ਤੁਹਾਡੀ ਗ੍ਰੋਥ ਸਾਡਾ ਵਿਸ਼ਵਾਸ।
4: ਟੋਲ ਫ੍ਰੀ ਨੰਬਰ 1-800-420-2233।
1: कैसे पता चलता है कि आपके सोफा में असली स्लीपवेल फर्नीचर कुशनिंग है या नहीं? या तो स्लीपवेल ग्लोटेक टेस्ट बताएगा या जब सोफा धस जाएगा आपको खुद ब खुद पता चल जाएगा। स्लीपवेल फर्नीचर कुशनिंग।
5: इस वेले तुसी सुन रहे हो मालवे दी शान, स्रोतियां दी जुबान, आकाशवाणी FM बठिंडा। FM बैंड 101.1 MHz अते प्रसार भारती दी मोबाइल फोन ऐप न्यूज़ ऑन AIR ते।

0: ਹਾਂਜੀ ਸਰੋਤਿਓ, ਇਸ ਦੇ ਨਾਲ ਹੀ ਸਾਡੇ ਕੋਲ ਅਗਲੇ ਗੀਤ ਦੀ ਫਰਮਾਇਸ਼ ਆਈ ਹੈ ਅਤੇ ਫਰਮਾਇਸ਼ ਕਰਨ ਵਾਲੇ ਨੇ ਜੀ ਸਾਨੂੰ ਵਟਸਐਪ ਸੁਨੇਹਾ ਭੇਜਿਆ ਪਿੰਡ ਸੰਦੋਹਾ ਨੇੜੇ ਮੌੜ ਮੰਡੀ ਜਗਰਾਜ ਸਿੰਘ ਕਣਕ ਵਾਲੀਆ ਗੰਗਾ ਰਾਮ ਪੁੱਚੋ ਮੰਡੀ ਬੂਟਾ ਸਿੰਘ ਰਾਜਾ ਕੁਲਵੰਤ ਸੇਖੂਗਾ ਅਮਰੀਕ ਕਪੂਰ ਕਾ ਨਾਜਰ ਜਮੇਰ ਕਾ ਜਥੇਦਾਰ ਜਸਵੰਤ ਸਿੰਘ ਅਤੇ ਗੁਰਤੇਜ ਸਿੱਧੂ ਕਣਕਵਾਲ ਅਤੇ ਗੁਰਤੇਜ ਸਿੰਘ ਕਮਾਲੂ ਤੋਂ। ਇਹਦੇ ਨਾਲ ਹੀ ਇੱਕ ਹੋਰ ਸਾਡੇ ਕੋਲ ਵਟਸਐਪ ਸੁਨੇਹਾ ਪਹੁੰਚਿਆ ਜੀ ਮਲਕੀਤ ਸਿੰਘ ਗੋਨਿਆਣਾ ਮੰਡੀ ਤੋਂ, ਸੁਰਜੀਤ ਸਿੰਘ ਖਿਆਲੀ ਵਾਲੇ ਤੋਂ, ਰੁਲਦੂ ਸਿੰਘ ਪਿੰਡ ਸਿਵੀਆਂ ਤੋਂ, ਨਿਹਾਲ ਸਿੰਘ ਗੋਨਿਆਣਾ ਖੁਰਦ ਤੋਂ, ਅਤੇ ਨਾਲ ਹੀ ਸਾਡੇ ਕੋਲ ਇੱਕ ਖੱਤ ਵੀ ਪਹੁੰਚਿਆ ਹੋਇਆ ਜੀ ਪਿੰਡ ਮਖੂ ਫਿਰੋਜ਼ਪੁਰ ਤੋਂ ਬਿੱਲਾ ਬਜਾਜ, ਹੈਪੀ ਕਪੂਰ ਫਿਰੋਜ਼ਪੁਰੀਆ ਅਤੇ ਮਨੀਸ਼ ਬਜਾਜ। ਇੱਕ ਹੋਰ ਖੱਤ ਜੀ ਸ਼ਾਮਿਲ ਹੋਇਆ ਸਾਡੇ ਪੰਜ ਪਾਣੀਆਂ ਦੇ ਪ੍ਰੋਗਰਾਮ ਦੇ ਵਿੱਚ ਪ੍ਰੇਮ ਸਿੰਘ ਜੋੜਾ, ਮਨਜੀਤ ਕੌਰ ਜੋੜਾ, ਕਰਨਵੀਰ ਕਰਨ, ਦਵਿੰਦਰ ਵਰਿੰਦਰ ਅਤੇ ਸਿਮਰਨ ਕੁਲਦੀਪ ਏਕਮ ਦਮਨ ਅਭਿਜੋਤ, ਇਹ ਲਿਖ ਰਹੇ ਨੇ ਜੀ ਸਾਨੂੰ ਗੁਰੂ ਗੋਬਿੰਦ ਸਿੰਘ ਨਗਰ ਪੁੱਚੋ ਕੈਂਚੀਆਂ ਤੋਂ। ਤਾਂ ਸੁਣਦੇ ਹਾਂ ਇਹਨਾਂ ਦੀ ਫਰਮਾਇਸ਼ ਦਾ ਗੀਤ, ਪਰ ਉਸ ਤੋਂ ਪਹਿਲਾਂ ਸੁਣਦੇ ਹਾਂ ਕੁਝ ਸੰਦੇਸ਼।
1: कैसे पता चलता है कि आपके सोफा में असली स्लीपवेल फर्नीचर कुशनिंग है या नहीं? या तो स्लीपवेल ग्लोटेक टेस्ट बताएगा या जब सोफा धस जाएगा आपको खुद ब खुद पता चल जाएगा। स्लीपवेल फर्नीचर कुशनिंग।
2: हर वड्डा बिजनेस एक वड्डी सोच तो शुरू हुंदा है, पर उस सोच नो हकीकत बनाने ले चाहिदा हुंदा है सही फाइनेंशियल सपोर्ट।
3: हुन तुसी भी मन्नापुरम IGL गोल्ड लोन दे नाल पाओ अप टू 85% LTV ते 5 करोड़ रुपए तक दा गोल्ड लोन ते अपने बिजनेस एक्सपेंशन नु बनाओ होर भी आसान।
2: तो आज ही विजिट करो अपनी नजदीकी मन्नापुरम ब्रांच, मन्नापुरम IGL गोल्ड लोन, तुहाडी ग्रोथ साडा विश्वास।
4: टोल फ्री नंबर 1800-420-2233।
1: कैसे पता चलता है कि आपके सोफा में असली

ਸਰੋਤੇ ਇਸ ਗੀਤ ਦੀ ਫਰਮਾਇਸ਼ ਕਰਨ ਵਾਲਿਆਂ ਦੇ ਵਿੱਚ ਵਿਨੋਦ ਕਾਠਪਾਲ, ਪ੍ਰਵੀਨ ਹਨੀ, ਦੀਕਸ਼ਾ, ਜੰਨਤ ਕਾਠਪਾਲ, ਮਨਜੀਤ ਤਨੇਜਾ, ਪ੍ਰਵੀਨ ਤਨੇਜਾ, ਪਾਇਲ ਅਤੇ ਹਿਨਾਂਸਾ ਬੇਬੀ ਕੈਰਬੀ।

0: ਇਸੇ ਨਾਲ ਹੀ ਮੈਨੂੰ ਜਸਵਿੰਦਰ ਕੌਰ ਨੂੰ ਪ੍ਰੋਗਰਾਮ ਸਮਾਪਤ ਕਰਨ ਦੀ ਦਿਓ ਇਜਾਜ਼ਤ। ਨਮਸਕਾਰ।
1: ਪੰਜ ਪਾਣੀਆਂ ਦੇ ਗੀਤ।

ਕੀਤਾ ਹੈ ਆਕਾਸ਼ਵਾਣੀ ਐਫਐਮ ਬਠਿੰਡਾ ਐਫਐਮ ਬੈਂਡ 101.1 ਮੈਗਾਹਰਟਸ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR। ਤੁਸੀਂ ਨਿਊਜ਼ ਔਨ AIR ਤੇ ਸਟੂਡੀਓ ਦੀ ਘੜੀ ਤੇ ਸਮਾਂ ਹੋ ਰਿਹਾ ਜੀ 8:44 ਤੇ 52 ਸਕਿੰਟ। ਆਓ ਸੁਣਦੇ ਹਾਂ ਹਿੰਦੀ ਵਿੱਚ ਖਬਰਾਂ ਦਾ ਬੁਲੇਟਿਨ ਤੇ ਉਸ ਤੋਂ ਤੁਰੰਤ ਬਾਅਦ 9 ਵਜੇ ਤੁਸੀਂ ਸੁਣੋਗੇ ਅੰਗਰੇਜ਼ੀ ਵਿੱਚ ਖਬਰਾਂ ਦਾ ਬੁਲੇਟਿਨ ਆਕਾਸ਼ਵਾਣੀ ਦੇ ਦਿੱਲੀ ਕੇਂਦਰ ਤੋਂ।

ਕਦੀ ਘੜੀ ਤੇ ਸਮਾਂ ਹੋ ਰਿਹਾ ਜੀ 9:15 ਤੇ 23 ਸਕਿੰਟ। ਆਓ ਹੁਣ ਤੁਹਾਨੂੰ ਲੈ ਚੱਲਦੇ ਹਾਂ ਅਸੀਂ ਵਿਵਿਧ ਭਾਰਤੀ ਮੁੰਬਈ ਦੇ ਪ੍ਰਸਾਰਣਾਂ ਵੱਲ, ਜਿੱਥੋਂ ਹੁਣ ਤੋਂ ਤੁਸੀਂ ਸੁਣੋਗੇ ਪ੍ਰੋਗਰਾਮ ਆਪ ਕੇ ਲੀਏ। ਰਾਤ 9:30 ਤੇ ਤੁਸੀਂ ਸੁਣੋਗੇ ਆਜ ਕੇ ਫਨਕਾਰ, 10 ਵਜੇ ਹੋਏਗਾ ਪ੍ਰੋਗਰਾਮ ਛਾਇਆ ਗੀਤ, ਅਤੇ 10:30 ਤੁਸੀਂ ਸੁਣੋਗੇ ਪ੍ਰੋਗਰਾਮ ਢਲਤੀ ਜਾਏ ਰਾਤ। ਸੋ ਆਓ ਚੱਲਦੇ ਹਾਂ ਵਿਵਿਧ ਭਾਰਤੀ ਦੇ ਪ੍ਰਸਾਰਣਾਂ ਵੱਲ।

ਹੁਣੇ ਤੁਸੀਂ ਸੁਣ ਰਹੇ ਸੀ ਵਿਵਿਧ ਭਾਰਤੀ ਮੁੰਬਈ ਦੇ ਪ੍ਰਸਾਰਣ FM ਬੈਂਡ 101.1 ਮੈਗਾਹਰਟਸ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ FM ਬਠਿੰਡਾ ਦੇ ਪ੍ਰਸਾਰਣ। ਸਟੂਡੀਓ ਦੀ ਘੜੀ ਤੇ ਰਾਤ ਦੇ 11 ਵੱਜ ਰਹੇ ਨੇ ਜੀ ਤੇ ਇਸ ਦੇ ਨਾਲ ਹੀ ਵੇਲਾ ਹੋ ਰਿਹਾ ਹੈ ਅੱਜ ਦੀ ਪ੍ਰਸਾਰਣ ਸਭਾ ਨੂੰ ਇੱਥੇ ਹੀ ਸਮਾਪਤ ਕਰਨ ਦਾ। ਕੱਲ ਸਵੇਰੇ 5:55 ਤੇ ਕੱਲ ਦੀ ਪ੍ਰਸਾਰਣ ਸਭਾ ਦੇ ਪ੍ਰੋਗਰਾਮਾਂ ਦੇ ਨਾਲ ਤੁਹਾਡੀ ਸੇਵਾ ਵਿੱਚ ਫਿਰ ਹਾਜ਼ਰ ਹੋਵਾਂਗੇ। ਤਦ ਤੱਕ ਲਈ ਦਿਓ ਆਗਿਆ। ਜੈ ਹਿੰਦ।